ਆਸਰਾ ਗੁਣ ਬੇਅੰਤ ਸੁਆਮੀ ਤੇਰੇ ਕੋਈ ਨਾ ਜਾਣੀ ਦੇਵ ਚਲਤ ਦਿਆਲ ਸੁਣ ਭਗਤ ਬਖਾ ਨਹੀਂ ਜੀ ਜਨ ਸਭ ਤੋਂ ਜਿਤਿਆਵੇ ਪੁਰਖ ਪਤ ਪਰਮੇਸਰਾ ਸਰਬ ਲੈ ਸਰਬ ਜਾਚਕ ਏਕ ਦਾਤਾ ਕਰਣਾ ਮੈਂ ਜਗਦੀਸਰਾ ਸਾਧੂ ਸੰਸ ਜਾਣ ਸੋਈ ਜਿਸੇ ਪ੍ਰਭ ਜੀ ਮਾਨਈ ਬਿਨਵੰਤ ਨਾਨ ਕਰੋ ਕਿਰਪਾ ਸੋਏ ਤੁਝੇ ਪਛਾਣਈ ਮੋਏ ਨਿਰਗੁਣ ਨਾਥ ਸਰਣੀ ਆਇਆ ਬਲ ਬਲ ਬਲ ਗੁਰਦੇਵ ਜਨ ਨਾਮ ਦ੍ਰਿੜਾਇਆ ਗੁਰਨਾਮ ਦੀਆ ਕੁਦਲ ਥੀਆ ਸਰਬਿਸ਼ਾਂ ਪੁੰਨੀਆਂ ਜਲਨੇ ਬੁਝਾਈ ਸ਼ਾਂਤ ਆਈ ਮਿਲੇ ਚਿਰੀ ਵਿਛੁਨਿਆ ਆਨੰਦ ਹਰਕ ਸਹਿ ਸਾਚੇ ਮਾਂ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰਪੂਰੇ ਤੇ ਪਾਇਆ ਰਾਮ ਕਲੀ ਮਹੱਲਾ ਪੰਜਵਾਂ ਰੁਣ ਚੁਣੋ ਸ਼ਬਦ ਨਾਦ ਨਿਤੁਠ ਗਾਈਏ ਸੰਤਨ ਕੇ ਕੇਲਵੇ ਸ਼ਬਦੋ ਬਨਾਸਨ ਹਰ ਨਾਮ ਜਪੀਏ ਗੁਰਮੰਤਨ ਗਾਏ ਹਰ ਨਾਮ ਲੀਜੇ ਮਿਉ ਪੀਜੇ ਰਹਿਣ ਦਿਨ ਸਿਰਾਧੀਏ ਯੋਗਦਾਨ ਨੇ ਕਿਰਿਆ ਲੱਗ ਚਰਨ ਕਮਲੇ ਸਾਧੀਏ ਪਾਉ ਪਉਤ ਦਿਆਲ ਮੋਹਨ ਦੂਪ ਸਗਲੇ ਪਰ ਹਰੇ ਬਨਵੰਤ ਨਾਨਕ ਤਰੇ ਸਾਗਰ ਧਿਆਇ ਸਵਾਮੀ ਨਰ ਹਰਾਏ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੇ ਗੁਣ ਤੇਰੇ ਰਾਮ ਅੰਧ ਮੰਗਲ ਗੁਰਚਰਣੀ ਲਾਗੇ ਪਾਏ ਸੁਖ ਹਨੇਰੇ ਰਾਮ ਸੁਖਨ ਦਾਨ ਮਿਲਿਆ ਦੁਖ ਕਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਭਰਾਭੋ ਭਾਗਾ ਹਰ ਨਾਮ ਰਸਨਾ ਭਾਖਿਆ ਹਰ ਏਕ ਚਿਤੇ ਪ੍ਰਭ ਏਕ ਗਾਵੇ ਹਰ ਏਕ ਦ੍ਰਿਸ਼ਟੀ ਆਇਆ ਬਿਨੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਿਗੁਰ ਪਾਇਆ ਮਿਲ ਰਹੀਏ ਪ੍ਰਭ ਸਾਧ ਨਾਮ ਹਰ ਕੀਰਤਨ ਸੁਣੀਏ ਰਾਮ ਜਾਲ ਪ੍ਰਭੂ ਦਮੋਦਰ ਮਾਧੋ ਅੰਤ ਨ ਪਾਈਏ ਗੁਣੀਏ ਰਾਮ ਜਾਲ ਦੁਖ ਹਰ ਸਰਨਦਾਤਾ ਸਗਲ ਦੁਖ ਨਿਵਾਰਨੋ ਮੋਹ

ਸੇਵਾ ਰਾਖ ਲਈਏ ਪ੍ਰਭ ਭਗਤਨ ਆਪਣੀ ਚਰਣੀ ਲਾਏ ਰਾਮ ਆਰ ਪੈਰ ਆਪਣਾ ਪ੍ਰਭ ਸਿਮਰੈ ਏਕੋ ਨਾਮ ਧਿਆਏ ਰਾਮ ਚਾਹੇ ਸੋ ਪ੍ਰਭ ਕਰੇ ਭਵ ਜਲ ਰਹੇ ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੰਗਾ ਮਿੱਠਾ ਪਾਣਾ ਸਭ ਇਸ ਪੁਨੀਆ ਸਪੁਰੀ ਮਿਲੇ ਸਤਿਗੁਰ ਪੂਰਿਆ ਬਨੰਤ ਨੰਗ ਪ੍ਰਭਾ ਮਿਲੇ ਫਿਰ ਨਾਹੀ ਦੁਖ ਸੂਰਿਆ ਰਾਮ ਕਲੀ ਮਹੱਲਾ ਪੰਜਵਾਂ ਸ਼ੰਤ ਸਲੋਕ ਚਰਨ ਕਮਲ ਸਰਨਾਗਤੀ ਅੰਦ ਮੰਗਲ ਗੁਣ ਗਾਮ ਨਾਨਕ ਪ੍ਰਭ ਰਾਧੀਏ ਬਿਪਤ ਨਿਵਾਰਨ ਰਾਮ ਸੰਤ ਪ੍ਰਭ ਬਿਪਤ ਨਿਵਾਰਨ ਤਿਸ ਬਿਨ ਅਵਰ ਨ ਕੋਈ ਜੀਓ ਸਦਾ ਸਦਾ ਹਰ ਸਿਮਰੀਏ ਜਬ ਤਲਮਈ ਹਰ ਸੋਏ ਜੀਓ ਜਬ ਤਲਮਈ ਹਰ ਪੂਰਿਆ ਇੱਕ ਨਿਮਕ ਮਨੋ ਨਾ ਵਿਸਰਾਏ ਗੁਰ ਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀ ਸਰਾਏ ਕਰ ਸੇਵ ਸੇਵਕ ਦਿਨ ਸਰਾਣੀ ਤਿਸ ਭਾਵੇ ਸੋ ਹੋਏ ਜੀਓ ਬਾਲ ਜਾਏ ਨਾਨਕ ਸੁਖੇ ਦਾਤੇ ਪ੍ਰਗਾਸ ਮਨ ਤਨ ਹੋਏ ਜੀਓ ਸਲੋਕ ਹਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਖੀਆ ਸੋਚ ਨਾਨਕ ਟੇਕ ਪਾਲਕੀ ਗੋਬਿੰਦ ਸੰਗਣ ਬੋਚ ਸੰਤ ਭਏ ਸੰਕਟ ਕਾਟੇ ਨਾਰਾਇਣ ਦਿਆਲ ਜੀਓ ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਪਾਲ ਜੀਓ ਪ੍ਰਤਪਾਲ ਚੁੱਤ ਪੁਰਖੇ ਕੋ ਤਿਸੇ ਸਿਉ ਰੰਗ ਲਾਗਾ ਕਰਨ ਕਰ ਚਰਨ ਮਸਤਕ ਮੇਲ ਲੀਨੇ ਸਦਾ ਅੰਦਨ ਜਾਗਾ ਜੀਓ ਪਿੰਡ ਗ੍ਰਹਿ ਥਾਨ ਤਿਸਕਾ ਤਨ ਜੋਗਨ ਧਨ ਮਾਲ ਜੀਓ ਸਦ ਸਦਾ ਬਲ ਜਾਏ ਨਾਨਕ ਸਰਬ ਜੀਆਂ ਪ੍ਰਤਪਾਲ ਜੀਓ ਸਲੋਕ ਰਸਨਾ ਉਚਰੇ ਹਰ ਹਰੇ ਗੁਣ ਗੋਬਿੰਦ ਵਖਿਆਨ ਨਾਨਕ ਪਗੜੀ ਟੇਕ ਏਕ ਪਰਮੇਸ਼ਰ ਰੱਖੇ ਨਿਦਾਨ ਸੰਤ ਸੋ ਸਵਾਮੀ ਪ੍ਰਭ ਰੱਖੋ ਅੰਚਲ ਤਾ ਕੇ ਲਾਗ ਜੀਓ ਪਰ ਸਾਧੂ ਸੰਗ ਦਿਆਲ ਦੇਵ ਮਨ ਕੀ ਮਤ ਤਿਆਗ ਜੀਓ ਏ ਕੋਟ ਕੀ ਜੇ ਜੀਓ ਦੀਜੇ ਆਸਿਕ ਧਰਣੀ ਤਰੇ ਸਾਧ ਸੰਗੇ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੇ ਜਨਮ ਮਰਨ ਬਕਾਰ ਚੁਕੇ ਫਿਰ ਨਾ ਲਾਗੇ ਲਾਗ ਜੀਓ ਬਲ ਜਾਏ ਨਾਨਕ ਪੁਰਖ ਪੂਰਨ ਫਿਰ ਜਾਕਾ ਸੁਹਾਗ ਜੀਓ ਸਲੋਕ ਕਰਮਰ ਸਰ ਕਾਮ ਔਖ ਮੁਕਤ ਪਦਾਰਥ ਨਾਥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ਸੰਤ ਸਗਲੇ ਚ ਮੇਰੀ ਪੁਨੀਆ ਮਿਲਿਆ ਨਿਰੰਜਨ ਰਾਏ ਜੀਓ ਅੰਧ ਪਇਆ ਉੜ ਭਾਗੀਓ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ ਗ੍ਰਹਿ ਲਾ ਲਾਏ ਪ੍ਰਭ ਕੁਮਾਏ ਤਾਂ ਕਿ ਉਪਮਾ ਕਿਆ ਗਣਾ ਬੇਅੰਤ ਪੂਰਨ ਸੁਖ ਸਹਿਜ ਦਾਤਾ ਕਮਲ ਰਸਨਾ ਗੁਣ ਭਣਾ ਆਪੇ ਮਿਲਾਏ ਗਏ ਕੰਠ ਲਾਏ ਤਿਸ ਬਿਨਾ ਨਹੀਂ ਜਾਏ ਜੀਓ ਬਲ ਜਾਏ ਨਾਨਕ ਸਦਾ ਕਰਤੇ ਸਭ ਰਹਿ ਸਭ ਮੈਂ ਰਿਹਾ ਸਮਾਏ ਜੀਓ ਰਾਗ ਰਾਮ ਕਲੀ ਮਹੱਲਾ ਪੰਜਵਾਂ ਰਣ ਚੁੰਝ ਨੜਾ ਗਾਓ ਸਖੀ ਹਰੇਕ ਧਿਆਵੋ ਸਤਿਗੁਰ ਤੁਮ ਸੇਵ ਸਖੀ ਮਨ ਚੰਦਿਆੜਾ ਫਲ ਪਾਵੋ ਰਾਮ ਕਲੀ ਮਹੱਲਾ ਪੰਜਵਾਂ ਰੋਤੀ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਬੰਧਨ ਪ੍ਰਪਾਰ ਬ੍ਰਹਮ ਸਮਾਸ਼ੋ ਸਾਧੂ ਧੂਰ ਆਪਨੋ ਹਰ ਹਰ ਭਜੋ ਨਾਨਕ ਪ੍ਰਭਰਪੂਰ ਕਿਲਵੇ ਕਾਟਣ ਪਏ ਹਰਨ ਸੁਖ ਸਾਗਰ ਹਰ ਰਾਏ ਦੀਨ ਦਿਆਲ ਦੁਖ ਭੰਜਨੋ ਨਾਨਕ ਨੀਰ ਧਿਆਏ ਸ਼ੰਤ ਜਸ ਗਾਵੋ ਗੁੜ ਭਾਗੀਓ ਕਰ ਕਿਰਪਾ ਭਗਵੰਤ ਜੀਓ ਰੁਤੀ ਮਹਾਮੂਰਤ ਕੜੀ ਗੁੜ ਉਚਰਤ ਸੁਭਾਵੰਤ ਜੀਓ ਗੁਣ ਰੰਗ ਰਾਤੇ ਤਨ ਤੇ ਜਨ ਜਿਨੀ ਇੱਕ ਮਨ ਧਿਆਇਆ ਸਭ ਜਨ ਪਇਆ ਤਨਕਾ ਜਿਨੀ ਸੋ ਪ੍ਰਪਾਇਆ ਪੁੰਨ ਦਾਨ ਨਾ ਤੁਲ ਕਿਰਿਆ ਹਰ ਸਰ ਪਾਪਾ ਹੰਤ ਜੀਓ ਬਿਨਵੰਤ ਨਾਨਕ ਸਿਮਰ ਜੀ ਮਾਂ ਜਨਮ ਮਰਨ ਦਾ ਹੰਤ ਜੀਓ ਸਲੋਕ ਉਦਮ ਅਗਮ ਗੋਚਰੋ ਚਰਨ ਕਮਲ ਨਮਸਕਾਰ ਕਥਨੀ ਸਤਿਗੁਰ ਭਾਵ ਸੀ ਨਾਨਕ ਨਾਮ ਆਧਾਰ ਸੰਤ ਸਰਨ ਸਾਜਨ ਪਰੋ ਸਵਾਮੀ ਸਿਮਰ ਅਨੰਤ ਸੁਕੇ ਤੇ ਹਰਿਆ ਥੀਆ ਨਾਨਕ ਜਾ ਭਗਵੰਤ ਸ਼ੰਤ ਰੁੱਤ ਸਰ ਸਭ ਸੰਤ ਮਾ ਚੇਤ ਵੈ ਸਾਤ ਸੁਖ ਮਾਸ ਜੀਓ ਹਰ ਜੀਓ ਨਾ ਮਿਲਿਆ ਮੋਲਿਆ ਮਨ ਤਨ ਸਾ ਜੀਓ ਹਰ ਨਾਨੇ ਚਲੇ ਅੰਧ ਸਖੀਏ ਚਰਨ ਕਮਲ ਪ੍ਰਫੁੱਲਿਆ ਸੁੰਦਰ ਸੁਗਰ ਸੁਜਾਨ ਬੇਤਾ ਗੁਣ ਗੋਬਿੰਦ ਮੁੱਲਿਆ ਗੁੜਪਾਗ ਪਾਇਆ ਦੋ ਗੁਆਇਆ ਪਈ ਪੂਰਨਿਆ ਜੀਓ ਬਨੰਤ ਨਾਨਕ ਸਰਨ ਤੇਰੀ ਮਿੱਟੀ ਜਮਕੀ ਤਰਾ ਜੀਓ ਸਲੋਕ ਸਾਧ ਸੰਗਤ ਬਿਨ ਭ੍ਰਮ ਹੋਈ ਕਿਰਤੀ ਕਰਮ ਅਨੇਕ ਕੋਮਲ ਬੰਧਨ ਬਾਂਧਿਆ ਨਾਨਕ ਕਰਮੈ ਲੇਖ ਜੋ ਭਾਣੇ ਸੇ ਮਿਲਿਆ ਵਿਛੋੜੇ ਪੀ ਆਪ ਨਾਨਕ ਪ੍ਰਭ ਸਰਨਾਗਤੀ ਜਾ ਕਾ ਵੜ ਪ੍ਰਤਾਪ ਸ਼ੰਤ ਗ੍ਰੀਖਮ ਰੁੱਤ ਅੱਠ ਖਾਸੜੀ ਜੇਠ ਸਾੜੇ ਧਾਮ ਜੀਓ ਪ੍ਰੇਮ ਵਿਛੋ ਦੁਹਾਗਣੀ ਦਿਸਾ ਕਰੀ ਰਾਮ ਜੀਓ ਨੈ ਬ੍ਰਿਟਿਆਵੇ ਮਰਤ ਹਾਵੇ ਮਹਾਂਗਰ ਮੁਠੀਆ ਜਲ ਬਾਜ ਮਛਲੀ ਤੜਫੜਾਵੇ ਸੰਗ ਮਾਇਆ ਰੁਠੀਆ ਕਰ ਭਾਵ ਜੋਨੀ ਭੈ ਪੀ ਤੋਈ ਦੇ ਸਾਸਨ ਜਾਮ ਜੀਓ ਬਿਨੰਤ ਨਾਨਕੇ ਉੜ ਤੇਰੀ ਰੱਖ ਪੂਰਨ ਕਾਮ ਜੀਓ ਸਲੋਕ ਸਰਦਾ ਲਾਗੀ ਸੰਗ ਪ੍ਰੀਤ ਮੈਂ ਇੱਕ ਤਿਲ ਰਹਿਣ ਜਾਏ ਮਾਨਤਾ ਨਿਅੰਤਰ ਰਵ ਰਹੇ ਨਾਨਕ ਸਹਿ ਸਭਾਏ ਕਰ ਗਏ ਲੀਨੀ ਸਾਜਨੇ ਜਨਮ ਜਨਮ ਕੇ ਮੀਤ ਚਰਨੇ ਦਾਸੀ ਕਰ ਲਈ ਨਾਨਕ ਪ੍ਰਭ ਇੱਕ ਜੀਤ ਸ਼ੰਤ ਸੁਰ ਰੁੱਤ ਸਰ ਸ਼ੰਤ ਰੁੱਤ ਬਰਸ ਸਹੇਲੀਆ ਸਾਉਣ ਭਾਦਵੇ ਆਨੰਦ ਜੀਓ
ਕਣੋ ਨੂੰ ਮੁੱਠੇ ਜਲ ਥਲ ਪੂਰਿਆ ਮਕਰੰਦ ਜੀਓ ਪ੍ਰਭੂ ਰਿਆ ਸਰਬ ਤਾਈ ਹਰ ਨਾਮ ਨਵਨੇ ਗਗਰੇ ਭਰੇ ਸਿਮਰ ਸਵਾਮੀ ਅੰਤਰਜਾਮੀ ਕੁਲ ਸੁਣਵਾ ਸਭ ਕਰੇ ਪ੍ਰੇ ਰੰਗ ਜਾਗੇ ਨੇ ਛਿਦਰ ਲਾਗੇ ਕਿਰਪਾਲ ਸਾਧ ਬਖਸ਼ਿੰਦ ਜੀਓ ਗੁਰਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਵੰਦ ਜੀਓ ਸਲੋਕ ਆਸ ਪਿਆਸੀ ਮੈਂ ਫਿਰੋ ਕਵ ਭੇਖੋ ਗੋਪਾਲ ਹੈ ਕੋਈ ਸਾਜਣ ਸੰਤ ਜਨ ਨਾਨਕ ਪ੍ਰਭ ਮਿਲਣਹਾਰ ਬਿਨ ਮਿਲ ਗਏ ਸੰਤ ਨਾ ਉਪਜੇ ਤਿਲ ਪਲ ਰਹਿਣ ਨਾ ਜਾਏ ਹਰ ਸਾਧੇ ਸਰਣਾਗਤੀ ਨਾਨਕ ਹੱਥ ਪਜਾਏ ਸ਼ੰਤ ਰੁੱਤ ਸਰਦ ਡੰਬਰੋ ਅਸੋ ਕਤਕੇ ਅਰ ਪਿਆ ਜੀਓ ਕਜੰਤੀ ਦਰਸ਼ਨ ਫਿਰਤ ਕਾ ਮਿਲੀਏ ਗੁਣਕਾ ਜੀਓ ਬਿਨਕੰਤ ਪਿਆਰੇ ਨੈ ਸੁਖ ਸਾਰੇ ਹਾਰ ਕੰਗਣ ਤ੍ਰਿਗ ਬਨਾ ਸੁੰਦਰ ਸੁਜਾਨ ਚਤੁਰ ਬੇਤੀ

ਸਲੋਕ ਜਲਨ ਬੁੱਝੀ ਸੀਤਲ ਭਏ ਮਨ ਤਨਿ ਉਪਜੀ ਸਾਂਤ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਪ੍ਰਾਂਤ ਸਾਧ ਬਿਠਾਇਆ ਪਰ ਹਮ ਤੁਮ ਤੇ ਨਾਹੀ ਦੂਰ ਨਾਨਕ ਪ੍ਰਭ ਭਏ ਮਿਟ ਗਏ ਰਮਣ ਰਾਮ ਭਰਪੂਰ ਸ਼ੰਤ ਰੁੱਤ ਸਿਸਿਆ ਸੀਤਲ ਹਰ ਪ੍ਰਗ ਤੇ ਮੰਦਰ ਕੋਹੇ ਜੀਓ ਜਲਨ ਬੁੱਝੀ ਦਰਸ ਪਾਇਆ ਬਿਨਸੇ ਮਾਇਆ ਧਰੋ ਜੀਓ ਸਭ ਕੰਮ ਪੂਰੇ ਮਿਲ ਜੂਰੇ ਹਰ ਚਰਨ ਸੇਵਕੋ ਸੇਵਿਆ ਹਰ ਡੋਰ ਸਿੰਘਾ ਸਭ ਰਸ ਗੁਣ ਗਾਓ ਲਾਸੋ ਬੇਵਿਆ ਪਾਓ ਭਗਤ ਗੋਬਿੰਦ ਬਾਚ ਜਮਨਾ ਸਾਕੇ ਜੋਹੇ ਜੀਓ ਬਿਨੋਂ ਤਨੰਗ ਪ੍ਰਭਾ ਮਿਲੀ ਕਹਿ ਨਾ ਪ੍ਰੇਮ ਬਿਛੋ ਜੀਓ ਸਲੋਕ ਹਰ ਤਨ ਪਾਇਆ ਸਗਣੀ ਡੋਲਕ ਨਾਈ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਮੀਤ ਨਾਦ ਬਨੋਦ ਅਨੰਕੋੜ ਪ੍ਰੇ ਪ੍ਰੀਤਮ ਸੰਗ ਮਨੇ ਮਨ ਪੰਜ ਪਲ ਪਾਇਆ ਹਰ ਨਾਨਕ ਨਾਮ ਭਨੇ ਸ਼ੰਤ ਹਿਮ ਕਰ ਰੁੱਤ ਮਨ ਭਾਵਤੀ ਮਲ ਫਗਣ ਗੁਣਵੰਤ ਜੀਓ ਸਖੀ ਸਹੇਲੀ ਗਾਵ ਮੰਗਲੋ ਗ੍ਰਹਿ ਆਏ ਹਰ ਕੰਤ ਜੀਓ ਗ੍ਰਹਿ ਲਾ ਲਿਆਏ ਮਨ ਧਿਆਏ ਸੇ ਸੁੰਦਰ ਸੋਹੀਆ ਵਣ ਤ੍ਰਿਣ ਤ੍ਰੇ ਭਵਨ ਭਏ ਹਰਿਆ ਦੇਖ ਦਰਸ਼ਨ ਮੋਹੀਆ ਮਿਲੇ ਸਵਾਮੀ ਅਸ਼ਪੁਨੀ ਮਨ ਜਪਿਆ ਨਿਰਮਲ ਮੰਤ ਜੀਓ ਗਨਵੰਤ ਨਾਗ ਨਿਤ ਕਰੋ ਰਲੀਆਂ ਹਰ ਮਿਲੇ ਸ੍ਰੀ ਧਰ ਕੰਤ ਜੀਓ ਸਲੋਕ ਸੰਸਾਈ ਜੀ ਕੇ ਭਵ ਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ ਜਿਨ ਜਾਣਿਆ ਸਹੀ ਤੇਰੇ ਸੇ ਸੂਰੇ ਸੇ ਵੀਰ ਨਾਨਕ ਚਿੰਨ ਬੁਲਹਾਰਣੇ ਹਰ ਜਾ ਪੁੱਤਰੇ ਤੀਰ ਸ਼ੰਤ ਚਰਨ ਮਹਾਰਾਜ ਸਭ ਉਪਰੇ ਮਿਟਿਆ ਸਗਲ ਕਲੇ ਜੀਓ ਆਵਣ ਜਾਣ ਦੋ ਕਰਿਆ ਭਗਤ ਕੀਆ ਪ੍ਰਵੇਸ਼ ਜੀਓ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮਨ ਤੇ ਅਭਿਸ਼ਰੈ ਰਾਜਾਵ ਸਰਣੀ ਪਰੇ ਚਰਣੀ ਸਰਬ ਗੁਣ ਜਗਦੀ ਸਰਾਏ ਗੋਬਿੰਦ ਗੁਣ ਨਿਦ ਸ੍ਰੀ ਰੰਗ ਸਵਾਮੀ ਆਦਿ ਕਵਾ ਦੇਹ ਜੀਓ ਗਨਵੰਤ ਨਾਨਕ ਮਾਇਆ ਤਾਰੋ ਜੁਗ ਜੁਗੋ ਇੱਕ ਵੇਖ ਜੀਓ ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓਮਕਾਰ ਇੱਕ ਓਮਕਾਰ ਸਤਿਗੁਰ ਪ੍ਰਸਾਦ ਓਮਕਾਰ ਬ੍ਰਹਮਾ ਉਤਪਾਤ ਓਮਕਾਰ ਕੀਆ ਜਨ ਚਿਤ ਓਮਕਾਰ ਸਹਿਲ ਜਾ ਜੁਗ ਭਏ ਓਮਕਾਰ ਅਭੇਦ ਨਿਰਮੈ ਓਮਕਾਰ ਸਭ ਜੁਗਰੇ ਓਮ ਓਮਕਾਰ ਗੁਰਮੁਖ ਕਰੇ ਓਮ ਅੱਖਰ ਸੁਣੋ ਵਿਚਾਰ ਓਮ ਅੱਖਰ ਤ੍ਰੇ ਭਵਨ ਸਾਰ ਸੁਣ ਬਾਡੇ ਕਹਿ ਲਿਖੋ ਜੰਜਾਲਾ ਲਿਖ ਰਾਮਨਾ ਗੁਰਮੁਖ ਉਪਾਲਾ ਰਾਵ ਸੱਸੇ ਸਭ ਜਗ ਸਹਿਜ ਪਾਇਆ ਤੀਨ ਭਵਨ ਇੱਕ ਜੋਤੀ ਗੁਰਮੁਖ ਵਸ ਪ੍ਰਾਪਤ ਹੋਵੇ ਚੁਣ ਲੈ ਮਾਣ ਕਮੋਤੀ ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰ ਸਾਚਾ ਗੁਰਮੁਖ ਦੇਖੇ ਸਾ ਸੰਭਾਲੇ ਬਿਨ ਸਾਚੇ ਜਗ ਕਾਚਾ ਤਦੇ ਧਰਮ ਧਰੇ ਧਰਮਾ ਪੁਰ ਗੁਣਕਾਰੀ ਮਨ ਧੀਰਾ ਤਦੇ ਧੂਲ ਪੜੇ ਮੁਖ ਮਸਤਕ ਕੰਚਨ ਪਏ ਮਨੂਰਾ ਧਨ ਧਰਣੀ ਧਰ ਆਪ ਜੋਨੀ ਤੋਲ ਬੋਲ ਸਚ ਪੂਰਾ ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ ਗਿਆਨ ਗੁਆਇਆ ਦੂਜਾ ਪਾਇਆ ਗਰਭ ਗਲੇ ਬਖ ਮੁਖਾਇਆ ਗੁਰਸ ਗੀਤ ਬਾਤ ਨਹੀਂ ਭਾਵੇ ਸੁਣੀਏ ਗੈਰ ਗੰਭੀਰ ਗਵਾਇਆ ਗੁਰ ਸੱਚ ਕਿਆ ਅੰਮ੍ਰਿਤ ਲਿਆ ਮੰਤਨ ਸਾਜ ਸਖਾਇਆ ਆਪੇ ਗੁਰਮੁਖ ਆਪੇ ਦੇਵੇ ਆਪੇ ਅੰਮ੍ਰਿਤ ਪੀ ਆਇਆ ਏਕੋ ਏਕ ਹੈ ਸਭ ਕੋਈ ਮੈਂ ਗਰਭ ਵਿਆਪੇ ਅੰਤਰ ਬਾਹਰ ਏਕ ਪਛਾਣੇ ਇਉਂ ਕਰ ਮੈਂ ਸੰਜਾਪਾਏ ਪ੍ਰਭ ਨੇੜੇ ਹਰ ਦੂਰ ਨਾ ਜਾਣੋ ਏਕੋ ਸਿੱਟ ਸੁਭਾਈ ਏਕ ਓਂਕਾਰ ਔਰ ਨਹੀਂ ਦੂਜਾ ਨਾਨਕ ਏਕ ਸਮਾਈ

ਚੋਸ ਗੌਰੀ ਪਾਈ ਲਭ ਲੋ ਮੋਹਤਾਜ ਬਗੋਤੇ ਏਕ ਸਭ ਸਿਰ ਪਛਤਾਈ ਏਕ ਸਿਰ ਵੇ ਤਾਂ ਗਤ ਮਿਸ ਪਾਵੇ ਆਵਣ ਜਾਣ ਰਹਾਈ ਇਕ ਚਾਰ ਰੰਗ ਇਕ ਰੂਪ ਪੌਣ ਪਾਣੀ ਅਗਨੀ ਇਕ ਰੂਪ ਏਕ ਭੌਰ ਪਵੇ ਤੇ ਲੋਏ ਇਕ ਬੂਝੇ ਸੂਝੇ ਪਤ ਹੋਏ ਗਿਆਨ ਧਿਆਨ ਲੈ ਸੰਸਾਰ ਹੈ ਗੁਰਮੁਖੇ ਗੁਰਲਾ ਕੋਲ ਹੈ ਜਿਸਨੂੰ ਦੇ ਕਿਰਪਾ ਤੇ ਸੁਖ ਪਾਏ ਗੁਰੂ ਦੁਆਰੇ ਆਸਣ ਆਏ ਊਰਮ ਧੂਰਮ ਜੋਤ ਜਾਲਾ ਤੀਨ ਪਾਉਣ ਮੈਂ ਗੁਰ ਗੋਪਾਲਾ ਉਗਰਿਆ ਅਸਰੂਪ ਦਿਖਾਵੇ ਕਰ ਕਿਰਪਾ ਆਪਣੇ ਘਰ ਆਵੇ ਉਹਨੂੰ ਵਰਤੇ ਨੀ ਜਿਰਧਾਰਾ ਉਤਮ ਸਭ ਸਵਾਰਨ ਹਾਰਾ ਇਸ ਏਕੇ ਕਾ ਜਾਣੇ ਭਿਓ ਆਪੇ ਕਰਤਾ ਆਪੇ ਦਿਓ ਉਗਵੇ ਸੂਰ ਅਸੁਰ ਸੰਘਾਰੇ ਉੱਚੋ ਦੇਹ ਸਭ ਵਿਚਾਰੇ ਉਪਰਾ ਤੰਸੇ ਲੋਏ ਆਪੇ ਕਰੇ ਕਥੇ ਸੁਣੇ ਸੋਏ ਓ ਵਧਾਤਾ ਮਨ ਤਨ ਦੇ ਓ ਵਧਾਤਾ ਮਨ ਮੁਖ ਸੋਏ ਪ੍ਰਭ ਜਗ ਜੀਵਨ ਅਵਰ ਨ ਕੋਏ ਨਾਨਕ ਨਾਮ ਰਤੇ ਪਤ ਹੋਏ ਰਾਜਨ ਰਾਮ ਰਵੇ ਹਿਤਕਾਰ ਰਣ ਮੈ ਲੁਜੇ ਮਨਵਾ ਮਾਰ ਰਾਧ ਨੰਤ ਰਹੇ ਰੰਗ ਰਾਤਾ ਤੀਨ ਪਵਨ ਜੋ ਵਿਚਾਰੇ ਜਾਤਾ ਜਿਨ ਜਾਤਾ ਸੋਤੇ ਸੀ ਦੇਹਾ ਆਤਮ ਨਿਰਮੈ ਸਹਿ ਸੀ ਜਿਸ ਦੇਹਾ ਰੈਸੀ ਰਾਮ ਹਿਰਦੇ ਘਪਾਏ ਅੰਤਰ ਸਭ ਸਾਚ ਲਿਵਲਾਏ ਰੋਸ ਨਾ ਕੀਜੇ ਅੰਮ੍ਰਿਤ ਪੀਜੇ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਦੁਰਚਾਰੇ ਰਹਿਣ ਕਹਿਣ ਤੇ ਰਹੇ ਨਾ ਕੋਈ ਕਿਸ ਪੈ ਕਰੋ ਬੇਨੰਤੀ ਏਕ ਸ਼ਬਦ ਰਾਮ ਨਾਮ ਨਰੋਦਰ ਗੁਰਦੇਵੇ ਪਤਮਤੀ ਲਾਜ ਮਰੰਤੀ ਮਰ ਗਈ ਘੂੰਗੜ ਖੋਲ ਚਲੀ ਸਾਧਵਾਨੀ ਬਾਵਰ ਸਿਰ ਤੇ ਸੰਗ ਟਲੀ ਪ੍ਰੇਮ ਬਲਾਈ ਰਲੀ ਸਿਉ ਮਨ ਮੈਂ ਸ਼ਬਦ ਆਨੰਦ ਲਾਦਤੀ ਲਾਲੀ ਭਈ ਗੁਰਮੁਖ ਭਈ ਨਿਚਿੰਦ ਲਾਲਾ ਨਾਮ ਰਤਨ ਜਪਸਾਰ ਲਭ ਲੋ ਬੁਰਾ ਹੰਕਾਰ ਲਾੜੀ ਜਾੜੀ ਲਾਏ ਤਬਾਰ ਮਨ ਮੁਖ ਹੁੰਦਾ ਮੁਕਤ ਗਵਾਰ ਲਾਹੇ ਕਾਰਨ ਆਇਆ ਜਗ ਹੋਏ ਮਜੂਰ ਗਏ ਅਠ ਗਾਏ ਠੱਗ ਲਾਹਾ ਨਾ ਪੂੰਜੀ ਵਿਸਾਹ ਨਾਨਕ ਸੱਚੀ ਪਾਤ ਸੱਚਾ ਪਾਤਸ਼ਾਹ ਆਏ ਬਗੋਤਾ ਜੰਗ ਜਮ ਪੰਥ ਆਈ ਨ ਮੇਟਣ ਕੋ ਸਮਰੱਥ ਆ ਸੈਲ ਨੀਚ ਕਰ ਹੋਇਆ ਦੇਖ ਨੇ ਜਿਸ ਲੋਏ ਆ ਤੋਏ ਤਾਂ ਮੁਕਤ ਸਿਆਣਾ ਭਗਤ ਬਿਉ ਨਾ ਜਗ ਬਹੁਰਾਨਾ ਸਮੇਂ ਵਰਤੇ ਕੋ ਸੋਏ ਜਿਸਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ ਜੁਗ ਜੁਗ ਥਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਧੰਦਾ ਧੈਰ ਜੋ ਦੀਸੇ ਸੋਇਆ ਪੇ ਆਪ ਆਪ ਪਾਏ ਆਪੇ ਕਰ ਸਾਪ ਆਪ ਗੋਚਰ ਧੰਦੇ ਲੋਈ ਜੁਗ ਜੁਗਤ ਜਗ ਜੀਵਨ ਸੋਈ ਕਰ ਚਾਰ ਸਰ ਸੁਖ ਹੋਈ ਨਾ ਮਿਉਣਾ ਮੁਕਤ ਸਿਵ ਹੋਈ ਮੈਂ ਨਾਵੇਂ ਵੇਰੋ ਦਸਰੀਰ ਕਿਉਂ ਨਾ ਮਿਲੇ ਘਾਟੇ ਮਨ ਪੀਰ ਵਾਟ ਵਟਾਊ ਆਵੇ ਜਾਏ ਕਿਆ ਲੈ ਆਇਆ ਕਿਆ ਪੱਲੇ ਪਾਏ ਵਿਣ ਆਵੇ ਝੋਟਾ ਸਭ ਸਾਏ ਲਾਹ ਮਿਲੇ ਜਹਰ ਦੇ ਬਜਾਏ ਵਣ ਜੋ ਵਪਾਰ ਵਣ ਜੇ ਵਪਾਰੀ ਵਿਣ ਆਵੇ ਕੈਸੀ ਪਰਸਾਰੀ ਗੁਣ ਵਿਚਾਰੀ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਗੁਣਦਾਤਾ ਵਿਰਲਾ ਸੰਸਾਰ ਸਾਚੀ ਕਰਨੀ ਗੁਰ ਵਿਚਾਰ ਅਗਮ ਅਗੋਚਰ ਕੀਮਤ ਨਹੀਂ ਪਾਏ ਤਾਂ ਮਿਲੀਏ ਜਾਂ ਲਏ ਮਲਾਏ ਗੁਣਵੰਤੀ ਗੁਣ ਸਾਰੇ ਨੀਤ ਨਾਨਕ ਗੁਰਮਤ ਮਿਲੀਏ ਮੀਤ ਕਾਮ ਕ੍ਰੋਧ ਗਾਇਆ ਕੋ ਗਾਲੇ ਜਿਉ ਕੰਚਨ ਸੁਹਾਗਾ ਢਾਲੇ ਕਸ ਕਸ ਵੱਟੀ ਸਹਿ ਸੁਤਾਓ ਨਦ ਸਰਾਵਨੀ ਸਚੜਾਓ ਜਗਤ ਪਸ਼ੂ ਅਹੰਕਾਰ ਸਖਾਈ ਕਰ ਕਰਤੇ ਕਰਨੀ ਕਰਪਾਈ ਜਿਨ ਕੀਤੀ ਤਿਨ ਕੀਮਤ ਪਾਈ ਹੋਰ ਕਿਆ ਕਹੋ ਕਹੀਏ ਕਿਛ ਕਹਿਣ ਨਾ ਜਾਈ ਖੋਚ ਖੋਚ ਅੰਮ੍ਰਿਤ ਪੀਆ ਕਿਮਾ ਗਈ ਮਨ ਸਤਿਗੁਰ ਦੀਆ ਖਰਾ ਖਰਾ ਅਖੇ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਦ ਪੀ ਅੰਤ ਮੂਏ ਨਹੀਂ ਜਾਣਿਆ ਖਿਨਮੈ ਮੂਏ ਜਾਂ ਸ਼ਬਦ ਪਛਾਣਿਆ ਆਸਰ ਚੀਜ਼ ਮਰਨ ਮਨ ਮਾਨਿਆ ਗੁਰ ਕਿਰਪਾ ਤੇ ਨਾਮ ਪਛਾਣਿਆ ਗਗਨ ਗੰਭੀਰ ਗਗਨ ਅੰਤਰਵਾਸ ਗੁਣ ਗਾਵੇ ਸੁਖ ਸਹੀ ਨਿਵਾਸ ਗਿਆ ਨਾ ਆਵੇ ਆਏ ਨਾ ਜਾਏ ਗੁਰਪ੍ਰਸਾਦ ਰਹੇ ਲਿਵਲਾਏ ਗਗਨ ਅਗਮ ਅਨਾਥ ਜੋਨੀ ਅਸਰ ਕੀ ਸਮਾਦ ਸੁਗੋਨੀ ਹਰ ਨਾਮ ਚੇਤ ਫਿਰ ਭਵੇ ਨਾ ਜੂਨੀ ਗੁਰਮਤਿ ਸਾਰ ਹੋਰ ਨਾਮ ਵਿਹੋਣੀ ਕਰ ਦਰ ਫਿਰ ਤੱਕੀ ਬਹੁ ਤੇਰੇ ਜਾਤ ਸੰਖਿਅੰਤ ਨਹੀਂ ਮੇਰੇ ਕੇਤੇ ਮਾਤ ਪਿਤਾ ਸੁਸਤੀਆਂ ਕੇਤੇ ਗੁਰ ਚੇਲੇ ਪੁਨ ਹੁਆ ਕਾਚੇ ਗੁਰ ਤੇ ਮੁਕਤ ਨਾ ਹੁਆ ਕੇਤੀ ਨਾਰ ਵਾਰ ਏਕ ਸਮਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਹਿ ਦਹਿ ਟੂੰਡ ਕਰੇ ਮੈਂ ਪਾਇਆ ਮੇਲ ਪਾਇਆ ਸਤਿਗੁਰੂ ਮਿਲਾਇਆ ਗੁਰਮੁਖ ਗਾਵੇ ਗੁਰਮੁਖ ਬੋਲੇ ਗੁਰਮੁਖ ਤੋਲ ਤਲਾਵੇ ਤੋਲੇ ਗੁਰਮੁਖ ਆਵੇ ਜਾਏ ਨਸੰਗ ਪਰ ਹਰ ਮਹਿਲ ਜਲਾਏ ਕਲੰਕ ਗੁਰਮੁਖ ਨਾਦ ਵੇਦ ਵਿਚਾਰ ਗੁਰਮੁਖ ਮਜਨ ਚੱਜ ਆਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੇ ਪਾਰ ਚੰਚਰ ਚੀਤ ਨਾਰੇ ਹੀ ਠਾਏ ਚੋਰੀ ਮਿਰਗ ਅੰਗੂਰੀ ਖਾਏ ਚਰਨ ਕਮਲ ਔਰ ਦਾਰੇ ਚੀਤ ਚਿਰ ਜੀਵਨ ਚੇਤਨ ਨਿਤ ਨੀਤ ਚਿੰਤ ਦੀ ਦਿਸੇ ਸਭ ਕੋਏ ਚੇਤੇ ਏਕ ਤਹੀਂ ਸੁਖ ਹੋਏ
चित वसे राचे हर नाए मुक्त पया पासों कर जाए की जे देख लेक गंड नित देखो जगंड तू शब जे सम कर जाने बंधन काट मुक्त कर आने छाया शुची जगत भलाना लिखा कर तुरे प्रवान।

ਪਰਸਾਥ ਜਾਗਤ ਜਾਗ ਰਹਾ ਤੁਧ ਭਾਵਾਂ ਜਾਂ ਤੂੰ ਮੇਲੇ ਤਾਂ ਤੁਝ ਸੁਣਾਵਾਂ ਜੈ ਜੈਕਾਰ ਜਪੋ ਜਗਦੀਸ਼ ਗੁਰਮੁਖ ਮਿਲੀਏ ਬੀਸ ਕੀਸ ਚੱਕ ਬੋਲਣ ਕਿਆ ਜਗ ਸਿਉਵਾਦ ਚੂਰ ਮਰੇ ਦੇਖੇ ਪ੍ਰਮਾਦ ਜਨਮ ਹੋਏ ਨਹੀਂ ਜੀਵਣ ਆਸਾ ਆਏ ਚਲੇ ਪਾਇਆ ਨਰਾਸਾ ਚੋਰ ਚੋਰ ਚੱਕ ਮਾਟੀ ਰਲ ਜਾਏ ਕਾਲਣ ਚਾਪੇ ਹਰ ਗੁੰਗਾਏ ਪਾਈ ਨਵ ਨੇ ਦਰ ਕੇ ਨਾਏ ਆਪੇ ਦੇਵੇ ਸਹਿ ਸੁਭਾਏ ਨਿਆਨੋ ਬੋਲੇ ਆਪੇ ਬੁਝੇ ਆਪੇ ਸਮਝੇ ਆਪੇ ਸੂਝੇ ਗੁਰ ਕਾ ਕਹਿਆ ਅੰਕ ਸਮਾਵੇ ਨਿਰਮਲ ਸੋਚੇ ਸਾਚੋ ਭਾਵੇ ਗੁਰਸਾਗਰ ਰਤਨੀ ਨਹੀਂ ਚੋਟ ਲਾਲ ਪਦਾਰਥ ਸਾਚ ਖੋਟ ਗੁਰ ਕਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਨਾਨਕ ਗੁਰਮਤ ਸਾਹ ਸਮਾਵੋ ਟੂਟੇ ਨਿਉ ਕੇ ਬੋਲੇ ਸਹੀ ਟੂਟੇ ਬਾਂਧੋ ਦਿਸ ਗਈ ਟੂਟ ਫਰੀਦ ਗਈ ਗੁਰ ਬੋਲ ਦੁਰਮਤ ਭਰਾਲ ਛਾਡੀ ਢੋਲ ਟੂਟੇ ਗੰਢ ਪੜੇ ਵਿਚਾਰ ਗੁਰਸਬ ਦੀ ਕਰਤਾ ਜਸਾਰ ਲਾਹ ਸਚ ਨ ਆਵੇ ਟੋਟਾ ਤ੍ਰੇ ਪਨੁ ਠਾਕਰ ਪ੍ਰੀਤਮ ਮੋਟਾ ਠਾਕਰ ਮਨਵਾ ਰੱਖੋ ਠਾਏ ਠੈਕ ਮੋਈ ਅਵਗੁਣ ਪਛਤਾਏ ਠਾਕਰ ਏਕ ਸਬਾਈ ਨਾਰ ਬਹੁਤੇ ਵਿਸ ਕਰੇ ਕੁੜਿਆਰ ਪਰ ਕਰ ਜਾਤੀ ਠਾਕ ਰਹਾਈ ਮੈਲ ਬੁਲਾਈ ਠਾਕ ਨ ਪਾਈ ਸਭ ਸਵਾਰੀ ਸਾਚ ਪਿਆਰੀ ਸਾਈ ਸਾਗਣ ਠਾਕਰ ਧਾਰੀ ਡੋਲਤ ਡੋਲਤ ਹੈ ਸਕੀ ਫਟੇ ਤੀਸ

ਗਾਣ ਡੋਗਰਵਾ ਤਿਖਾ ਕਹੀਂ ਜਪਦੇ ਕਾ ਨਹੀਂ ਦੂਰ ਤਿਖਨ ਵਾਰੀ ਸ਼ਬਦ ਮਨ ਅੰਮ੍ਰਿਤ ਪਿਆ ਭਰਪੂਰ ਦੇ ਆਖੇ ਸਭ ਕੋਈ ਜੈ ਪਾਵੇ ਤੇ ਦੇ ਗੁਰੂ ਦੁਆਰੇ ਦੇਵ ਸੀ ਤਿਖਨ ਵਾਰੇ ਸੋਏ

ਨਾਨਕ ਸੱਚੇ ਨਾਮਣ ਝੂਠਾ ਆਵਣ ਜਾਣ ਆਪੇ ਚਤਰ ਸਰੂਪ ਹੈ ਆਪੇ ਗਿਆਨ ਸੁਜਾਣ ਜੋ ਆਵੇ ਸੇ ਜਾਏ ਪੁੰਨ ਆਏ ਗਏ ਪਿਸਾਏ ਲਾਖ ਚੁਰਾਸੀ ਮੇਲਨੀ ਕਟੇ ਨਵ ਦੇ ਸਾਹੇ ਸੇ ਜਨ ਉਭਰੇ ਜਿਨ ਹਰ ਪਾਇਆ ਤੰਦਾ ਮੂੰਹ ਅਵਗੂਤੀ ਮਾਇਆ ਜੋਤੀ ਸੇ ਸੋਚਾ ਸੀ ਕਿਸ ਕੋ ਮਰੁਤ ਸਮਰਾਓ ਜੋਤੀ ਸੇ ਸੋਚਾ ਸੀ ਕਿਸ ਕੋ ਉਮੀਦ ਕਰਿਓ ਜੀਓ ਅਸੰਭੋਏ ਆਪਣਾ ਤਨ ਮਨ ਅੱਗੇ ਦਿਓ ਆਸਰ ਕਰਤਾ ਤੂੰ ਤਣੀ ਕੇਸੀ ਕੀ ਮੈਂ ਓਟ ਗੁਣ ਕੀ ਮਾਰੀ ਹਉ ਮੋਈ ਸ਼ਬਦ ਰਤੀ ਮਨ ਚੋਟ ਰਾਣਾ ਰਾਉ ਨ ਕੋ ਰੇ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਦੇ ਧੀਰ ਰਾ ਬੁਰਾ ਪੀ ਆਵਲਾ ਸਾਡੂ ਗੁਰਸ ਗਾਹ ਮੈਂ ਤਨ ਅਵਗਣ ਝੁਰ ਮੋਈ ਗਣ ਗੁਣ ਕਿਉਂ ਕਰ ਜਾ ਗੁਣੀਆਂ ਗੁਣ ਲੈ ਭਰਾ ਮਿਲੇ ਕਿਉਂ ਤਿੰਨ ਮਿਲੋ ਪਿਆਰ ਤੈਨੀ ਜੈਸੀ ਸੀ ਰਹਾਂ ਜਪ ਜਪ ਹਿਰਦੇ ਮਰਾਰ ਅਵਗਣੋਰੀ ਅਵਗੁਣੀ ਭਰਪੂਰ ਗੁਣ ਪੀ ਵਸੇ ਨਾਲ ਬਿਨ ਸਤਿਗੁਰ ਗੁਣ ਨਾ ਜਾਪਣੀ ਜੇ ਚਿਰ ਸ਼ਬਦ ਨਾ ਕਰੇ ਵਿਚਾਰ ਲਸਕਰੀਆਂ ਕਰ ਸੰਭਲੇ ਆਏ ਵਜਿਓ ਲਖਾਏ ਕਰ ਕਮਾਵੇ ਸਿਰਤਣੀ ਲਾਹ ਪੱਲੇ ਪਾਏ ਲੱਭ ਲੋ ਬਰਿਆਈਆਂ ਛੋਡੇ ਮਨੋਸਾਰ ਗੜ ਦੋਹੀ ਪਾਸਾ ਕੀ ਕਦੇ ਨਾ ਆਵੇ ਹਾਰ ਚਾਕਰ ਕਹੀਏ ਖਸਮ ਕਾ ਸੋਹੇ ਉਤਰਦੇ ਵਜੋ ਗੁਆਏ ਆਪਣਾ ਤਸਨ ਵੈਸੇ ਸੇ ਪ੍ਰੀਤਮ ਹੱਥ ਵਡਿਆਈਆਂ ਜੈ ਪਾਵੇ ਤੈਂਦੇ ਆਪ ਕਰੇ ਕਿਸੇ ਆਖੀਏ ਉਹਨਾਂ ਕੋਈ ਕਰੇ ਦੂਜੋ ਸੂਜੇ ਕੋ ਨਹੀਂ ਬਹਿ ਦਲੀਚਾ ਪਾਏ ਨਰਕ ਨਿਵਾਰਨ ਨਰ ਹਰ ਨਰਕ ਨਿਵਾਰਨ ਨਰ ਹਰ ਨਰ ਸਚੋ ਸਾਚੇ ਨਾਏ ਵਣ ਤਰੇ ਢੂੰਡਤ ਫਿਰ ਗਈ ਮਨ ਮੇਂ ਕਹੋ ਵਿਚਾਰ ਲਾ ਰਤਨ ਬਹੁ ਮਾਲਕੀ ਸਤਿਗੁਰ ਹਾਥ ਭੰਡਾਰ ਉਤਮ ਹੋਆ ਪ੍ਰਭ ਮਿਲੇ ਇੱਕ ਮਨ ਏਕੇ ਭਾਏ ਨਾਨਕ ਪ੍ਰੀਤਮ ਰਸ ਮੇਰੇ ਲਾਹ ਲੈ ਪਰਸਾਏ ਰਚਨਾ ਰਾਜਨ ਰਚੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਧਿਆਈ ਅੰਤ ਨ ਪਾਰਾਵਾਰ ਅੜਾੜੇ ਰਾੜਾ ਹਾਰ ਜੀਓ ਸੋਈ ਤਿਸ ਮਿਲਣ ਰਾਜਾ ਨ ਕੋਈ ਅੜਾੜੇ ਗਾਰੜ ਤੁਮ ਸੁਣੋ ਹਰ ਵਸੇ ਮਨਮਾਏ ਗੁਰਪ੍ਰਸਾਦੀ ਅਰ ਪਾਈਏ ਮਤ ਤੋਂ ਪਰਮ ਭੁਲਾਏ ਸੋ ਸਾਹੋ ਸਾਚਾ ਜਿਸ ਹਰ ਤਨ ਰਾਤ ਗੁਰਮੁਖ ਪੂਰਾ ਤੇ ਸਭਾਸ ਰੂੜੀ ਬਾਣੀ ਅਰ ਪਾਇਆ ਗੁਰਸਬਦੀ ਵਿਚਾਰ ਆਪ ਗਿਆ ਦੋ ਕੱਟਿਆ ਹਰ ਵਰ ਪਾਇਆ ਨਾਰ ਸੋਨਾ ਰੂਪਾ ਸੰਚੀਏ ਧਨ ਕਾਚਾ ਬਿਕਸਾਰ ਸਾਸ ਦਾਏ ਸੰਤ ਅਨ ਦੁਬਦਾ ਹੋਏ ਖੁਆਰ ਸਤਿਆਰੀ ਸਤ ਸੰਚਿਆ ਸਾਚੋ ਨਾਮ ਮੋਲ ਹਰ ਨਿਰਮੈਲੀ ਉਜਲੋ ਪਰ ਸਾਚੀ ਸਚ ਬੋਲ ਸਾਜਨ ਮੀਤ ਸਜਾਣ ਤੂੰ ਤੂੰ ਸਰਵਰ ਤੂੰ ਹੰਸ ਸੱਚ ਉਠਾ ਕਰ ਮਨ ਵਸੇ ਹਉ ਬੁਲਹਾਰੀ ਤਿਸ ਮਾਇਆ ਮਮਤਾ ਮੋਣੀ ਜਿਨ ਕੀਤੀ ਸੋ ਜਾਣ ਵੇਖੇ ਅੰਮ੍ਰਿਤੇ ਕਹੇ ਬੁਝੇ ਪੁਰਖ ਸੁਜਾਣ ਜਮਾ ਮਖੋਣੇ ਸਭ ਗਏ ਤੂੰ ਲੱਖ ਸੰਖ ਗਣਤ ਆਵੇ ਕਿਉਂ ਗਣੀ ਖਬ ਖਮ ਹੋਏ ਬਸੰਖ ਕਸਮ ਬਛਾਣੇ ਆਪਣਾ ਖੂਲੇ ਬੰਧ ਨਾ ਪਾਏ ਸਬਦ ਮੈਲੀ ਖਰਾ ਤੂੰ ਸਮਾ ਸੱਚ ਸੁਖ ਪਾਏ ਖਰਚ ਖਰਾ ਧਾਨ ਧਿਆਨ ਖਰਚ ਖਰਾ ਧਨ ਧਿਆਨ ਤੂੰ ਆਪੇ ਵਸੇ ਸਰੀਰ ਮਨ ਤਨ ਮੁਖ ਜਾਪੇ ਸਦਾ ਗੁਣ ਅੰਤਰ ਮਨ ਧੀਰ ਹਉਮੈ ਕਵੀ ਪਾਏ ਸੀ ਬੀਜੋ ਵੱਖ ਵਕਾਰ ਜੰਤੋ ਪਾਏ ਵਿੱਚ ਪਾਇਆ ਨ ਕਰਤਾ ਅਲੱਗ ਅਪਾਰ ਸਿਸਟੇ ਪਿਓ ਨਾ ਜਾਣੇ ਕੋਏ ਸਿਸਟਾਂ ਕਰੇ ਸੁਨੇ ਚੋ ਹੋਏ ਸੰਪੇ ਕੋਈ ਸਿਰ ਝਾਈਏ ਸੰਪੇ ਪੁਰਖ ਲਿਖੇ ਸਭ ਪਾਈਏ ਸੰਪੇ ਕਾਰਣ ਚਾਕਰ ਚੋਰ ਸੰਪੇ ਸਾਥ ਨਾ ਚਾਲੇ ਹੋਰ ਬਿਨ ਸਾਚੇ ਨਹੀਂ ਦਰਦਾ ਮਾਨ ਹਰ ਜਸ ਪੀਵੇ ਸੁੱਤੇ ਨਦਾਨ ਹੇਰਤ ਹੇਰਤ ਹੇ ਸਖੀ ਹੋਏ ਰਹੀ ਹੈਰਾਨ ਹੋ ਹੋ ਕਰਤੀ ਮੈਂ ਮੋਈ ਸਭ ਦਰਵੇ ਮਨ ਗਿਆਨ ਹਾਰ ਡੋਰ ਕੰਕਣ ਕਣੇ ਕਰਤਾ ਕੀ ਸੀਗਾਰ ਮੇਰ ਪ੍ਰੀਤਮ ਸੁਖ ਪਾਇਆ ਸਗਲ ਗੁਣਾ ਗਲਹਾਰ ਨਾਨਕ ਗੁਰੂ ਪਾਈਏ ਹਰਸੋਂ ਪ੍ਰੀਤ ਪਿਆਰ ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਪਰਣਾ ਹਰ ਬੁੱਝਣਾ ਹਰ ਸਿਉਂ ਰੱਖੋ ਪਿਆਰ ਹਰ ਜੱਬੇ ਹਰ ਧਿਆਈਏ ਹਰ ਕਾ ਨਾਮ ਉਧਾਰ ਲੇਖ ਨਾ ਮਿੱਟੀ ਹੇ ਸਖੀ ਜੋ ਲਿਖਿਆ ਕਰਤਾਰ ਆਪੇ ਕਾਰਨ ਜਨ ਕੀਆ ਕਰ ਕਿਰਪਾ ਭਗਤਾਰ ਕਰਤੇ ਹੱਥ ਵਡਿਆਈਆਂ ਬੂਝੋ ਗੁਰ ਵਿਚਾਰ ਲਿਖਿਆ ਫੇਰ ਨਾ ਸਕੀਏ ਜਿਉਂ ਭਾਵੀ ਤਿਉਂ ਸਾਰ ਨਦਰ ਤੇਰੀ ਸੁਖ ਪਾਇਆ ਨਾਨਕ ਸਬਦ ਵਿਚਾਰ ਮਨਮੁਖ ਭੂਲੇ ਪਛਮੇ ਉਭਰੇ ਗੁਰ ਵਿਚਾਰ ਜੇ ਪੁਰਖ ਨਦਰ ਨਾ ਆਵੀ ਸਿਸਕਾ ਕਿਆ ਕਰ ਕਿਹਾ ਜਾਏ ਬੁਲਾਰੀ ਗੁਰ ਆਪਣੇ ਜੇ ਹਿਰਦੇ ਦਸਾ ਦਿਖਾਏ ਪਾਉਂਦਾ ਪੜਿਆ ਆਖੀਏ ਵਿਦਿਆ ਵਿਚਰੇ ਸਹਿ ਸੁਭਾਏ ਵਿਦਿਆ ਸੋਧੇ ਤਤ ਲਏ ਰਾਮ ਨਾਮ ਲਿਵਲਾਏ ਮਨਮੁਖ ਵਿਦਿਆ ਬਿਰਖਦਾ ਬਿਰਖ ਕੱਟੇ ਬਿਰਖਾਏ ਮੂਰਖ ਸਭ ਨਾ ਚੀਨੀ ਸੂਝ ਬੂਝ ਨਾ ਕਾਏ ਪਾਂਦਾ ਗੁਰਮੁਖ ਆਖੀਏ ਚਾਟਣਿਆ ਮਤ ਦੇ ਨਾਮ ਸੰਭਾਲੋ ਨਾਮ ਸੰਗ੍ਰਹੋ ਲਾ ਜਗ ਮੈਲੇ ਸੱਚੀ ਪੱਟੀ ਸੱਚ ਮਨ ਪੜੀਏ ਸਭ ਸੁਸਾਰ ਨਾਨਕ ਸੋ ਪੜਿਆ ਸੋ ਪੰਡਿਤ ਬਿਨਾ ਜਿਸ ਨਾਮ ਨਾਮ ਗਲਹਾਰ ਰਾਮ ਕਲੀ ਮਹਲਾ ਪਹਿਲਾ ਸਿੱਧ ਗੋਸ਼ਟ ਇੱਕ ਓਂਕਾਰ ਸਤਿਗੁਰ ਪ੍ਰਸਾਦ
ਤੇ ਸਭਾ ਕਰਿਆ ਸੁਣ ਬੈਠੇ ਸਨ ਸਭਾ ਜੈਕਾਰੋ ਤੇ ਅੱਗੇ ਰਹਿ ਰਾ ਸੁਮਾਰੀ ਸਚਾਇ ਪ੍ਰੋਪਾਰੋ ਮਸਤਕਾਰ ਤਰੀ ਤਸਿਆਗੇ ਤਨ ਮਨ ਅੱਗੇ ਦਿਓ ਨਾਨਕ ਸੰਤ ਮੈ ਸਚ ਪਾਈਏ ਸਹਿਜ ਪਾਏ ਚਸਤ ਲਿਓ ਕਿਆ ਭਵੀਏ ਸਚ ਉੱਚਾ ਹੋਏ ਸਾ ਸਭ ਧਨ ਮੁਕਤ ਨਾ ਹੋਏ ਰਹੋ ਕਮਨ ਤੁਮੇ ਕਿਆ ਨਾਮ ਤੁਮਾਰਾ ਕੌਣ ਮਾਰਗ ਕੌਣ ਸੁਹਾਓ ਸਚ ਕਰਦਾ ਸੁਮਾਰੀ ਆਓ ਸੰਤ ਜਣਾ ਬਲ ਜਾਓ ਕਹਿ ਬੈਸੋ ਕਹਿ ਰਹੀਏ ਬਾਲੇ ਕਹਿ ਆਵੋ ਕਹਿ ਜਾਹੋ ਨਾਨਕ ਬੋਲੇ ਸੁਣ ਬੈਰਾਗੀ ਕਿਆ ਤੁਮਾਰਾ ਰਾਹੋ ਘਟ ਘਟ ਬਹਿ ਨਿਰੰਤਰ ਰਹੀਏ ਚਾਲੇ ਸਤਿਗੁਰੂ ਪਾਏ ਸਹਿਜੇ ਆਏ ਹੁਕਮ ਸਮਾਏ ਸਹਿਜੇ ਆਏ ਹੁਕਮ ਸਦਾਏ ਨਾਨਕ ਸਧਾਰ ਜਾਏ ਆਸਣ ਬੈਸਣ ਸਿਰ ਨਾਰਾਇਣ ਐਸੀ ਗੁਰਮੁਖ ਪਾਏ ਗੁਰਮੁਖ ਬੂਝੇ ਆ ਪਛਾਣੇ ਸੱਚੇ ਸਾ ਸਮਾਏ ਦੁਨੀਆਂ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ ਚਰਪਟ ਬੋਲੇ ਉਦੋ ਨਾਨਕ ਦੇਵ ਸੱਚਾ ਵਿਚਾਰੋ ਆਪੇ ਆਕੇ ਆਪੇ ਸਮਝੇ ਕਿਆ ਤਿਸ ਕਿਆ ਉਤਰ ਦੀਜੇ ਸਾਜ ਕਹੋ ਤੂੰ ਪਾਰ ਗਰਾਮੀ ਤੋ ਕਿਆ ਬੈਠਣ ਦੀਜੇ ਜੈਸੇ ਜਲ ਮੈਂ ਕਮਲਨ ਹਲਮ ਮੁਰਗਾਈ ਨੈ ਸਾਣੇ ਸੁਰਤ ਸਭ ਪਾਪ ਸਾਗਰ ਤਰੀਏ ਨਾਨਕ ਨਾਮ ਵਖਾਣੇ ਕਹੇ ਅਕਾਂ ਤੇ ਕੋ ਮਨ ਵਸਿਆ ਸਮਾਏ ਨਿਰਾਸੋ ਅਗਾਮ ਗੋਚਰ ਦੇ ਸਕਾਏ ਨਾਨਕ ਤਾਕਾ ਦਾਸੋ ਸੁਣ ਸਵਾਮੀ ਅਰਦਾਸ ਮਾਰੀ ਪੁੱਛੋ ਸਾਜ ਵਿਚਾਰੋ ਰੋਸ ਨਾ ਕੀਜੇ ਉਤਰ ਦੀਜੇ ਕਿਉਂ ਪਾਈਏ ਗੁਰਦੁਆਰੋ ਇਹ ਮਨ ਚਲ ਤੋ ਸਜ ਕਰ ਬੈਸੇ ਨਾਨਕ ਨਾਮ ਅਧਾਰੋ ਆਪੇ ਮੇਰ ਮਲਾਏ ਕਰਤਾ ਲਾਗੇ ਸਾਜ ਪਿਆਰੋ ਹਾਟੀ ਬਾਟੀ ਰਹੇ ਨਰਾਲੇ ਰੂਪ ਬਿਰਖੋ ਬਿਆਨੇ ਕੰਧ ਮੂਲ ਆਹਾਰੋ ਖਾਈਏ ਅਦੋ ਬੋਲੇ ਗਿਆਨੇ ਤੀਰਥ ਨਾਈਏ ਸੁਖ ਫਲ ਪਾਈਏ ਮੈਰ ਨ ਲਾਗੇ ਕਾਈ ਗੋਲ ਕਪੂਰ ਤੁਰ ਲੋਹਾਰੀ ਪਾ ਬੋਲੇ ਜੋਗ ਜੁਗ ਸੁਬੇ ਤਸਾਈ ਹਾਟੀ ਬਾਟੀ ਨੀਂਦ ਨਾ ਆਵੇ ਪਰ ਕਰ ਚਿੱਤ ਨਾ ਡੁਲਾਈ ਬਿਨ ਆਵੇ ਮਨ ਟੇਕ ਨਾ ਟਿਕੀ ਨਾਨਕ ਭੂਖ ਨਾ ਜਾਈ ਹਾਟ ਪਟਣ ਕਰ ਗੁਰੂ ਦਿਖਾਇਆ ਸਹਿਜੀ ਸਚ ਵਪਾਰੋ ਅਣਤ ਨਿੰਦਰਾ ਅਲਪ ਆਹਾਰ ਨਾਨਕ ਤਤ ਵਿਚਾਰੋ ਦਰਸ਼ਨ ਪੇ ਕਰੋ ਜੁਗਿੰਦਰਾ ਮੁੰਦਰਾ ਚੋਲੀ ਕਿੰਥਾ ਵਾਰੇ ਅੰਤਰੇਕ ਸਰਵੋ ਕਟ ਦਰਸ਼ਨ ਇੱਕ ਪੰਥਾ ਇਨ ਬਿਦ ਮਨ ਸਮਝਾਈਏ ਪੁਰਖਾ ਬੋਰ ਚੋਲ ਨਾ ਖਾਈਏ ਨਾਨਕ ਬੋਲੇ ਗੁਰਮੁਖ ਬੂਝੇ ਜੋਗ ਜੁਗ ਪਾਈਏ ਅੰਤਰ ਸਬਦ ਨਿਰੰਤਰ ਮੁੰਦਰਾ ਹਮੇ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੇ ਗੁਰ ਕੇ ਸਬਦ ਸੋ ਸਮਝ ਪਰੀ ਚਿੰਤਾ ਚੋਲੀ ਭਰਪੁਰ ਰਹਿਆ ਨਾਨਕ ਤਾਰੇ ਘਰੀ ਸਾਚਾ ਸਾਹਿਬ ਸਾਚੀ ਨਾਹੀ ਪਰਖੇ ਗੁਰ ਕੀ ਬਾਤ ਕਰੀ ਉਂਦੋ ਕਪੜ ਪੰਜ ਫੁੱਟ ਟੋਪੀ ਕਾਇਆ ਕੜਾਸਣ ਮਨ ਜਾ ਗੋਟੀ ਸਾਸਨ ਤੋਂ ਸੰਗ ਮਹਿ ਨਾਲ ਨਾਨਕ ਗੁਰਮੁਖ ਨਾਮ ਸਮਾਰ ਕਮਨ ਸੋ ਗੁਪਤਾ ਕਮਨ ਸੋ ਮੁਕਤਾ ਕਮਨ ਸੋ ਅੰਤਰ ਬਾਹਰ ਜੁਗਤਾ ਕਮਨ ਸੋ ਆਵੇ ਕਮਨ ਸੋ ਜਾਏ ਕਮਨ ਸੋ ਤ੍ਰੇਪਣ ਰਿਹਾ ਸਮਾਏ ਘੜ ਘੜ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸਭ ਸੋ ਜੁਗਤਾ ਮਨਮੁਖ ਬੰਸੇ ਆਵੇ ਜਾਏ ਨਾਨਕ ਗੁਰਮੁਖ ਸਾਹ ਸਮਾਏ ਕਿਉਂ ਕਰ ਵਾਧਾ ਸਰਪਣ ਖਾਧਾ ਕਿਉਂ ਕਰ ਖੋਇਆ ਕਿਉਂ ਕਰ ਲਾਦਾ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ ਇਹ ਤਤ ਵਿਚਾਰੇ ਸੋ ਗੁਰੂ ਹਮਾਰਾ ਗੁਰਮਤ ਦੁਰਮਤ ਵਾਧਾ ਸਰਪਣ ਖਾਧਾ ਮਨਮੁਖ ਖੋਇਆ ਗੁਰਮੁਖ ਲਾਦਾ ਸਤਿਗੁਰ ਮੇਰੇ ਅੰਧੇਰਾ ਜਾਏ ਨਾਨਕੋ ਮੈਂ ਮੇਰ ਸਮਾਏ ਸੋ ਨਿਰੰਤਰ ਦੀ ਜੇ ਬੰਦ ਉੱਡੇ ਨਾ ਹੰਸਾ ਪੜੇ ਨਾ ਕੰਧ ਸਹਿਜ ਗੁਫਾ ਕਰ ਜਾਣੇ ਸਾਚਾ ਨਾਨਕ ਸਾਚੇ ਭਾਵੇ ਸਾਚਾ ਕਿਸ ਕਾਰਨ ਗ੍ਰਹਿ ਉਤੇ ਜੇ ਉਹ ਦਾਸੀ ਕਿਸ ਕਾਰਨ ਭੇਸ ਨਿਵਾਸੀ ਕਿਸ ਵਕਰ ਕੇ ਧੁੰਮਣ ਜਾਰੇ ਕਿਉਂ ਕਰ ਸਾਥ ਨਗਾਓ ਪਾਰੇ ਗੁਰਮੁਖ ਹੋਇ ਤਭਏ ਉਦਾਸੀ ਦਰਸ਼ਨ ਕਹਿਤਾ ਹੀ ਭੇਖ ਨਿਵਾਸੀ ਸਾਚ ਵਕਰ ਕੇ ਆਵਣ ਜਾਰੇ ਨਾਨਕ ਗੁਰਮੁਖ ਉਤਰ ਸੁਪਾਰੇ ਕਿਤ ਬਿਦ ਪੁਰਖਾ ਜਨਮ ਮਿਟਾਇਆ ਕਾਹੇ ਕਹੋ ਤੁਜ ਇਹੋ ਮਨ ਲਾਇਆ ਕਿਤ ਬਿਦ ਆਸਾ ਮਨ ਸਾਖਾਈ ਕਿਤ ਬਿਦ ਜੋ ਨਿਰੰਕਰ ਪਾਈ ਬਿਨ ਦੰਤਾਂ ਕਿਉਂ ਪਾਈ ਖਾਈਏ ਸਾਰ ਨਾਨਕ ਸਾਚਾ ਕਰੋ ਵਿਚਾਰ ਸਤਿਗੁਰ ਕੇ ਜਨਮੇ ਗੌਣ ਮਟਾਇਆ ਅਨਹਤ ਰਾਤੀ ਉਹ ਮਨ ਲਾਇਆ ਮਨਸਾ ਸਾ ਸਭ ਜਲਾਈ ਗੁਰਮੁਖ ਜੋ ਨਿਰੰਤਰ ਪਾਈ ਰਹਿਗੁਣ ਮੇਟੇ ਖਾਈਏ ਸਾਰ ਨਾਨਕ ਤਾਰੇ ਤਾਰਨ ਹਾਰ ਆਤਕੋ ਕਵਨ ਵਿਚਾਰ ਗਤੀ ਅਲੇ ਸੁਣਨਾ ਸੁਣ ਘੜਾ ਆਤਕੋ ਕਵਨ ਵਿਚਾਰ ਕਥੀ ਅਲੇ ਸੁਣ ਕਾਂ ਘਰ ਵਾਸੋ ਗਿਆਨ ਕੀ ਮੰਦਾ ਕਵਨ ਕਥੀ ਅਲੇ ਘੜ ਘੜ ਕਵਨ ਨਿਵਾਸੋ ਕਾਲ ਕਾ ਠੀਂਗਾ ਕਿਉਂ ਜੁੜਾਈ ਅਲੇ ਕਿਉਂ ਨਿਰਭਉ ਕਰ ਜਾਈਏ ਸਹਿ ਸੰਤੋਖ ਆਸਨ ਜਾਣੇ ਕਿਉਂ ਸ਼ੇਦੇ ਬੈਰ ਆਈਏ ਗੁਰ ਕੇ ਸ਼ਬਦ ਹਮੇ ਬਿਖ ਮਾਰੇ ਤਾਂ ਨਚਰ ਹੋਵੇ ਵਾਸੋ ਜਿਨ ਰਚਰ ਰਚਿਆ ਤੇ ਸ਼ਬਦ ਪਛਾਣੇ ਨਾਨਕ ਤਾ ਕਾ ਦਾਸੋ ਕਹਾਂ ਤੇ ਆਵੇ ਕਾਹੇ ਉਹ ਜਾਵੇ ਕਾਹੇ ਉਹ ਰਹੇ ਸਮਾਈ ਇਸ ਸ਼ਬਦ ਕੋ ਜੋੜ ਥਾਵੇ ਤਿਸ ਗੁਰ ਦਿਲ ਨਾ ਸਮਾਈ ਕਿਉਂ ਤੱਤੇ ਅਵਗਤੇ ਪਾਵੇ ਗੁਰਮੁਖ ਲੱਗੇ ਪਿਆਰੋ ਆਪੇ ਸੁਰਤਾਏ ਆਪੇ ਕਰਤਾ ਕਹੋ ਨਾਨਕ ਵਿਚਾਰੋ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਈ ਪੂਰੇ ਗੁਰ ਤੇ ਸਾਚ ਸਮਾਵੇ ਗਾਤਮੇ ਤੇ ਸਬਦੇ ਪਾਈ ਆਦਿ ਕਹੋ ਬਸਮਾਦ ਵਿਚਾਰ ਕਥੀ ਅਲੇ ਸੰਤ ਅੰਤਰ ਵਾਸ ਲਿਆ
ਅਕਲ ਪਤ ਮੰਦਰਾ ਗੁਰ ਗਿਆਨ ਵਿਚਾਰੀ ਅਲੇ ਘੜ ਘੜ ਸਾਚਾ ਸਰਬ ਜੀਆਂ ਗੁਰਬਚਨੀ ਆਉ ਗਤ ਸਮਾਈਏ ਧਰਤ ਨਿਰੰਜਨ ਸਹਿ ਚਲਾਏ ਨਾਨਕ ਦੂਜੀ ਕਾਰ ਨਾ ਕਰਨੀ ਸੇਵੇ ਸਿੱਖ ਜੋ ਸੇਵੇ ਸਿੱਖ ਸੋ ਖੋਜ ਲਹੇ ਹੁਕਮ ਸਮਾਦ ਹੁਕਮ ਪਛਾਣੇ ਜੀ ਜੁਗਤ ਸਹਿ ਜਾਣੇ ਸੋਈ ਆਉ ਮੇ ਨਿਰਾਲਮ ਹੋਏ ਅੰਤਰ ਸਾਹ ਜੋਗੀ ਕਹੀਏ ਸੋਈ ਅਵਗਤ ਨਿਰਮਹਿਲ ਉਪਜੇ ਨਿਰਗੁਣ ਤੇ ਸਰਗੁਣ ਸੀਆ ਸਤਿਗੁਰ ਪਰਚੇ ਪਰਮ ਪਦ ਪਾਈਏ ਸਾਚੇ ਸਭ ਸਮਾਏ ਲੀਆ ਏਕੋ ਏਕੇ ਕੋ ਸਾਚੇ ਕਾ ਜਾਣੇ ਓਮੇ ਦੂਜਾ ਦੂਰ ਕੀਆ ਸੋ ਜੋਗੀ ਗੁਰ ਸ਼ਬਦ ਪਛਾਣੇ ਅੰਤਰ ਕਮਲ ਪੁਰਦਾਸ ਥੀਆ ਜੀਵਤ ਮਰੇ ਤਾਂ ਸਭ ਕੇ ਸੂਝੇ ਅੰਤਰ ਜਾਣੇ ਸਰਬ ਦਇਆ ਨਾਨਕ ਤਾ ਕੋ ਮਿਲੇ ਵਡਾਈ ਆਪ ਪਛਾਣੇ ਸਰਬ ਜੀਆ ਸਾਚੋ ਜੇ ਸਾ ਸਮਾਵੇ ਸਾਚੇ ਸੁਚੇ ਏਕ ਮਾਇਆ ਝੂਠੇ ਆਵੇ ਠੋ ਨ ਪਾਵੇ ਦੂਜੇ ਆਵਾ ਗਾਉਣ ਭਇਆ ਆਵਾ ਗਾਉਣ ਮਿੱਟੇ ਗੁਰ ਸ਼ਬਦ ਆ ਪੇਪਰ ਕੇ ਬਖਸਲਿਆ ਏਕਾ ਭੇਦਨ ਦੂਜੇ ਵਿਆਪੀ ਨਾਮ ਰਸਾਇਣ ਵਿਸਰਿਆ ਸੋ ਬੁਝੇ ਜੇ ਸਿਆ ਬੁਝਾਏ ਗੁਰ ਕੇ ਸਭ ਸੋ ਮੁਕਤ ਭਇਆ ਨਾਨਕ ਤਾਰੇ ਤਾਰਨ ਹਾਰਾ ਮੈਂ ਦੂਜਾ ਪਰ ਹਰਿਆ ਮਨਮੁਖ ਭੁੱਲੇ ਜਮਕੀ ਕਾਣ ਪਰ ਕਰ ਜੋਹੇ ਆਣੇ ਆਣ ਮਨਮੁਖ ਪਰਮਾ ਭਵੇ ਬਿਮਾਣ ਵੇ ਮਾਰਗ ਮੋਸੇ ਮੰਤਰ ਮਸਾਣ ਸ਼ਬਦ ਨ ਚੀਨੇ ਲਵੇ ਕਮਾਣ ਨਾਨਕ ਸਾਚ ਰਤੇ ਸੁਖ ਜਾਣ ਗੁਰਮੁਖ ਸਾਚੇ ਕਾ ਭਉ ਪਾਵੇ ਗੁਰਮੁਖ ਬਾਣੀ ਘੜ ਕਢਾਵੇ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਰੋਮ ਰੋਮ ਹਰ ਧਿਆਵੇ ਨਾਨਕ ਗੁਰਮੁਖ ਸਾਹ ਸਮਾਵੇ ਗੁਰਮੁਖ ਪਰਚੇ ਵੇਦ ਵਿਚਾਰੀ ਗੁਰਮੁਖ ਪਰਚੇ ਧਰੀਏ ਤਾਰੀ ਗੁਰਮੁਖ ਪਰਚੇ ਸੋ ਸ਼ਬਦ ਗਿਆਨੀ ਗੁਰਮੁਖ ਪਰਚੇ ਅੰਤਰ ਵਿਦਿਆਨੀ ਗੁਰਮੁਖ ਪਾਈਏ ਲੱਖ ਉਪਾਰ ਨਾਨਕ ਗੁਰਮੁਖ ਮੁਕਤ ਦੁਆਰ ਗੁਰਮੁਖ ਕਥ ਕਥੇ ਵਿਚਾਰ ਗੁਰਮੁਖ ਨਿਭੇ ਸਾ ਪਰਵਾਰ ਗੁਰਮੁਖ ਜਪੇ ਅੰਤਰ ਪਿਆਰ ਗੁਰਮੁਖ ਪਾਈਏ ਸਬਦ ਉਚਾਰ ਸਬਦ ਭੇਦ ਜਾਣੇ ਜਾਣਾਈ ਨਾਨਕ ਹਉਮੈ ਜਾ ਸਮਾਈ ਗੁਰਮੁਖ ਧਰਤੀ ਸਾਚੇ ਸਾਚੀ ਚਸਮੇ ਉਪਤ ਸਬਤ ਸੋ ਬਾਜੀ ਗੁਰ ਕੇ ਸਬਦ ਰਪੇ ਰੰਗ ਲਾਏ ਸਾਚ ਰਤੋ ਪਤ ਸੋ ਕਰ ਜਾਏ ਸਾ ਸ਼ਬਦ ਮੈਂ ਪਤ ਨਹੀਂ ਪਾਵੇ ਨਾਨਕ ਮੈਂ ਨਾਵੇ ਕਿਉਂ ਸਾ ਸਮਾਵੇ ਗੁਰਮੁਖ ਅਰਥ ਸਿੱਧੀ ਸਭ ਬੋਧੀ ਗੁਰਮੁਖ ਭਾਵ ਜਲ ਕਰੀਏ ਸੱਚ ਸੁਧੀ ਗੁਰਮੁਖ ਸਾਰ ਅਪਸਰ ਵਿਦ ਜਾਣੇ ਗੁਰਮੁਖ ਪਰ ਵਿਰਤ ਨਰ ਵਿਰਤ ਪਛਾਣੇ ਗੁਰਮੁਖ ਤਾਰੇ ਤਾਰੋ ਤਾਰੇ ਗੁਰਮੁਖ ਤਾਰੇ ਪਾਰੋ ਤਾਰੇ ਨਾਨਕ ਗੁਰਮੁਖ ਸ਼ਬਦ ਨਿਸਾਰੇ ਨਾਮੇ ਰਾਤੇ ਹਉਮੈ ਜਾਏ ਨਾਮ ਰਤੇ ਸੱਚ ਰਹੇ ਸੁਮਾਏ ਨਾਮ ਰਤੇ ਜੁਗ ਜੁਗ ਤੋ ਵਿਚਾਰ ਨਾਮ ਰਤੇ ਭਾਵੇ ਮੁਖ ਦੁਆਰ ਨਾਮ ਰਤੇ ਤ੍ਰੇ ਪਹੁਣ ਸੋ ਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਿੱਧ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸਤਿਕਰਣੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਬਿਨ ਨਾਵੇ ਬੋਲੇ ਸਾ ਬੇਕਾਰ ਨਾਨਕ ਨਾਮ ਰਤੇ ਤਿਨ ਕਹੋ ਜੈਕਾਰ ਪੂਰੇ ਗੁਰ ਤੇ ਨਾਮ ਪਾਇਆ ਜਾਏ ਜੋ ਚੁਗਤ ਸੱਚ ਰਹੇ ਸੁਮਾਏ ਬਾਰੇ ਮੈਂ ਜੋਗੀ ਪਰਮਾਏ ਸੰਨਿਆਸੀ ਛੇ ਚਾਰ ਗੁਰ ਕੇ ਸ਼ਬਦ ਜੋ ਮਰਜੀ ਹੈ ਸੋ ਪਾਏ ਮੁਖ ਗਵਾਰ ਬਿਨ ਸਬਦੇ ਸ਼ਬਦ ਜੇ ਲਾਗੇ ਦੇਖੁਰ ਦੇ ਵਿਚਾਰ ਨਾਨਕ ਵੱਡੇ ਸੇ ਵਡਭਾਗੀ ਜਿਨੀ ਸੱਚ ਰੱਖਿਆ ਉਰਕਾਰ ਗੁਰਮੁਖ ਰਤਨ ਲਹਿ ਲਿਵ ਲਾਏ ਗੁਰਮੁਖ ਪਰਖੇ ਰਤਨ ਸੁਭਾਏ ਗੁਰਮੁਖ ਸਾਚੀ ਘਰ ਕਮਾਏ ਗੁਰਮੁਖ ਸਾਚੇ ਮਨ ਪੁੱਤੀ ਆਏ ਗੁਰਮੁਖ ਅਲੱਖ ਲਖਾਏ ਤੇ ਸੁਭਾਵੇ ਨਾਨਕ ਗੁਰਮੁਖ ਚੋੜ ਨਾ ਖਾਵੇ ਗੁਰਮੁਖ ਨਾਮ ਦਾਨ ਸਨਾਨ ਗੁਰਮੁਖ ਲਾਗੇ ਸਹਿ ਧਿਆਨ ਗੁਰਮੁਖ ਭਾਵੇ ਦਰਗਹਿ ਮਾਨ ਗੁਰਮੁਖ ਭਾਉ ਪੰਜਨ ਪ੍ਰਧਾਨ ਗੁਰਮੁਖ ਕਰਨੀ ਘਰ ਕਰਾਏ ਨਾਨਕ ਗੁਰਮੁਖ ਮੇਲ ਮਲਾਏ ਗੁਰਮੁਖ ਸ਼ਾਸਤਰ ਸਿਮਰਤ ਵੇਦ ਗੁਰਮੁਖ ਪਾਵੇ ਘੜ ਘੜ ਭੇਦ ਗੁਰਮੁਖ ਵੈਰ ਵਿਰੋਧ ਗਵਾਵੇ ਗੁਰਮੁਖ ਸਗਲੀ ਗਣਤ ਮਟਾਵੇ ਗੁਰਮੁਖ ਰਾਮ ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮ ਪਛਾਤਾ ਬਿਨ ਗੁਰ ਭਰਮੇ ਆਵੇ ਜਾਏ ਬਿਨ ਗੁਰ ਕਾਲ ਨ ਪਵੀ ਥਾਏ ਬਿਨ ਗੁਰ ਮਨੁਆ ਹੱਥ ਡਲਾਏ ਬਿਨ ਗੁਰ ਤ੍ਰਿਪਤ ਨਹੀਂ ਬਿਖਾਏ ਬਿਨ ਗੁਰ ਬਿਸਿਆ ਡਸੇ ਮਰਵਾਟ ਨਾਨਕ ਗੁਰ ਬਿਨ ਕਾਟੇ ਘਾਟ ਜਿਸ ਗੁਰ ਮਿਲੇ ਤਿਸ ਪਾਰ ਉਤਾਰੇ ਅਵਗੁਣ ਮੇਟੇ ਗੁਣ ਨਸਤਾਰੇ ਮੁਕਤ ਮਾਸੁਕ ਗੁਰ ਸ਼ਬਦ ਵਿਚਾਰ ਗੁਰਮੁਖ ਕਦਨ ਆਵੇ ਹਾਰ ਤਨ ਹਟੜੀ ਇਹੋ ਮਨ ਵਣਜਾਰਾ ਨਾਨਕ ਸਹਿਜੇ ਸੱਚ ਉਪਾਰਾ ਗੁਰਮੁਖ ਮਨ ਜੋ ਸੇਵ ਵਧਾਤੇ ਲੰਕਾ ਲੁੱਟੀ ਦੇ ਸੰਤਾਪੇ ਰਾਮ ਚੰਦ ਮਾਰਿਓ ਐ ਰਾਵਣ ਭੇਦ ਭਵੀਖਣ ਗੁਰਮੁਖ ਪਰਚਾਇਣ ਗੁਰਮੁਖ ਸਹਿਰ ਭਾਣ ਤਾਰੇ ਗੁਰਮੁਖ ਕੋਰ ਤੇ ਪੀਸੇ ਉਧਾਰੇ ਗੁਰਮੁਖ ਝੁਕੇ ਆਵਣ ਜਾਣ ਗੁਰਮੁਖ ਦਰਗਾ ਭਾਵੇ ਮਾਣ ਗੁਰਮੁਖ ਕੋਟੇ ਕਰੇ ਪਛਾਣ ਗੁਰਮੁਖ ਲਾਗੇ ਸਹਿ ਧਿਆਨ ਗੁਰਮੁਖ ਦਰਗੇ ਸਿਫਤ ਸੁਮਾਏ ਨਾਨਕ ਗੁਰਮੁਖ ਬੰਧ ਨ ਪਾਏ ਗੁਰਮੁਖ ਨਾਮ ਨਿਰੰਜਨ ਪਾਏ ਗੁਰਮੁਖਾਂ ਮੈਂ ਸਭ ਜਲਾਏ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚੇ ਰਹਿ ਸੁਮਾਏ ਗੁਰਮੁਖ ਸਾਚ ਨਾਮ ਪਾਤੀ ਉਤਮ ਹੋਏ ਨਾਨਕ ਗੁਰਮੁਖ ਸਗਲ ਭਾਵਣ ਕੀ ਸੋਜੀ ਹੋਏ
ਕਵਣ ਮੋਲ ਕਵਣ ਮਤ ਵੇਲਾ, ਕਵਣ ਮੋਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ। ਕਵਣ ਕਥਾ ਲੈ ਰਹੇ ਨਿਰਾਲੀ, ਬੋਲੇ ਨਾਨਕ ਸੁਣ ਤੁਮ ਬਾਲੇ, ਇਸ ਕਥਾ ਕਰ ਦੇ ਵਿਚਾਰ, ਭਾਜਲ ਸ਼ਬਦ ਲਗਾਵਣ ਹਾਰ। ਪਵਨ ਆਰਾਮ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਥ ਕਥਾ ਲੈ ਰਹੋ ਨਿਰਾਲਾ, ਨਾਨਕ ਜਗ ਜੋ ਗੁਰ ਗੋਪਾਲਾ, ਏਕ ਸ਼ਬਦ ਜਿਤ ਕਥਾ ਵਿਚਾਰੀ, ਗੁਰਮੁਖੋਂ ਮੈਂ ਅਗਨਵਾਰੀ। ਮੈਣ ਕੇ ਦੰਤ ਕਿਉਂ ਕਾਈਏ ਸਾਰ, ਜਿਤ ਗਰਭ ਜਾਏ ਸੋ ਕਵਣ ਆਹਾਰ। ਹੇਰੇ ਕਾਕਰ ਮੰਦਰ ਅਗਨ ਪੁਰਾਨ, ਕਵਣ ਗੁਫਾ ਜਿਤ ਰਹੇ ਆਵਾਹਨ। ਇਕ ਉਤ ਕਿਸ ਕੋ ਜਾਣ ਸਮਾਵੇ, ਕਵਣ ਧਿਆਨ ਮਨ ਮਨੇ ਸਮਾਵੇ। ਹਾਂ ਹਾਂ ਮੈਂ ਵਿੱਚੋਂ ਖੋਵੇ, ਦੂਜਾ ਪੇ ਮੇਟੇ ਕੋ ਹੋਵੇ, ਜਾ ਕਰੜਾ ਮਨ ਮੁਕਵਾਰ, ਸਬਦ ਕਮਾਈਏ ਕਾਈਏ ਸਾਰ। ਅੰਤਰ ਬਾਰੇ ਕੋ ਜਾਣੇ, ਨਾਨਕੇ ਗੁਣ ਮਰੇ ਸਤਿਗੁਰ ਕੇ ਭਾਣੇ। ਸੱਚ ਪੈ ਰਾਤਾ ਅਗਰ ਬਨਵਾਰੇ, ਕੋ ਜਾਤਾ ਸ਼ਬਦ ਵਿਚਾਰੇ, ਸ਼ਬਦ ਵਸੇ ਸੱਚ ਅੰਤਰੀਆ, ਤਨ ਮਨ ਚਿਤ ਰੰਗ ਰੰਗੀਆ, ਕਾਮ ਕ੍ਰੋਧ ਅਗਨ ਨਵਾਰੇ, ਨਾਨਕ ਨਦਰੀ ਨਦਰ ਪਿਆਰੇ। ਕਵਨ ਮੁੱਖ ਚੰਦ ਦੇਵੇ ਘਰ ਜਾਇਆ, ਕਵਨ ਮੁੱਖ ਸੂਰ ਕਵਿਤ ਪਾਇਆ, ਕਵਨ ਮੁੱਖ ਕਾਲ ਜੋਤ ਨਿਤ ਰਾਹੇ, ਕਵਨ ਬੇਦ ਗੁਰਮੁਖ ਪਤ ਰਾਹੇ, ਕਵਨ ਜੋਤ ਜੋ ਕਾਲ ਸੰਘਾਰੇ। ਬੋਲੇ ਬਾਣੀ ਨਾਨਕ ਵਿਚਾਰੇ, ਸ਼ਬਦ ਭਾਸਾ ਜੋਤ ਉਪਾਰਾ, ਸਤਿਗੁਰ ਸੂਰ ਵਸੇ ਮਿੱਟੇ ਅੰਧਿਆਰਾ। ਸੁੱਖ ਦੁੱਖ ਸਮ ਕਰ ਨਾਮ ਅਧਾਰਾ, ਆਪੇ ਪਾਰ ਉਤਾਰਨ ਹਾਰਾ। ਗੁਰ ਪਰਚੇ ਮਨ ਸਾਹ ਸਮਾਏ, ਪ੍ਰਣਤ ਨਾਨਕ ਕਾਲ ਨ ਖਾਏ, ਨਾਮ ਤਾਸਾ ਵੀ ਛਿਸ ਜਾਪੇ, ਬੇ ਨਾਵੇ ਦੋ ਕਾਲ ਸੰਤਾਪੇ। ਤਤੋ ਤਤ ਮੇਰੇ ਮਨ ਮਾਨੇ, ਦੂਜਾ ਜਾ ਇਕਤ ਕਰਿਆ ਨੇ। ਬੋਲੇ ਪਵਨ ਗਗਨ ਗਰਜੇ, ਨਾਨਕ ਨੇ ਚਲ ਮਿਲਣ ਸਹਿਜੇ। ਅੰਤਰ ਸੁਨੰਗ ਬਾਹਰ ਸੁਨੰਗ, ਤ੍ਰੇ ਪਵਨ ਸੁਨ ਮਸੁਨੰਗ, ਚੌਥੇ ਸੁਨੇ ਜੋ ਨਰ ਜਾਣੇ, ਤਾਂ ਕੋ ਪਾਪ ਨਾ ਪੁੰਨੰਗ। ਘੜਕੜ ਸੁਣ ਨਾ ਜਾਣੇ ਪਿਓ, ਆਦ ਪੁਰਖ ਨਿਰੰਜਨ ਦਿਓ। ਜੋ ਜਨ ਨਾਮ ਨਿਰੰਜਨ ਰਾਤਾ, ਨਾਨਕ ਸੋਈ ਪੁਰਖ ਵਧਾਤਾ। ਸੁਨੋ ਸੁਨ ਕਹੇ ਸਭ ਕੋਈ, ਅਨਾ ਸੁਨ ਤਾਂ ਤੇ ਹੋਈ, ਅਨਾ ਸੁਨ ਰਸੇ ਸੇ ਕੈਸੇ, ਜੇਸੇ ਉਗੇ ਤੇ ਸੀ ਜੈਸੇ। ਓਏ ਜਨਮ ਨਾ ਮਰੇ ਨਾ ਆਵੇ ਨਾ ਜਾਏ, ਨਾਨਕ ਗੁਰੂ ਕਮਨ ਸਮਝਾਏ। ਨੌ ਸਰ ਸੁਭਰ ਸਸਵੇਂ ਪੂਰੇ, ਕਹੇ ਅਨਾ ਸੁਨ ਜਾਵੇ ਤੂਰੇ, ਸਾਚੇ ਰਾਚੇ ਦੇਖ ਹਜੂਰੇ। ਘੱਟ ਘੱਟ ਸਾਚ ਰਿਆ ਭਰਪੂਰੇ, ਡੂਟੀ ਬਾਣੀ ਪ੍ਰਗਟ ਹੋਏ, ਨਾਨਕ ਪੁਰਖ ਲਏ ਸੱਚ ਹੋਏ। ਸਹਿਜ ਪਾਏ ਮਿਲੀਏ ਸੁੱਖ ਹੋਵੇ, ਗੁਰਮੁਖ ਜਾਗੇ ਨੀਂਦ ਨਾ ਸੋਵੇ। ਸੁਨ ਸਬਦ ਪਰਮ ਪੁਰਤਾਰੇ, ਕਹਿਤੇ ਮੁਖ ਸਬਦ ਨਿਸਤਾਰੇ, ਗੁਰ ਕੀ ਦੇਖਿਆ ਤੇ ਸੱਚ ਰਾਤੇ, ਨਾਨਕ ਆਪ ਗਵਾਏ ਮੇਰਾ ਨਹੀਂ ਭਰਾਤੇ। ਕਬੁੱਧ ਚਵਾਵੇ ਸੋ ਕੇ ਤਠਾਏ, ਕਿਉਂ ਤਤ ਨ ਬੂਝੇ ਝੂਠਾਂ ਖਾਏ। ਜਮਦਰਬਾਂ ਦੇ ਕੋਈ ਨਾ ਰਾਖੇ, ਮਿਨ ਸਬਦੇ ਨਾ ਹੀ ਬਸ ਖਾਖੇ, ਕਿਉਂ ਕਰ ਬੂਝੇ ਪਾਵੇ ਪਾਰ, ਨਾਨਕ ਗੁਰਮੁਖ ਨਾ ਬੂਝੇ ਵਿੱਚ ਗੁਆਰ। ਕਬੁੱਧ ਮਿਟੇ ਗੁਰ ਸਬਦ ਵਿਚਾਰ, ਸਤਿਗੁਰ ਭੇਟੇ ਮੁਖ ਦੁਆਰ। ਤਤ ਨਾ ਚੀਨੇ ਮਨ ਮੁਖ ਜਲ ਜਾਏ, ਗੁਰਮਤ ਵਿੱਚ ਛਿੜ ਝੂਠਾਂ ਖਾਏ। ਮਾਨੇ ਅਗੋਂ ਸਭੇ ਗੁਣ ਗਿਆਨ, ਨਾਨਕ ਦਰਗਹਿ ਭਾਵੇ ਮਾਨ। ਸੱਚ ਵਖਰ ਧਨ ਭੱਲੇ ਹੋਏ, ਆਪ ਤਰੇ ਧਾਰੇ ਪੀਸ ਹੋਏ, ਸਹਿਜ ਰਤਾ ਬੁਝੇ ਪਤ ਹੋਏ, ਤਾਂ ਕੀ ਕੀਮਤ ਕਹੇ ਨਾ ਕੋਈ, ਜੇ ਦੇਖਾਂ ਤੇ ਰਹਿ ਸਮਾਏ, ਨਾਨਕ ਪਾਰ ਪਰੇ ਸੱਚ ਭਾਏ। ਸੋ ਸ਼ਬਦ ਕਾ ਕਾਮ ਆਸ ਕਥੀ ਅਲੇ, ਜਿਤ ਤਰੀਏ ਭਵ ਜਲ ਸੰਸਾਰੋ, ਤ੍ਰੈ ਸਤਿ ਅੰਗਲਵਾਈ ਕਹੀਏ, ਤਿਸ ਤੋ ਗਉਣ ਆਧਾਰੋ। ਬੋਲੇ ਖੇਲੇ ਅਸਰ ਹੋਵੇ, ਕਿਉਂ ਕਰ ਲੱਖ ਲਖਾਏ। ਸੁਣ ਸਵਾਮੀ ਸੱਚ ਨਾਨਕ ਪ੍ਰਣ, ਮੈਂ ਆਪਣੇ ਮਨ ਸਮਝਾਏ, ਗੁਰਮੁਖ ਸਬਦੇ ਸੱਚ ਦੇ ਬੁਲਾਗੇ। ਕਰ ਨਦਰੀ ਮੇਲ ਮਿਲਾਏ, ਆਪੇ ਦਾਨਾ ਆਪੇ ਬਿਨਾਂ ਪੂਰੇ ਭਾਗ ਸਮਾਏ। ਸੋ ਸਬਦ ਕਹੋ ਨਿਰੰਤਰ ਵਾਸ, ਲਖਨ ਜੈ ਦੇਖਾਂ ਤੇ ਸੋਈ, ਪਨੂ ਕਾ ਵਾਸਾ ਸੁਣ ਨਵਾਸਾ, ਅਗਲ ਕਲਾ ਸੱਸ ਸੋਈ। ਪਵਨ ਕਾ ਵਾਸਾ ਸੁਣ ਨਵਾਸਾ, ਅਗਲ ਕਲਾ ਧਰ ਸੋਈ। ਨਦਰ ਕਰੇ ਸਬਦ ਘੱਟ ਮੈਂ ਵਸੇ, ਵਿੱਚੋਂ ਆਪ ਗੁਆਏ, ਤਨ ਮਨ ਨਿਰਮਲ ਨਿਰਮਲ ਬਾਣੀ, ਨਾ ਮੋਹਾਂ ਨਸਾਏ। ਸ਼ਬਦ ਗੁਰੂ ਭਵ ਸਾਗਰ ਕਰੀਏ, ਚੌਥੇ ਕੋ ਜਾਣੇ, ਚੇਨ ਵਰ ਨਹੀਂ ਛਾਇਆ ਮਾਇਆ, ਨਾਨਕ ਸ਼ਬਦ ਵਿਛਾਣੇ। ਤਰੈ ਸਤ ਅੰਗਲ ਵਾਈ, ਉਦੂ ਸੁਨ ਸੱਚ ਆਹਾਰੋ, ਗੁਰੂ ਭੋਲੇ ਤਤ ਬਰੋਲੇ, ਚੀਨੇ ਲੱਖ ਉਪਾਰੋ। ਤਰੈ ਗੁਣ ਮੇਟੇ ਸ਼ਬਦ ਵਸਾਏ, ਤਾਂ ਮਨ ਚੁੱਕੇ ਅੰਕਾਰੋ, ਅੰਤਰ ਬਾਰੇ ਕੋ ਜਾਣੇ, ਤਾਂ ਹਰ ਨਾਮ ਲੱਗੇ ਪਿਆਰੋ। ਸੁਖ ਮਨਾ ਇੜਾ ਪਿੰਗਲਾ ਬੁੱਝੇ, ਜਾਂ ਆਪੇ ਲੱਖ ਲਖਾਏ, ਨਾਨਕ ਦੇ ਤੇ ਉਪਰ ਸਾਚਾ, ਸਤਿਗੁਰ ਸਬਦ ਸਮਾਏ। ਮਨ ਕਾ ਜੀਓ ਪਵਨ ਕਥੀਅਲੇ, ਪਵਨ ਕਾਂ ਰਸ ਖਾਈ, ਗਿਆਨ ਕੀ ਮੁੰਦਰਾ ਕਵਣ ਆਉਦੂ, ਸਿੱਧ ਕੀ ਕਵਣ ਕਮਾਈ। ਮੈਂ ਸਬਦੇ ਰਸ ਨਾ ਆਵੇ ਉਦੂ, ਹਮੇ ਪਿਆਸ ਨਾ ਜਾਈ, ਸਬਦ ਰਤੇ ਅੰਮ੍ਰਿਤ ਰਸ ਪਾਇਆ, ਸੱਚੇ ਰਹੇ ਅਗਾਈ। ਕਵਣ ਬੁੱਧ ਜਿਤ ਅਸਰ ਰਹੀਏ, ਕਿਤ ਭੋਜਨ ਤ੍ਰਿਪਤਾ ਸੇ,
ਨਾਨਕ ਦੁੱਖ ਸੁੱਖ ਸਮ ਕਰ ਜਾਪੇ ਸਤਿਗੁਰ ਤੇ ਕਾਲ ਨੰਗਰਾਥੇ ਰੰਗ ਨਾ ਰਾਤਾ ਰਸ ਨਹੀਂ ਮਾਤਾ ਬਿਨ ਗੁਰ ਸਬਦੇ ਜਲ ਬਲ ਤਾਤਾ ਬਿੰਦ ਨਾ ਚਾਕਿਆ ਸ਼ਬਦ ਨਾ ਭਾਕਿਆ ਪਵਨ ਨਾ ਸਾਜਿਆ ਸੱਚ ਨਾ ਰਾਜਿਆ ਅਕਤ ਕਥਾ ਲੈ ਸਮ ਕਰ ਰਹੇ ਤਉ ਨਾਨਕੇ ਆਤਮ ਰਾਮ ਕਉ ਲਹੇ ਗੁਰਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਵੀ ਆਸਾ ਚੇ ਮਾਤਾ ਗੁਰ ਵਿਚਾਰੀ ਅਗਨਵਾਰੀ ਅਪਿਓ ਪੀ ਆਤਮ ਸੁਧਾਰੀ ਸੱਚ ਰਾਧਿਆ ਗੁਰਮੁਖ ਤਰਤਾਰੀ ਨਾਨਕ ਬੂਝੇ ਕੋ ਵਿਚਾਰੀ ਇਹ ਮਨ ਮੈਂਗਲ ਕਹਾ ਬਸੀਅਲੇ ਕਾਂ ਬਸੇ ਇਹ ਪਮਨਾ ਕਾਂ ਬਸੇ ਸੋ ਸਬਦ ਅਵਦੂ ਤਾਂ ਕਹੋ ਚੁੱਕੇ ਮਨ ਕਾ ਭਵਨਾ ਨਜ਼ਰ ਕਰੇ ਤਾਂ ਸਤਿਗੁਰੁ ਮਿਲੇ ਤਾਂ ਨਿਸ਼ਕਰ ਵਾਸਾ ਇਹ ਮਨ ਪਾਏ ਆਪੇ ਆਪ ਖਾਏ ਤਾਂ ਨਿਰਮਲ ਹੋਵੇ ਧਾਵਤ ਵਰ ਜੁਰ ਖਾਏ ਕਿਉਂ ਮੂਲ ਪਛਾਣੇ ਆਤਮ ਜਾਣੇ ਕਿਉਂ ਸਤਕਰ ਸੂਰ ਸਮਾਵੇ ਗੁਰਮੁਖੋਂ ਮੈਂ ਵਿੱਚੋਂ ਖੋਵੇ ਤਾਂ ਨਾਨਕ ਸਹਿਜ ਸਮਾਵੇ ਇਹ ਮਨ ਨੇਚਲ ਹਿਰਦੇ ਬਸੀ ਅਲੇ ਗੁਰਮੁਖ ਮੂਲ ਪਛਾਣ ਰਹੇ ਨਾ ਪਮਨ ਘਰ ਆਸਣ ਵੈਸੇ ਗੁਰਮੁਖ ਹੋਸ਼ ਤੱਤ ਲਹੇ ਸੋ ਸ਼ਬਦ ਨਿਰੰਤਰ ਨਿਸ਼ਕਰ ਆਸੇ ਤ੍ਰੇ ਪਵਨ ਜੋ ਸੋ ਸ਼ਬਦ ਲਹੇ ਖਾਵੇ ਦੁਖ ਭੂ ਸਾਚੇ ਕੀ ਸਾਚੇ ਤ੍ਰਿਪਤ ਆਸ ਰਹੇ ਅਨਾਥ ਬਾਣੀ ਗੁਰਮੁਖ ਜਾਣੀ ਬਿਰਲਾ ਕੋ ਰਖਾਵੇ ਨਾਨਕਿਆ ਕੇ ਸਾਚ ਸੁਭਾਗੇ ਸੱਚ ਰਵੇ ਰੰਗ ਕਬੂ ਨ ਜਾਵੇ ਜਾਇ ਹਿਰਦਾ ਦੇਹ ਨਾ ਹੋਤੀ ਤੋ ਮਨ ਕੈਠੇ ਰਹਤਾ ਨਾਮ ਕਮਲ ਸਮ ਨਾ ਹੋਤੋ ਤਾਂ ਪਵਨ ਕਮਨ ਕਰ ਸਹਿਤਾ ਰੂਪ ਨਾ ਹੋਤੋ ਰੇਖ ਨ ਕਾਈ ਤਾਂ ਸ਼ਬਦ ਕਹਾਂ ਲਿਵ ਲਾਈ ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ ਵਰਨ ਭੇਤ ਸਤ ਰੂਪ ਨ ਜਾਪੀ ਕਿਉਂ ਕਰ ਜਾਪ ਸਾਚਾ ਨਾਨਕ ਨਾਮ ਰਤੇ ਬੈਰਾਗੀ ਇਹ ਸਭ ਸੱਚੋ ਸਾਚਾ ਹਿਰਦਾ ਦੇ ਨਾ ਹੋਤੀ ਉਦੂ ਤੋ ਮਨ ਸੁਣ ਰਹੇ ਬੈਰਾਗੀ ਨਾਮ ਕਵਨ ਅਸਮ ਨਾ ਉਤੋ ਤੋਂ ਗਰਭ ਸੋ ਕੌਣ ਅਨੁਰਾਗੀ ਰੂਪ ਨਾ ਰੇਖਿਆ ਜਾਤ ਨਹੀਂ ਹੋਤੀ ਤੋ ਅਕਲੀਨ ਰਹਿ ਤੋ ਸਭ ਸੁਸਾਰ ਗੌਣ ਗਗਨ ਸਭ ਤਬੇ ਨਾ ਹੋਤੋ ਤੇਰੇ ਪਵਨ ਜੋ ਪਿਆਪੇ ਨਿਰੰਕਾਰ ਵਰਨ ਪੇਖਿਆ ਸਰੂਪ ਨਾ ਏਕੋ ਏਕੋ ਸ਼ਬਦ ਵਡਾਣੀ ਸਾਜ ਬਿਨਾ ਸੋਚਾ ਕੋ ਨਾਹੀ ਨਾਨਕ ਕਥ ਕਹਾਣੀ ਕਿਤ ਕਿਤ ਬਿਰ ਜਗ ਉਪਜੇ ਪੁਰਖਾ ਕਿਤ ਕਿਤ ਦੁੱਖ ਬਿਨਾ ਜਾਈ ਹਮੇ ਵਿੱਚ ਜਗ ਉਪਜੇ ਪੁਰਖਾ ਨਾ ਵਿਸਰੇ ਦੁੱਖ ਪਾਈ ਗੁਰਮੁਖ ਹੋਵੇ ਸੋ ਗਿਆਨ ਤੱਤ ਵਿਚਾਰੇ ਹਮੇ ਸਭ ਜਲਾਏ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਰਹੇ ਸਮਾਏ ਨਾਮੇ ਨਾਮ ਰਹੇ ਬੈਰਾਗੀ ਸੱਚ ਰੱਖਿਆ ਔਰ ਤਾਰੇ ਨਾਨਕ ਮੈਂ ਨਾਵੇ ਜੋ ਕਦੇ ਨਾ ਹੋਵੇ ਦੇਖੋ ਹਿਰਦੇ ਵਿਚਾਰੇ ਗੁਰਮੁਖ ਸਾਹ ਸ਼ਬਦ ਵਿਚਾਰੇ ਕੋਏ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੇ ਬਿਰਲਾ ਬੂਜੇ ਕੋਏ ਗੁਰਮੁਖ ਨੇ

ਅੰਦਰ ਮਾਤੇ ਨਾ ਮੈਂ ਤੇ ਸੁਖ ਹੋਈ ਨਾਵੇਂ ਹੀ ਤੇ ਸਭ ਪ੍ਰਗਟ ਹੋਵੇ ਨਾ ਮੈਂ ਸੋਝੀ ਪਾਈ ਮੈਂ ਨਾਵੇ ਤੇ ਕਰੇ ਬਹੁ ਤੇਰੇ ਸੱਚੇ ਆਪ ਖੁਆਈ ਸਤਿਗੁਰ ਤੇ ਨਾਮ ਪਾਈਏ ਉਦੂ ਜੋ ਜੁਗਤ ਤਾਂ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਵੇਂ ਮੁਕਤ ਨਾ ਹੋਈ ਤੇਰੀ ਗਤ ਮੈਂ ਤੂੰ ਹੈ ਜਾਣੀ ਕਿਆ ਕੋ ਆਖੋ ਖਾਣੀ ਤੂੰ ਆਪੇ ਭੁਗਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੀ ਸਾਧਕ ਸਿੱਧ ਗੁਰੂ ਬਹੁ ਚੇਲੇ ਕੋਚ ਫਿਰੇ ਫੁਰਮਾਣੀ ਮਾਂਗੇ ਨਾਮ ਪਾਏ ਇਹ ਵਿਖਿਆ ਤੇਰੇ ਦਰਸ਼ਨ ਕਹੋ ਫੁਰਬਾਣੀ ਅਮਨਾਸੀ ਪ੍ਰਭ ਕੀ ਲਰਚਾਇਆ ਗੁਰਮੁਖ ਸੋਝੀ ਹੋਈ ਨਾਨਕ ਸਾਹਿਬ ਜੋਗ ਆਪੇ ਵਰਤੇ ਦੂਜਾ ਅਵ ਨਾ ਕੋਈ ਇੱਕ ਓਮਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹੱਲਾ ਤੀਜਾ ਜੋ ਦੇ ਵੀਰੇ ਪੂਰ ਬਾਣੀ ਕੀ ਧੁਨੀ ਸਲੋਕ ਮਹੱਲਾ ਤੀਜਾ ਸਤਿਗੁਰ ਸਹਿਜੇ ਦਾ ਖੇਤ ਹੈ ਜਿਸਨੂੰ ਲਾਏ ਪਾਓ ਨਾ ਬੀਜੇ ਨਾ ਉਗਵੇ ਨਾ ਮੇਰੇ ਸੁਮਾਏ ਹਉਮੈ ਇਹੋ ਬੀਜੇ ਸਸਾ ਗਿਆ ਬੁਲਾਏ ਨਾ ਕਿਛ ਬੀਜੇ ਨਾ ਉਗਵੇ ਜੋ ਬਖਸ਼ੇ ਸੋ ਖਾਏ ਅੰਬੇ ਸੇਤੀ ਅੰਬ ਚੱਲਿਆ ਅੰਬੇ ਸੇਤੀ ਅੰਬ ਰਲਿਆ ਬੋ ਨਾਨਕ ਸਿਆ ਜਾਏ ਨਾਨਕ ਗੁਰਮੁਖ ਚੱਲ ਤੇ ਵੇਖੋ ਲੋਕਾਂ ਆਏ ਲੋਕ ਵੇਖੇ ਬਪੜਾ ਜਿਸਨੂੰ ਸੋਝੀ ਨਾਹੇ ਜਿਸ ਕਾਲੇ ਸੋ ਵੇਖੇ ਜਿਸ ਵਸਿਆ ਮਨ ਮਾਹੇ ਮਹਲਾ ਤੀਜਾ ਮਨ ਮੁਗ ਦੁੱਖ ਖੇਤ ਹੈ ਦੁੱਖ ਵੀ ਜੇਬ ਦੁੱਖ ਖਾਏ ਦੁੱਖ ਵੇ ਜੰਮੇ ਦੁੱਖ ਮਰੇ ਹਮੇ ਕਰਤਵਾਏ ਆਵਣ ਜਾਣ ਸੁਜੀ ਅੰਦਾ ਅੰਧ ਕਮਾਏ ਜੋ ਦੇਵੇ ਕਿਸੇ ਨਾ ਜਾਣੀ ਦਿੱਤੇ ਤੋ ਲੁਪਟਾਏ ਨਾਨਕ ਪੂਰਬ ਲਿਖਿਆ ਕਮਾਉਣਾ ਅਵਨ ਕਰਨਾ ਜਾਏ ਮਹਲਾ ਤੀਜਾ ਸਤਿਗੁਰ ਮੇਰੀ ਸਦਾ ਸੁੱਖ ਜਿਸਨੂੰ ਆਪੇ ਮੇਲੇ ਸੋਏ ਸੁਖੇ ਇਹੋ ਵਿਵੇਕ ਹੈ ਅੰਤਰ ਨਿਰਮਲ ਹੋਏ ਅਗਿਆਨ ਕਾ ਭਰਮ ਕਟੀਏ ਗਿਆਨ ਪ੍ਰਾਪਤ ਹੋਏ ਨਾਨਕੇ ਕੋ ਨਗਰੀ ਆਇਆ ਜਾ ਦੇਖਣ ਤੇ ਸੋਏ ਪੌੜੀ ਸੱਚੇ ਤਖਤ ਰਚਾਇਆ ਬੈਸਣ ਕਹੁ ਜਾਈ ਸਭ ਕਿਛ ਆਪੇ ਆਪੇ ਗੁਰਸਬਦ ਸੁਣਾਈ ਆਪੇ ਕੁਦਰਤ ਸਾਜੀਆਂ ਕਰ ਮਹਿਲ ਬੁਲਸਰਾਈ ਚੰਦ ਸੂਰਜ ਦੇ ਚਾਨਣੇ ਪੂਰੀ ਬੰਤ ਮਨਾਈ ਆਪੇ ਵੇਖੇ ਸੁਣਿਆ ਗੁਰਸਬਦ ਧਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉ ਸਲੋਕ ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਿਸਾਈ ਪਿਸਾਏ ਪੈਸੇ ਬਾਤ ਨਾ ਪੁੱਛਿਆ ਕਬੂ ਨਾ ਲਾਈ ਪਾਏ ਮਹਲਾ ਤੀਜਾ ਨਾਨਕ ਮਹਿੰਦੀ ਕਰਕੇ ਰੱਖਿਆ ਸੋ ਸੋ ਨਜ਼ਰ ਕਰੇ ਆਪੇ ਪੀਸੇ ਆਪੇ ਕਸੇ ਆਪੇ ਹੀ ਲਾਏ ਲਾਏ ਇਹ ਪਿਰਮ ਪਿਆਲਾ ਸਤਮਕਾ ਜੈ ਪਾਵੇ ਕਹਿ ਦੇ ਪੌੜੀ ਵੇ ਕਿਸੇ ਟੁਪਾਈ ਅਨਸਾਬ ਹੁਕਮ ਆਵੇ ਜਾਏ ਸਮਾਈ ਵੇ ਕਿਸੇ ਟੁਪਾਈ ਅਨਸਾਬ ਹੁਕਮ ਆਵੇ ਜਾਏ ਸਮਾਹੀ ਆਪੇ ਵੇਖ ਵਿਸਦਾ ਦੂਜਾ ਕੋ ਨਾਹੀ ਜੋ ਭਾਵੇ ਤੂੰ ਰੱਖ ਤੂੰ ਗੁਰਸ਼ਬਦ ਵਜਾਈ ਸਭਨਾ ਤੇਰਾ ਜੋਰ ਹੈ ਜੋ ਭਾਵੇ ਤੈਨੂੰ ਚਲਾਈ ਤੁਰ ਦੇਵ ਨਾਏ ਕੋ ਕਿਸਿਆ ਸੁਣਾਈ ਸਲੋਕ ਮਹਲਾ ਤੀਜਾ ਪਰਮ ਭਲਾਈ ਸਭ ਜਗ ਫਰੀ ਪਾਵੀ ਹੋਈ ਪਾਲ ਸੋ ਸੋ ਸਾਸਨਾ ਦੇਵੀ ਕਿਆ ਚੱਲੇ ਤਿਸ ਨਾਲ ਗੁਰਪ੍ਰਸਾਦ ਦੀ ਹਰ ਧਿਆਈਏ ਅੰਤਰ ਰੱਖੀ ਔਰ ਤਾਰ ਨਾਨਕ ਘਰ ਬੈਠਾ ਸੋ ਪਾਇਆ ਜਾਂ ਕਿਰਪਾ ਕੀਤੀ ਕਰਤਾਰ ਮਹਲਾ ਤੀਜਾ ਚੰਦਾ ਤਾਂ ਉਸ ਦਿਨ ਗਿਆ ਰਹਿਣ ਗਵਾਈ ਸੋਏ ਕੂੜ ਬੋਲ ਵੇਖਾਇਆ ਮਨ ਮੁਖ ਚੱਲਿਆ ਰੋਏ ਸ੍ਰੀ ਪੁਰਜਮ ਡੰਡ ਲਏ ਦੂਜੇ ਪਾਏ ਪਤ ਖੋਏ ਹਰ ਨਾਮ ਕਦੇ ਨਾ ਚੇਤਿਓ ਫਿਰ ਆਵਣ ਜਾਣਾ ਹੋਏ ਗੁਰਪ੍ਰਸਾਦ ਦੀ ਹਰ ਮਨ ਵਸੇ ਜਮ ਡੰਡ ਲਾਗੇ ਕੋਏ ਨਾਨਕ ਸਹਿਜੇ ਮੈਂ ਰਹੇ ਘਰੋਂ ਪ੍ਰਾਪਤ ਹੋਏ ਪੌੜੀ ਇੱਕ ਆਪਣੀ ਸ਼ਿਫਤ ਲਾਇਆ ਦੇ ਸਤਿਗੁਰਮਤੀ ਇੱਕ ਨਾ ਨੋ ਨਾਉ ਬਖਸ਼ਿਆ ਨਿਆ ਸਿਰ ਹਰ ਸਤੀ ਪਾਉਣ ਪਣੀ ਬੈਸੰਤਰੋ ਹੁਕਮ ਕਰ ਦੇ ਭਗਤੀ ਇਹਨਾਂ ਨੂੰ ਪਾਓ ਅਗਲਾ ਪੂਰੀ ਬੰਤ ਬਣਾਤੀ ਸਭ ਇੱਕੋ ਹੁਕਮਰਤਾ ਮੰਨਿਆ ਸੁਖ ਪਾਈ ਸਲੋਕ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ ਰਾਮ ਕਸੌਟੀ ਸੋ ਸਹੇ ਜੋ ਮਰਜੀ ਵਾਹ ਹੋਏ ਮਹਲਾ ਤੀਜਾ ਕਿਉਂ ਕਰਿਓ ਮਨ ਮਾਰੀਏ ਕਿਉਂ ਕਰ ਮ੍ਰਿਤਕ ਹੋਏ ਕਿਆ ਸ਼ਬਦ ਨਾ ਮਾਨੀ ਹਮੇ ਛੱਡੇ ਨਾ ਕੋਈ ਗੁਰਪ੍ਰਸਾਦ ਦੀ ਹਮੇ ਛੁੱਟੇ ਜੀਵਨ ਮੁਕਤ ਹੋਏ ਨਾਨਕ ਜਿਸਨੂੰ ਬਖਸ਼ੇ ਤਿਸ ਮਰੇ ਤਿਸ ਵਿਘਨ ਲਾਗੇ ਕੋਈ ਮਹਲਾ ਤੀਜਾ ਜੀਵਤ ਮਰਨਾ ਸਭ ਕੋ ਕਹੇ ਜੀਵਨ ਮੁਕਤ ਕਿਉਂ ਹੋਏ ਪੈ ਕਾ ਸੰਜਮ ਜੇ ਕਰੇ ਦਾਰੂ ਭਾਉ ਲਾਏ ਆਂਦਨ ਗੁਣ ਗਾਵੇ ਸੁਖ ਸਹਿਜੇ ਬਿਕ ਭਾਵ ਜਲ ਨਾਮ ਕਰੇ ਨਾਨਕ ਗੁਰੂ ਉਪਾਈਏ ਜਾ ਕੋ ਨਦਰ ਕਰੇ ਪੌੜੀ ਦੂਜਾ ਪਾਵਰ ਚਾਇਨ ਸਹਿ ਗੁਣ ਵਰਤਾਰਾ ਬ੍ਰਹਮਾ ਵਿਸ਼ਨ ਮਹੇਸ਼ ਪਾਇਨ ਕੁਮਾਵਨਕਾਰਾ ਪੰਡਤ ਪੜਦੇ ਜੋਗੀ ਨਾ ਬੂਝੇ ਬੀਜਾਰਾ ਸਭ ਕਹਿ ਤੇਰਾ ਖੇਲ ਹੈ ਸਾਚਰ ਗੁਣਹਾਰਾ ਜਿਸ ਭਾਵੇ ਤੂੰ ਬਖਸ਼ ਲਏ ਸੱਚ ਸ਼ਬਦ ਸਮਾਈ ਸਲੋਕ ਮਹਲਾ ਤੀਜਾ ਮਨ ਕਾ ਝੂਟਾ ਝੂਠ ਕਮਾਵੇ ਮਾਇਆ ਨੂੰ ਫਿਰੇ ਤਾਂ ਵਸ ਦਾਵੇ ਪਰਮੇ ਭੂਲਾ ਸਭ ਤੀਰਥ ਗਏ ਉਹ ਤਬਾਹ ਕੈਸੇ ਪਰਮ ਗਤ ਲਹੇ ਗੁਰਪ੍ਰਸਾਦੀ ਕੋ ਸੱਚ ਕਮਾਵੇ ਨਾਨਕ ਸੋ ਤਪਾ ਮੋਖ ਅੰਤਰ ਪਾਵੇ ਮਹਲਾ ਤੀਜਾ ਸੋ ਤਪਾ ਜੇ ਇਹ ਤਪ ਘਾਲੇ ਸਤਿਗੁਰ ਨੂੰ ਮਿਲੇ ਸਭ ਸਮਾਲੇ ਸਤਿਗੁਰ ਕੀ ਸੇਵਾ ਹੈ ਤਪ ਪ੍ਰਵਾਨ ਨਾਨਕ ਸੋ ਤਪਾ ਦਰਗੇ ਪਾਵੇ ਮਾਨ ਪੌੜੀ ਰਾਤ ਦਿਨ ਸੋ

0: ਆਇਆ ਨਾ ਸੰਸਾਰ ਕੀ ਵਰਤਣ, ਗੁਰਮਤੀ ਖੜ ਚਾਨਣਾ ਅਨੇਰ ਬਨਾਸਣ, ਹੁਕਮੇ ਹੀ ਸਭ ਸਾਜੀਆਂ ਰਵਿਆ ਸਾਹਵਾਣ ਤ੍ਰਿਣ, ਸਭ ਕੁਛ ਆਪੇ ਆਪੇ ਗੁਰਮੁਖ ਸਦਾ ਹਰ ਭਾਣ, ਸਭਦੇ ਹੀ ਸੋਜੀ ਪਈ ਸਾਚੇ ਆ ਬੁਝਾਈ। ਸ਼ਲੋਕ ਮਹਲਾ ਤੀਜਾ। ਅਭਿਆਗ ਤੇ ਨਾ ਆਖੀਆਂ ਨਿਜਨ ਕੇ ਚਿਤ ਮੈਂ ਭਰਮ, ਕਿਸਦੇ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ, ਭਏ ਨਿਰੰਜਨ ਪਰਮ ਕਾਕਾ ਭੂਕਾ ਹੋਏ, ਕਿਸਕਾ ਪੂਜਨ ਨਾਨਕਾ ਬਿਰਲਾ ਪਾਏ ਕੋਈ। ਮਹਲਾ ਤੀਜਾ। ਅਭਿਆਗ ਤੇ ਨਾ ਆਖਿਆਨ ਜੇ ਪਰ ਕਰ ਭੋਜਨ ਕਰੇਨ, ਉਦਰੇ ਕਾਰਨ ਆਪਣੇ ਬੈਲੇ ਭੇਸ ਕਰਾਨ, ਅਭਿਆਗ ਸੇਈ ਨਾਨਕਾ ਜੇ ਆਤਮ ਗਾਉਣ ਕਰੇਨ, ਪਾ ਲੈਣ ਸਾ ਆਪਣਾ ਨਿਜ ਕਰ ਰਹਿਣ ਕਰੇਨ। ਪੌੜੀ। ਅੰਬਰ ਕਰ ਤਬ ਛੋੜੀਆਂ ਨਵੇਂ ਸੱਚਾ ਸਰਾਓ, ਡਰ ਕਰ ਸਭੋ ਸੱਚ ਹੈ ਜਿਸ ਵੇ ਸੱਚਾ ਨਾਓ, ਸਭ ਸੱਚਾ ਹੁਕਮਰ ਦਾ ਗੁਰਮੁਖ ਸਾਹਿਬ ਸੁਣਾਓ, ਸੱਚਾ ਆਪ ਸਤ ਸੱਚਾ ਬੈ ਸੱਚਾ ਕਰੀ ਨਿਆਓ, ਸਭ ਸੱਚੋ ਸੱਚ ਵਰਦਾ ਗੁਰਮੁਖ ਲੱਖ ਲਸਾਈ। ਸ਼ਲੋਕ ਮਹਲਾ ਤੀਜਾ। ਰਹਿਣ ਆਰ ਮਾਹੇ ਅਨੰਤ ਹੈ ਕੂੜੀ ਆਵੇ ਜਾਏ, ਭਾਣੇ ਚੱਲੇ ਆਪਣੇ ਬਹੁਤੀ ਲੈ ਸਜਾਏ, ਰਹਿਣ ਆਰ ਮੈਂ ਸਭ ਕੇ ਸਹਿ ਕਰਮੀ ਪੱਲੇ ਪਾਏ, ਨਾਨਕ ਨੌ ਨਿਧ ਪਾਈ ਏ ਜੇ ਚੱਲੇ ਤੇ ਸਿਰ ਜਾਏ। ਮਹਲਾ ਤੀਜਾ। ਸਹਿਜੇ ਸਤਿਗੁਰ ਨਾ ਸੇਵਿਓ ਵਿੱਚ ਹੋਵੇ ਜਿਨ ਬਨਾਸ, ਹਰਸ ਨਾ ਹਰਸ ਨਾ ਚੱਖਿਓ ਕਮਣਾ ਹੋਇਓ ਪ੍ਰਗਾਸ, ਬੇਖਾਦੀ ਮਨ ਮੁਖ ਮੋਇਆ ਮਾਇਆ ਮੋਏ ਵਿਨਾਸ, ਇੱਕ ਸਰ ਕੇ ਨਾਵਣ ਤ੍ਰਿਗ ਜੀਵਨ ਤ੍ਰਿਗਵਾਸ, ਜਾਂ ਆਪੇ ਨਜ਼ਰ ਕਰੇ ਪ੍ਰਭ ਸੱਚਾ ਤਾਂ ਹੋਵੇ ਦਾਸ ਅਮਦਾਸ, ਤਾਂ ਆਨੰਦਨ ਸੇਵਾ ਕਰੇ ਸਤਿਗੁਰੂ ਕੀ ਕਬੇ ਨ ਛਾਡੇ ਪਾਸ, ਆਨੰਦਨ ਸੇਵਾ ਕਰੇ ਸਤਿਗੁਰੂ ਕੀ ਕਬੇ ਨ ਛੋਡੇ ਪਾਸ, ਜਿਉਂ ਜਲ ਮੈਂ ਕਮਲਾ ਲਿਪਤੋ ਵਰਤੇ ਤੋਂ ਵਿੱਚੇ ਗ੍ਰਹੇ ਉਦਾਸ, ਜਾਂ ਨਾਨਕ ਕਰੇ ਕਰਾਇਆ ਸਭ ਕੋ ਜਿਉਂ ਪਾਵੇ ਤਿਉਂ ਹਰ ਗੁਣ ਸਾਸ। ਪੌੜੀ। ਛੱਤੀ ਯੁਗ ਵਾਰ ਸਾਪੇ ਗਣ ਤਕੀਨੀ, ਆਪੇ ਸਿੱਟ ਸਭ ਸਾਜਿਆਂ ਨੇ ਆਪੇ ਮਾਦੀਨੀ, ਸਿਮਰਤ ਸਾਥ ਸਾਜਿਆਂ ਪਾਪ ਮਨ ਗਣਤ ਗਣੀਨੀ, ਜਿਸ ਬੁਝਾਏ ਸੋ ਬੁਝੀ ਸਜੇ ਸਭ ਦੁਪਤੀਨੀ, ਸਭ ਆਪੇ ਆ ਵਰਤਾ ਆਪੇ ਬਖਸ ਮਲਾਈ। ਸ਼ਲੋਕ ਮਹਲਾ ਤੀਜਾ। ਕਿਉਂ ਤਨ ਸਭੋ ਰਤ ਰਤ ਬਿਨ ਤਨ ਨਾ ਹੋਏ, ਜੋ ਸਹਿ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ, ਪੈ ਪੈ ਤਨ ਕੀਨ ਹੋਏ ਲੋਭ ਰਤ ਵਿੱਚੋਂ ਜਾਏ, ਜੋ ਬੈ ਸੰਤਰ ਤਾ ਸੁਧ ਹੋਏ ਤਿਉਂ ਹਰਕਾ ਪਉ ਦੁਰਮਤ ਮਹਿਲ ਗਵਾਏ, ਨਾਨਕ ਤੇ ਜਨ ਸੁਣੇ ਜੋ ਰਤੇ ਆ ਰੰਗ ਲਾਏ। ਮਹਲਾ ਤੀਜਾ। ਰਾਮ ਕਲੀ ਰਾਮ ਨਵਸਿਆ ਤਾਂ ਬਣਿਆ ਸੀਗਾਰ, ਗੁਰ ਕੇ ਸਬਦ ਕੌਣ ਵੇਸਿਆ ਤਾਂ ਸੌ ਪਿਆ ਭੰਡਾਰ, ਪਰਮ ਗਿਆ ਤਾਂ ਜਾਗਿਆ ਚੁੱਕਾ ਅਗਿਆਨ ਆਧਾਰ, ਜਿਸੋ ਰੂਪ ਅਤੇ ਅਗਲਾ ਜਸਰ ਨਾਲ ਪਿਆਰ, ਸਦਾ ਰਵੇ ਫਿਰੇ ਆਪਣਾ ਸੋਭਾ ਬੰਤੀ ਨਾਰ, ਮਨਮੁਖ ਸੁਧਾਰ ਨਾ ਜਾ ਮਨਮੁਖ ਸਿੰਗਾਰ ਨਾ ਜਾਣੀ ਜਸਨ ਜਨਮ ਸਾਭਾਰ, ਬਿਨਾ ਭਗਤੀ ਸ਼ਿੰਗਾਰ ਕਰੇ ਨਿਤ ਜੰਮੇ ਹੋਏ ਖੁਆਰ, ਸੰਸਾਰੇ ਵਿੱਚ ਸੋਭਾ ਨਾ ਭੈਣੀ ਅੱਗੇ ਜੇ ਕਰੇ ਸੋ ਜਾਣੇ ਕਰਤਾਰ, ਨਾਨਕ ਸੱਚਾਏ ਕਹੇ ਦੋ ਵਿੱਚ ਹੈ ਸੰਸਾਰ, ਚੰਗੇ ਮਨ ਦੇ ਆਮ ਲਾਏ ਨ ਸੋ ਕਰਨ ਦੇ ਆਪ ਕਰਾਏ ਕਰਤਾਰ। ਮਹਲਾ ਤੀਜਾ। ਬਿਨ ਸਤਿਗੁਰ ਸੇ ਸੰਤ ਨਾ ਆਵੀ ਦੂਜੀ ਨਾ ਹੀ ਜਾਏ, ਜੇ ਬਹੁ ਤੇਰਾ ਲੋਚੀਏ ਬਿਨ ਕਰਮਾ ਪਾਇਆ ਨਾ ਜਾਏ, ਅੰਤਰ ਲੋਭ ਪੁਕਾਰੇ ਦੂਜੇ ਭਾਏ ਖੁਆਏ, ਤਿੰਨ ਜੰਮਣ ਮਰਨਾ ਚੁੱਕੀ ਹਮੇ ਵਿੱਚ ਦੁੱਖ ਪਾਏ, ਜਿਨੀ ਸਤਿਗੁਰ ਸਿਉਂ ਚਿੱਤ ਲਾਇਆ ਸੋ ਖਾਲੀ ਕੋਈ ਨਾਏ, ਤਿੰਨ ਜਮ ਕੀਤਲ ਬਨਾ ਹੋਵੀ ਨਾ ਉਹ ਦੁੱਖ ਸੁਹਾਏ, ਨਾਨਕ ਗੁਰਮੁਖੀ ਉਭਰੇ ਸੱਚੇ ਸਭ ਸਮਾਏ। ਪੌੜੀ। ਆਪ ਅਲਿਪ ਸਦਾ ਰਹੇ ਹੋਰ ਧੰਦੇ ਸਭ ਧਾਵੇ, ਆਪ ਨਿਚਲ ਚਾਲੇ ਹੋਰ ਆਵੇ ਜਾਹੇ, ਸਦਾ ਸਦਾ ਹਰ ਧਿਆਈਏ ਗੁਰਮੁਖ ਸੁਖ ਪਾਵੇ, ਨਿਜਕਰ ਵਾਸਾ ਪਾਈਏ ਸਾਸਿਫ ਸਮਾਹੇ, ਸੱਚਾ ਗਿਆਨ ਗੰਭੀਰ ਹੈ ਗੁਰ ਸ਼ਬਦ ਬੁਝਾਈ। ਸ਼ਲੋਕ ਮਹਲਾ ਤੀਜਾ। ਸੱਚਾ ਨਾਮ ਚਾਹੇ ਤੂੰ ਸਭੋ ਵਰਤੇ ਸੱਚ, ਨਾਨਕ ਹੁਕਮੇ ਜੋ ਬੁਝੇ ਸੋ ਫਲ ਪਾਏ ਸੱਚ, ਕਥਨੀ ਬਦਨੀ ਕਰਤਾ ਤੁਰੇ ਹੁਕਮ ਨ ਬੁਝੇ ਸੱਚ, ਨਾਨਕ ਘਰ ਕਾ ਪਾਣਾ ਮੰਨੇ ਸੋ ਭਗਤ ਹੋਏ ਵਹਿਣ ਮੰਨੇ ਕੱਚ ਨ ਕੱਚ। ਮਹਲਾ ਤੀਜਾ। ਮਨਮੁਖ ਬੋਲ ਨਾ ਜਾਣੀਆਂ ਨੇ ਅੰਦਰ ਕਾਮ ਕ੍ਰੋਧ ਅਹੰਕਾਰ, ਕੋਈ ਥਾਂ ਕਥਾਓ ਨਾ ਜਾਣੀਆਂ ਨੇ ਅੰਤਰ ਲੋਭ ਕਾਰ, ਕੋਈ ਆਪਣੇ ਸਵਾਏ ਆਏ ਬਹਿ ਗੱਲਾਂ ਕਰੇ ਉਹਨਾਂ ਮਾਰ ਜਾਂਦਾ, ਕੋਈ ਆਪਣੇ ਸਵਾਏ ਆਏ ਬਹਿ ਗੱਲਾਂ ਕਰੇ ਉਹਨਾਂ ਮਾਰੇ ਜਮ ਜਾਂਦਾਰ, ਅੱਗੇ ਦਰਗੇ ਲੇਖਾ ਮੰਗੀਏ ਮਾਰ ਖੁਆਰ ਕੀਤੇ ਕੂੜਿਆ, ਇਹ ਕੂੜੇ ਕੀ ਮਲ ਕਿਉਂ ਉਤਰੇ ਕੋਈ ਕੱਢੋ ਇਹ ਵਿਚਾਰ, ਸਤਿਗੁਰ ਮੇਰੇ ਤਾਂ ਨਾਮ ਲੜਾਏ ਸਭ ਕਿਲਵੇ ਕੱਟਣ ਸਭ ਕਿਲਵੇ ਕੱਟਣਾ, ਨਾਮ ਜਪੇ ਨਾਮ ਰਾਧੇ ਤੇ ਜਨ ਕੋ ਕਰੋ ਸਭ ਨਮਸਕਾਰ, ਮਲ ਕੂੜੀ ਨਾਮ ਉਤਾਰੀਅਨ ਜਪ ਨਾਮ ਹੋਆ ਸਚਿਆਰ, ਜਾਂ ਨਾਨਕ ਜੇ ਤੇ ਇਹ ਚਲਤ ਹੈ ਸੋ ਜੀਵਨ ਦੇਵਣ ਹਾਰ। ਪੌੜੀ। ਤੁਰ ਜੇਵੜ ਦਾ ਤਾਣਾ ਹੈ ਕੇਸੇ ਆਸ ਸੁਣਾਈਏ, ਗੁਰਪੁਰ ਸਾਦੀ ਪਾਏ ਜਿਸੋਂ ਹਮੇ ਜਾਈਏ, ਰਸ ਕਾ ਸਾਦਾ ਬਾਰਾ ਸੱਚੀ ਵਡਿਆਈਏ, ਜਿਸ ਨੂੰ ਬਖਸੇ ਤੇ ਦੇ ਆ ਮਲਾਏ ਮਲਾਈਏ, ਘਟ ਅੰਤਰ ਅੰਮ੍ਰਿਤ ਰੱਖਿਓ ਗੁਰਮੁਖ ਸੇ ਪਿਆਈ। ਸਲੋਕ ਮਹਲਾ ਤੀਜਾ। ਬਾ ਬਾਣੀਆਂ ਕਹਾਣੀਆਂ ਪੁੱਤ ਸਬੁੱਤ ਕਰੇਨ, ਜੇ ਸਤਿਗੁਰ ਭਾਵੇ ਸੋ ਮਨ ਲੈਣ, ਸੋਈ ਕਰਮ ਕਰੇਨ। ਜੈ ਪੁੱਛੋ ਸਿਮਰ ਸ਼ਾਸਤਰ, ਵਿਆਸ ਸੁਖ ਨਾਰਦ ਬਚਨ ਸਭ ਸ੍ਰਿਸ਼ਟ ਕਰੇਨ। ਸੱਚੇ ਲਾਏ ਸੱਚ ਲੱਗੇ, ਸਰਦਾ ਸੱਚ ਸੰਭਾਲੇਨ। ਨਾਨਕਾ ਇਸੇ ਪ੍ਰਵਾਨ ਭਏ, ਜੇ ਸਗਲੇ ਖੁੱਲ ਤਰੇਨ। ਮਹਲਾ ਤੀਜਾ। ਗੁਰੂ ਜਿਨਾ ਕਾਇਮ ਦਲਾ, ਸਿੱਖੀ ਅੰਦੇ ਕਰਮ ਕਰੇਨ। ਓਏ ਪਾਣੇ ਝੱਲਣੇ ਆਪਣੇ, ਨਿਰ ਝੂਠ ਝੂਠ ਬੋਲੇਨ। ਕੂੜ ਕੁਸਤ ਮੰਗਦੇ, ਪਰ ਨਿੰਦਾ ਸਦਾ ਕਰੇਨ। ਓਏ ਆਪ ਡੁੱਬੇ, ਪਰ ਨਿੰਦਕਾਂ ਸਗਲੇ ਕੁੱਲ ਡੁਬੇਨ। ਨਾਨਕ ਜਿੱਤ ਹੋਏ ਲਾਏ, ਤਿੱਤ ਲੱਗੇ ਹੋਏ ਬਾਪੜੇ ਕਿਆ ਕਰੇਨ। ਪੌੜੀ ਸਭ ਨਦਰੀ ਅੰਦਰ ਰੱਖਦਾ, ਜੇਤੀ ਸਿਰਟ ਸਭ ਕੀਤੀ। ਇਹ ਕੂੜ ਕੁਸਤ ਲਾਇਨ, ਮਰਮੁਖ ਵਿਗੂਤੀ। ਗੁਰਮੁਖ ਸਦਾ ਧਿਆਈਏ ਅੰਦਰ ਹਰ ਪ੍ਰੀਤੀ। ਜਨਕੋ ਪੋਤੇ ਪੁੰਨ ਹੈ ਤਿੰਨ ਵਾਸ ਪੀਤੀ। ਨਾਨਕ ਨਾਮ ਧਿਆਈਏ ਸਾ ਸਿਫਤ ਸੁਣਾਈ। ਸਲੋਕ ਮਹਲਾ ਪਹਿਲਾ। ਸਤੀ ਭਾਵ ਕਰ ਸਤ ਕਮਾਹੇ, ਗੁਰ ਦੇਖਿਆ ਕਰਦੇ ਹੁਣ ਜਾਹੇ। ਇਸਤਰੀ ਪੁਰਖੇ ਕੱਟੀਏ ਭਾਓ, ਭਾਵੇਂ ਆਓ ਭਾਵੇਂ ਜਾਓ। ਸਾਸਤ ਵੇਦ ਨਾ ਮਾਨੇ ਕੋਏ, ਆਪੋ ਆਪੇ ਪੂਜਾ ਹੋਏ। ਕਾਜੀ ਹੋਏ ਕੇ ਭਏ ਨਿਆਏ, ਫੇਰੀ ਤਸਬੀ ਕਰੇ ਖਦਾਏ। ਵੱਡੀ ਲੈ ਕੇ ਹੱਥ ਗਵਾਏ, ਜੇ ਕੋ ਪੁੱਛੇ ਤਾਂ ਪਾਠ ਸੁਣਾਏ। ਤੁਰਕ ਮੰਤਰ ਕਰ ਤੁਰਕ ਮੰਤਰ ਕੰਨ ਦੇ ਸਮਾਹੇ, ਲੋਕ ਮਹਾਵੇ ਚਾੜੀ ਖਾਏ। ਚੌਕਾ ਦੇ ਕੇ ਸੋਚਿਆ ਹੋਏ, ਐਸਾ ਹਿੰਦੂ ਵੇਖੋ ਕੋਈ। ਜੋਗੀ ਗਿਰੀ ਜਟਾ ਬਭੂਤ, ਆਗੇ ਪਾਛੇ ਰੋਵੇ ਪੂਤ। ਜੋਗ ਨ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰ ਚਾਈ ਪਾਈ। ਨਾਨਕ ਕਲ ਕਾਏ ਪ੍ਰਵਾਨ, ਆਪੇ ਆਥਣੇ ਆਪੇ ਜਾਣ। ਮਹਲਾ ਪਹਿਲਾ। ਹਿੰਦੂ ਕੇ ਘਰ ਹਿੰਦੂ ਆਵੇ, ਸੂਜ ਨਿਆਉ ਪੜ ਗਲ ਪਾਵੇ। ਸੂਤ ਪਏ ਕਰੇ ਬੜਿਆਈ, ਨਾਤਾ ਤੋਤਾ ਤਾਂ ਨ ਪਾਈ। ਮੁਸਲਮਾਨ ਕਰੇ ਵਡਿਆਈ, ਗਣਗੁਣ ਪੀਰੇ ਕੋ ਤਾਂ ਨ ਪਾਈ। ਰਾਵਲ ਸਾਹੇ ਉੱਥੇ ਕੋ ਜਾਏ, ਕਰਣੀ ਬਾਜੋਂ ਪਿਸਤ ਨ ਪਾਏ। ਜੋਗੀ ਕੇ ਘਰ ਜੁਗਤ ਦਸਾਈ, ਚਿਤ ਕਾਰਨ ਕੰਨ ਮੁੰਦਰਾ ਪਾਈ। ਮੁੰਦਰਾ ਪਾਏ ਫਰੇ ਸੰਸਾਰ, ਜਿੱਤੇ ਕਿੱਥੇ ਸਿਰਜਣਹਾਰ। ਜੇਤੇ ਜੀਤੇ ਤੇ ਵਾਟਾਊ, ਚੀਰੀ ਆਈ ਚੱਲ ਨਾ ਕਾਊ। ਇੱਥੇ ਜਾਣੇ ਸੋ ਜਾਏ ਸੁਜਾਣੇ, ਹੋਰ ਪੱਕੜ ਹਿੰਦੂ ਮੁਸਲਮਾਨੇ। ਸਭਨਾ ਕਾ ਦਰ ਲਿਖਾ ਹੋਏ, ਕਰਣੀ ਬਾਜੋਂ ਤਰੇ ਨਾ ਕੋਏ। ਸੱਚੋ ਸੱਚ ਵਖਾਣੇ ਕੋਏ, ਨਾਨਕ ਅੱਗੇ ਪੁੱਛ ਨਾ ਹੋਏ। ਪੌੜੀ ਹਰ ਕੰਮ ਅੰਦਰ ਆਖੀਏ, ਕਾਇਆ ਕੋਟ ਗੜ ਅੰਦਰ ਲਾਲੀ ਜਹਿਰੀ। ਗੁਰਮੁਖ ਹਰ ਨਾਮ ਪੜ, ਹਰ ਕਾ ਮੰਦਰ ਸੀਰਿਆ ਸੋਹਣਾ, ਹਰ ਹਰ ਨਾਮ ਦੜ। ਮਨਮੁਖ ਆਪ ਖੁਆਇ ਅਨਮਾਇਆ, ਮੋਹ ਨਿਤ ਕਾੜ। ਸਭਨਾ ਸਾਹਿਬ ਏਕ ਹੈ, ਪੂਰੇ ਭਾਗ ਪਾਇਆ ਜਾਈ। ਸਲੋਕ ਮਹਲਾ ਪਹਿਲਾ।
1: ਨਾ ਸਤ ਮੂੜ ਮੜਾਈ ਕੇਸੀ, ਨਾ ਸਤ ਵੜਿਆ ਦੇ ਦੇਹਰੇ। ਨਾ ਸਤ ਰੁਕੀ ਰੁਕੀ ਪੱਥਰ, ਆਵਤ ਸਾਵੇ ਦੁਖ ਸਹੇ। ਨਾ ਸਤ ਆਸੇ ਵੱਡੇ ਕੰਗਲ, ਨਾ ਸਤ ਗਾਹੀ ਘਾਹ ਚਰੇ। ਜਿਸ ਹੱਥ ਜੁਗ ਦੇਵੇ ਜੇ ਸੋਈ, ਜਿਸ ਨੂੰ ਦੇ ਤਿਸ ਆਏ ਮਿਲੇ। ਨਾਨਕ ਤਾਕੋ ਮਿਲੇ ਬੜੇ ਬੜਾਈ, ਜਿਸ ਘੱਟ ਪੀਤੇ ਸਦ ਰਵੇ। ਸਭ ਘੱਟ ਮੇਰੇ ਹੋ ਸਭਨਾ ਅੰਦਰ, ਜਿਸੇ ਖਵਾਈ ਤਿਸ ਕੌਣ ਕਹੇ। ਜਿਸੇ ਖਾਲਾ ਬਾਟ ਲਈ ਤਿਸੇ ਭੁਲਾਵੇ ਕੌਣ, ਜਿਸੇ ਭੁਲਾਈ ਕੌਣ ਸੀ ਤਿਸੇ ਦਿਖਾਵੇ ਕੌਣ। ਮਹਲਾ ਪਹਿਲਾ। ਸੋ ਗਿਰੀ ਸੋ ਨਿਗ੍ਰਹਿ ਕਰੇ, ਜਪ ਤਪ ਸੰਜਮ ਭਿੱਖਿਆ ਕਰੇ। ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰੀ ਗੰਗਾ ਕਾ ਨੀਰ। ਬੋਲੇ ਈਸ਼ਰ ਦਾ ਸਸਰੂਪ, ਪਰਮ ਤੰਤ ਮੈਂ ਰੇਖ ਨ ਰੂਪ। ਮਹਲਾ ਪਹਿਲਾ। ਸੋ ਧੁੱਤੀ ਜੋ ਧੁੱਪੇ ਆਪ, ਭਿੱਖਿਆ ਭੋਜਨ ਕਰੇ ਸੰਤਾਪ। ਔਠਰ ਫਟਨ ਮੈਂ ਭਿੱਖਿਆ ਕਰੇ, ਸੋ ਧੁੱਤੀ ਸਿਰ ਪੂਰੇ ਚੜੇ। ਬੋਲੇ ਗੋਰਖ ਸੱਚ ਸਰੂਪ, ਪਰਮ ਤੰਤ ਮੈਂ ਰੇਖ ਨਾ ਰੂਪ। ਮਹਲਾ ਪਹਿਲਾ। ਸੋ ਉਦਾਸੀ ਜੇ ਪਾਲੇ ਉਦਾਸ, ਅਰਧ ਉੱਡ ਕਰੇ ਨਿਰੰਜਨ ਵਾਸ। ਚੰਦ ਸੂਰਜ ਕੀ ਪਾਏ ਗੰਢ, ਤਿਸ ਉਦਾਸੀ ਕਾ ਪੜੇ ਨਾ ਕੰਧ। ਬੋਲੇ ਗੋਪੀ ਚੰਦ ਸੱਚ ਸਰੂਪ, ਪਰਮ ਤੰਤ ਮੈਂ ਰੇਖ ਨਾ ਰੂਪ। ਮਹਲਾ ਪਹਿਲਾ। ਸੋ ਪਖੰਡੀ ਜੇ ਕਾਇਆ ਪਖਾਲੇ, ਕਾਇਆ ਕੀ ਅਗਨ ਬ੍ਰਹਮ ਪ੍ਰਜਾਲੇ। ਸੁਪਨੇ ਬਿੰਦਨ ਦੇਈ ਚਾਨਾ, ਤਿਸ ਪਖੰਡੀ ਜਿਹੜਾ ਨਵਾਨਾ। ਬੋਲੇ ਚਰਪਟ ਸੱਤ ਸਰੂਪ, ਪਰਮ ਤੰਤ ਮੈਂ ਰੇਖਣਾ ਰੂਪ। ਮਹਲਾ ਪਹਿਲਾ। ਸੋ ਗਏ ਰਾਜੀ ਜੇ ਉਲਟੇ ਬ੍ਰਹਮ, ਗਗਨ ਮੰਡਲ ਮੈਂ ਰੋਪੇ ਥੰਮ। ਐਨੇ ਸੁਤੰਤਰ ਹੈ ਧਿਆਨ, ਤੇ ਫਿਰ ਰਾਜੀ ਸੱਤ ਸਮਾਨ। ਬੋਲੇ ਭਸਰ ਸੱਤ ਸਰੂਪ, ਪਰਮ ਤੰਤ ਮੈਂ ਰੇਖਣਾ ਰੂਪ। ਮਹਲਾ ਪਹਿਲਾ। ਕਿਉਂ ਮਾਰੇ ਮੰਦਾ ਕਿਉਂ ਜੀਵ ਜੋਤ, ਕੰਨ ਪੜਾਏ ਕਿਆ ਖਾਜੇ ਭੋਤ। ਆਸਨ ਨਾਸ ਏਕੋ ਨਾ ਕੌਣ ਸੇ ਅੱਖ ਜਿਤ ਰਹੇ ਆ। ਉਹ ਧੂਪ ਛਾਪ ਜੇ ਕੰਮ ਕਰ ਸਹੇ, ਤਾਂ ਨਾਨਕ ਆਖੇ ਤੂਰ ਗੁਪ ਹੈ। ਸੇ ਵਰਤਾਰੇ ਵਰਤੇ ਪੂਤ, ਨਾ ਸੰਸਾਰੀ ਨਾ ਧੂਤ। ਨਿਰੰਕਾਰ ਜੋ ਰਹੇ ਸਮਾਏ, ਕਾਹੇ ਭੀਖਿਆ ਮੰਗਣ ਜਾਏ। ਪੌੜੀ ਹਰ ਮੰਦਰ ਸੋਈ ਆਖੀਏ, ਜਿੱਥੇ ਹਰ ਜਾਤਾ। ਮਾਨਸ ਦੇਹ ਗੁਰਬਚਨੀ ਪਾਇਆ, ਸਭ ਆਤਮ ਰਾਮ ਪਛਾਤਾ। ਬਾਹਰ ਮੂਲ ਨਾ ਖੋਜੀਏ, ਘਰ ਮਾਹੇ ਵਿਧਾਤਾ। ਮਨੁ ਹਰ ਮੰਦਰ ਦੀ ਸਾਹ ਨਾ ਜਾਣੀ, ਤਿੰਨ ਜਨ ਗੁਆਤਾ। ਸਭ ਨੇ ਇੱਕ ਵਰਤਦਾ ਗੁਰ ਸ਼ਬਦੀ ਪਾਇਆ ਜਾਏ। ਸਲੋਕ ਮਹਲਾ ਤੀਜਾ। ਮੂਰਖ ਹੋਵੇ ਸੋ ਸੁਣੇ, ਮੂਰਖ ਦਾ ਕਹਿਣਾ। ਮੂਰਖ ਕੇ ਕਿਆ ਲਿਖਣ ਹੈ, ਕਿਆ ਮੂਰਖ ਦਾ ਕਰਨਾ। ਮੂਹਰ ਖੋਜ ਮੁਗਦੈ ਅਹੰਕਾਰੇ ਮਰਨਾ ਇਤ ਕਮਾਣੇ ਸਦਾ ਦੁੱਖ ਸੁਖੀ ਮੈਂ ਰਹਿਣਾ ਅਤ ਪਿਆਰਾ ਹੋਵੇ ਖੂਬ ਹੈ ਸੰਜਮ ਕਰਨਾ ਗੁਰਮੁਖ ਹੋਏ ਸੋ ਕਰੇ ਵਿਚਾਰ ਉਸ ਲਿਪਤੋ ਰਹਿਣਾ ਹਾਰ ਨਾਮ ਜਪੇ ਆਪ ਉਧਰੇ ਉਸ ਪਿੱਛੇ ਡੁੱਬਦੇ ਵੀ ਕਤਰਨਾ ਨਾਨਕ ਜੋਤ ਚ ਭਾਵੇ ਸੋ ਕਰੇ ਜੋ ਦੇ ਸੋ ਸਹਿਣਾ ਮਹੱਲਾ ਪਹਿਲਾ ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਤੇਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ ਤਲਬਾ ਪੋਸਣ ਆਕੀਆ ਬਾਕੀ ਜਿੰਨਾ ਰਹੀ ਇਜਰਾਇਲ ਸੇਸ਼ਟਾ ਹੋਸੀ ਆਏ ਤਈ ਆਵਣ ਜਾਣ ਸੁਝੀ ਭੀੜੀ ਗਲੀ ਕਹੀ ਕੂਨ ਕੁੱਟੇ ਨਾਨਕਾ ਉੜਕ ਸੱਚ ਰਹੀ ਪੌੜੀ ਹਰ ਕਾ ਸਭ ਸ੍ਰੀ ਹੈ ਹਰ ਰਵਿਆ ਰਵ ਰਿਹਾ ਸਭ ਆਪੇ ਹਰਿ ਕੀਮਤ ਨਾ ਪਵੇ ਜਿਸ ਕਹਿਣ ਨਾ ਜਾਪੇ ਗੁਰ ਪ੍ਰਸਾਦੀ ਸਲਾਹੀਏ ਹਰ ਭਗਤੀ ਰਾਪੇ ਸਭ ਮਨ ਤਨ ਹਰਿਆ ਹੋਇਆ ਅਹੰਕਾਰ ਗੁਵਾਪੇ ਸਭ ਕੀ ਸਾਰ ਕਾ ਖੇਲ ਹੈ ਗੁਰਮੁਖ ਕਿਸੇ ਬੁਝਾ ਆਈ ਸ ਲੋਕ ਮਹਿਲਾ ਪਹਿਲਾ ਸਹੰਸਰ ਦਾਨ ਦੇ ਇੰਦਰ ਰੋਆਇਆ ਪਰਮ ਪਾਸ ਰਾਮ ਰੋਵੇ ਸਾਰੇ ਆਇਆ ਅਜੇ ਸਰੋਵੇ ਭੀਖਿਆ ਖਾਏ ਅਸੀਂ ਦਰਗਹਿ ਮਿਲਿਤ ਜਾਏ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਖਮਣ ਵਿਛੜ ਗਿਆ ਰੋਵੇ ਦਸ ਲੰਕ ਗਵਾਏ ਜੀ ਸੀਤਾ ਆਦਿ ਡੋਲਵਾਏ ਰੋਵੇ ਪਾਂਡਵ ਭੈ ਮਜੂਰ ਜਿਨ ਕੇ ਸੁਆਮੀ ਰਹਿ ਦੂਰ ਰੋਵੇ ਜਨਮੇਜਾ ਖੋਏ ਗਿਆ ਕੀ ਕਾਰਨ ਪਾਪੀ ਪਿਆ ਰੋਵੇ ਸੇਖ ਮਸਾਇਕ ਪੀਰ ਅੰਤ ਕਾਲ ਮਤ ਲਾਗੇ ਭੀੜ ਰੋਵੇ ਰਾਜੇ ਕੰਨ ਪੜਾਏ ਘਰ ਘਰ ਮੰਗੇ ਭੀਖਿਆ ਜਾਏ ਰੋਵੇ ਕਿਰਪਣ ਸੰਚੇ ਧਨ ਜਾਏ ਪੰਡਿਤ ਰੋਵੇ ਗਿਆਨ ਗਵਾਏ ਬਾਲੀ ਰੋਵੇ ਨਾਹੀਂ ਪਤਾਰ ਨਾਨਕ ਦੂਜਾ ਸਭ ਸੰਸਾਰ ਮੰਨੇ ਨਾਉ ਸੋਈ ਜਿਨ ਜਾਏ ਔਰੀ ਕਰਮ ਨਾ ਦੇਖੇ ਲਾਏ ਮਹੱਲਾ ਦੂਜਾ ਜਬ ਤਾ ਸਭ ਕਿਛ ਮੰਨੇ ਆਵਰ ਸਾਰਾ ਸਭ ਆਦ ਨਾਨਕ ਮੰਨੇ ਮੰਨੀਏ ਬੁਝੀਏ ਗੁਰਪ੍ਰਸਾਦ ਪੌੜੀ ਕਾਇਆ ਹੰਸ ਧੁਰ ਮੇਰ ਕਰਤੇ ਲਿਖ ਪਾਇਆ ਸਭ ਨੇ ਗੁਪਤ ਵਸਦਾ ਗੁਰਮੁਖ ਸਗਟਾਇਆ ਗੁਣ ਗਾਵੇ ਗੁਣ ਉਚਰੇ ਗੁਣ ਮਾਇ ਸਮਾਇਆ ਸੱਚੀ ਬਾਣੀ ਸਾਚਿਆ ਸੱਚ ਮੇਲ ਮਿਲਾਇਆ ਸਭ ਕਿਛ ਆਪੇ ਆਪੇ ਆਪੇ ਦੇ ਵਡਿਆਈ ਸਲੋਕ ਮਹੱਲਾ ਦੂਜਾ ਨਾਨਕ ਆਂਦਾ ਹੋ ਕੇ ਰਤਨਾ ਵਰਸਨ ਜਾਏ ਰਤਨਾ ਸਾਰ ਨ ਜਾਣੀ ਆਵੇ ਆਪ ਲਖਾਏ ਮਹੱਲਾ ਦੂਜਾ ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ ਵੱਖਰ ਤੈ ਬਨਜਾਰਿਆ ਦੋਵਾਂ ਰਹੀ ਸਮਾਏ ਜਿਨ ਗੁਣ ਪੱਲੇ ਨਾਨਕਾ ਮਾਨਕ ਵੰਜੇ ਸੇ ਰਤਨਾ ਸਾਰ ਨ ਜਾਣਨੀ ਅੰਧੇ ਬਾਤੇ ਲੋਏ ਪੌੜੀ ਨਾਓ ਦਰਵਾਜੇ ਕਾਇਆ ਕੋਟ ਹੈ ਦਸਵੇਂ ਗੁਪਤ ਰਕੀਜੇ ਵਜਰ ਕਪਾਟ ਨ ਖੁੱਲਣੀ ਗੁਰ ਸ਼ਬਦ ਖਲੀਜੇ ਆਨੰਦ ਵਾਜੇ ਧੁਨ ਵਾਜੇ ਗੁਰ ਸ਼ਬਦ ਸੁਨੀਜੇ ਤਿਤ ਘਾਟ ਅੰਤਰ ਚਾਨਾ ਕਰ ਧਵਤ ਮਲੀਜੇ ਸਭ ਨੇ ਏਕ ਵਰਤਦਾ ਜਿਨ ਆਪੇ ਰਚਨ ਰਚਾਈ ਸਲੋਕ ਮਹੱਲਾ ਦੂਜਾ ਅੰਧੇ ਕੇ ਰਾਹ ਦਿਸਿਆ ਅੰਧਾ ਹੋਏ ਜੋ ਜਾਏ ਹੋਏ ਸੁਜਾਖਾ ਨਾਨਕਾ ਸੁਖ ਉਜੜ ਪਾਏ ਅੰਧੇ ਨਾ ਆਸੀਆਂ ਜਿਨ ਮੁਖ ਲੋਇ ਨਾਏ ਅੰਧੇ ਸੇਈ ਨਾਨਕਾ ਕਾਸੋਂ ਕੁੱਥੇ ਜਾਏ ਮਹੱਲਾ ਦੂਜਾ ਸਾਹਿਬ ਅੰਧਾ ਜੋ ਕੀਆ ਕਰੇ ਸੁਜਾਖਾ ਹੋਏ ਜਿਹਾ ਜਾਣੇ ਤੇ ਹੋ ਵਾਟੇ ਜਿਸ ਵਾਖੇ ਹੋਏ ਜਿੱਥੇ ਸੋ ਵਾਸ ਨਾ ਜਾਪੀ ਆਪੇ ਵਾਸੋ ਜਾਣ ਨਾਨਕ ਗਾਹ ਕੇ ਲੈ ਸਕੇ ਨਵਾਸ ਪਛਾਣ ਮਹੱਲਾ ਦੂਜਾ ਸੋਗ ਅੰਧਾ ਆਖੀਏ ਜੇ ਹੁਕਮ ਅੰਧਾ ਹੋਏ ਨਾਨਕ ਹੁਕਮ ਨਾ ਬੂਝੀ ਅੰਧਾ ਕਹੀਏ ਸੋਏ ਪੌੜੀ ਕਾਇਆ ਅੰਦਰ ਗੜ ਕੋਟ ਹੈ ਸਭ ਸੰਤਰ ਦੇਸਾ ਆਪੇ ਤਾੜੀ ਲਾਇਨ ਸਾਹਮਣੇ ਪਰਵੇਸਾ ਆਪੇ ਸਿਰ ਸਾਜੀਆਂ ਨੇ ਆਪੇ ਗੁਪਤ ਕੇਸਾ ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟੀਸਾ ਸਭ ਕੁਛ ਸੱਚੋ ਸੱਚ ਹੈ ਗੁਰ ਸੋਜੀ ਪਾਈ ਸਲੋਕ ਮਹੱਲਾ ਪਹਿਲਾ ਸਾਵਾਂ ਸਾਤ ਆੜ ਜਿਨ ਕਾਮ ਕ੍ਰੋਧ ਸੀਤ ਲਾਭ ਪੱਤਰ ਦੋ ਵੀ ਉਹ ਹਾਲੀ ਗਾ ਖੇਤ ਹਲ ਵਿਚਾਰ ਵਿਕਾਰ ਮਨ ਹੁਕਮੇ ਖੱਟੇ ਖਾਏ ਨਾਨਕ ਲੇਖੇ ਮੰਗੀਏ ਉਹ ਤੋ ਜਨਿੰਦਾ ਜਾਏ ਮਹੱਲਾ ਪਹਿਲਾ ਭਾਉ ਭਾਵੇ ਪੁਤ ਪਾਣੀ ਸਾਸਨ ਸੋਗ ਬਲੇਦ ਹਲ ਹਲੀਮੀ ਹਾਲੀ ਚਿਤ ਜੇਤਾ ਪੱਤਰ ਬਖ ਸੰਯੋਗ ਨਾਉ ਬੀਜ ਬਖਸੀਸ ਬੋਲ ਦੁਨੀਆਂ ਸਗਲ ਦਰੋਗ ਨਾਨਕ ਨਗਰੀ ਕਰਮ ਹੋਏ ਜਾਵੇ ਸਗਲ ਬਿਜੋਗ ਪੌੜੀ ਮਨਮੁਖ ਮੋਹ ਗਵਾਰ ਹੈ ਦੂਜੇ ਭਾਏ ਬੋਲੇ ਦੂਜੇ ਭਾਏ ਸਦਾ ਦੁੱਖ ਹੈ ਨਿਤ ਨੀਰ ਬਰੋਲੇ ਗੁਰਮੁਖ ਨਾਮ ਧਿਆਈਏ ਮਰ ਸਤ ਗਡੋਲੇ ਅੰਤਰ ਪ੍ਰਗਾਸ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਥੀ ਹੇ ਜਲ ਮੈਂ ਜੰਤ ਪਾਇਨ ਤਿੰਨਾ ਵੀ ਰੋਜੀ ਦੇ ਉੱਥੇ ਹੱਥ ਨਾ ਚੱਲੀ ਨਾ ਵੋ ਕਿਸ ਕਰੇ ਸੌਦਾ ਮੂਲ ਨਾ ਹੋਵੀ ਨਾ ਕੋ ਲੈ ਨਾ ਦੇ ਜੀਆ ਸਾ ਆਹਰ ਜੀ ਖਾਣਾ ਇਹ ਕਰੇ ਵਿੱਚ ਪਾਏ ਸਾਇਰਾ ਤਿੰਨਾ ਵੀ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਥੀ ਹੇ ਮਹੱਲਾ ਪਹਿਲਾ ਨਾਨਕ ਹੀ ਉਹ ਜੀਓ ਮਛਲੀ ਜੀਵਰ ਕਿਸਨਾ ਕਾਲ ਮਨੁਆ ਆਂਦਰ ਚੇਤੀ ਪੜੇ ਚਿੰਤਾ ਜਾਲ ਨਾਨਕ ਹੈ ਚਿੰਤਾ ਵਸਦਾ ਜਾਏ ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਮਲਾਏ ਪੌੜੀ ਸੇ ਜਨ ਸਾਚੇ ਸਦਾ ਸਦਾ ਜਿਨ ਹਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੇ ਸੱਚ ਸੌਦਾ ਕੀਤਾ ਸਭ ਕੀ ਸ਼ਿਕਾਰੀ ਮਾਂ ਹੈ ਬਟ ਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਵੀਤਾ ਆਪੇ ਮੇਲ ਮਿਲਾਏ ਨੇ ਆਪੇ ਦੇ ਬੁਝਾਈ ਸਲੋਕ ਮਹੱਲਾ ਪਹਿਲਾ ਬੇਲ ਪਿਆਇਆ ਕੱਤ ਬਣਾਇਆ ਕੱਟ ਕੁੱਟ ਕਰ ਕੁੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਰੇ ਇਹੋ ਪੱਤ ਪਾਟੀ ਸੀਤੀ ਸੀਤੇ ਨਾਨਕ ਜੀਵ ਜੀਵੇ ਹੋਏ ਪੁਰਾਣਾ ਕੱਪੜ ਪਾਟੇ ਸੂਈ ਧਾਗਾ ਗੰਢੇ ਮਾਂ ਭੁੱਖ ਕਹਿ ਚੱਲੇ ਨਾਹੀਂ ਘੜੀ ਮਹਿਕ ਕਿਸ਼ ਹੰਢੇ ਸੱਚ ਸੱਚ ਪੁਰਾਣਾ ਹੋਵੇ ਨਾ ਇਹ ਸੀਤਾ ਕਦੇ ਨ ਪਾਟੇ ਨਾਨਕ ਸਾਹਿਬ ਸੱਚੋ ਸੱਚ ਜਾਪੀ ਜਾਪੇ ਮਹੱਲਾ ਪਹਿਲਾ ਸੱਚ ਦੀ ਕਾਸੀ ਸੱਚ ਸਭ ਸਾਰ ਘੜ ਤਿੱਤੀ ਗਬਰ ਪਾਰ ਸਭ ਦੇ ਸਾਂ ਰਖਾਈ ਲਾਏ ਗੁਣ ਕੀ ਸੇਕੇ ਵਿੱਚ ਸਮਾਏ ਤਿਸਦਾ ਕੁੱਠਾ ਹੋਵੇ ਸੇਖ ਲੋਹ ਆਬਨ ਕਿੱਥਾ ਵੇਖ ਹੋਏ ਲਾਲ ਲੱਗੇ ਹੱਥ ਜਾਏ ਨਾਨਕ ਦਰਦ ਦਾਸ ਸਮਾਏ ਮਹੱਲਾ ਪਹਿਲਾ ਕਮਲ ਕਟਾਰਾ ਬੰਕੜ ਬੰਕੇ ਕਾਸਵਾਰ ਗਰਮ ਨਕੀਜੇ ਨਾਨਕਾ ਮਨ ਤੇਰਾ ਵਿਭਾਰ ਪੌੜੀ ਸੋ ਸਾ ਸੰਗਤ ਸ਼ਬਦ ਮਿਲੇ ਜੋ ਗੁਰਮੁਖ ਚੱਲੇ ਸੱਚ ਧਿਆਨ ਤੇ ਸੱਚੇ ਜਿਨਹਾਰ ਸੱਚ ਧਨ ਪੱਲੇ ਭਾਵ ਸੁਣ ਗੁਣ ਗਾਵਦੇ ਗੁਰਮਤਿ ਚੱਲੇ ਰਤਨ ਵਿਚਾਰ ਮਨ ਵਸਿਆ ਗੁਰ ਕੇ ਸ਼ਬਦ ਭੱਲੇ ਆਪੇ ਮੇਲ ਮਿਲਾਏ ਦਾ ਆਪੇ ਦੇ ਵਡਿਆਈ ਸਲੋਕ ਮਹੱਲਾ ਤੀਜਾ ਆਸਾਨ ਦੇ ਸਭ ਕੋਈ ਨਿਰਾਸਾ ਹੋਏ ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੋਏ ਮਹੱਲਾ ਤੀਜਾ ਨਾ ਤੂੰ ਚਰਸਾ ਹੱਥ ਹੈ ਕਿਉਂ ਨਿਰਾਸਾ ਹੋਏ ਕਿਆ ਕਰੇ ਬਾਪੜੀ ਜਾਂ ਭੁਲਾਏ ਸੋਏ ਪੌੜੀ ਘਰੇ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਸਾਰ ਨੇ ਚਲੇ ਧਨ ਸਾਸ ਸਾਸ ਰਾਧੇ ਨਿਰਮਲ ਸੋਏ ਜਨ ਅੰਤਰ ਜੰਮੇ ਗਮਰ ਰਸਨਾ ਏਕ ਭਨ ਰਵ ਰਿਹਾ ਸਰਬਤ ਨਾਨਕ ਵੱਲ ਜਾਈ ਸਲੋਕ ਮਹੱਲਾ ਪਹਿਲਾ ਸਰਵਰ ਹੰਸ ਧੁਰੇ ਹੀ ਮੇਲਾ ਕਸਮੇ ਏ ਵੇ ਭਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾ ਦਾ ਖਾਣਾ ਬਗਲਾ ਕਾਗ ਨ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਉਹਨਾਂ ਰਿਜਕ ਨ ਪਾਇਓ ਉੱਥੇ ਉਹਨਾਂ ਹੋਰੋ ਖਾਣਾ ਸੱਚ ਕਮਾਣੇ ਸੱਚੋ ਪਾਈਏ ਕੂੜੇ ਕੂੜਾ ਮਾਣਾ ਨਾਨਕ ਦਿਨ ਕੋ ਸਤਿਗੁਰ ਮਿਲਿਆ ਜਿਨ ਤੁਰੇ ਤੇ ਅਪਰਵਾਣਾ ਮਹੱਲਾ ਪਹਿਲਾ ਸਾਹਿਬ ਮੇਰਾ ਉਜਲਾ ਜੀ ਕੋ ਚੀਤ ਕਰੇ ਨਾਨਕ ਸੋਈ ਸੇਵੀਏ ਸਦਾ ਸਦਾ ਜੋ ਦੇ ਨਾਨਕ ਸੋਈ ਸੇਵੀਏ ਜਿਸ ਸੇਵਿਆ ਦੁੱਖ ਜਾਏ ਆਗੁਣ ਵੰਜਣ ਗੁਣ ਰਵੇ ਮਨ ਸੁਖ ਵਸੇ ਆਏ ਪੌੜੀ ਆਪੇ ਆਪ ਵਰਤਦਾ ਆਪ ਤਾੜੀ ਲਾਏ ਨ ਆਪੇ ਹੀ ਉਪਦੇਸ਼ ਦਾ ਗੁਰਮੁਖ ਬਤੀ ਆਏ ਨ ਇੱਕ ਆਪੇ ਉਜੜ ਪਾਏ ਨ ਇੱਕ ਭਗਤੀ ਲਾਏ ਨ ਜਿਸ ਆਪ ਬੁਝਾਏ ਸੋ ਬੁਝਤੀ ਆਪੇ ਨਾਏ ਲਾਏ ਨ ਨਾਨਕ ਨਾਮ ਧਿਆਈਏ ਸੱਚੀ ਬੜਿਆਈ ਸੁਧ ਰਾਮ ਘੜੀ ਕੀ ਵਾਰ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭ ਹੱਦ ਦੇ ਸਭ ਸੀਠ ਹਰ ਨਾਮ ਮੰਦ ਤੜਾਏ ਦਾ ਕੱਟੇ ਹੋਮੇ ਰੋਗ ਨਾਨਕ ਸਤਿਗੁਰ ਤਿੰਨਾ ਮਲਾ ਜਿਨ ਤੁਰੇ ਪਿਆ ਸੰਯੋਗ ਮਹੱਲਾ ਪੰਜਵਾਂ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭਾਗ ਗੁਰਪੂਰੇ ਦੇ ਖਾਲਿਆ ਵਿਣਾਵੇ ਸਭਾਗ ਸਾਗਰ ਦੂਜਨ ਭਰਮਿਆ ਜੋ ਲੱਗੇ ਦੂਜੇ ਸਾਧ ਜਨ ਨਾਨਕ ਹਰ ਪ੍ਰਭੂਜਿਆ ਗੁਰ ਸਤਿਗੁਰ ਜੇ ਪ੍ਰਸਾਦ ਪੌੜੀ ਖੱਟਣ ਹਾਰੇ ਥਾਟ ਆਪੇ ਹੀ ਖੱਟਿਆ ਆਪੇ ਪੂਰਾ ਸਾਹ ਆਪੇ ਹੀ ਕੱਟਿਆ ਆਪੇ ਕਰ ਪ੍ਰਸਾਰ ਆਪੇ ਰੰਗ ਰਟਿਆ ਕੁਦਰਤ ਕੀਮਨਾ ਪਾਏ ਰਥ ਬ੍ਰਹਮਟਿਆ ਅਗਮ ਸਾਹ ਬੇਅੰਤ ਪਰੇ ਪਰਟਿਆ ਆਪੇ ਵੱਡ ਬਾਦਸ਼ਾਹ ਆਪ ਵਜੇ ਰੀਟਿਆ ਹੋਇਆ ਜਾਣੇ ਕਿਵੇਂ ਕਿਵੜ ਮਟਿਆ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ ਸਲੋਕ ਮਹੱਲਾ ਪੰਜਵਾਂ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਿਗੁਰ ਦੇਹ ਦਿਖਾਲ ਹੋ ਤਿਸ ਦੇਵਾ ਮਨ ਆਪਣਾ ਨੇ ਖਿਰਦੇ ਰਖਾ ਸੰਭਾਲ ਇਸ ਸਤਿਗੁਰ ਬਾਹਰਾ ਤਰਿਕ ਜੀਵਨ ਸੰਸਾਰ ਜਨ ਨਾਨਕ ਸਤਿਗੁਰ ਤਿੰਨਾ ਮਲਾਇਆ ਨਾ ਜਿਨ ਸਾਧੀ ਵਸਤੇ ਨਾਲ ਮਹੱਲਾ ਪੰਜਵਾਂ ਮੇਰੇ ਅੰਤਰ ਲੋਚਾ ਮਿਲਣ ਕੀ ਕਿ ਉਹ ਪਾਵਾ ਪ੍ਰਾਪਤ ਹੋਏ ਕੋਈ ਐਸਾ ਸੱਜਣ ਲੋੜ ਲਓ ਜੋ ਮੇਲੇ ਪ੍ਰੀਤਮ ਹੋਏ ਗੁਰ ਪੂਰੇ ਮਿਲ ਆਇਆ ਜਦ ਦੇਖਾ ਤਾਂ ਤਸੋਏ ਜਨ ਨਾਨਕ ਸੋ ਪ੍ਰਭ ਸੇਵਿਆ ਤੇ ਜੇਵੜ ਅਵਰ ਨ ਕੋਏ ਪੌੜੀ ਦੇਵਨ ਹੱਥ ਤਾਰ ਜਿਤ ਮੁੱਖ ਸਲਾਹ ਹੈ ਜਿਸ ਰੱਖੇ ਕਿਰਪਾ ਧਾਰ ਜਿਸ ਸਮਾਈਏ ਹੋਇਆ ਕਿਸੀ ਵਸ ਸਭਨਾ ਇੱਕ ਧਾਰ ਪਾਲੇ ਬਾਲਕ ਬਾਗ ਦੇ ਕੇ ਆਪ ਕਰ ਕਰਦਾ ਅੰਧ ਵਿਨੋਦ ਕਿਸ਼ਮ ਜਾਣੀਏ ਸਭ ਧਾਰ ਸਮਰੱਥ ਹੋਏ ਤਿਸ ਕੁਰਬਾਣੀਏ ਗਾਈਏ ਰਾਤ ਅਨੰਤ ਦਿਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਇਆ ਤਿੰਨੀ ਹਰ ਰਸੋ ਗਿਆ ਸਲੋਕ ਮਹੱਲਾ ਪੰਜਵਾਂ ਭੀੜੋ ਮੁਕਲਾਈ ਕੀਤੀਆਂ ਸਭ ਰੱਖੇ ਕਰਮ ਦੇ ਨਾਲ ਕਾਲ ਜਾਪ ਸਵਾਰਿਆ ਸੋ ਪ੍ਰਭ ਸਦਾ ਸਵਾਲ ਪ੍ਰਭ ਮਾਤ ਪਿਤਾ ਕੰਠ ਲਾਇਦਾ ਲੋੜੇ ਬਾਲਕ ਪਾਲ ਦਿਆਲ ਹੋਏ ਸਭ ਜੀ ਜੰਤਰ ਹਰ ਨਾਨਕ ਨਰ ਨਿਹਾਲ ਮਹੱਲਾ ਪੰਜਵਾਂ ਬਿਨ ਸੁਧ ਹੋਰ ਜੋ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਗੁਰਬਾਣ ਤਿਨ ਹਰਿਆ ਕੀਤਿਆ ਨਾਨਕਿਆ ਮਨੁੱਖ ਪੌੜੀ ਸੋ ਐਸਾ ਅਵਤਾਰ ਮਨੁ ਨਾ ਵਿਚਰੇ ਘੜੀ ਨਾ ਮੈਂ ਦਿੱਤਾ ਤਿਸ ਬਿਨ ਨਾ ਸਰੇ ਅੰਤਰਵਾ ਸੰਗ ਵਿਆ ਕੋ ਲੋਕ ਕਰੇ ਜਿਸ ਪਤ ਰੱਖੇ ਆਪ ਸੋ ਭਾਵ ਜਲ ਕਰੇ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੇ ਸੋ ਪੂਰਾ ਪ੍ਰਧਾਨ ਜਿਸਨੂੰ ਬਲ ਧਰੇ ਜਿਸੇ ਜਰਾਏ ਆਪ ਸੋਈ ਅਜਰ ਜਰੇ ਤਿਸੀ ਮਿਲਿਆ ਸੱਚ ਮੰਤਰ ਗੁਰਮਨ ਧਰੇ ਸਲੋਕ ਮਹੱਲਾ ਪੰਜਵਾਂ ਧੰਨ ਸੋ ਰਾਵ ਸੁਰੰਗੜੇ ਅਲਾਪਤ ਸਭ ਸਿੱਖ ਜਾਏ ਧੰਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਓ ਜਿਨੀ ਇੱਕ ਮਨ ਇੱਕ ਰਾਧਿਆ ਤਿੰਨ ਸਰ ਬਲਿਆਰੇ ਜਾਓ ਤਿੰਨ ਦੀ ਧੂੜ ਹਮ ਵਾਸਦੇ ਕਰਮੀ ਪੱਲੇ ਪਾਏ ਜੋ ਰਤੇ ਰੰਗ ਗੋਬਿੰਦ ਕੇ ਉਹ ਤਿੰਨ ਬਲਿਆਰੇ ਜਾਓ ਆਖਾ ਵਿਸਾ ਜੀ ਕੀ ਹਾਲ ਸੱਜਣ ਮਿਲਾਓ ਰਾਏ ਗੁਰ ਪੂਰੇ ਮਿਲਾਇਆ ਜਨਮ ਮਰਨ ਦੁੱਖ ਜਾਏ ਜਨ ਨਾਨਕ ਪਾਇਆ ਅਗਮ ਰੂਪ ਅਨੰਤ ਨ ਕਾਹੂ ਜਾਏ ਮਹੱਲਾ ਪੰਜਵਾਂ ਧੰਨ ਸੋ ਵੇਲਾ ਘੜੀ ਧੰਨ ਧੰਨ ਮੂਰਤ ਫਲਸਾਰ ਧੰਨ ਸੋ ਦਿਨ ਸੰਜੋਗੜਾ ਜਿਤ ਡਿੱਠਾ ਗੁਰਦਸਾਰ ਮਨ ਕੀ ਇੱਛਾ ਪੂਰੀਆਂ ਹਰ ਪਾਇਆ ਅਗੋਂ ਪਾਰ ਹੋਮੇ ਤੁੱਟਾ ਮੋੜਾ ਇਸ ਸੱਚ ਨਾਮ ਆਧਾਰ ਜਾਂ ਨਾਨਕ ਲੱਗਾ ਸੇਵ ਹਰ ਉਧਰਿਆ ਸਗਲ ਸੰਸਾਰ ਪੌੜੀ ਸੇਵਤ ਸਲਾਹਨ ਭਗਤ ਵੇਲੇ ਦਿੱਤੀਆਂ ਸੋਪੇ ਜਿਸ ਭੰਡਾਰ ਫਿਰ ਪੁੱਛਣਾ ਲੀਤੀਆਂ ਜਿਸਨੂੰ ਲੱਗਾ ਰੰਗ ਤੇ ਰੰਗ ਰਤਿਆ ਉਹਨਾਂ ਇੱਕੋ ਨਾਮ ਆਧਾਰ ਇੱਕ ਉਹਨਾਂ ਭੱਤਿਆ ਉਹਨਾਂ ਪਿੱਛੇ ਜਗ ਪੁੰਜੇ ਭੋਗੀ ਉਹਨਾਂ ਪਿਆਰਾ ਰੱਬ ਨਾਹ ਜੋਗੀ ਜਿਸ ਮਿਲਿਆ ਗੁਰ ਆਏ ਤਿੰਨ ਪ੍ਰਭ ਜਾਣਿਆ ਹੋ ਬਲਿਆਰੀ ਤਿੰਜੇ ਕਸਮੇ ਭਾਣਿਆ ਸਲੋਕ ਮਹੱਲਾ ਪੰਜਵਾਂ ਹਰ ਇਸੇ ਨਾਲ ਮੈਂ ਦੋਸਤੀ ਹਰ ਇਸੇ ਨਾਲ ਮੈਂ ਰੰਗ ਹਰ ਇੱਕੋ ਮੇਰਾ ਸੱਜਣੋ ਹਰ ਇਸੇ ਨਾਲ ਮੈਂ ਸੰਗ ਹਰ ਇਸੇ ਨਾਲ ਮੈਂ ਗੋਸੇ ਮੋਹ ਮਹਿਲਾ ਕਰੀ ਨ ਭੰਗ ਜਾਣੇ ਵਿਥਾ ਜੀ ਕੀ ਕਦੇ ਨਾ ਮੋੜੇ ਰੰਗ ਹਰ ਇੱਕੋ ਮੇਰਾ ਮਸਲਤੀ ਭੰਨਣ ਘਣ ਸਮਰੱਥ ਹਰ ਇੱਕੋ ਮੇਰਾ ਦਤਾਰ ਹੈ ਸਿਰ ਦਾਤਿਆਂ ਜਗ ਹੱਥ ਹਰ ਇਸੇ ਦੀ ਮੈਂ ਟੇਕ ਹੈ ਜੋ ਸਿਰ ਭਸਮਨਾ ਸਮਰੱਥ ਸਤਿਗੁਰ ਸੰਤ ਮਿਲਾਇਆ ਮਸਤਕ ਧਰਤੇ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਰਵ ਜਗਤ ਮਨ ਕੀ ਇੱਛਾ ਪੂਰੀਆਂ ਪਾਇਆ ਧ ਸੰਯੋਗ ਨਾਨਕ ਪਾਇਆ ਸਚਨਾ ਸਾਧੀ ਭੋਗੇ ਭੋਗ ਮਹੱਲਾ ਪੰਜਵਾਂ ਮਨਮੁਖ ਤੇਰੀ ਦੋਸਤੀ ਮਾਇਆ ਕਾ ਸਰਬੰਧ ਵੇਖਦੇ ਆਈ ਭਜ ਜਾਣ ਕਦੇ ਨ ਪਾਇਣ ਬੰਦ ਜਿੱਚਰ ਪੈਰਨ ਖਾਵਣੇ ਤਿੱਚਰ ਰੱਖਣ ਗੰਡ ਜਿਤ ਦਿਨ ਕਿਸ ਨ ਹੋਵੇ ਤਿਸ ਦਿਨ ਬੋਲਣ ਗੰਧ ਜੀ ਕੀ ਸਾਰ ਨਾ ਜਾਣਨੀ ਮਨਮੁਖ ਗਿਆਨੀ ਅੰਧ ਕੂੜਾ ਗੰਢ ਨ ਚੱਲੀ ਸਿੱਕੜ ਪੱਥਰ ਬੰਦ ਅੰਧੇ ਆਪਣਾ ਜਾਣੇ ਫੁੱਕੜ ਪਿੱਟਣ ਧੰਦ ਝੂਠੇ ਮੋਲ ਪਟਾਇਆ ਹੋ ਕੱਟ ਬਿਹੰਦ ਕਿਰਪਾ ਕਰੇ ਜਿਸ ਆਪਣੇ ਧੁਰ ਪੂਰਾ ਕਰਮ ਕਰੇ ਜਾਂ ਨਾਨਕ ਸੇ ਜਨ ਉਭਰੇ ਜੋ ਸਤੂ ਸਰਨ ਪਰੇ ਪੌੜੀ ਜੋ ਰਤੇ ਦੀਦਾਰ ਸਹੀ ਸੱਚ ਹਾਕ ਜਿਨੀ ਜਾਤਾ ਖਾਤੋਂ ਘਿਓ ਲੱਭੇ ਤਿੰਨਾ ਖਾਕ ਮਨ ਮਹਿਲਾ ਬੇਕਾਰ ਹੋਵੇ ਸੰਗ ਪਾਕ ਜਿਸੇ ਸੱਚਾ ਮਹਿਲ ਖੁੱਲੇ ਭਰਮ ਧਾਕ ਜਿਸੇ ਦਕਾਲੇ ਮਹਿਲ ਤਿਸਨੂੰ ਮਿਲੇ ਧਾਕ ਮਨ ਤਨ ਹੋਏ ਨਿਹਾਲ ਬਿੰਦਕ ਨਰ ਝਾਕ ਨੌ ਨਿਧ ਨਾਮ ਨਿਧਾਨ ਗੁਰ ਕੇ ਸ਼ਬਦ ਲਾਗ ਕਿਸੇ ਮਿਲੇ ਸੰਤ ਖਾਕ ਮਸਤਕ ਜਿਸੇ ਭਾਗ ਸਲੋਕ ਮਹੱਲਾ ਪੰਜਵਾਂ ਹਰਨਾਖੀ ਕੁ ਸੱਚ ਬੈਣ ਸੁਣਾਈ ਜੋ ਤੋ ਕਰੇ ਉਧਾਰਨ ਸੁੰਦਰ ਵਚਨ ਤੁਮ ਸੁਣੋ ਸ਼ਬੀਲੀ ਫਿਰ ਤੈਂਡਾ ਮਨ ਸੁਧਾਰਨ ਦੋਜਨ ਛੇਤੀ ਨੇ ਉਰਚਾਇਆ ਦਸ ਵੇਖਾਂ ਮੈਂ ਕਾਰਨ ਊਣੀ ਨਾ ਹੀ ਝੂਣੀ ਨਾ ਹੀ ਨਾ ਹੀ ਕਿਸੇ ਦੀ ਹੋਣੀ ਫਿਰ ਸ਼ਹਿਰ ਸ਼ਬੀਲਾ ਛੱਡ ਗਵਾਇਓ ਦੁਰਮਤ ਕਰਮ ਵੀ ਹੋਣੀ ਨਾ ਹੋ ਭੁੱਲੀ ਨਾ ਹੋ ਚੁੱਕੀ ਨਾ ਮੈਂ ਨਾ ਹੀ ਦੋਸਾ ਜਿਤ ਹੋ ਲਾਈ ਤਿਤਲੋ ਲਾਗੀ ਤੂੰ ਸੁਣ ਸੱਚ ਸੰਦੇਸ਼ਾ ਸਾਈ ਸੁਹਾਗਣ ਸਾਈ ਭਾਗਣ ਜੈ ਫਿਰ ਕਿਰਪਾ ਧਾਰੀ ਫਿਰ ਔਗਣ ਤਿਸਕੇ ਸਭ ਗਵਾਏਗਾ ਸੇਤੀ ਲਾਏ ਸਵਾਰੀ ਕਰਮਹੀਨ ਧਨ ਕਰੇ ਬੇਨੰਤੀ ਕਾ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਣਿਆ ਰਲੀਆ ਇੱਕ ਦੇਵੋ ਰਾਤ ਮਰਾਰੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮਾ ਰਾਧ ਮਨ ਸਭ ਕਿਲਕ ਜਾਏ ਵਿਕਾਰ ਜਿਨ ਕੋ ਪੂਰਵ ਲਿਖਿਆ ਤਿਨ ਰੰਗ ਲਗਾ ਨਿਰੰਕਾਰ ਹੁਣੀ ਛੱਡਿਆ ਮਾਇਆ ਸੁਹਾਵੜਾ ਤਾਂ ਸੰਚਿਆ ਨਾਮ ਅਪਾਰ ਅੱਠੇ ਪੈਰ ਸੱਤੇ ਲਿਵੇ ਮਨੇਨ ਹੁਕਮ ਅਪਾਰ ਜਾਂ ਨਾਨਕ ਮੰਗੇ ਦਾਨ ਇੱਕ ਦਿਓ ਦਾਸ ਮਨ ਪਿਆਰ ਪੌੜੀ ਜਿਸ ਤੂੰ ਆਵੇ ਤਿਸ ਚਿੱਤ ਨੂੰ ਸਦਾ ਸੁੱਖ ਜਿਸ ਤੂੰ ਆਵੇ ਚਿੱਤ ਤਿਸ ਜੰਮ ਨਾਏ ਦੁੱਖ ਜਿਸ ਤੂੰ ਆਵੇ ਚਿੱਤ ਤਿਸ ਕੇ ਕਾੜਿਆ ਜਿਸ ਦਾ ਕਰਤਾ ਮਿੱਤਰ ਸਭ ਕਾ ਸਵਾਰਿਆ ਜਿਸ ਤੂੰ ਆਵੇ ਚਿੱਤ ਸੋ ਪਰਵਾਨ ਜਨ ਜਿਸ ਤੂੰ ਆਵੇ ਜਿੱਤ ਬਹੁਤਾ ਤਿਸ ਧਨ ਜਿਸ ਤੂੰ ਆਵੇ ਚਿੱਤ ਸੋ ਵੱਢ ਪਰਵਾਰਿਆ ਜਿਸ ਤੂੰ ਆਵੇ ਚਿੱਤ ਤਿੰਨ ਕੁੱਲ ਉਧਾਰਿਆ ਸਲੋਕ ਮਹੱਲਾ ਪੰਜਵਾਂ ਅੰਦਰੋਂ ਅੰਨਾ ਬਾਹਰੋਂ ਅੰਨਾ ਕੂੜੀ ਕੂੜੀ ਗਾਵੇ ਦੇਹੀ ਧੋਵੇ ਚੱਕਰ ਬਣਾਏ ਮਾਇਆ ਨੂੰ ਹੋਤਾਵੇ ਅੰਦਰ ਮਹਿਲਾ ਉਤਰੇ ਹੁਮੇ ਫਿਰ ਫਿਰ ਆਵੇ ਜਾਵੇ ਨੀਂਦ ਵਿਆਪਿਆ ਕਾਮ ਸੰਤਾਪਿਆ ਮੁੱਖੋ ਹਰ ਹਰ ਕਹਾਵੇ ਵੈਸਨੋ ਨਾਮ ਕਰਮ ਹੋ ਜੋਤਾ ਤਾਂ ਕੁੱਤੇ ਕਿਆ ਫਲ ਪਾਵੇ ਹੰਸਾਂ ਵਿੱਚ ਬੈਠਾ ਬਾਗਨ ਬਣੀ ਨਿਤ ਬੈਠਾ ਮੱਛੀ ਨੂੰ ਧਾਰ ਲਾਵੇ ਜਾ ਹੰਸ ਸਵਾ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ ਹੰਸਾਂ ਹੀਰਾ ਮੋਤੀ ਚੁਗਣਾ ਬਾਗ ਡੱਡਾ ਭਾਲਣ ਜਾਵੇ ਉਹ ਡਰਿਆ ਵਿਚਾਰਾ ਬੁਗਲਾ ਮਤ ਹੋਵੇ ਮੰਜ ਲਿਖਾਵੇ ਜਿਤ ਕੋ ਲਾਇਆ ਤਿੱਤੀ ਲਾਗਾ ਕਿਸ ਦੋਸ਼ ਜਿੱਤੇ ਜਾਂ ਹਾਰੇ ਵੇ ਭਾਵੇ ਸਤੂ ਸਰਵਰ ਰਤਨੀ ਭਰਪੂਰੇ ਜਿਸ ਪ੍ਰਾਪਤ ਤੋਂ ਭਾਵੇ ਸਿੱਖ ਹੰਸ ਸਰਵਰ ਇਕੱਠੇ ਹੋਏ ਸਤੁਰ ਕੇ ਹੁਕਮ ਆਵੇ ਰਤਨ ਪਦਾਰਥ ਮਾਣਕ ਸਰਵਰ ਭਰਪੂਰੇ ਖਾਏ ਖਾਚ ਰਹੇ ਤੋਟ ਨਹਿ ਆਵੇ ਸਰਵਰ ਹੰਸ ਦੂਰ ਨਾ ਹੋਈ ਕਰਤੇ ਵੇ ਭਾਵੇ ਜਨ ਨਾਨਕ ਜਿਸੇ ਮਸਤਕ ਭਾਗ ਤੋਂ ਲਿਖਿਆ ਸੋ ਸਿੱਖ ਗੁਰੂ ਪੈ ਆਵੇ ਆਪ ਤਰਿਆ ਕੁਟੰਬ ਸਭ ਤਾਰੇ ਸਭ ਸਿਰ ਜਛਡਾਵੇ ਮਹੱਲਾ ਪੰਜਵਾਂ ਪੰਡਿਤ ਅਖਾਏ ਬਹੁਤ ਹੀ ਰਾਹੀ ਕੋਲੜ ਮੋਟ ਜਨੇਹਾ ਅੰਦਰ ਮੋਹ ਨਿਤ ਭਰਮ ਵਿਆਪਿਆ ਤਿਸ ਸੁਣਾਈ ਦਿਆ ਕੂੜੀ ਆਵੇ ਕੂੜੀ ਜਾਵੇ ਮਾਇਆ ਕੀ ਨਿਤ ਜੋਹਾ ਸੱਚ ਕਹੇ ਤਾਂ ਸੋ ਹੋ ਆਵੇ ਅੰਤਰ ਬਹੁਤ ਅਰੋਹਾ ਵਿਆਪਿਆ ਦੁਰਮਤ ਗੁਬਦ ਬੁਕ ਮੂੜਾ ਮਨ ਲਾਗਾ ਤਿਸ ਮੋਹਾ ਠੱਗੇ ਸੇਤੀ ਠੱਗ ਰਲ ਆਇਆ ਸਾਥ ਵੀ ਇੱਕੋ ਜਿਹਾ ਸਾਤੂ ਸਰਾਵ ਨਦਰੀ ਵਿੱਚ ਤੋਂ ਕੱਢੇ ਤਾਂ ਉਗੜੇ ਆਇਆ ਲੋਹਾ ਬਹੁਤ ਤੇਰੀ ਥਾਈ ਰਲਾਏ ਦਿੱਤਾ ਉਗੜਿਆ ਪੜਦਾ ਅੱਗੇ ਆਏ ਖਲੋਹਾ ਸਤਿਗੁਰ ਜੇ ਸਰਨੀ ਆਵੇ ਫਿਰ ਮਨੂਰਾ ਅੰਚਨ ਹੋਹਾ ਸਤਿਗੁਰ ਨਿਰਵੈਰ ਪੁੱਤਰ ਸਤਰ ਸਮਾਨੇ ਉਗਣ ਕੱਟੇ ਕਰੇ ਸੁਧ ਦੇਹਾ ਨਾਨਕ ਜਿਸ ਤੁਰ ਮਸਤਕ ਹੋਵੇ ਲਿਖਿਆ ਤੇ ਸਤਿਗੁਰ ਨਾ ਸੁਨੇਹਾ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਦਿਵਸੇਹਾ ਆਵਣ ਜਾਣਾ ਤਿਸਕਾ ਕੱਟੀਏ ਸਦਾ ਸਦਾ ਸੁਖ ਹੋਵਾ ਪੌੜੀ ਜੋ ਤੁਧ ਭਾਣਾ ਜੰਦ ਸੋ ਤੁਧ ਬੁੱਝੀ ਜੋ ਤੁਧ ਭਾਣਾ ਜੰਦ ਸੋ ਦਰਗਹਿ ਸਿੱਧੀ ਜਿਸਨੂੰ ਤੇਰੀ ਨਦਰ ਹਉਮੈ ਤਿਸ ਗਈ ਜਿਸਨੂੰ ਤੂੰ ਸੰਤੁਸ਼ਟ ਸਲਮਲ ਅਤੀ ਸਿਖੇਈ ਜਿਸਕੇ ਸੁਆਮੀ ਬਲ ਨਿਰਭਉ ਸੋ ਪਈ ਜਿਸਨੂੰ ਤੂੰ ਕਿਰਪਾਲ ਸੱਚਾ ਥੋ ਥੇਈ ਜਿਸਨੂੰ ਤੇਰੀ ਮਾਇਆ ਨਾ ਪੋਹੇ ਅਗਨਈ ਜਿਸਨੂੰ ਸਦਾ ਦਿਆਲ ਜਿਨ ਗੁਰਤੇ ਮਤ ਲਈ ਤਲੁਕ ਮਹੱਲਾ ਪੰਜਵਾਂ ਕਾਰ ਕਿਰਪਾ ਕਿਰਪਾਲ ਆਪੇ ਬਖਸ ਲੈ ਸਵਸਤਾ ਜਪੀ ਤੇਰਾ ਨਾਮ ਸਤਿਗੁਰੂ ਪਾਏ ਪੈ ਮਨ ਤਨ ਅੰਤਰ ਵਸਾ ਦੁੱਖਾ ਨਾਸ ਹੋਏ ਹੱਥ ਦੇ ਆਪ ਰੱਖ ਵਿਆਪੇ ਭਉ ਨਾ ਕੋਏ ਗੁਣ ਗਾਵਾਂ ਦਿਨ ਰਹਿਣ ਏਤੇ ਕੰਮ ਲਾਏ ਸੰਤ ਜਿਨ੍ਹਾਂ ਕੇ ਸੰਗ ਹੁਮੈ ਰੋਗ ਜਾਏ ਸਭ ਨਿਰੰਤਰ ਸਤਮ ਇੱਕੋ ਰਵ ਰਿਹਾ ਗੁਰ ਪ੍ਰਸਾਦੀ ਸੱਚ ਸੱਚੋ ਸੱਚ ਲਿਆ ਦਇਆ ਕਰੋ ਦਿਆਲ ਆਪਣੀ ਸਿਫਤ ਦੇਉ ਦਾਸਨ ਦੇਹ ਨਿਹਾਲ ਨਾਨਕ ਪ੍ਰੀ ਦੇ ਮਹੱਲਾ ਪੰਜਵਾਂ ਏਕੋ ਜਪੀਏ ਮੰਨੇ ਮਾਏ ਸੁਰੀਕ ਨਾਏ ਸਿਓ ਕਾਰ ਪਿਰੜੀ ਦੂਜੀ ਨਾਈ ਜਾਏ ਇੱਕੋ ਦਾਤਾ ਮੰਗੀਏ ਸਭ ਕੁਛ ਪੱਲੇ ਪਾਏ ਮਾਨ ਤਨ ਸਾਸ ਗ੍ਰਾਸ ਪ੍ਰਭ ਇੱਕੋ ਇੱਕ ਧਿਆਏ ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ ਬੁੜਭਾਗੀ ਤੇ ਸੰਤ ਜਨ ਜਿਨ ਮਨ ਬੁਠਾ ਆਏ ਜਲ ਥਲ ਮਿਗਰ ਟਾਵ ਰਿਹਾ ਦੂਜਾ ਕੋਈ ਨਾਏ ਨਾਮ ਧਿਆਏ ਨਾਮ ਉੱਚਾ ਨਾਨਕ ਸਸਮਰ ਜਾਏ ਪੌੜੀ ਜਿਸਨੂੰ ਤੁਰਖਵਾਲਾ ਮਾਰੇ ਸਿੱਤ ਕੌਣ ਜਿਸਨੂੰ ਤੁਰਖਵਾਲਾ ਦਿੱਤਾ ਤਿੰਨੇ ਭੈਣ ਜਿਸਨੂੰ ਤੇਰਾ ਅੰਗ ਸਿਸ ਮੁਖ ਉਜਲਾ ਜਿਸਨੂੰ ਤੇਰਾ ਅੰਗ ਸੋ ਨਿਰਮਲੀ ਸੂ ਨਿਰਮਲਾ ਜਿਸਨੂੰ ਤੇਰੀ ਨਜ਼ਰ ਨਾਲ ਲੇਖਾ ਪੁੱਛੀਏ ਜਿਸਨੂੰ ਤੇਰੀ ਖੁਸ਼ੀ ਤਿੰਨ ਸੌ ਨਿਧ ਪੁੰਜੀਏ ਜਿਸਨੂੰ ਤੂਪਰਾ ਬਲ ਅਤੇ ਸਿੱਖਿਆ ਮੋਚੰਦਗੀ ਜਿਸਨੂੰ ਤੇਰੀ ਮਿਹਰ ਸੋ ਤੇਰੀ ਵੰਦਗੀ ਤਲੋਕ ਮਹੱਲਾ ਪੰਜਵਾਂ ਹੋ ਕਿਰਪਾ ਸਵਾਮੀ ਮੇਰੇ ਸੰਤਾ ਸੰਗ ਬਿਹਾਵੇ ਤਦੋਂ ਭੁੱਲੇ ਸੇ ਜੰਮ ਜਾਂ ਮਰਦੇ ਤਿੰਨ ਕਦੇ ਨਾ ਚੁੱਕਣ ਹਾਵੇ ਮਹੱਲਾ ਪੰਜਵਾਂ ਸਤਿਗੁਰ ਸਿਮਰੋ ਆਪਣਾ ਘੱਟ ਅਵਗੜ ਘੱਟ ਘਾਟ ਹਾਰਾ ਨਾ ਸਵੰਤਿਆ ਕੋਈ ਨਾ ਬੰਦੇ ਬਾਟ ਪੌੜੀ ਸਿੱਖੇ ਤੂੰ ਸਮਰੱਥ ਜਿੱਥੇ ਕੋਈ ਨਾ ਏ ਉੱਥੇ ਤੇਰੀ ਰਾਖ ਅਗਨੀ ਉਧਰ ਮਾਏ ਸੁਣ ਕੇ ਜੰਮ ਕੇ ਦੂਤ ਨਾ ਏ ਤੇਰੇ ਛੱਡ ਜਾਏ ਭੋਜਨ ਬਿਰੋਂ ਸਦਾ ਗੁਰ ਸਭ ਦੀ ਪਰ ਪਾਏ ਜਿਨ ਕੋ ਲਗੀ ਪਿਆਸ ਅਮਰ ਤੇ ਖਾਏ ਕਲ ਮੈਂ ਇਹੋ ਪੁੰਨ ਗੁਣ ਕੋ ਵਿੰਦ ਗਾਏ ਸਭ ਸੇ ਨੁਕਰ ਪਾਰ ਸਮਾਲੇ ਸਾਏ ਸਾਏ ਵੇਸਾ ਕੋਈ ਨਾ ਜਾਏ ਜੇ ਆਵੇ ਸੁਦਾਏ ਸਲੋਕ ਮਹੱਲਾ ਪੰਜਵਾਂ ਦੂਜਾ ਤਿਸ ਨੂੰ ਬੁਝਾਏ ਉਹ ਪਾਰ ਬ੍ਰਹਮ ਨਾਮ ਦੇ ਆਧਾਰ ਅਗਮ ਗੋਚਰ ਸਾਹਿਬ ਉਹ ਸਮਰੱਥ ਸੱਚ ਦਤਾਰ ਤੂੰ ਨਿਚਲ ਨਿਰਵੈਰ ਸੱਚ ਸੱਚਾ ਤੁਧ ਦਰਬਾਰ ਕੀਮਤ ਕਹਿ ਨਾ ਜਾਈ ਅੰਤ ਨ ਪਾਰਾ ਵਾਰ ਪ੍ਰਭ ਛੋੜ ਹੋ ਜੇ ਮੰਗਣਾ ਸਭ ਇੱਛਿਆ ਰਸ ਚਾਰ ਜੇ ਸੁਖੀਏ ਸੱਚ ਸਾਸ ਏ ਜਿਨ ਸੱਚਾ ਵਿਹਾਰ ਜਿਨ੍ਹਾਂ ਲੱਗੀ ਪ੍ਰੀਤ ਪਰਮ ਨਾਮ ਸਹਿ ਸੁਖ ਸਾਰ ਨਾਨਕ ਇੱਕ ਰਾਧੇ ਸੰਤਨ ਰੇਣਾਰ ਮਹੱਲਾ ਪੰਜਵਾਂ ਆਨੰਦ ਸੁਖ ਵਿਸਰਾਮ ਨਿਤ ਹਲਕਾ ਕੀਰਤਨ ਗਾਏ ਅਵਸਿਆਂਤ ਛੱਡ ਦੇ ਨਾਨਕ ਉਤਰਸਨਾਏ ਪੌੜੀ ਨਾ ਤੂੰ ਆਵੇ ਬਸ ਬਹੁਤ ਬਣਾਵਣੇ ਨਾ ਤੂੰ ਆਵੇ ਬਸ ਬੇਦ ਪੜਾਵਣੇ ਨਾ ਤੂੰ ਆਵੇ ਬਸ ਤੀਰਥ ਨਹਾਈਏ ਨਾ ਤੂੰ ਆਵੇ ਬਸ ਧਾਤੀ ਧਾਈਏ ਨਾ ਤੂੰ ਆਵੇ ਬਸ ਕਿਤੇ ਸਿਆਣ ਪਏ ਨਾ ਤੂੰ ਆਵੇ ਬਸ ਬਹੁਤਾ ਦਾਨ ਦੇ ਸਭ ਕੋ ਤੇਰੇ ਬਸ ਅਗਮ ਗੋਚਰਾ ਤੂੰ ਭਗਤਾਂ ਕੇ ਬਸ ਭਗਤਾ ਤਾਨ ਤੇਰਾ ਸਲੋਕ ਮਹੱਲਾ ਪੰਜਵਾਂ ਆਪੇ ਬੈਦ ਆਪ ਨਰੈਣ ਇਹ ਬਹਿ ਜੀਆ ਕਾ ਦੁੱਖ ਲਾਇਣ ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ ਨਾਨਕ ਜਿਸ ਮਨ ਵਸੇ ਤਿਸਰੇ ਸਭ ਦੁੱਖ ਮਿਟਾਇਣ ਮਹੱਲਾ ਪੰਜਵਾਂ ਹੁਕਮ ਉਛਲੇ ਹੁਕਮ ਰਹੇ ਹੁਕਮੇ ਦੁੱਖ ਸੁੱਖ ਸਮ ਕਰ ਸਹੇ ਹੁਕਮੇ ਨਾਮ ਜਪੇ ਦਿਨ ਰਾਤ ਨਾਨਕ ਇਸਨੂੰ ਹੋਵੇ ਦਾਤ ਹੁਕਮ ਮਰੇ ਹੁਕਮੇ ਹੀ ਜੀਵੇ ਹੁਕਮੇ ਨਾਨਾ ਵੱਡਾ ਥੀਵੇ ਹੁਕਮੇ ਸੋਗ ਹਰ ਅਨੰਦ ਹੁਕਮੇ ਜਪੇ ਨਿਰੋਧ ਰਗਮੰਤ ਹੁਕਮੇ ਆਵਣ ਜਾ ਢਾਏ ਨਾਨਕ ਜਾਗੋ ਭਗਤੀ ਲਾਏ ਪੌੜੀ ਹੋ ਤਿਸ ਢਾਡੀ ਕੁਰਬਾਨ ਜੇ ਤੇਰਾ ਸੇਵਾ ਸੇਵਦਾਰ ਹੋ ਤਿਸ ਢਾਡੀ ਬਲਿਆਰ ਜੇ ਗਾਵੇ ਗੁਣ ਪਾਰ ਸੋ ਢਾਡੀ ਧੰਨ ਧੰਨ ਜਿਸ ਲੋੜੇ ਨਿਰੰਕਾਰ ਸੋ ਢਾਡੀ ਭਗਤ ਜਿਸ ਸੱਚਾ ਦੁਆਰ ਵਾਰ ਉਹ ਢਾਡੀ ਤੁਧ ਧਿਆਏ ਇਕਲਾ ਕਲਾਣੇ ਦਿਨ ਰਿਣਾਰ ਮੰਗੇ ਅੰਮ੍ਰਿਤ ਨਾਮ ਨਾ ਆਵੇ ਆਵੇ ਕਦੇ ਹਾਰ ਕੱਪੜ ਭੋਜਨ ਸੱਚ ਰਹਿੰਦਾ ਲਿਵਦੇ ਧਾਰ ਸੋ ਢਾਡੀ ਗੁਣਵੰਤ ਜਿਸ ਤੋਂ ਪ੍ਰਭ ਪਿਆਰ ਲੋਕ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਅੰਮ੍ਰਿਤ ਹੋਰਾ ਸਮਰਤ ਹਰ ਕਰਨਾਓ ਮਨ ਤਨ ਹਿਰਦੇ ਸਿਮਰ ਹਰ ਆਠ ਪੈਰ ਗੁਣ ਗਾਓ ਉਪਦੇਸ਼ ਸੁਣੋ ਤੁਮ ਗੁਰ ਸਿੱਖੋ ਸੱਚਾ ਏ ਸਵਾਓ ਜਨਮ ਪਦਾਰਥ ਸਗਲ ਹੋਏ ਮਨ ਮਾਹੇ ਲਾਓ ਭਾਓ ਸੁਖ ਸਹਿਜ ਆਨੰਦ ਘਣਾ ਪ੍ਰਭ ਜਵੰਤਿਆ ਦੁੱਖ ਜਾਏ ਨਾਨਕ ਨਾਮ ਜਵਤ ਸੁਖ ਉੱਚੇ ਜਗੇ ਪਾਈਏ ਥਾਓ ਮਹੱਲਾ ਪੰਜਵਾਂ ਨਾਨਕ ਨਾਮ ਧਿਆਈਏ ਗੁਰ ਪੂਰਾ ਮਤ ਦੇ ਭਾਣੇ ਜਪ ਤਪ ਸੰਜਮੋ ਭਾਣੇ ਹੀ ਕੱਢ ਲਏ ਭਾਣੇ ਜੁਣ ਪੁਆਈਏ ਭਾਣੇ ਬਖਸ ਕਰੇ ਭਾਣੇ ਦੁੱਖ ਸੁਖ ਭੋਗੀਏ ਭਾਣੇ ਕਰਮ ਕਰੇ ਭਾਣੇ ਮਿੱਟੀ ਸਾਜ ਕੇ ਭਾਣੇ ਜੋਤਰੇ ਭਾਣੇ ਭੋਗ ਭੁਗਾਏ ਦਾ ਭਾਣੇ ਮਨ ਕਰੇ ਭਾਣੇ ਨਰਕ ਸੁਰਗ ਅਵਤਾਰ ਭਾਣੇ ਧਨ ਪ੍ਰੇ ਭਾਣੇ ਭਗਤੀ ਲਾਏ ਨਾਨਕ ਵਿਲੇ ਹੇ ਪੌੜੀ ਵਡਿਆਈ ਸੱਚੇ ਨਾਮ ਕੀ ਹੋ ਜੀਵਾ ਸੁਣ ਸੁਣੇ ਪਸ਼ੂ ਪ੍ਰੇਤ ਗਿਆਨ ਉਧਾਰੇ ਇੱਕ ਖਣੇ ਦਿਨਸ ਰਹਿਣ ਤੇਰਾ ਨਾਓ ਸਦਾ ਸਦਾ ਜਾਪੀਏ ਤ੍ਰਿਸ਼ਨਾ ਭੁੱਖ ਬਿਕਰਾਲ ਨਾਏ ਤੇਰੇ ਧਰਾਪੀਏ ਰੋਗ ਸੋਗ ਦੁਖਵੰਜੇ ਜਿਸ ਨਾਓ ਮਨ ਵਸੇ ਤਿਸੇ ਪ੍ਰਾਪਤ ਲਾਲ ਜੋ ਗੁਰ ਸਾਹਿਬ ਦੀ ਰਸੇ ਖੰਡ ਬ੍ਰਹਿਮੰਡ ਬੇਅੰਤ ਉਧਾਰਨ ਹਾਰਿਆ ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ ਸਲੋਕ ਮਹੱਲਾ ਪੰਜਵਾਂ ਮਿੱਤਰ ਪਿਆਰਿਆ ਨਾਨਕਾ ਜੀ ਮੈਂ ਛੱਡ ਗਵਾਇਆ ਰੰਗ ਸੰਦੇ ਭੁੱਲੀ ਤੋ ਸੱਜਣ ਕੀ ਮੈਂ ਕੀਮ ਨਾ ਪਾਉਂਦੀ ਹੋ ਤੁਧ ਬਿਨ ਅੱਡ ਨਾ ਲੈਂਦੀ ਮਹੱਲਾ ਪੰਜਵਾਂ ਸੱਸ ਬਰਾ ਨਾਨਕ ਜੀ ਹੋ ਸਸਰਾ ਵਾਦੀ ਜੇਠੋ ਪਾਓ ਪਾਓ ਲੂਹੇ ਹੱਬੇ ਭਾਸ ਬੜਿੰਦੇ ਵਤਨ ਜਾ ਮੈਂ ਸੱਜਣ ਤੂਹੇ ਪੌੜੀ ਜਿਸ ਤੂੰ ਬੁੱਠਾ ਚਿੱਤ ਤਿਸ ਦਾਦ ਨਵਾਰ ਨੂੰ ਜਿਸ ਤੂੰ ਬੁੱਠਾ ਚਿੱਤ ਤਿਸ ਕਦੇ ਨਹਾਰ ਨੂੰ ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪ੍ਰਤਾਰ ਨੂੰ ਜਿਸ ਨੂੰ ਲਾਏ ਸੱਚ ਤਿਸ ਸੱਚ ਸੰਭਾਲ ਨੂੰ ਜਿਸ ਆਇਆ ਹੱਥ ਨਨਾਨ ਸੋ ਰਿਹਾ ਭਾਲ ਨੂੰ ਜਿਸ ਨੂੰ ਇੱਕੋ ਰੰਗ ਭਾਵ ਸੋ ਜਨ ਨੂੰ ਉਹ ਸਭਨਾ ਕੀ ਰੇਣ ਵਿਰੀ ਚਾਰ ਨੂੰ ਸਭ ਤੇਰੇ ਚੋਜ ਵਡਾਣ ਸਭ ਤੇਰਾ ਕਾਰ ਨੂੰ ਸ਼ਲੋਕ ਮਹਲਾ ਪੰਜਵਾਂ ਉਸੇ ਨਿੰਦਾ ਨਾਨਕ ਜੀ ਮੈਂ ਹੰਬ ਵਜਾਈ ਛੋੜਿਆ ਹੰਬ ਅਜ ਤਿਆਗੀ ਅੰਬੇ ਸਾਹ ਕੁੜਾਵੇ ਡਿੱਠੇ ਤੋ ਪੱਲੇ ਤੈ ਡੇਲਾ ਗਈ ਮਹਲਾ ਪੰਜਵਾਂ ਫਿਰਦੀ ਫਿਰਦੀ ਨਾਨਕ ਜੀ ਉਹ ਫਾਵੀ ਸੀ ਬਹੁਤ ਬਰਤੰਦਾ ਦਾ ਉਹ ਸੁੱਖ ਸਖਾਲੀ ਸੁੱਤੀ ਜਾ ਗੁਰ ਮੈਂ ਸੱਜਣ ਮੈਂ ਲੱਦਾ ਪੌੜੀ ਸਭੇ ਦੁੱਖ ਸੰਤਾਪ ਜਾਂ ਤੁਦੋ ਭੁੱਲੀਏ ਜੇ ਕਿਚਨ ਲੱਖ ਪਾਪ ਦਾ ਕਹੀ ਨਾ ਭੁੱਲੀਏ ਜਿਸ ਨੂੰ ਵਿਸਰੇ ਨਾ ਉਹ ਸੋ ਨੇ ਤਨ ਕਾਂਡੀਏ ਜਿਸ ਨੂੰ ਵਿਸਰੇ ਨਾ ਉਹ ਸੋ ਜੋ ਨੀ ਹਾਂਡੀਏ ਜਿਸ ਕਸਮ ਨਾ ਆਵੇ ਚਿੱਤ ਤਿਸ ਜਮ ਡੰਡ ਦੇ ਜਿਸ ਕਸਮ ਨਾ ਆਵੀ ਚਿੱਤ ਰੋਗੀ ਸੇ ਗਣੇ ਜਿਸ ਕਸਮ ਨਾ ਆਵੀ ਚਿੱਤ ਸੋ ਕਰੋ ਅੰਕਾਰੀਆ ਸੋਈ ਦਹੇਲਾ ਜਾਗ ਜਿਨ ਨਾ ਉਹ ਵਸਾਰੀਆ ਸਲੋਕ ਮਹਲਾ ਪੰਜਵਾਂ ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੇ ਮਿਲੇ ਸੰਤ ਪਛਾਣਾ ਮਹਲਾ ਪੰਜਵਾਂ ਪਾਪ ਸੁਹਾਵੇ ਜਾ ਤੋ ਤੇਰੇ ਤੁਲਦੇ ਸੀਸ ਸੁਹਾਵਾ ਚਰਨੀ ਮੁੱਖ ਸਹਾਵਾ ਜਾ ਤੋ ਜਿਸ ਗਾਵੇ ਜੀਓ ਪਾਇਆ ਤੋ ਸਰਨੀ ਪੌੜੀ ਮਿਲ ਨਾਰੀ ਸਤਸੰਗ ਮੰਗਲ ਗਾਵੀਆ ਘਰ ਕਾ ਹੋਆ ਬੰਧਾਨ ਬੋੜ ਨਾ ਧਾਵੀਆ ਬਿਨਤੀ ਦੁਰਮਤ ਦੁਰਤ ਸੋਏ ਕੁੜਾਵੀਆ ਸੀਲਵੰਤ ਪ੍ਰਧਾਨ ਹਿਰਦੇ ਸੱਚਾਵੀਆ ਅੰਤਰ ਬਾਹਰ ਇੱਕ ਇੱਕ ਰਿਤਾਵੀਆ ਮਨ ਦੱਸਣ ਕੀ ਪਿਆਸ ਚਰਨ ਦਸਾਵੀਆ ਸੋਭਾ ਬਣੀ ਸ਼ਿੰਗਾਰ ਸਸਮ ਜਾ ਰਾਵੀਆ ਮਿਲਿਆ ਆਇ ਸੰਜੋ ਜਾਂ ਤਿਸ ਭਾਵੀਆ ਸਲੋਕ ਮਹਲਾ ਪੰਜਵਾਂ ਹਾਵ ਗੁਣ ਤੈਂਡੇ ਨਾਨਕਾ ਨਾਨਕ ਜੀਓ ਮੈਂ ਖੂਸੀਏ ਮੈਂ ਨਿਰਗੁਣ ਤੇ ਕਿਆ ਹੋਵੇ ਤੋ ਜੇਵਰ ਦਤਾਰ ਨਾ ਕੋਈ ਜਾਚਕ ਸਦਾ ਜਚੋਵੇ ਮਹਲਾ ਪੰਜਵਾਂ ਦੇ ਚੰਗੜੀ ਊਣ ਮਝੂਣਾ ਗੁਰਸੱਜਣ ਜੀ ਉਤਰਾ ਆਇਆ ਸਭੇ ਸੁਖ ਸੇਲੜਾ ਸੁੱਤਾ ਜਿੱਤਾ ਜਗ ਸੁਆਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੂੰ ਤਾਕਤ ਸਿਰਸਾ ਪਾਤਸ਼ਾਹ ਉਹ ਨੇਚਰ ਚੌੜ ਛੱਤ ਜੋ ਭਾਵੇ ਪਾਬ੍ਰਹਮ ਸੋਈ ਸੱਚ ਨਿਆਓ ਜੇ ਭਾਵੇ ਪਾਬ੍ਰਹਮ ਨਾ ਸਾਵੇਂ ਮਿਲੇ ਥਾਓ ਜੋ ਕਿੰਨੀ ਕਰਤਾ ਸਾਹਿਬ ਭਲੀ ਗੱਲ ਜਿਨ ਵਿਚਾਤਾ ਕਰਨ ਸੇ ਦਰਜੇ ਮੱਲ ਸਹੀ ਤੇਰਾ ਫਰਮਾਨ ਕਿਨੇ ਨਾ ਫੇਰੀਏ ਕਾਰਨ ਕਰਨ ਕਰੀਮ ਕੁਦਰਤ ਤੇਰੀਏ ਸਲੋਕ ਮਹਲਾ ਪੰਜਵਾਂ ਸੋਈ ਸੁੰਦੜੀ ਮੇਰਾ ਤਨ ਮਨ ਮੌਲਾ ਨਾਮ ਸੁੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਮਹੱਲਾ ਪੰਜਵਾਂ ਹੱਠ ਮਜਾਊ ਮੈਂ ਮਾਣਕ ਲੱਦਾ ਮੁੱਲ ਨਾ ਕੀਤਾ ਮੈਂ ਕੁ ਸਤਿਗੁਰ ਦਿੱਤਾ ਢੂੰਡ ਮਜਾਏ ਥੀ ਆ ਸਿੱਤਾ ਜਨਮ ਪਦਾਰ ਨਾਨਕ ਜਿੱਤਾ ਪੌੜੀ ਜਿਸਕੇ ਮਸਤ ਕਰਮ ਹੋਏ ਸੋ ਸੇਵਾ ਲਾਗਾ ਜਿਸ ਗੁਰ ਮਿਲੇ ਕਮਲ ਪ੍ਰਗਾਸਿਆ ਸੋ ਆਨੀ ਜਾਗਾ ਲੱਗਾ ਰੰਗ ਚਾਰਨ ਅਰਵਿੰਦ ਸਭ ਭਰਮ ਪੋ ਭਾਗਾ ਆਤਮ ਜਿੱਤਾ ਗੁਰਮਤੀ ਅਨੰਤ ਪਾਗਾ ਜਿਸੇ ਧਿਆ ਪਾਰ ਬ੍ਰਹਮ ਸੋ ਕਲ ਮੈਂ ਤਾਗਾ ਸਾਧੂ ਸੰਗਤ ਨਿਰਮਲਾ ਅਟਲ ਮਜਨਾਗਾ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ ਨਾਨਕ ਇਸ ਬਲਿਆ ਨੇ ਵੀ ਸੇਵੜ ਭਾਗਾ ਸਲੋਕ ਮਹਲਾ ਪੰਜਵਾਂ ਜਾਂ ਫਿਰ ਅੰਦਰ ਤਾਂ ਧਨ ਬਾਹਰ ਜਾਂ ਫਿਰ ਬਾਹਰ ਤਾਂ ਧਨ ਮਾਹਰ ਬਿਨ ਨਾਵੇ ਵੋ ਫੇਰ ਵਿਹਾਰ ਸਤਗੁਰ ਸੰਗ ਦਿਖਾਇਆ ਜਾਰ ਜਾਂ ਨਾਨਕ ਸੱਚੇ ਸੱਚ ਸਮਾਰ ਮਹਲਾ ਪੰਜਵਾਂ ਆਰ ਸਭ ਕਰਦਾ ਫਿਰ ਆਰ ਇੱਕ ਨਾ ਹੋਏ ਨਾਨਕ ਜਿੱਦਾਂ ਹਰ ਜਗ ਉਦਰੇ ਵਿਲਾ ਬੁੱਝੇ ਕੋਏ ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਪ੍ਰੰਗ ਨੇਕ ਨ ਜਾਪਨ ਕਰਤਬਾ ਜੀਆ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਰ ਧਾਰ ਮਾਣ ਮਹਿਤਾ ਤੇਜ ਆਪਣਾ ਆਪ ਜਰ ਸਾਰੋ ਕਲਾ ਭਰਪੂਰ ਦਿਸੇ ਜਤ ਕਥਾ ਨਾਨਕ ਦਾਸ ਸੰਦਾਸ ਦੁੱਧ ਅੱਗੇ ਵਿਨਵਤਾ ਸਲੋਕ ਮਹਲਾ ਪੰਜਵਾਂ ਸਤੜੇ ਬਾਜ਼ਾਰ ਸੋਨ ਵਿੱਚ ਵਪਾਰੀਏ ਵੱਖਰ ਹੀ ਕਪਾਰ ਨਾਨਕ ਖੱਟੇ ਸੋ ਧਣੀ ਮਹਲਾ ਪੰਜਵਾਂ ਕਵੀਰਾ ਹਮਰਾ ਕੋ ਨਹੀਂ ਹਮ ਕਿਸੂ ਕੇ ਨਾ ਹੈ ਜਿਨੇ ਰਚ ਰਚਾਇਆ ਤਿਸੀ ਮਾਇ ਸਮਾਏ ਪੌੜੀ ਸਫਲਿਓ ਬਿਰਖ ਸੁਹਾਵੜਾ ਹਰ ਸਫਲ ਅਮ੍ਰਿਤਾ ਮਨ ਲੂਚੇ ਉਨ ਮਿਲਨ ਕੋ ਕਿਉਂ ਵੰਜੇ ਕੀਤਾ ਵਰਨਾ ਜਾਣਾ ਬਾਹਰ ਆਓ ਅਗਮ ਜਿੱਤਾ ਉਹ ਪਿਆਰਾ ਜੀ ਕਾ ਜੋ ਕੋਲੇ ਪਿੱਤਾ ਸੇਵਾ ਕਰੀ ਪਸਾੜੀਆਂ ਮੈਂ ਦਿੱਤੇ ਮਿੱਤਾ ਕੁਰਬਾਣੀ ਵੰਜਾ ਵਾਰ ਨੇ ਵੱਲੇ ਵੱਲ ਕੀਤਾ ਦਾਸਨ ਸੰਤ ਪਿਆਰਿਆ ਸੁਣੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਂ ਅੰਮ੍ਰਿਤ ਸਤਿਗੁਰ ਦਿੱਤਾ ਸਲੋਕ ਮਹਲਾ ਪੰਜਵਾਂ ਕਵੀ ਧਰਤੀ ਸਾਧ ਵੀ ਸਤਿਗੁਰ ਵੈਸਾ ਗਾਏ ਧਰਤੀ ਭਾਰ ਨਾ ਵਿਆਪੀ ਉਨ ਕੋ ਲਾਹੂ ਲਾਏ ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨੇ ਸੁੱਖੋ ਕੋ ਮੋਲੀ ਲਾਏ ਸੰਘ ਸੰਗੀ ਵੈਸੇ ਤਾਂ ਪੁੱਛੇ ਧਰਮ ਰਾਏ ਪੌੜੀ ਆਪੇ ਹੀ ਵੱਡ ਪਰਿਵਾਰ ਆਪੇ ਕਾਤੀਆ ਆਪਣੀ ਕੀਮਤ ਆਪ ਆਪੇ ਹੀ ਜਾਤੀਆ ਸਭ ਕੁਛ ਆਪੇ ਆਪ ਆਪ ਬੰਨਿਆ ਆਪਣਾ ਕੀਤਾ ਆਪ ਆਪ ਬਰੰਨਿਆ ਧੰਨ ਸੋ ਤੇਰਾ ਥਾਨ ਜਿੱਥੇ ਤੂੰ ਬੁੱਠਾ ਧੰਨ ਸੋ ਤੇਰੇ ਭਗਤ ਜਿਨੀ ਸੱਚ ਤੂੰ ਡਿੱਠਾ ਜਿਸ ਤੋਂ ਤੇਰੀ ਦਇਆ ਸਲਾਹੇ ਸੱਚ ਹੋਏ ਤਦ ਜਿਸ ਗੁਰ ਭੇਟੇ ਨਾਨਕਾ ਨਿਰਮਲ ਸੋਈ ਸੋਧ ਸਲੋਕ ਮਹਲਾ ਪੰਜਵਾਂ ਫਰੀਦਾ ਭੂਮਰ ਗਾਵਲੀ ਮੰਝ ਮਸੂਲਾ ਬਾਗ ਜੋ ਨਾ ਪੀਰ ਨਵਾਜਿਆ ਤੇ ਨਾ ਅੰਚ ਨਾ ਲਾਗ ਮਹਲਾ ਪੰਜਵਾਂ ਫਰੀਦਾ ਮਸਾਵੜੀ ਸੰਘ ਸੁਨੜੀ ਦੇ ਵਿਲੇ ਕੇਈ ਪਾਇਨ ਜਿਨ੍ਹਾਂ ਪਿਆਰੇ ਨੇ ਪੌੜੀ ਜਪ ਤਪ ਸੰਜਮ ਦਇਆ ਧਰਮ ਅਗਿਸਤੇ ਸੋ ਪਾਏ, ਜਿਸ ਬੁਝਾਏ ਅਗਨ ਹੈ ਆਪ ਸੋ ਨਾਮ ਧਿਆਏ, ਅੰਤਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ ਦਿਖਾਏ, ਸਾ ਸੰਗਤ ਕੇ ਆਸਰੇ ਪ੍ਰਾਪਤ ਰੰਗ ਲਾਏ, ਅਵਗੁਣ ਘੱਟ ਮਬੂਜਲਾ ਹਰ ਹਰਾਮ ਤਰਾਏ, ਜਨਮ ਮਰ ਭਉ ਕਾਟਿਓਨ ਅਫੋਇਰ ਜੂ ਨ ਪਾਏ, ਅੰਧ ਖੂਬ ਤੇ ਕਾਟਿਓਨ ਲਾੜ ਆਪ ਫੜਾਏ, ਨਾਨਕ ਬਖਸ਼ ਮਲਾਏ ਨ ਰੱਖੇ ਗਲ ਲਾਏ। ਸਲੋਕ ਮਹਲਾ ਪੰਜਵਾਂ। ਮੁਹੱਬਤ ਜਿਸ ਕਦਾਏ ਧੀਰਤਾ ਰੰਗ ਚਲੂਲ, ਨਾਨਕ ਵੇਲੇ ਪਾਈਏ ਜਿਸ ਜਨ ਕੀ ਮਿਲਾ ਮੂਲ। ਮਹਲਾ ਪੰਜਵਾਂ। ਅੰਦਰ ਵਿਦਾ ਸੱਚ ਨਾਏ ਬਾਹਰ ਵੀ ਸੱਚ ਡਿਠੋਮ, ਨਾਨਕ ਰਵਿਆ ਹਬ ਥਾਏ ਬਾਨ ਤ੍ਰਿਣ ਤ੍ਰਿਭਵਨ ਰੋਮ। ਪੌੜੀ ਆਪੇ ਕੀਤੋ ਰਚਨ ਆਪੇ ਹੀ ਰਚਿਆ, ਆਪੇ ਹੋਇਓ ਇੱਕ ਆਪੇ ਬੋ ਭਤਿਆ, ਆਪੇ ਸੋਨਾ ਮਾਂਝ ਆਪੇ ਬਾਰਾ, ਆਪੇ ਜਾਣੇ ਦੂਰ ਆਪੇ ਹੀ ਜਾਰਾ, ਆਪੇ ਹੋਵੇ ਗੁਪਤ ਆਪੇ ਪ੍ਰਗਟੀਏ, ਕਿਵੇਂ ਕਿਸੇ ਨਾ ਪਾਏ ਤੇਰੀ ਛੱਟੀਏ। ਗੈਰ ਗੰਭੀਰ ਸਾਓ ਪਾਰ ਗੰਧ ਤੂੰ, ਨਾਨਕ ਵਾਸਤੇ ਇੱਕ ਇੱਕੋ ਇੱਕ ਤੂੰ ਸੁਧ, ਰਾਮ ਗਲਗੀ ਬਾਹਰ ਰਾਏ ਬਲਵੰਡ, ਸਤੇ ਡੂਮੇ ਆਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨਾਮ ਕਾਤਾ ਕਾਦਰ ਕਰੇ ਕਿਉ ਬੋਲ ਹੋਵੇ ਜੋ ਕੀਵ ਦੇ, ਦੇ ਗੁਣਾ ਸਤ ਭੈਣ ਭਰਾ ਹੈ ਪ੍ਰਾਗੰਤ ਦਾਨ ਭੜੀਵ ਦੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦੇ, ਲੈਣੇ ਧਾਰਿਓ ਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵ ਦੇ, ਮਤ ਗੁਰ ਆਤਮ ਦੇਵ ਦੀ ਕੜਕ ਜੋੜ ਪ੍ਰਾਕੋਏ, ਜੀ ਦੇ ਗੁਰਚੇਲੇ ਰਹਿ ਰਾਸੀ ਨਾਨਕ ਸਲਾਮਤ ਸੀਵ ਦੇ, ਸਹਿ ਟੀਕਾ ਦੇ ਤੋਸ ਜੀਵ ਦੇ, ਲੈਣੇ ਦੀ ਫੇਰੀ ਆਈਏ ਫਿਰ ਆਈਏ ਨਾਨਕ ਦੋਈ ਖੱਟੀਏ, ਜੋਤ ਉਹਾਂ ਜੋਤ ਸਾਹਿ ਸਹਿ ਕਾਇਆ ਫਿਰ ਪਲਟੀਏ, ਝੁੱਲੇ ਸੋ ਸਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀਏ, ਕਰੇ ਜੇ ਗੁਰ ਫਰਮਾਇਆ ਸਿਵ ਜੋਗ ਲੂਣੀ ਚੱਟੀਏ, ਲੰਗਰ ਚੱਲੇ ਗੁਰ ਸਾਹਿਬ ਦਾ ਹਰ ਧੋਟ ਨਿਆ ਵੀ ਖੱਟੀਏ, ਖਾਸੀਏ ਦੀ ਸਸਮ ਦੀ ਆਪ ਕਹਿੰਦੀ ਖੈਰ ਦਵੱਟੀਏ, ਹੋਵੇ ਸਿਵ ਤਸਮ ਦੀ ਨੂੰ ਰਸੋਂ ਕੁਸੋ ਝੱਟੀਏ, ਤੂੰ ਡਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀਏ, ਸੱਚ ਜੇ ਗੁਰ ਫਰਮਾਇਆ ਕਿ ਉਹ ਇਦੂ ਬੋਲੋ ਹਟੀਏ, ਪੁੱਤਰੀ ਕੌਲ ਨ ਪਾ ਲਿਓ ਕਰ ਪੀਓ ਕੰਨ ਮਰਹਟੀਏ, ਦਿਲ ਕੋਟੇ ਆਖੀ ਫਿਰਨ ਵਨ ਭਾਰ ਉਚਾਇਨ ਛੱਟੀਏ, ਜਿਨ ਆਖੀ ਸੇ ਸੋਈ ਕਰੇ ਜਿਨ ਕੀਤੀ ਤਿਨੇ ਥੱਟੀਏ, ਕੌਣ ਹਾਰੇ ਕਿਨ ਵਟੀਏ ਜਿਨ ਕੀਤੀ ਸੋ ਮੰਨਣਾ ਕੋ ਸਾਹ ਜਵਾਏ ਸਾਲੀ, ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ, ਸਤਿਗੁਰ ਆਖੇ ਸੱਚਾ ਕਰੇ ਸਭ ਬਾਤ ਹੋਵੇ ਦਰਹਾਲੀ, ਗੁਰ ਅੰਗਦ ਦੀ ਦੋਈ ਫਿਰੀ ਸੱਚ ਸੱਚ ਕਰਤੇ ਵੰਡ ਬਹਾਲੀ, ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੀ, ਦਰ ਸੇਵੇ ਮਤ ਖੜੀ ਮਤਗਲੇ ਹੋਏ ਜੰਗਾਲੀ, ਦਾਦਰ ਵੇਤ ਸਮਰੇ ਨਾ ਸੱਚੇ ਬਾਣੀ ਲਾਲੀ, ਬਲਵੰਡ ਕੀ ਵੀ ਨੇਕ ਜਾਨ ਦਿਸ ਬਹੁਤੀ ਚੌਕ ਪਤਰਾਲੀ, ਲੰਗਰ ਦੌਲਤ ਵੰਡੀਏ ਰਾਸ ਅੰਮ੍ਰਿਤ ਕੀਰ ਕਿਆਲੀ, ਗੁਰਸਿੱਖਾਂ ਕੇ ਮਗੁਜਲੇ ਮਨੁੱਖ ਕੀ ਪਰਾਲੀ, ਪੈ ਕਬੂਰ ਸਮਨਾ ਜਾ ਘਾਲ ਮਰਦੀ ਘਾਲੀ, ਮਾਤਾ ਕੀ ਵੀ ਸੋਹ ਸੋਏ ਜਿਨ ਗੋਏ ਉਠਾਲੀ, ਹੋ ਰਿਓ ਗੰਗ ਵਿਆਹੀਏ ਦਨਿਆਈ ਆਖੇ ਕੀ ਕਿਉਂ, ਨਾਨਕ ਈਸ਼ਰ ਜਗਨਾਥ ਉੱਚੀ ਬੈਨ ਬਿਰਕਿਉਣ, ਮਧਾਨਾ ਪਰਵਤ ਕਾਰ ਨੇਤਰ ਵਾਸਕ ਸ਼ਬਦ ਰਿੜਕਿਉਣ, ਚੌਧਿਆ ਕਤਲ ਨਿਕਾਲੀਅਨ ਕਰ ਆਵਾ ਗੌਣ ਚਿਲਕਿਉਣ, ਕੁਦਰਤ ਆਏ ਬਿਖਾਲੀਅਨ ਜਿਨ ਐਵੜ ਪਿੰਡ ਠਿਣਕਿਉਣ, ਲੈਣੇ ਧਰਿਓਨ ਛੱਤਰ ਸਿਰ ਅਸਮਾਨ ਕਿਆੜਾ ਛਿਕਿਓਨ, ਜੋ ਸਮਾਣੀ ਜੋਤਮਾ ਹੈ ਆਪ ਆਪੇ ਸੇਤੀ ਮਿਕਿਉਣ, ਸਿੱਖਾਂ ਪੁੱਤਰਾਂ ਘੋਖੈ ਸਭ ਉਮਤ ਵੇਖੋ ਜੇ ਕਿਉਣ, ਜਸ ਦੋਸ ਤਾਂ ਲੈਣਾ ਟਿਕਿਓਨ, ਫਿਰ ਵਸਾਇਆ ਫਿਰਿਆਣ ਸਤੁਰ ਖਡੂਰ, ਜਪ ਸੰਜਨ ਨਾਲ ਤੁਰ ਹੋਰ ਮੁੱਚ ਗਰੂਰ, ਲਾਭ ਬਿਨਾ ਹੈ ਵਾਂਸਾ ਜੋ ਪਾਣੀ ਬੂਰ, ਵਰਿਆ ਦਰਗੈ ਗੁਰੂ ਕੀ ਕੁਦਰਤ ਨੂਰ, ਜਿਸ ਸੁਹਾਸਣ ਲੱਭੀ ਤੂੰ ਉਹ ਚਰੂਰ, ਨੌ ਨਿਜ ਨਾਮ ਧਾਨ ਹੈ ਤੁਧ ਵਿੱਚ ਭਰਪੂਰ, ਨਿੰਦਾ ਤੇਰੀ ਜੋ ਕਰੇ ਸੋ ਵੰਜੇ ਚੂਰ, ਨੇੜੇ ਦਿੱਤੇ ਮਾਤ ਲੋਕ ਤੂੰ ਸੂਜੇ ਦੂਰ, ਫਿਰ ਵਸਾਇਆ ਫੇਰਿਆਣ ਸਤਿਗੁਰ ਖਡੂਰ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਦੇਵਾ ਗੋਤਾ ਪ੍ਰਵਾਨ, ਜਿਨ ਵਾਸਕ ਨੇਤਰੇ ਘੱਤਿਆ ਕਰ ਨੇਹੀ ਤਾਨ, ਜਿਨ ਸਮੁੰਦ ਬਰੋਲਿਆ ਕਰ ਮੇਰਾ ਮਧਾਨ, ਚੌਧਾ ਰਤਨ ਕਾਲੀਅਨ ਕੀ ਤੂੰ ਚਨਾਨ, ਘੋੜਾ ਕੀਤੋ ਸਹਿਜ ਦਾ ਜਤ ਕੀ ਉਪਲਾਨ, ਧਣਕ ਚੜਾਓ ਸੱਤ ਦਾ ਜਸ ਹੰਦਾ ਜਸ ਹੰਦਾ ਬਾਣ, ਕਲ ਵਿੱਚ ਧੂ ਦਾ ਅੰਧਾਰ ਸਾ ਚੜਿਆ ਰਹਿ ਭਾਣ, ਸਤੋ ਕਿਰ ਜਮਾਇਓ ਸਤੋ ਸ਼ਵਾਣ, ਨਿਤਰ ਸੋਈ ਤੇਰੀਏ ਘਿਓ ਮੈਦਾ ਖਾਣ, ਚਾਰੇ ਕੁੰਡਾ ਸੋਜੀ ਉਸ ਮਨ ਮਾਏ ਸਬਦ ਪਰਵਾਨ, ਆਵਾ ਗੁਣ ਵਾਰਿਓ ਕਰ ਨਿਧਨ ਸਾਣ, ਉਤਰਿਆ ਉਤਾਰ ਲੈ ਸੋ ਕਰੂੰ ਜਾਣ, ਝੱਕੜ ਵਾਓ ਨ ਡੋਲੀ ਪਰਬਤ ਮੇਰਾਣ, ਜਾਣੇ ਵਿਥਾ ਚੀ ਕੀ ਜਾਣੀ ਹੂ ਜਾਣ, ਕਿਆ ਸਲਾਹੀ ਸੱਚੇ ਪਾਤਸ਼ਾਹ ਜਾ ਤੂੰ ਸੁਖ ਜਾਣ, ਦਾਨ ਜੇ ਸਤੁਰ ਭਾਵ ਸੀ ਸੋ ਸੱਚੇ ਦਾਨ, ਨਾਨਕ ਅੰਤਰ ਸਤਰ ਸਿਰ ਮੁਤ ਹੈਰਾਨ, ਸੋ ਟਿੱਕਾ ਸੋ ਬਹਿਣਾ ਸੋਈ ਦੇਵਾਨ, ਪਿਓ ਦਾਦੇ ਜੀਵਿਆ ਪੋਤਰਾ ਪਰਵਾਨ, ਧੰਨ ਧੰਨ ਰਾਮਦਾਸ ਗੁਰੂ ਜੀ ਨੇ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਤੇਰਾ ਮਾਤ ਆਪ ਤੇ ਜਨਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਟਲ ਸਾ ਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ, ਜਿਨੇ ਤੂੰ ਸੇਵਿਆ ਭਾਉ ਕਰ ਸੇ ਤੂੰ ਦਾਰ ਉਤਾਰਿਆ, ਲਾਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੂੰ ਸਪਰ ਵਾਰਿਆ, ਧੰਸੋ ਤੇਰਾ ਥਾਨ ਹੈ ਸੱਚ ਤੇਰਾ ਪਹਿਚਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰਮਤਿ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸੁਧਾਰਿਆ ਚਾਰੇ ਜਾਗੇ ਚੌ ਜੁਗੀ ਪੰਚਾਇਣ ਆਪੇ ਹੋ ਆਪੇ ਨੇ ਆਪ ਸਾਜੀ ਉਹਨੇ ਆਪੇ ਹੀ ਥਮਕ ਲਓ ਆਪੇ ਸੱਚੀ ਕਰਮ ਆਪ ਆਪ ਲਿਖਣ ਹਾਰਾ ਹੋਆ ਸਭ ਮਿਤਾ ਪੰਜਾਵਣੀ ਆਪੇ ਹੀ ਨਵਾਂ ਨਿਰੋਆ ਤਖ਼ਤ ਬੈਠਾ ਅਚਨ ਗੁਰੂ ਸਤਿਗੁਰੂ ਕਾ ਸਿਵੇ ਚੰਦੂਆ ਉਗਵਣੋ ਤੈ ਆਸਣ ਮੋਹ ਤੋ ਚੱਕੀ ਕੀਨ ਲੋਆ ਜਿਨੀ ਗੁਰੂ ਨ ਸੇਵਿਓ ਮਨਮੁਖ ਪੈ ਅਮੋਆ ਦੂਣੀ ਚੌਣੀ ਕਰਮਾ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚੌ ਜੁਗੀ ਪੰਚੈਨ ਆਪੇ ਹੋਆ ਰਾਮ ਕਲੀ ਬਾਣੀ ਭਗਤਾਂ ਕੀ ਕਬੀਰ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਾਇਆ ਕਲਾਲਨ ਲਾਹਿਨ ਮਿਲੋ ਗੁਰੂ ਕਾ ਸ਼ਬਦ ਗੜ ਕੀਨ ਰੇ ਤਿਤਨਾ ਕਾਮ ਕ੍ਰੋਧ ਮਦ ਮਸਤਰ ਕਾਟ ਕਾਟ ਕਸ ਦੀਨ ਰੇ ਕੋਈ ਹੈ ਰੇ ਸੰਤ ਸਹਿਜ ਸੁਗੰਧ ਜਾਪੋ ਜਪ ਤਪ ਦੇਵ ਦਾਲੀ ਰੇ ਏਕ ਬੂੰਦ ਭਾਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ ਰਾਓ ਭਵਨ ਚਤਰ ਦਸ ਭਾਟੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ ਮੁਦਰਾ ਮਦਕ ਸਹਿ ਸੁਨ ਲਾਗੀ ਸੁਖਮਨ ਪੁੱਛਣ ਹਾਰੀ ਰੇ ਤੀਰਥ ਵਾਟ ਨੇ ਸੋ ਸੰਜਮ ਰਸ ਸਤ ਗਹਿਣੇ ਦੇਵੋ ਰੇ ਸੋਚ ਪਿਆਲ ਸੁਧਾ ਰਸ ਅੰਮ੍ਰਿਤ ਯੋ ਮਹਾਰਸ ਪਿਓ ਰੇ ਨੇ ਝਾਰ ਧਾਰ ਚੂਹੇ ਅਤਨੇ ਵਲੇ ਰਸ ਮਨੁਆ ਰਸ ਹੋ ਰੇ ਕਹਿ ਕਬੀਰ ਸਗਲੇ ਮਸ ਚੂਚੇ ਇਹੀ ਮਹਾਰਸ ਸਾ ਚੋਰੇ ਗੁੜ ਕਰ ਗਿਆਨ ਧਿਆਨ ਕਰ ਮਹੁਆ ਪੋ ਭਾਟੀ ਮਨ ਧਾਰਾ ਸੁਗਮਨ ਨਾਰੀ ਸਹਿ ਸਵਾਣੀ ਪੀਵੇ ਪੀਵਨ ਹਾਰਾ ਉਦੂ ਮੇਰਾ ਮਨ ਮਤਵਾਰਾ ਅਨਮਦ ਚੱਡਾ ਮਦਨ ਰਸ ਚਾਖਿਆ ਤ੍ਰਿਭਵਨ ਭਇਆ ਉਜਿਆਰਾ ਰਾਓ ਦੋਏ ਪਾ ਜੋਰ ਸਾਈ ਭਾਟੀ ਪੀਓ ਮਹਾਰਸ ਭਾਰੀ ਕਾਮ ਕਰੋ ਦੋਏ ਕੀ ਅਜਲੇਤਾ ਛੂਟ ਗਈ ਸੰਸਾਰੀ ਪ੍ਰਗਟ ਪ੍ਰਗਾਸ ਗਿਆਨ ਗੁਰ ਅਮਰਮਤ ਸਤਿਗੁਰ ਤੇ ਸੁਦਪਾਈ ਦਾਸ ਕਬੀਰ ਦਾਸ ਮਤ ਮਾਤਾ ਉਚਿਤ ਨ ਕਬੂ ਜਾਈ ਤੂੰ ਮੇਰੋ ਮੇਰ ਪਰਬਤ ਸੁਆਮੀ ਉੱਠ ਗਈ ਮੈਂ ਤੇਰੀ ਨਾ ਤੂੰ ਡੋਲੋ ਨਾ ਹਮ ਜੀਤੇ ਰਾਖ ਲੀਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਅਮ ਤੂੰ ਪ੍ਰਸਾਦ ਸੁਖੀ ਸਦ ਹੀ ਰਹਾਓ ਤੋਰੇ ਭਰੋਸੇ ਮਗਰ ਵਸਿਓ ਮੇਰੇ ਤਨ ਕੀ ਤਪਤ ਬੁਝਾਈ ਪਹਿਲੇ ਦਸਨ ਮਗਰ ਪਾਇਓ ਪੁਨ ਕਾਸੀ ਵਸੇ ਆਈ ਜੈਸਾ ਮਗਹਰ ਤੈਸੀ ਕਾਸੀ ਹਮ ਏਕੇ ਕਰ ਜਾਨੀ ਹਮ ਦੇ ਧਨ ਜੋਰੇ ਧਨ ਪਾਇਆ ਮਰਤੇ ਕੂਟ ਗੁਮਾਨੀ ਕਰੇ ਗੁਮਾਨ ਚੁਬੇ ਤਿਸ ਬਰੂਲਾ ਕੋ ਕਾਢ ਨ ਕੋ ਨਾਹੀ ਅਜੇ ਸੁਚੋਭ ਕੋ ਵਿਲਲ ਬਲਾਤੇ ਨਰਕੇ ਘੋਰਖ ਚਾਹੀ ਕਵਨ ਨਾਨਕ ਕਿਆ ਸੁਰਗ ਵਿਚਾਰਾ ਸੰਤਨ ਦੋ ਉਰਾਦੇ ਹਮ ਕਾਹੂ ਕੀ ਕਾਂਡ ਨ ਕਰਤੇ ਆਪਣੇ ਗੁਰਪ੍ਰਸਾਦੇ ਅਬ ਤੋ ਜਾਏ ਜਿਹੜੇ ਸਿੰਘਾਸਣ ਮਿਲੇ ਹੈ ਸਰੰਗ ਬਾਣੀ ਰਾਮ ਕਬੀਰਾ ਏਕ ਭੈ ਹੈ ਕੋਈ ਚਕ ਬਿਚਾਣੀ ਸੰਤਾ ਮਾਨੋ ਦੂਤਾ ਡਾਨੋ ਏਕ ਟਵਾਰੀ ਮੇਰੀ ਦੇਵਸ ਰਹਿਣ ਤੇਰੇ ਪਾਉ ਪਲੋਸੋ ਕੇ ਚਵਰ ਕਰ ਫੇਰੀ ਹਮ ਕੂਕਰ ਤੇਰੇ ਦਰਬਾਰ ਭੋਗ ਪੇ ਆਗੇ ਬੁਧਨ ਪਸਾਰ ਰਹਾਓ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੁਮ ਮਿਟੇ ਨ ਜਾਈ ਤੇਰੇ ਦੁਆਰੇ ਧੁਨ ਸਹਿਜ ਕੀ ਮਾਤੇ ਮੇਰੇ ਦਗਾਈ ਦਾਗੇ ਹੋਏ ਸੋ ਰਨ ਮੈਂ ਜੂਜੇ ਬਿਨ ਦਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਪਛਾਨੇ ਹਰ ਲਖ ਜਾਨੇ ਪਾਈ ਕੋਟਰੇ ਮੈਂ ਕੋਟਰੀ ਪਰਮ ਕੋਠੀ ਵਿਚਾਰ ਗੁਰ ਦੀਨੀ ਵਸ ਕਬੀਰ ਕੋ ਲਿਓ ਬਸ ਮਾਰ ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ ਅੰਮ੍ਰਿਤ ਰਸ ਜੀ ਨੇ ਪਾਇਆ ਖੇਤਾ ਕਾ ਸੁਹਾਗ ਜੇ ਮੁਖ ਵੇਦ ਗਾਇਤਰੀ ਨਿਸੇ ਸੋ ਕਿਉ ਬ੍ਰਾਹਮਣ ਵਿਸਰ ਕਰੇ ਜਾ ਕੇ ਪਾਏ ਜਗਤ ਸਭ ਲਾਗੇ ਸੋ ਕਿਉ ਪੰਡਿਤ ਹਰ ਨਾ ਕਹੇ ਕਾਹੇ ਮੇਰੇ ਬ੍ਰਾਹਮਣ ਹਰ ਨਾ ਕਹੇ ਰਾਮ ਨ ਬੋਲੇ ਪਾੜੇ ਦੋ ਜਗ ਭਰੇ ਰਹਾਓ ਆਪਣ ਊਚ ਨੀਚ ਘਰ ਭੋਜਨ ਛੇ ਕਰਮ ਕਰ ਉਦਰ ਭਰੇ ਚੌਦਸ ਮਾਸ ਰਚ ਰਚ ਮੰਗੇ ਘਰ ਦੀਪਕ ਲੈ ਧੂਪ ਭਰੇ ਤੂੰ ਬ੍ਰਾਹਮਣ ਮੈਂ ਕਾਸਤਿਕ ਜੁਲਹਾ ਮੇਹ ਤੋਹੇ ਬਰਾਬਰੀ ਕੈਸੇ ਕਹਿ ਬਣੇ ਹਮਰੇ ਰਾਮ ਨਾਮ ਕਹੇ ਉਭਰੇ ਭੇਦ ਭੇਦ ਭਰੋਸੇ ਪਾਂਡੇ ਡੂਬ ਮਰੇ ਤਵਰ ਏਕ ਅਨੰਦ ਡਾਰ ਸਾਖਾ ਪੋਹ ਪੱਤਰ ਰਸ ਭਰੀਆ ਏ ਅੰਮ੍ਰਿਤ ਕੀ ਬਾੜੀ ਹੈ ਰੇ ਤਿੰਨ ਹਾਰ ਪੂਰੇ ਕਰੀਆ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ ਅੰਤਰ ਜੋਤ ਰਾਮ ਪ੍ਰਗਾਸਾ ਗੁਰਮੁਖ ਵੇਲੇ ਜਾਨੀ ਰਹਾਓ ਭਵਰ ਏਕ ਪੋਪ ਰਸ ਵੀਦਾ ਬਾਹਰਾਂ ਲੈ ਉਰ ਧਰਿਆ ਸੋਰ ਮਦੇ ਪਵਨ ਚ ਘੋਰਿਆ ਕਾਸਤੇ ਫਰ ਫਿਰਿਆ ਸਹਿ ਸੁਨ ਇੱਕ ਬਿਰਬਾ ਉਪਜਿਆ ਧਰਤੀ ਜਲ ਸੋਖਿਆ ਕਹਿ ਕਬੀਰੋ ਤਾ ਕਾ ਸੇਵਕ ਜਿਨੇ ਇਹ ਬਿਰਬਾ ਦੇਖਿਆ ਮੁੰਦਰਾ ਮੋਹਨ ਦਇਆ ਕਰ ਝੋਲੀ ਪੱਤਰ ਕਾ ਕਰੋ ਵਿਚਾਰ ਰੇ ਚਿੰਤਾ ਇਹ ਤਨ ਸੀਓ ਆਪਣਾ ਨਾਮ ਕਰੋ ਆਧਾਰ ਰੇ ਐਸਾ ਜੋ ਕਮਾਓ ਜੋਗੀ ਜਬ ਤਬ ਸੰਜਮ ਗੁਰਮੁਖ ਭੋਗੀ ਰਹਾਓ ਬੁੱਧ ਬਿਭੂਤ ਚੜਾਓ ਆਪਣੀ ਸੰਗੀ ਸੁਰਤ ਮਿਲਾਈ ਕਰ ਬੈਰਾਗ ਫਿਰੋ ਤਨ ਨਗਰੀ ਮਨ ਕੇ ਗਿੰਗਰੀ ਬਜਾਈ ਪੰਜ ਤੱਤ ਲੈ ਹਿਰਦੇ ਰਾਖੋ ਰਹਿਣ ਰਾਮ ਤਾੜੀ ਕਹਿਤ ਕਬੀਰ ਸੁਣੋ ਰੇ ਸੰਤੋ ਧਰਮ ਦਇਆ ਕਰ ਬਾੜੀ ਕਵਨ ਕਾਲ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਭਾਵਨੇ ਤਰਨ ਤਾਰਨ ਚਿੰਤਾਵਨ ਇੱਕ ਨਿਮਕਣਾ ਇਹ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਸਾਧੀਆ ਤਿਸਨੀ ਭਾਉ ਭਗਤ ਨਹੀਂ ਸਾਧੀ ਰਹਾਉ ਪਾਰ ਤਨ ਪਾਰ ਤਨ ਪਾਰਤੀ ਨਿੰਦਾ ਪਰ ਪੁਆਦਨ ਛੂਟੇ ਆਵਾਗਮਨ ਹੋਤ ਹੈ ਪੁੰਨ ਪੁੰਨ ਇਹ ਵਰਸੰਗ ਨ ਟੂਟੇ ਜੇ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਕਣਾ ਕੀਨੋ ਮੈਂ ਫੇਰਾ ਲੱਭਣ ਚੋਰ ਚੂਤ ਮਤਵਾਰੇ ਤਿੰਨ ਸੰਗ ਸਦਾ ਵਸੇਰਾ काम क्रोध माया मन मस्तर रहे संपे मोह माही दया धर्म और गुरु की सेवा ऐ सुनंत नाही दीन दयाल कृपाल दमोदर भगत वसल बहारी कह तकबीर पी चंद राखो हर सेवा करो तुम्हारी ये सिमरन होए मुक्त द्वार जाहे बैकुंठ नाही संसार निरपो के घर बजावे तूर अनर बाजे सदा भरपूर ऐसा सिमरन कर मन माए बिन सिमरन मुक्त कत नाहे रहाओ जे सिमरन नाही ननकार मुक्त करे उतरे वो पार नमस्कार कर हृदय माए फिर भी तेरा आव नाहे जे सिमरन करे तू केल दीपक बांध धरियो बिन तेल सो दीपक अमरक संसार काम को दिख का ढीले मार जय सिमरन तेरी गत होए सो सिमरन राख कंठ परोए सो सिमरन कार नहीं राख उदार गुरु प्रसादी उतरे पार जय सिमरन नाहे तुहे कान मंदिर सोवे पटंबर तान शेष काली विसे जियो सो सिमरन सिमर हर सो सिमरन तू अंदर पियो जय सिमरन तेरी जाय बुलाए जय सिमरन तुझे पोहे ना माए सिमर सिमर हर हर मन गाइए सिमरन सदगुरु ते पाइए सदा सदा सिमर दिन रात उठत बैठ सास ग्रास जाल सोए सिमर रस भोग हर सिमरन पाइए संजोग जय सिमरन नाही तुझ भार सो सिमरन राम नाम उधार कह कबीर जाका नहीं अंत जिसके आगे अंत न मंत राम करी घर दूजा बाणी कबीर जी की एक ओंकार सतगुरु प्रसाद बंदज वंदन पाया मुक्ते गुर नल बजाया जब नाख सिख एहो मन सीना तब अंतर मजन कीना पवन पत उन्मन रह न खरा नहीं मृत न जम चरा रहाओ ओल्टिले सकत सारंग पैसिले गर्म जारंग वेदिले चक्र भंगा भेटिले रायन संगा चुकियले मोह मेरे आस्था सास कीनो सूर ग्रास्ता जब कुंभक पर फिर लीना ते बाजे अंत बीना भगते भक्त सब सुनाया सुनते सुन मन बसाया कार करता उदरत पारंग कह कबीर संसार सारंग चांद सूरज दोए ज्योत स्वरूप ज्योति अंदर ब्रह्म रूप कार्य ज्ञानी ब्रह्म विचार ज्योति अंदर धरिया प्रसार रहाओ हीरा देख हीरे करो देश कह कबीर नंजर लेख दुनिया होशियार बेदार जागत मुस्कियत होर भाई निगम होशियार पहुआ देखत जम ले जाई रहाओ नीम भयो आंब आंब भयो नीम्बा नीम्बा केला पाका चार नालिये रे फल सेवर पाका मूरत मुगत गुवार हार पयो खांड रेत में बिखरियो हस्ती जुनियो न जाई कह कबीर कुल जार पात ता चीटी होए चुन खाई बाणी नाम दियो जियो की रामगली घर पहला एक ओंकार सतगुर प्रसाद अनिले कागद कटीले गुडी अगस मदे परमी यले पांच जना सो बात बतऊआ चीस डोरी राखी अले मन राम नामा बेदी अले जैसे कने कला चित्त मांडी अले रहाओ अनिले गुंभ पराई ले उदक राज कुआर पुरंदरिये हास्त बिनोद विचार करती है चीस गागर राखी अले मंदिर एक द्वार दास जाके गऊ चरावन छाडी अले पांच कोस पार गऊ चरावत चीस तो बछरा रखी राखी अले कहत नाम जो सुनो तलोचन बालक पालन पाउडी अले अंतरवार काज विरोधी चीस तो बालक राखी अले वेद पुराण शास्त्र अनंता गीत कवित न गावो गो अखंड मंडल निरंकार में आनंद वेन बजावो गो बैरागी राम में गावो गो शब्द तीज नाद राता कुल देखा जाओ गो रहाओ इड़ा पिंगला और सुकमना कौन बंदे रहाओ गो चांद सूरज दोए समकर राखो ब्रह्म ज्योत मिल जाओ गो तीर्थ देख न जल में वैसो जी जंत न सावो गो आठा तीर्थ गुरु दिखाए घाटी पीतर नाओ गो पांच सहाय जन की जोबा भलो भलो न कहाओ गो नामा कह चित हर स्यो राता सुन समा समाओ गो माय न होती बाप न होता कर्म न होती काया हम नहीं होते तुम नहीं होते कौन कहाँ ते आया राम कोई न किसी केरा जैसे तरुण पंख सेरा रहाओ चांद न होता सूर न होता पानी पवन मिलाया सास न होता वेद न होता कर्म कहाँ ते आया खेचर पूचर तुलसी माला गुरु प्रसादी पाया नामा पानवे परम तत् सतगुर होए लखाया राम कली घर दूजा बनारसी तप करे उल्ट तीर्थ मरे अगन दे काया कल्प कीजे सवेर जग कीजे सोना गर्वदान दीजे राम सास सो न पूजे छोड़ छोड़ रे पाखंडी मन कपट न कीजे हर का नाम नित नित लीजे रहाओ गंगा जो कुदावर जाइए कुंभ जो के दार नाइये गोमती सहस गौ दान कीजे कोट जो तीर्थ करे तन जाओ ज्वाले गारे राम नाम सर तऊ न पूजे आस दान गज दान सहजा नारी भूम दान ऐसो दान नित नित कीजे आत्म जो निर्माय कीजे आप बराबर कंचन दीजे राम नाम सास सो न पूजे मने न कीजे रोष जमे न दीजे, दोष निर्मल निर्वाण पद कीन लीजे, जसरथ हराए नंद राजा मेरा राम चंद पारनवे, नामा तत् रस अमृत बीजे, रामगली बाणी रविदास जी की, एक ओंकार सतगुरु प्रसाद पढ़िए गुणिए नाम सब सुनिए, अनुपो भाव न दसे लोहा कंचन हे न होए, वैसे जो पाठ न ना पासे देव घंसे गांठ न छूटे, काम गुर माया मद मसर इन पंचो मिल लूटे, रहाओ हम बड काबु कलीन हम बंड पंडित हम जोगी सन्यासी, ज्ञानी गुणी सूर हम दाते ए बुद्ध कवि न जासी, कहो रविदास सवे निवास समस समझस भूल परे जैसे बोरे, मुहे उधार नाम नारायण जीवन प्राण धन मोरे, राम कली बाणी बेणी जियो की, एक ओंकार सतगुरु प्रसाद एड़ा पिंगला और सुखमना, तीन वस्ते एक ठाई बेणी संगम तह पराग मन, मजन करे तथाई, संतो तह निरंजन राम है गुर गम चीने विला कोए, तह निरंजन रमैया होए रहाओ, देव स्थाने की अनसाणी, तय बाजे शब्द न बाणी, तय चंद न सूरज पौन न पाणी, साफी जागी गुरमुख जानी, उपचे ज्ञान दुरमत अचीजे, अमृत रस गगनंतर भीजे, इस कला जो जाने पेओ, भेटे तास परम गुरदेव, दसम द्वारा अगम पारा, परम पुरुष की काटी, ऊपर हाट हाट परियाला, आले पीतर थाती, जागत रहे सो कहु न सोवे, तीन रोग समाध सुभोवे, बीज मंत्र हृदय रहे, मनुआ उठ सुन में गहे, जागत रहे न अलिया पाखे, पांचो इंद्री बस कर राखे, मनुआ उल्ट सुन मह गए, जागत रहे न अलिया पाखे, पांचो इंद्री बस कर राखे, गुरु की साखी राखे चीत, मानता नासे कीर्तन प्रीत, कर पलब साखा विचार विचारे, अपना जन्म जुए हारे, असर नदी का बंदे मूल, पच्छम के चढ़ावे सूर, अजर चरे सो निजर चरे, जगन्नाथ जो गोच करे, चौमुख दीवा ज्योत द्वार, पलू नत मूल विचकार, सर्व कला ले आपे राहे, मन मानक रत्ना में गुहे, मस्तक पदम दुवाले मणि, माय नंजन त्रिभुवन धनी, पांच शब्द निर्मायल बाजे, ढुलके चवर संग कन गाजे, दल मल दैतो गुरम ज्ञान, बेणी जाचे तेरा नाम, राग नाट नारायण महला चौथा, एक ओंकार सतनाम, करता पुरुष मेरे पौन वैर, काल मूर्त जुनी सभंग प्रसाद, मेरे मन जाप नित नाम हरे, कोट कोट दुख बहु कीन्हे, सब परड़ पास धरे रहाओ, हारा नाम जपे राधे सेवक पै खरे, एक युग दो गै सब निकर, जो पानी मैल हरे, खिनके नन रहन गावे, मुख बोले नर नर हरे, पांच दोख सार नगर में, एक खिन पल दूर करे, बड़भागी हर हर नाम से आवे, हर के भगत हरे, तिनकी संगत दे उपरा जाचो, मैं मूल मुगज निस्तरे, कृपा कृपा धार जग जीवन राख ले वो सारन परे, नानक जन तुमरी सरनाई, हर राखो लाज हरे, नट महला चौथा, राम जप जन रामे नाम रले, राम नाम जप्यो गुरु बचनी, हर धारी हर कृपले रहाओ, हर हर अगम गोचर स्वामी, जन जप मिल सरल सरले, हर के संत मिल राम रस पाया, हम जन के बल बरले, परखोतम हर नाम जन गायो, सब दल दुख दरले, विच देही दुख साध पंच, धातु हर किए किन परले, हार के संत मन प्रीत लगाई, जो देखे सास गमरे, उनमें कान कान कन हर गर्जे, मन विसते मोर मूले, हमरे स्वामी लो चमलाई, हम जीवे देख हर मिले, जन नानक हर अमल हर लाए, हर मिलो अंध भले, नाट महला चौथा, मेरे मन जप हर हर नाम सके, गुर प्रसादी हर नाम त्यायो, हम सतगुर जन पखे रहाओ, उत्तम जगनाथ जगदीशर हम पापी सन रखे, तुम बड़ पुरख दीन दुभंजन, हर दियो नाम मुखे, हर गुण ऊच नीच हम गाए, जो सतगुर संग सके, जो चंदन संग बसे निम्बिखा, गुण चंदन के बसके, हमरे अवगण बिखिया विखे, के बहु बार बार निमके, अवगण आरे पात्र पारे, हर तारे संग जन के, जिनको तुम हार राखो स्वामी, सब तिनके पाप करिखे, जन नानक के दयार प्रभु स्वामी, तुम दुष्ट तारे हार नखे, नट महला चौथा, मेरे मन जप हर हर राम रंगे, हर हर कृपा करी जगदीशर, हर त्यायो जन पग लगे रहाओ, जन्म जन्म के भू चूग हम, अब आए प्राप्त सरनगे, तुम सरनागत प्रतिपारक स्वामी, हम राखो बाढ़ पापगे, तुमरी संगत हर को ना उदरे हो, प्रभ की ये पतित पावगे, गुण गावत जीता दुस्तारियो, प्रभ राखी पैज जन गे, जो तुम गौन गावे स्वामी, हो बाल बाल बाल तिन गे, पवन पवन पवित्र साहब किए, जय धूड़ परि जन पगे, तुमरे गुण प्राव कह न सके हम तुम बड़ बड़ पुर से बढ़ गे जन नानक को दया प्रभ तारो हम सिवो तुम जन पगे नाटम लच उत्साह मेरे मन जप हारा नाम ने जगन्नाथ कृपा प्रतारी मत गुरमत नाम बने रहो हार जन हार जस हर हर गायो उपदेश गुरु गुर सुने कृपित पाप नाम हर साडे जी खेत के स्थान दुने तुर भी उपना तुम ही प्रभ जानो हम कह न सके हर गुणे जैसे तुम तैसे प्रभ तुम ही गुण जानो प्रभ अपने माया फास बंद बहु

0: ਅਠਮੱਲਾ ਪੰਜਵਾਂ ਮੇਰੇ ਸਰਬੱਤ ਨਾਮ ਨਿਧਾਨ ਕਰ ਕਿਰਪਾ ਸਾਧੂ ਸੰਗ ਮਿਲਿਓ ਸਤਿਗੁਰ ਦੀਨੋ ਦਾਨ ਰਹਾਓ ਸੁਖਦਾਤਾ ਦੁਖ ਭੰਜਨ ਹਾਰਾ ਗਾਓ ਕੀਰਤਨ ਪੂਰਨ ਗਿਆਨ ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ ਵਿੰਚ ਮੂਲ ਭਵਾਨ ਕਿਆ ਗੁਣ ਤੇਰੇ ਆਗ ਬਗਾਣਾ ਪ੍ਰਵੰਤ ਜਾਮੀ ਜਾਨ ਚਰਨ ਕਮਲ ਚਰਨ ਸੁਖ ਸਾਗਰ ਨਾਨਕ ਸਦ ਕੁਰਬਾਨ ਨਾਟ ਮਹੱਲਾ ਪੰਜਵਾਂ ਹੋ ਵਾਰ ਵਾਰ ਜਾਓ ਗੁਰ ਗੋਪਾਲ ਰਹਾਓ ਮੋਹੇ ਨਿਰਗੁਣ ਤਾ ਪੂਰਨ ਦਾਤੇ ਦੀਨਾ ਦਾਤ ਨਿਆਲ ਉਠਤ ਬੈਠ ਸੁਭ ਜਾਗਤ ਜੀ ਪ੍ਰਾਣ ਧਨ ਮਾਲ ਦਾਸਨ ਪਿਆਸ ਬਹੁਤ ਮਨ ਮੇਰੇ ਨਾਨਕ ਦਾਸ ਨਿਹਾਲ ਨਾਟ ਪ੍ਰਤਾਪ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਉ ਮੇਰੋ ਸਾਜਨ ਮੀਤ ਹਰ ਨਾਮ ਸੁਨਾਵੇ ਨੀਤ ਵਿੰਚੇ ਦੁਖ ਬਿਪਰੀਤ ਸਭ ਆਪੋ ਮਨ ਸੰਚੀਤ ਰਹਾਓ ਕੋਈ ਵਿਹਲਾ ਆਪਣ ਕੀਤ ਸੰਗ ਚਰਨ ਕਮਲ ਮਨ ਪ੍ਰੀਤ ਕਰ ਕਿਰਪਾ ਹਰ ਜਸ ਦੀਤ ਹਰ ਭਾ ਜਨਮ ਪਦਾਰਥ ਜੀਤ ਕੋਟ ਪਤਿਤ ਹੋਏ ਪਨੀਤ ਨਾਨਕ ਦਾਸ ਬਲ ਬਲ ਕੀਤ ਨਾਟ ਅਸਪਰੀ ਮਹੱਲਾ ਚੌਥਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਰਾਮ ਮੇਰੇ ਮਨ ਤਨ ਨਾ ਵਧਾਰੇ ਕਿਨ ਬਲ ਰਹਿ ਨਾ ਸਕੋ ਬਿਨ ਸੇਵਾ ਮੈਂ ਗੁਰਮਤਿ ਨਾਮ ਸੁਮਾਰੇ ਰਾਓ ਹਰ ਹਰ ਹਰ ਹਰ ਹਰ ਮਨ ਧਿਆਵੋ ਮੈਂ ਹਰ ਹਰ ਨਾ ਪਿਆਰੇ ਦੀਨ ਦਿਆਲ ਭੈ ਪ੍ਰਭ ਠਾਕੁਰ ਮਿਰਦੁਗੇ ਸਭ ਦਸਵਾਰੇ ਮਾਸੂਦਨ ਜਗ ਜੀਵਨ ਮਾਧੋ ਮੇਰੇ ਠਾਕੁਰ ਅਖਬਾਰੇ ਇੱਕ ਬਿਨੋ ਬੇਨਤੀ ਕਰੋ ਗੁਰਾ ਕੇ ਮੈਂ ਸਾਧੂ ਚੰਦ ਬਖਾਰੇ ਸਹਿਸ ਨੇਤਰ ਨੇਤਰ ਹੈ ਪ੍ਰਭ ਕੋ ਪ੍ਰਭ ਇੱਕੋ ਪੁਰਖ ਨਿਰਾਰੇ ਸਹਿਸ ਮੂਰਤ ਇੱਕੋ ਪ੍ਰਭ ਠਾਕੁਰ ਪ੍ਰਭ ਇੱਕੋ ਬਰਮਤ ਤਾਰੇ ਗੁਰਮਤ ਨਾਮ ਪਾਇਓ ਗੁਰਮਤ ਨਾਮ ਇੱਕ ਬਿਨੋ ਬੇਨਤੀ ਕਰੋ ਗੁਰਾ ਕੇ ਮੈਂ ਸਾਧੂ ਚੰਦ ਬਖਾਰੇ ਸਹਿਸ ਨੇਤਰ ਨੇਤਰ ਹੈ ਪ੍ਰਭ ਕੋ ਪ੍ਰਭ ਇੱਕੋ ਪੁਰਖ ਨਿਰਾਰੇ ਸਹਿਸ ਮੂਰਤ ਇੱਕੋ ਪ੍ਰਭ ਠਾਕੁਰ ਪ੍ਰਭ ਇੱਕੋ ਗੁਰਮਤਿ ਤਾਰੇ ਗੁਰਮਤ ਨਾਮ ਮੋਦਰ ਪਾਇਆ ਹਰ ਹਰ ਨਾਮ ਉਰਧਾਰੇ ਹਰ ਹਰ ਕਥਾ ਬਣੀ ਅਰਮੀਠੀ ਜੋ ਗੂੰਗਾ ਗੜਕ ਸੁਮਾਰੇ ਰਸਨਾ ਸਾਲ ਚਖੇ ਪੈ ਦੂਜੇ ਆ ਪੀ ਕੇ ਲੋ ਬੇਕਾਰੇ ਜੋ ਗੁਰਮੁਖ ਸਾਲ ਚਖੇ ਰਾਮ ਨਾਮਾ ਸਭ ਆਣ ਰਸਾਦ ਬਿਸਾਰੇ ਗੁਰਮਤਿ ਰਾਮ ਨਾਮ ਧਨ ਪਾਇਆ ਸੁਣ ਕਹਿਤਿਆਂ ਪਾਪ ਨਿਵਾਰੇ ਧਰਮ ਰਾਏ ਜਮ ਨੇੜੇ ਆਵੇ ਮੇਰੇ ਠਾਕੁਰ ਕੇ ਜਨ ਪਿਆਰੇ ਸਾਸ ਸਾਸ ਸਾਸ ਅਜੇਤੇ ਮੈਂ ਗੁਰਮਤਿ ਨਾਮ ਸੁਮਾਰੇ ਸਾਸ ਸਾਸ ਜਾਏ ਨਾਮੇ ਬਿਨ ਸੋ ਵਿਥਾ ਸਾਸ ਵਿਸਾਰੇ ਕਿਰਪਾ ਕਿਰਪਾ ਸਾਡੀ ਪ੍ਰਭ ਸਾਨੀ ਮੁਕੋ ਹਰ ਜਨ ਮੇਲ ਪਿਆਰੇ ਨਾਨਕ ਦਾਸਨ ਦਾਸ ਕਹਿ ਕਹਿ ਹਮ ਦਾਸਨ ਕੇ ਪਨਿਆਰੇ ਨਟ ਮਹੱਲਾ ਚੌਥਾ ਰਾਮ ਹਮ ਪਾਤਰ ਨਿਰਗੁਣਿਆਰੇ ਕਿਰਪਾ ਕਿਰਪਾ ਕਰ ਗੁਰੂ ਮਿਲਾਏ ਹਮ ਪਾਣ ਸ਼ਬਦ ਗੁਰੂ ਤਾਰੇ ਰਹਾਓ ਸਤਿਗੁਰ ਨਾਮ ਦੜਾਇਤ ਮਿਠਾ ਮੈਂ ਲਾਗਰ ਮਲਧਾਰੇ ਨਾਮੇ ਸੋਚ ਵਜੀਐ ਦੈ ਦਿਸ ਹਰ ਮੁਸਲਿਮ ਗੰਧਾਰੇ ਤੇਰੀ ਨਿਰਗੁਣ ਕਥਾ ਕਥਾ ਹੈ ਮਿਠੀ ਗੁਰਨੀਕੇ ਵਚਨ ਸੁਮਾਰੇ ਗਾਵਤ ਗਾਵਤ ਹਰ ਗੁਣ ਗਾਏ ਗੁਣ ਗਾਵਤ ਗੁਰ ਨਿਸਾਰੇ ਵੇ ਗੁਰੂ ਗੁਰੂ ਸਮਦਾਸੀ ਦਿਸ ਮਿਲੀਏ ਸੰਗ ਸਰਦਾਰੇ ਸਤਿਗੁਰ ਮੇਰੇ ਪਰਮ ਪਦ ਪਾਇਆ ਹੋ ਸਤਿਗੁਰ ਕੇ ਬਲਿਆਰੇ ਪਖੰਡ ਪਖੰਡ ਕਰ ਕਰ ਭਰਮੇ ਲੋ ਪਖੰਡ ਜਗ ਬੁਰਿਆਰੇ ਹਾਲਤ ਪਾਲਤ ਦੁਖਦਾਈ ਹੋਵੇ ਜਮਕਾਲ ਖੜਾ ਸਿਰ ਮਾਰੇ ਉਗਵੇ ਦਿਨ ਸਾਲ ਜਾਲ ਸਮਾਲੇ ਬਿਖ ਮਾਇਆ ਕੇ ਵਿਸਾਰੇ ਆਈ ਰਹਿਣ ਭੈ ਸੁਨੰਤਰ ਬਿਖ ਸੁਪਨੇ ਵੀ ਦੁਖਸਾਰੇ ਕਲਰ ਖੇਤਲ ਕੂੜ ਜਮਾਇਆ ਸਭ ਕੂੜੇ ਕੇ ਖਲਵਾਰੇ ਸਾਗਤ ਨਰ ਸਭ ਦੁਖ ਭੂਖ ਭਗਾਨੇ ਦਰ ਠਾਂਡੇ ਜਮ ਜੰਦਾਰੇ ਮਨ ਮੁਖ ਕਲ ਚੜਿਆ ਪਿਖ ਭਾਰੇ ਉਤਰੇ ਸ਼ਬਦ ਵਿਚਾਰੇ ਜਿਤਨੇ ਕਾਰਜ ਕਾਰਜ ਕੇ ਮੰਗੀਏ ਸਰ ਸੇਵਕ ਪਾਗ ਲਗਵਾਰੇ ਜਗਨਾਥ ਸਭ ਜੰਤਰ ਉਪਾਏ ਨਕ ਕੀਨੀ ਸਭ ਨਥ ਹਾਰੇ ਨਾਨਕ ਪ੍ਰਭ ਕਿੰਚੇ ਤਿਵ ਚਲੀਏ ਜੋ ਭਾਵੇ ਰਾਮ ਪਿਆਰੇ ਨਟ ਮਹੱਲਾ ਚੌਥਾ ਰਾਮ ਹਰ ਅੰਮ੍ਰਿਤਸਰ ਨਵਾਰੇ ਸਤਿਗੁਰੂ ਗਿਆਨ ਵਚਨ ਹੈ ਨਿਕੋ ਮਿਲ ਕਲਮਲ ਪਾਪ ਉਤਾਰੇ ਰਹਾਓ ਸੰਗਤ ਕਾ ਗੁਣ ਬਹੁਤ ਦਿਖਾਈ ਪਰ ਸੂਆ ਗਣਕ ਉਧਾਰੇ ਪਾਸਨ ਪਾਸ ਭੈ ਕੁਵਿਜਾ ਕੋ ਲੈ ਬੈਕੁੰਠ ਉਧਾਰੇ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਰਾਇਣ ਬੁਲਾਰੇ ਮੇਰੇ ਠਾਕੁਰ ਕੇ ਮਨ ਭਾਏ ਭਾਵਨੀ ਜੋ ਕੰਕਰ ਮਾਰ ਬਿਧਾਰੇ ਮਾਨੁਖ ਕਥੇ ਕਾਥ ਲੋਕ ਸੁਣਾਵੇ ਜੋ ਬੋਲੇ ਸੋ ਨਾ ਵਿਚਾਰੇ ਸਤ ਸੰਗਤ ਮਿਲੇ ਤਾਂ ਰਿੜਤਾ ਆਵੇ ਹਰ ਰਾਮ ਨਾਮ ਨਿਸਤਾਰੇ ਜਬ ਲਗ ਜੀਓ ਪਿੰਡ ਹੈ ਸਾਵਤ ਤਬ ਲਗ ਕਿਸ਼ੂ ਨਤ ਮਾਰੇ ਜਬ ਘਰ ਮੰਦਰ ਆਗ ਲਗਾਨੀ ਘੜ ਖੂਬ ਕੜੇ ਪਨਿਹਾਰੇ ਸਾਗਤ ਸਿਉ ਮਨ ਮੈਲ ਨਾ ਕਰੀਓ ਜਿਨ ਹਾਰਾ ਨਾਮ ਵਿਚਾਰੇ ਸਾਗਤ ਵਚਨ ਬਿਜੂ ਹਜੋ ਡਸੀਏ ਤਾਂ ਸਾਗਤ ਪਰੇ ਪਰਾਰੇ ਲਾਗ ਲਾਗ ਪ੍ਰੀਤ ਬਹੁ ਪ੍ਰੀਤ ਲਗਾਈ ਜਿਸ ਲਾਗ ਸਾਧੂ ਸੰਗ ਸਵਾਰੇ ਗੁਰ ਕੇ ਬਚਨ ਸਾਸ ਤਰ ਕਰ ਮਿਆਨੇ ਮੇਰੇ ਠਾਕੁਰ ਬਹੁਤ ਪਿਆਰੇ ਪੂਰਵ ਜਨਮ ਅਰਜੁਨ ਕਮਾਏ ਹਰ ਹਰ ਹਰ ਨਾਮ ਪਿਆਰੇ ਗੁਰਪ੍ਰਸਾਦ ਅੰਮ੍ਰਿਤ ਰਸ ਪਾਇਆ ਰਸ ਗਾਵੇ ਰਸ ਵਿਚਾਰੇ ਹਾਰਾ ਰੂਪ ਰੰਗ ਸਭ ਤੇਰੇ ਮੇਰੇ ਲਾਲਨ ਲਾਲ ਗੁਲਾਰੇ ਜੈਸਾ ਰੰਗ ਦੇ ਸੋ ਹੋਵੇ ਕਿਆ ਨਾਨਕ ਜੰਤ ਵਿਚਾਰੇ ਨਟ ਮਹੱਲਾ ਚੌਥਾ ਰਾਮ ਗੁਰ ਸਨ ਪ੍ਰਭੂ ਰਖਵਾਰੇ ਜੋ ਪੰਚਰ ਤਰੀਆਂ ਪਕੜ ਚਲਾਇਓ ਕਰ ਉਪਰ ਕਰ ਨਿਸਤਾਰੇ ਰਹਾਓ प्राप के सेवक बहुत अग्नि के मन श्रद्धा कर हर तारे मेरे प्राप श्रद्धा भगत मन भावे जानकी पै सवारे हर हर सेवक सेवा लागे सब देखे ब्रह्म सारे एक पुरुष एक नदरिया आवे सब एका नदर निहारे हा प्रभु ठाकर रवे सब ठाई सब चेई जगत समारे आप दयाल दया दान देवे विच पात्र की रे कारे अंतर वास बहुत मुस्काई भरम भूला मेरे समझारे बन बन ढूल ढूल फिर था की गुरपुरे घर निस्तारे बाणी गुरु गुरु है बाणी विच बाणी अमृतारे गुरबाणी कहे सेवक जन माने प्रसख गुरु निस्तारे सब बाणी प्रसख गुरु निस्तारे सब है ब्रह्म ब्रह्म है पसरिया मन बीजिया अखबारे जो जन चंद्र हंस दुखिया त्रिष्ट बुद्धि अपना घर लुकी जा रे प्रभ को जन अंतर दिलोचे प्रभ जन के सास निहारे कृपा कृपा कर भगत डाए जन पीछे जग निस्तारे आपन आप आप प्रभ ठाकर प्रभ आपे से जसवारे जन नानक आपे आप सब वरते कर कृपा आप निस्तारे नट महला चौथा राम कार कृपा लिहो वारे जो पकड़ द्रौपदी दुस्तानी हारा लाज नवारे रहाओ कार कृपा जाचक जन तेरे एक मांगो दान प्यारे सतगुरु की नित्य सरदा लागी मुको हार गुर मेल सवारे हाकत करम पानी जियो मथिये नित पानी झोल चलारे मिल सत संगत पार पद पाया कर माखन के गटकारे नित नित काया मजन किया नित माल माल दे सवारे मेरे सतगुरु के मन बचन न पाए सा फूकड़ चार सिंगारे मटक मटक जल सखी सहेली मेरे ठाकर के सुन सारे गुरमुख सेवा मेरे प्रभाई मैं सतगुरु अलख लखारे नारी पुरख पुरख सब नारी सब एको पुरख मरारे संत जना की रेन मन पाई मिल हर जन हर निस्तारे ग्राम ग्राम नगर सब फिर आरे अंतर हर जन भारे सरदा सरदा पाए मिलाए मुको हर गुर गुर निस्तारे पवन सू सब नीचा करिया सतगुर सद विचारे निज कर जाए अमृत रस पिया बिन नैना जगत निहारे सो गुण ईस भरन ने साको तुम अंदर हम निकीरे नानक कृपा करो मेरे मेलो मैं राम जगत मन धीरे नट महला चौथा मेरे मन भाज ठाकर पारे हम पापी बो निर्गुणी आरे कर कृपा गुर निस्तारे रहाओ साधु पुरुष साध जन पाए एक बिनो करो गुर प्यारे राम नाम तन पूजी देवो सब तिसना पूख नवारे पचे पतंग मृग भृंग कुंचर मीन इंद्री पकड़ संघारे पांच भूत सब लै दे गुर सतगुरु पाप नवारे शास्त्र बेद सो सो देखे मुन नारद बचन पुकारे राम नाम पढ़ो गत पावो सा संगत गुर निस्तारे प्रीतम प्रीत लगी प्रभ के रीज सूरज कमल निहारे मेर सुमेर मोर बव नाचे जब उन में कन कर हारे साकत को अमृत बो सिंचो सब डा फूल पुस्तकारे ज्यो ज्यो निवे साकत नरसे ती खेर खेर कड़े बिखारे संतन संत साध मिल रहिए गुण बोले पर पुकारे संते संत मिले मन विसे ज्यो जल मिल कमल सवारे लोग लै सब सवान हलके हर क्यों सवे बिगारे मेरे ठाकुर के दीवान सबर हुए गुर ज्ञान खड़क लै मारे राख राख राख परम मेरे मैं राखो कृपा धारे नानक मैं तर अवन नकाई मैं सतगुरु गुर निस्तारे सका एक राग माली गौड़ा महला चौथा एक ओहकार सतनाम करता पुरख निरपौ निर्वैर काल मूर्त युनि सह भंग प्रसाद अनक जतन कर रहे हर अंत ना ही पाया हर अगम अगम अगार बोधे देश हर प्रभ राया रहाओ काम करो लो मोह नि झगर ते झगराया हम राख राख दीन तेरे हर सन हर प्रभ आया शरणागति प्रभ पालते हर भगत वसल नाया प्रहलाद जन हर नाश पकड़िया हर राख लियो तराया हर चेत रे मन मैल पावन सब दुख भंजन राया भौ जन्म मरण निवार ठाकुर हर गुरमति प्रभ पाया हर पतित पावन नाम स्वामी पौ भगत भंजन गाया हर हार हर उड़धारियो जन नानक नाम समाया माली गौड़ा महला चौथा जप मन राम नाम सुखदाता सा संगत मिल हर हर साध आया गुरमुख ब्रह्म पछाता रहाओ बड़भागी गुरदासन पाया गुर मेलिए हर प्रभ जाता दुरमत मैल गई सब नीकर हर अमृत हर सर नाता धन धन सा जिनी है प्रभ पाया तिन पूछो हर की वाता पाए लगो नित करो जुदरिया हर मेलो कर्म बधाता ललाट लिखे पाया गुर साधु गुर बचनी मान तन राता हर प्रभ आए मिले सुख पाया सब किलो पाप गवाता राम सैन जिन गुरमत पाया तिन की उत्तम बाता तिन की पंख पाई बड़भागी जन नानक चरण पराता ਮਾਲੀ ਗੌੜਾ ਮਹੱਲਾ ਚੌਥਾ ਸਾਹਿਬ ਸ੍ਰੀ ਸਾਧਕ ਮੰਜਨਾ ਮਨ ਭਾਵਨੀ ਹਥਿਆਇਓ ਆਪਣ ਪ੍ਰਭ ਪਾ ਬ੍ਰਹਮ ਸੁਆਮੀ ਹਰ ਅਲਖ ਗੁਰੂ ਲਿਖਾਇਓ ਰਹਾਓ ਹਮ ਨੀਚ ਮਦਮ ਕਰਮ ਕੀਏ ਨਹੀਂ ਕੀਤੇ ਹਰ ਰਾਇਓ ਹਰ ਆਨ ਮੇਲਿਓ ਸਤਿਗੁਰੂ ਕਿਨ ਵੰਧ ਮੁਕਤ ਕਰਾਇਓ ਪ੍ਰਭ ਮਸਤਕੇ ਧੁਲ ਲਿਖਿਆ ਗੁਰਮਤੀ ਹਰ ਲਈ ਵਿਲਾਇਓ ਪੰਚ ਸ਼ਬਦ ਦਰਦ ਵਾਕਿਆ ਹਰ ਮਿਲਿਓ ਮੰਗਲ ਗਾਇਓ ਪਤਿਤ ਪਾਵਨ ਨਾਮ ਨਰ ਹਰਮਦ ਭਾਗਿਆ ਨਹੀਂ ਭਾਇਓ ਤੇ ਗਰਭ ਜੋਨੀ ਗਾਲੀਏ ਜੋ ਲੂਣ ਜਲੇ ਗਲਾਇਓ ਮਾਤ ਦੇਹ ਹਰ ਪ੍ਰਭਗਮ ਠਾਕੁਰ ਗੁਰ ਚਰਨ ਮਨ ਮੈਂ ਲਾਇਓ ਹਰ ਰਾਮ ਨਾਮੇ ਰਹੋ ਲਾਗੋ ਜਾਂ ਨਾਨਕ ਨਾਮ ਸਮਾਇਓ ਮਾਲੀ ਗੌੜਾ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਾਗਾ ਕਮਲ ਪ੍ਰਗਾਸ ਭਇਆ ਗੁਰ ਪਾਇਆ ਹਰ ਜਪਿਓ ਭਰਮ ਭਉ ਭਾਗਾ ਰਹਾਓ ਭੈ ਭਾਏ ਭਗਤ ਲਾਗੋ ਮੇਰਾ ਹੀਰਾ ਮਨ ਸੋਇਓ ਗੁਰਮਤਿ ਜਾਗਾ ਕਿਲਦੇ ਸੀਨ ਭੈ ਸ਼ਾਂਤ ਆਈ ਹਰ ਉਰ ਧਾਰਿਓ ਬੜ ਭਾਗਾ ਮਾਨਮੁਖ ਰੰਗ ਸੰਭ ਹੈ ਕਚੂਆ ਜੋ ਕੁਸਮ ਚਾਰ ਦਿਨ ਜਾਗਾ ਕਿਨ ਮੈਂ ਬਿਨਤ ਜਾਏ ਪ੍ਰਤਾਪੈ ਡੰਡ ਧਾਰਨ ਰਾਏ ਕਰ ਲਾਗਾ ਥਾ ਸੰਗਤ ਪ੍ਰੀ ਸਾਧ ਅਤ ਗੂੜੀ ਜੋ ਰੰਗ ਮਜੀਠ ਬਹੁ ਲਾਗਾ ਕਾਇਆ ਕਾਪੜ ਚੀਰ ਬਹੁ ਫਾਰੇ ਹਰ ਰੰਗ ਨ ਲੈ ਸੁਭਾਗਾ ਹਰ ਚੜ੍ਹਿਓ ਰੰਗ ਮਿਲੇ ਗੁਰ ਸੋਭਾ ਹਰ ਰੰਗ ਝਰੂਲੇ ਰੰਗਾ ਜਾਂ ਨਾਨਕ ਤਿੰਨ ਕੇ ਚੰਨ ਪਸਾਰੇ ਜੋ ਹਰ ਚਰਨੀ ਜਨ ਲਾਗਾ ਮਾਲੀ ਘੋੜਾ ਮਹੱਲਾ ਚੌਥਾ ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ ਮੇਰਾ ਮਨ ਤਾਂ ਲੀਨ ਭਇਆ ਰਾਮ ਨਾਮੇ ਮਤ ਗੁਰਮਤਿ ਰਾਮ ਰਸਾਲਾ ਰਹਾਓ ਗੁਰਮਤਿ ਨਾਮ ਧਿਆਈਏ ਹਰ ਹਰ ਮਨ ਜਪੀਏ ਹਰ ਜਪ ਮਾਲਾ ਜਿਨ ਕੇ ਮਸਤਕ ਲਿਖਿਆ ਹਰ ਮਿਲਿਆ ਹਰ ਬਨਵਾਲਾ ਜਿਨ ਹਰ ਨਾਮ ਧਿਆਇਆ ਤਿਨ ਚੁੱਕੇ ਸਭ ਜੰਜਾਲਾ ਤਿਨ ਜਮ ਨੇੜ ਨਾਇਆ ਵੀ ਗੁਰ ਰਾਖੇ ਹਰ ਰਖਵਾਲਾ ਹਮ ਬਾਲ ਕਿਸਨ ਜਾਣੂ ਹਰ ਮਾਤ ਪਿਤਾ ਪ੍ਰਤਪਾਲਾ ਕਰ ਮਾਇਆ ਅਗਨਿਤ ਮੇੜ ਤੇ ਗੁਰ ਰਾਖੇ ਦੀਨ ਦਿਆਲਾ ਬਹੁ ਮੈਲੇ ਨਿਰਵਲ ਹੋਇਆ ਸਭ ਕਿਰਬ ਸਾਹ ਜਸ ਜਾਲਾ ਮਨ ਆਨੰਦ ਭਇਆ ਗੁਰ ਪਾਇਆ ਜਾਂ ਨਾਨਕ ਸਬਦ ਨਿਹਾਲਾ ਮਾਲੀ ਗੌੜਾ ਮਹੱਲਾ ਚੌਥਾ ਮੇਰੇ ਮਨ ਹਰ ਭਾਜ ਸਭ ਕਿਲ ਵਿਕਾਟ ਹਰ ਹਰ ਉਧਾਰਿਓ ਗੁਰਪੂਰੇ ਮੇਰਾ ਸੀਸ ਗੀਜੇ ਗੁਰਵਾਟ ਰਹਾਓ ਮੇਰੇ ਹਰ ਪ੍ਰਭ ਕਿਵੇਂ ਬਾਸ ਨਾਵੇ ਤਿਸ ਮਨ ਦੇਵੋ ਕਟ ਕਾਟ ਹਰ ਸਾਜਨ ਮੇਲ ਲਿਓ ਗੁਰਪੂਰੇ ਗੁਰਬਚਨ ਬਿਕਾਨੋ ਹਟ ਹਟ ਮਕਰ ਭਰਾਗ ਦਾਨ ਬੋਕੀਆ ਸਰੀਰ ਦਿਓ ਅਧ ਕਾਟ ਬਿਨ ਹਰ ਨਾਮ ਕੋ ਮੁਕਤ ਨਾ ਪਾਵੇ ਵੋ ਕੰਚਨ ਦੀਜੇ ਕਟ ਕਾਟ ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੇ ਕਪਟ ਕਪਾਟ ਤ੍ਰੈਕੁਟੀ ਫੋਰ ਭਰਮ ਪੋ ਭਾਗਾ ਲਾਜ ਭਾਨੀ ਮੁੜ ਟੁੱਕੀ ਮਾਟ ਕਰਜੁਗ ਗੁਰਪੂਰਾ ਤਿਨ ਪਾਇਆ ਜਿਸ ਧੁਰ ਮਸਤਕ ਲਿਖੇ ਲਲਾਟ ਜਾਂ ਨਾਨਕ ਰਾਸ ਸਮਰਤ ਪੀਆ ਸਭ ਲਾਸੀ ਭੂਤ ਸਾਠ ਚੱਕਾ ਇੱਕ ਮਾਲੀ ਗੌੜਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੇ ਮਨ ਟਹਿਲ ਹਰ ਸੁਖਸਾਰ ਉਹ ਟਹਿਲਾ ਝੂਠੀਆ ਨਿਤ ਕਰੇ ਜਮ ਸਿਰ ਮਾਰ ਰਹਾਓ ਜਿਨ੍ਹਾਂ ਮਸਤਕ ਲਿਖਿਆ ਤੇ ਮਿਲੇ ਸੰਗਾਰ ਸੰਸਾਰ ਭੋਜਨ ਤਾਰਿਆ ਹਰ ਸੰਤ ਪੁਰਖ ਅਪਾਰ ਨਿਤ ਚਰਨ ਸੇਵੋ ਸਾਧ ਕੇ ਤਾਜ ਲੋਭ ਮੋਹ ਵਿਕਾਰ ਸਭ ਤਜੋ ਦੂਜੀ ਆਸਰੀ ਰਾਖਾਸ ਇੱਕ ਨਿਰੰਕਾਰ ਇੱਕ ਭਰਮ ਭੂਲੇ ਸਾਖਤਾ ਬਿਨ ਗੁਰ ਆਨੰਦ ਅੰਧਾਰ ਧੁਰ ਹੋਵਨਾ ਜੋ ਹੋਇਆ ਕੋਨ ਵੇਟਣ ਹਾਰ ਅਗਮ ਰੂਪ ਗੋਬਿੰਦ ਗਾਨਕ ਨਾਮ ਅਪਾਰ ਧਨ ਧਨ ਤੇ ਜਨ ਨਾਨਕਾ ਜਿਨ ਹਰ ਨਾਮਾ ਔਰ ਧਾਰ ਮਾਲੀ ਗੌੜਾ ਮਹੱਲਾ ਪੰਜਵਾਂ ਰਾਮ ਨਾਮ ਕੋ ਨਮਸਕਾਰ ਜਾਸ ਜਬਤ ਹੋਵਤ ਹਾਰ ਰਹਾਓ ਜਾ ਕੇ ਸਿਮਰਨ ਮਿਟੀ ਧੰਦ ਜਾ ਕੇ ਸਿਮਰਨ ਝੂਟੇ ਬੰਦ ਜਾ ਕੇ ਸਿਮਰਨ ਮੂਰਖ ਚਤੁਰ ਜਾ ਕੇ ਸਿਮਰਨ ਕੁਲਹਾ ਉਦਰ ਜਾ ਕੇ ਸਿਮਰਨ ਭੋ ਦੁੱਖ ਹਰੇ ਜਾ ਕੇ ਸਿਮਰਨ ਆਪਦਾ ਟਰੇ ਜਾ ਕੇ ਸਿਮਰਨ ਮੁਚੰਤ ਪਾਪ ਜਾ ਕੇ ਸਿਮਰਨ ਨਹੀਂ ਸੰਤਾਪ ਜਾ ਕੇ ਸਿਮਰਨ ਰਿਦ ਬਗਾਸ ਜਾ ਕੇ ਸਿਮਰਨ ਕਵਲਾ ਦਾਸ ਜਾ ਕੇ ਸਿਮਰਨ ਨਿਰਧਾਨ ਜਾ ਕੇ ਸਿਮਰਨ ਤਰੇ ਨਿਧਾਨ ਪਤਿਤ ਪਾਵਨ ਨਾਮ ਹਰੀ ਕੋਟ ਭਗਤ ਉਧਾਰ ਕਰੀ ਹਰ ਦਾਸ ਦਾਸਾ ਦੀਨ ਸਰਨ ਨਾਨਕ ਮਾਤਾ ਸੰਤ ਚਰਨ ਮਾਲੀ ਗੌੜਾ ਮਹੱਲਾ ਪੰਜਵਾਂ ਐਸੋ ਸੁਹਾਈ ਹਰ ਕੋ ਨਾਮ ਸਾਹ ਸੰਗਤ ਭਜ ਪੂਰਨ ਕਾਮ ਰਹਾ ਬੂੜਤ ਕੌ ਜੈਸੇ ਬੇੜੀ ਮਿਲਤ ਬੂਝਤ ਦੀਪਕ ਮਿਲਤ ਤਿਲਤ ਜਾਤ ਅਗਨੀ ਮਿਲਤ ਨੀਰ ਜੈਸੇ ਬਾਲਕ ਮੁਖੇ ਸੀਰ ਜੈਸੇ ਰਾਮੇ ਸਖਾ ਭਰਾਤ ਜੈਸੇ ਭੂਗੇ ਭੋਜਨ ਮਾਤ ਜੈਸੇ ਕਿਰਖੇ ਵਸ ਮੀਗ ਜੈਸੇ ਪਾਲਣ ਸਰਨ ਸਿੰਘ ਗਰੜ ਮੁਖ ਨਹੀਂ ਸਤ ਤਰਾਸ ਸੂਆ ਪਿੰਜਰ ਨਹੀਂ ਖਾਏ ਬਿਲਾਸ ਜੈਸੋ ਆਂਡੋ ਹਿਰਦੇ ਮਾਹੇ ਜੈਸੋ ਦਾਨ ਚਕੀ ਦਰਾਹੇ ਬਹੁਤਾ ਉਪਮਾ ਤੋਰ ਕਹੀ ਹਰ ਅਗਮ ਅਗਮ ਅਗਾ ਤੁਹੀ ਊਚ ਮੂਚੋ ਬਹੁ ਭਾਰ ਸਿਮਰ ਨਾਨਕ ਤਰੇ ਸਾਰ ਮਾਲੀ ਗੌੜਾ ਮਹੱਲਾ ਪੰਜਵਾਂ ਇਹੀ ਮਾੜੇ ਸਫਲ ਕਾਜ ਆਪਣੇ ਦਾਸ ਕੋ ਲਿਹੋ ਨਿਵਾਜ ਰਹਾਓ ਚੰਨ ਸੰਤਾ ਮਾਸ ਮੋਰ ਨੈਣ ਦਸ ਪੇਖੋ ਨਿਸਭੋਰ ਹਾਸ ਮਾਰੇ ਸੰਤ ਟਹਿਲ ਪ੍ਰਾਣ ਮਨ ਧਨ ਸੰਤ ਬਹਿਲ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਸੰਤ ਗੁਣ ਵਸੇ ਮੇਰੇ ਚੀਤ ਸੰਤ ਆ ਗਿਆ ਮਨੇ ਮੀਠ ਮੇਰਾ ਕਬਰ ਬਿਰਸੇ ਸੰਤ ਡੀਠ ਸੰਤ ਸੰਗ ਮੇਰਾ ਹੋਏ ਨਿਵਾਸ ਸੰਤਨ ਕੀ ਮੋਏ ਬਹੁਤ ਪਿਆਸ ਸੰਤ ਵਚਨ ਮੇਰੇ ਮਨੇ ਮੰਤ, ਸੰਤ ਪ੍ਰਸਾਦ ਮੇਰੇ ਵਿਖੇ ਹੰਤ, ਮੁਕਤ ਜੂਤਿਆ ਨਿਧਾਨ, ਪ੍ਰਭ ਦਿਆਲ ਮੋਹਿ ਦੇਵੋ ਦਾਨ, ਨਾਨਕ ਕੋ ਪ੍ਰਭ ਦਇਆ ਧਾਰ, ਚਰਨ ਸੰਗਨ ਕੇ ਮੇਰੇ ਹਿਰਦੇ ਮਝਾਰ, ਮਾਲੀ ਗੋੜਾ ਮਹੱਲਾ ਪੰਜਵਾਂ, ਸਭ ਕੇ ਸੰਗੀ ਨਾਹੀ ਦੂਰ, ਕਨਕ ਰਾਵਣ ਹਾਜਰਾ ਹਜੂਰ, ਰਹਾਓ ਸੁਨਤ ਜੀਓ ਜਾਸ ਨਾਮ, ਦੁਖ ਵਿੰਚੇ ਸੁਖ ਜੀਓ ਵਿਸਰਾਮ, ਸਗਲ ਨਿਧ ਹਾਰ ਹਾਰ ਹਰੇ, ਮੁਗਨ ਜਨ ਸਾਹੀ ਸੇਵ ਕਰੇ, ਜਾ ਕੇ ਘਰ ਸਗਲੇ ਸਮਾਏ, ਜਿਸੇ ਵਿਰਸਾ ਕੋਈ ਨਾਏ, ਜੀ ਜੰਤਰ ਕਰੇ ਪ੍ਰਤਪਾਲ, ਸਦਾ ਸਦਾ ਸੇਵੋ ਕਿਰਪਾਲ, ਸਦਾ ਧਰਮ ਜਾ ਕੇ ਦੀਵਾਨ, ਬੇਮਹਤਾਜ ਨਹੀਂ ਕਿਛ ਗਿਆਨ, ਸਭ ਵਿੱਚ ਕਰਨਾ ਆਪਣਾ ਆਪ, ਰੇ ਮਨ ਮੇਰੇ ਤੂੰ ਦਾ ਕੋ ਜਾਪ, ਸਾਸ ਸੰਗਤ ਕੋ ਹੋ ਬਲਿਹਾਰ, ਜਾਸ ਮਿਲ ਹੋਵੇ ਉਧਾਰ, ਨਾ ਸੰਗ ਮਨ ਤਨੇ ਰਾਤ, ਨਾਨਕ ਕੋ ਪ੍ਰਭ ਕਰੀ ਦਾਤ, ਮਾਲੀ ਗੌੜਾ ਮਹੱਲਾ ਪੰਜਵਾਂ, ਦੁਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਾਰ ਸਮਰੱਥ ਕੀ ਸਰਨਾ ਜੀਓ ਪਿੰਡ ਧਨ ਰਾਸ ਮੇਰੀ, ਪ੍ਰਭੇ ਕਾਰਨ ਕਾਰਨ ਨਾ ਰਹਾਓ, ਸਿਮਰ ਸਿਮਰ ਸਦਾ ਸੁਖ ਪਾਈਏ, ਜੀਵਨੇ ਕਾ ਮੂਲ, ਰਾਵ ਰਿਆ ਸਰਵਤ ਠਾਏ, ਸੂਖ ਮੋਹ ਸਥੂਲ, ਆਲ ਜਾਲ ਬੇਕਾਰ ਤਾਜ, ਸਭ ਹਾਰ ਗੁਣਾ ਨਿਤ ਗਾਓ, ਕਾਜੋ ਨਾਨਕ ਦਾਨ ਮੰਗੇ ਦਿਓ ਆਪਣਾ ਨਾਓ, ਮਾਲੀ ਗੌੜਾ ਮਹੱਲਾ ਪੰਜਵਾਂ, ਪ੍ਰਭ ਸਮਰਾਤ ਦੇਵ ਭਾਰ, ਕੌਣ ਜਾਣੇ ਚਲ ਤੇਰੇ ਕਿਛ ਅੰਤ ਨਾਹੀਂ ਪਾਰ, ਰਹਾਓ ਇੱਕ ਸਿੰਨੇ ਥਾਪ ਥਾਪ ਦਾ, ਘੜ ਭੰਨ ਕਰ ਨਿਹਾਰ, ਜੇ ਤਕੀਨ ਉਪਾਰਚਨਾ, ਪ੍ਰਭ ਦਾਨ ਦੇ ਦਤਾਰ, ਹਰ ਸਰਨ ਆਇਓ ਦਾਸ ਤੇਰਾ, ਪ੍ਰਭੂ ਵਿੱਚ ਅਗੋ ਮਰਾਰ, ਕਾਠ ਲਿਓ ਭੋਜਲ ਵਿਖਾਉਂਦੇ ਜਾਂ ਨਾਨਕ ਸਰਬ ਲਿਹਾਰ, ਮਾਲੀ ਗੌੜਾ ਮਹੱਲਾ ਪੰਜਵਾਂ, ਮਾਨ ਧਨ ਵਸ ਰਹੇ ਗੋਪਾਲ, ਦੀਨ ਵਾਨ ਭਗਤ ਵਸੇ ਸਦਾ ਸਦਾ ਕਿਰਪਾਲ, ਰਹਾਓ ਆਦ ਅੰਤੇ ਮਤ ਤੂੰ ਹੈ ਪ੍ਰਭ, ਬਿਨਾਂ ਨਾਹੀਂ ਕੋਏ, ਪੂਰ ਰਿਹਾ ਸਗਲ ਮੰਡਲ ਏ ਸਵਾਮੀ ਸੋਏ, ਕਰਨ ਹਰ ਜਸ ਨਿਤ ਦਸਨ ਰਸਨ ਹਰ ਗੁਣ ਗਾਓ, ਬਲਿਹਾਰ ਜਾਏ ਸਦਾ ਨਾਨਕ ਦਿਓ ਆਪਣਾ ਨਾਓ, ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਧੰਨ ਧਾਨੂ ਰਾਮ ਬੈਨ ਵਾਜੇ, ਮਦਰ ਮਦਰ ਧੰਨ ਅਨੰਦ ਗਾਜੇ, ਰਹਾਓ ਧੰਨ ਧੰਨ ਬੇਗਾ ਰੁਮਾਵਲੀ, ਧੰਨ ਧੰਨ ਕ੍ਰਿਸ਼ਨ ਓਡੇ ਕਾਮਲੀ, ਧੰਨ ਧੰਨ ਤੂੰ ਮਾਤਾ ਦੇਵੀ, ਜੈ ਗ੍ਰਹਿ ਰਮੈਯਾ ਕਬਲਾਪਤੀ, ਧੰਨ ਧੰਨ ਬਨ ਖੰਡ ਬਿੰਦਰਾਵਨਾ, ਜੈ ਕੇਲੇ ਸ੍ਰੀ ਨਰੈਣਾ, ਬੇਨ ਬਜਾਵੇ ਗੋਤਨ ਚਰੇ, ਨਾਮੇ ਕਾ ਸਵਾਮੀ ਅੰਧ ਕਰੇ, ਮੇਰੋ ਬਾਪ ਮਾਧੋ ਤੂੰ ਧਨ ਕੇਸੋ, ਸਾਂਵਲੀਓ ਵਿਸੁ ਲਾਏ, ਰਹਾਓ ਕਾਰ ਧਰੇ ਚੱਕਰ, ਬੈਕੁੰਠ ਪੇ ਆਏ, ਗਜ ਹਸਤੀ ਕੇ ਪ੍ਰਾਣ ਉਧਾਰੀਅਲੇ, ਦੋ ਸਾਸਨ ਕੀਸਵਾ ਦਰੂਪਦੀ ਅੰਬਰ ਲੇ ਤੁਹਾਰੀਅਲੇ, ਗੌਤਮ ਨਾਰ ਐ ਲਿਆ ਤਾਰੀ, ਪਾਵਨ ਕੇਤਕ ਤਾਰੀ ਅੱਲੇ, ਐਸਾ ਅਧਮ ਜਜਾਤ ਨਾਮ ਦਿਓ, ਤੋ ਸਰਨਾਗਤ ਦਾਈ ਅੱਲੇ, ਸਭੇ ਘਾਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ, ਰੇ ਰਹਾਓ ਏਕਲ ਮਾਡੀ ਕੁੰਜਰ ਚੀਟੀ, ਭਾਜਨ ਹੈ ਵੋ ਨਾ ਨਾਰੇ, ਅਸਥਾਵਰ ਜੰਗਮ ਕੀਟ ਪਤੰਗਮ, ਘਾਟ ਘਰ ਰਾਮ ਸਮਾਨ ਨਾ ਰੇ, ਏਕਲ ਚਿੰਤਾ ਰਾਖ ਅਨੰਤਾਓ, ਸਜੋ ਸਭ ਆਸਾ ਰੇ, ਪਾਣਵੇਂ ਨਾਮਾ ਭੇ ਨੇ ਕਾਮਾ, ਕੋ ਠਾਕੁਰ ਕੋ ਦਾਸਾ ਰੇ, ਰਾਗ ਮਾਰੂ ਮਹੱਲਾ ਪਹਿਲਾ, ਘਰ ਪਹਿਲਾ ਚੌਪ ਦੇ, ਇੱਕ ਓਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਕਾਲ ਮੂਲ ਯੂਨੀ ਸਹਿ ਭੰਗ ਪ੍ਰਸਾਦ, ਸਲੋਕ ਸਾਜਨ ਤੇਰੇ ਚਰਨ ਕੀ ਹੋਏ ਰਾਂ ਸਤੂਰ, ਨਾਨਕ ਸਾਧਨ ਤੁਹਾਰੀਆਂ ਪੇਖੋ ਸਦਾ ਹਜੂਰ, ਸ਼ਬਦ ਪਿੱਛੋ ਰਾਤੀ ਸਰੜਾ ਨਾਮ ਖਤਮ ਕਰ ਲਏ, ਕਿਵੇਂ ਸਦਸ ਰਾਏ ਕੇ ਦਿੱਤਨ ਰਸ ਪੀੜੇ, ਜਿਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ, ਬਾਬਾ ਮੈਂ ਕਰਮਹੀਨ ਕੁੜਿਆਰ, ਨਾਮ ਨਾ ਪਾਇਆ ਤੇਰਾ ਅੰਧ ਭਰਮ ਭੂਲਾ, ਮਨ ਮੇਰਾ ਰਹਾਉ, ਸਾਧ ਕੀਤੇ ਦੁੱਖ ਪਰਪੜੇ, ਪੂਰਵ ਲਿਖੇ ਮਾਏ, ਸੁਖ ਥੋੜੇ ਦੁੱਖ ਅਗਲੇ ਦੁੱਖੇ ਦੁੱਖ ਵਿਹਾਏ, ਵਿਛੜਿਆ ਕਾ ਕਿਆ ਵਿਛੜੇ, ਮਿਲਿਆ ਕਾ ਕਿਆ ਮੇਲ, ਸਹਿਬ ਸੋ ਸਲਾਹੀਏ ਜਿਨ ਕਾ ਦੇਖਿਆ ਖੇਲ, ਸੰਜੋਗੀ ਮਿਲਾਵੜਾ ਇਨ ਦਨ ਕੀਤੇ ਭੋਗ, ਵਿਜੋਗੀ ਮਿਲ ਵਿਛੜੇ ਨਾਨਕ ਵੀ ਸੰਜੋਗ, ਮਾਰੂ ਮਹੱਲਾ ਪਹਿਲਾ, ਮਿਲ ਸਵਾਤ ਪਿਤਾ ਪਿੰਡ ਕਮਾਇਆ, ਤਿੰਨ ਕਰਤੇ ਲੇਖ ਲਿਖਾਇਆ, ਲਿਖ ਦਾਤ ਜੋਤ ਬੜਿਆਏ, ਮਿਲ ਮਾਇਆ ਸੁਤ ਗਵਾਈ, ਮੁਰਗ ਮਨ ਕਾਹੇ ਕਾਸੇ ਮਾਣਾ, ਉੜ ਚੱਲਣਾ ਕਦਮੇ ਭਾਣਾ, ਰਹਾਓ ਤਾਜ ਸਾਧ ਸਹਿਜ ਸੁਖ ਹੋਈ, ਘਰ ਛੱਡਣੇ ਰਹੇ ਨਾ ਕੋਈ, ਕਿਛ ਖਾ ਜਾਏ ਕਿਛ ਧਰ ਜਾਈਏ, ਜੇ ਬੋੜ ਦੁਨੀਆਂ ਆਈਏ, ਸਾਜ ਕਾਇਆ ਪੱਟ ਹੜਾਏ, ਪਰਮੈਸ ਬਹੁਤ ਚਲਾਏ, ਕਾਲ ਸੇਸ ਖਾਲੀ ਸੋਵੇ, ਹੱਸੀ ਪਾਉਂਦੀ ਕਾਹੇ ਰੋਵੇ, ਘਰ ਘੁੰਮਣ ਵਾਲੀ ਭਾਈ, ਪਾ ਪੱਥਰ ਤਰਨ ਜਾਈ, ਬਹੁ ਭੋ ਬੇੜਾ ਜੀਓ ਚੜਾਊ, ਭੋ ਨਾਨਕ ਦੇਵੇ ਕਾਹੂ, ਮਾਰੂ ਮਹੱਲਾ ਪਹਿਲਾ, ਘਰ ਪਹਿਲਾ, ਕਰਨੀ ਕਾਗਰ ਮਨ ਮਸਵਾਣੀ, ਬੁਰਾ ਭਲਾ ਦੋਏ ਦੇਖ ਲਵੇ, ਜਿਉਂ ਜਿਉਂ ਕਿਰਤ ਚਲਾਏ ਤਿਉ ਚਲੀਏ, ਤੋ ਗੁਣ ਨਾਹੀ ਅੰਧ ਹਰੇ, ਕਿਤ ਕੇਤਸ ਕੀ ਨਹੀਂ ਵਾਵਰਿਆ, ਹਾਰ ਵਿਸਰਤ ਤੇਰੇ ਗੁਣ ਗਲਿਆ, ਰਹਾਓ ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੇ ਨਿਤਵਾਸੈ, ਚੂੜਸ ਮੂੜੇ ਕੌਣ ਗੁਣੀ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਤ ਉੱਪਰ, ਮਨ ਜਲਿਆ ਸੰਨੀ ਚਿੰਤ ਭਈ, ਭੈਆ ਮਨੂਰ ਸੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, एक नाम अमर तो देवे तो नानक तीर्थस्थ देहा मारू महला पहला विमल मझार बसत निर्मल जल पदमन जावल रे पदमन जावल जल रस संगत संग दोख नाही रे नहीं रे दादर तू कवे न जानत रे भागत सवाल बसत निर्मल जल अमृत ना लागत रे रहाओ बस जल नितन बस अलियल मेरे सच्चा गुण रे चांदक मुदनी दूरों ने सस अनुभव कारण रे अमृत खंड दूध मद संचस तू बन चातर रे अपना आप तू कबू न छोड़स पिसन प्रीत ज्यो रे पंडल संग बसे जनमूरख आगम सास सुने अपना आप तू कबू न छोड़स स्वान पूछ ज्यो रे एक पखंडी नाम नराचे एक हार हार चारनी रे पूरब लिखिया पाप नानक रसना नाम जाप रे मारू महला पहला श्लोक पतक पनीर संख होए हा चारनी मन लाग आसा तीर्थ नाम प्रभ नाम जिस मस्तक भाग शब्द सखी सहेली गर्भ देहेली सुन सह की एक बात सहेली जो मैं वेदन सा किसा कमाई हार बिन जियो न रहे क्या तेरा कमाई रहाओ हो दुहागन करी जानी गया सुजोवन धन पछताणी तू दाना सहब सिर मेरा कीमत करी जन बंदा तेरा भांत नानक देसाई बिंदासन कैसे रवो स्नेही मारू महला पहला मुल खरीदी लाला गोला मेरा नाओ सुभागा गुर की बचनी हाट बसाना जित लाया तित लागा तेरे लाले क्या चितराई साहेब का हुक्म न करना जाई रहाओ माँ लाली प्यो लाला मेरा हो लाले का जाया लाली नाचे लाला गावे भगत करो तेराया पीहत पानी आनी मीरा खाए तो पीसन जाओ पखा फेरी पैर मलोवा जाग रहा तेरे नाओ लूण हरामी नानक लाला वक्से तुत बड़ियाई आज गाद दे परदाता तुत बिन मुक्त न पाई मारू महला पहला कोई आके पूतना को कह बेताला कोई आके आदमी नानक बेचारा पया दवाना साहका नानक बोरा ना हो हार भी नव न जाना रहाओ तो दवाना जानिए जा पै दवाना होए एक ही साहब बारा दूजा अव न जाने कोए तो दवाना जानिए जा एका कार कमाए हुक्म पछाने खसम का दूजी अव सियाण पकाए तो दवाना जानिए जा साहब तरे प्यार मंदा जाने आपको अवर भला संसार मारू महला पहला ए तन सर्व रहा भरपूर मनु फिरे से जाने दूर सो तन वक्सर नाम देस मारे जिस तू दे तिसे निस्तारे रहाओ ए तन जले ना तस्कर ले जाए ना धन डूबे ना इस धन को मिले सजाए इस धन की देखो बड़ियाई सहते माते आंदिन जाई एक बाद अनूप सुनो नर पाई इस धन बिन कहो किने परम गत पाई भंत नानक सतरी कथा सुनाए सतगुर मिले तय धन पाए मारू महला पहला सू सार सोस लै सोम सार पोक लै जोत कर मूल मारत सो सरवंद की जय मीन की चप्पल से जगत मन राखिए उड़े ना हंस ना कंद चीजे मूड़े कायचे परम भुला न चीनिया परमा आनंद बैरागी रहाओ अजर गह जा लै अमर गह मार लै प्रीत ताज छोड़ तो आप्यो पीजे मीन की चप्पल से जगत मन राखिए उड़े ना हंस ना कंद चीजे भांत नानक जन उड़वे जे हार मनो मन पवन से अमृत पीजे मीन की चप्पल से जगत मन राखिए उड़े ना हंस ना कंद चीजे मारू महला पहला माया मोई न मन मुआ सार लहरी में मत बोस जल से तर टिके साचा वक्र जित मानक मन मैं मन मारती सच न लागे कत राजा तख्त टिके गुणी सह पंचायन रत बाबा साचा सहब दू न देख सर्व जो जग जीवना सिर से साचा लेख रहाओ ब्रह्मा विष्णु ऋषि मुनि शंकर इंद्र तपे पेखारी माने हुकुम सोहे दसाचे आकी मरे अफारी जंगम जोत जति सन्यासी गुरपुरे विचारी बिन सेवा फल कबूण पावस सेवा करनी सारी नितनया धन न गुरया गुर नवाणया तू मान अंदल मन गुर पकड़िया नितानया तू तान होम जपा ने जानिया गुरमि साच जान ना बिना नाही दर ढोई झूठा अवन जान साचा नाम सलाहिए साचे ते तृप्त होए ज्ञान रतन मन मांजिए वर्ण मेला होए जब लग साहब मन वसे तब लग बिज न होए नानक सिर दे छुटिए मन तन साचा सोए मारू महला पहला जोगी जुगत नाम निर्वाण ताके मैल न राती प्रीतम नाग सदा सत्संगी जन्म मरण गत बीती गुसाई तेरा कहा नाम कैसे जाती जा
1: आसा मोहल्ला पांजवा दीगन डोला तौलो जो मन के परमा ब्रह्म काटे गुर आपने पाए विश्राम जी का डिगन डोला जड़ा भाव है तो डामा डोल होना उस समय तक हुंदा है ਜਦੋਂ ਤੱਕ ਮਨ ਵਿੱਚ ਭਰਮ ਹੁੰਦਾ ਹੈ। ਮੇਰੇ ਆਪਣੇ ਸਤਿਗੁਰਾਂ ਨੇ ਭਰਮ ਕੱਟ ਦਿੱਤਾ, ਪਾਏ ਵਿਸ਼ਰਾਮ। ਇਸ ਵਾਸਤੇ ਹੁਣ ਮਨ ਨੇ ਵਿਸ਼ਰਾਮ ਨੇ ਟਿਕਾਓ ਅਵਸਥਾ ਨੂੰ ਪਾ ਲਿਆ ਹੈ। ਕੋਈ ਬਖਾਦੀ ਦੁਖੀ ਆ ਕੇ ਗੁਰ ਤੇ ਹੂਟੇ, ਉਹ ਜਿਹੜੇ ਵਿਸ਼ਿਆਂ ਦੇ ਖਾਣ ਵਾਲੇ ਪੰਜ ਦੁਖੀ ਕੀ ਕਿਹੜੇ ਸੀ? ਕਾਮ, ਕ੍ਰੋਧ, ਮੋਹ, ਹੰਕਾਰ। ਹੁਣ ਸਤਿਗੁਰਾਂ ਦੀ ਕਿਰਪਾ ਨਾਲ ਮੇਰੇ ਮਗਰੋਂ ਹੂਟੇ ਮੈਨੇ ਹਟ ਗਏ ਹਨ। ਹਮ ਛੂਟੇ ਅਬ ਉਹਨਾਂ ਤੇ, ਓਏ ਹਮ ਤੇ ਛੂਟੇ ਰਹੋ। ਅਸੀਂ ਹੁਣ ਉਹਨਾਂ ਤੋਂ ਛੁਟਕਾਰਾ ਪ੍ਰਾਪਤ ਕਰ ਗਏ ਹਾਂ। ਉਹ ਜਿਹੜੇ ਕਾਮ ਕ੍ਰੋਧ ਆਦਿਕ ਸੀ ਉਹ ਸਾਥੋਂ ਛੁੱਟ ਗਏ, ਭਾਵ ਸਾਡੇ ਗਲੋਂ ਲੈ ਗਏ ਹਨ। ਰਹੋ, ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ, ਇਹ ਜੀਵ ਜਦੋਂ ਤੈਨੂੰ ਮੇਰਾ ਤੇਰਾ ਜਾਣਦਾ ਉਦੋਂ ਤੱਕ ਇਹ ਇਸ ਜਾਲ ਵਿੱਚ ਵਜਿਆ ਹੋਇਆ ਹੈ। ਗੁਰ ਕਾਟੀ ਅਗਿਆਨਤਾ ਤਬ ਛੁੱਟ ਕੇ ਫੰਦਾ, ਜਦ ਸਤਿਗੁਰਾਂ ਨੇ ਅਗਿਆਨਤਾ ਅਗਿਆਨ ਬਿਰਤੀ ਕੱਟ ਦਿੱਤੀ, ਉਸ ਸਮੇਂ ਤੋਂ ਸਾਰੇ ਫੰਦਾ ਭਾਵ ਜਿਹੜੇ ਫਾਹੇ ਬੰਧਨ ਉਹ ਟੁੱਟ ਗਏ ਹਨ। ਜਬ ਲੋ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀ ਆ, ਜਦੋਂ ਦਾ ਪਰਮੇਸ਼ੁਰ ਦਾ ਹੁਕਮ ਮੰਨਣ ਵਾਲੀ ਗੱਲ ਨੂੰ ਨਹੀਂ ਸੀ ਸਮਝਦਾ ਉਸ ਸਮੇਂ ਤਾਂ ਕਿ ਦੁਖੀ ਸੀ। ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀ ਆ, ਜਿਸ ਵਕਤ ਸਤਿਗੁਰਾਂ ਨਾਲ ਮਿਲ ਕੇ ਨਿਰੰਕਾਰੀ ਹੁਕਮ ਨੂੰ ਪਛਾਣ ਲਿਆ ਉਸ ਸਮੇਂ ਤੋਂ ਫਿਰ ਸੁਖੀ ਹੋ ਗਿਆ। ਨਾ ਕੋ ਦੁਸ਼ਮਨ ਦੁਖੀਆ ਨਾ ਹੀ ਕੋ ਮੰਨਾ। ਹੁਣ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੋਈ ਹੈ, ਨਾ ਕੋਈ ਸਾਡਾ ਦੁਸ਼ਮਣ ਰਿਹਾ ਅਤੇ ਨਾ ਕੋਈ ਦੁਖੀ ਕਾਮ ਕ੍ਰੋਧ ਆਦਿਕ ਵਪਾਰ ਰਿਹਾ, ਨਾ ਹੁਣ ਸਾਡੀ ਨਿਗਾਹ 'ਚ ਕੋਈ ਮਾੜਾ ਪੁਰਖ ਦਿਖਾਈ ਦੇ ਰਿਹਾ ਹੈ। ਗੁਰ ਕੀ ਸੇਵਾ ਸੇਵਕੋ ਨਾਨਕ ਖਸਮੇ ਬੰਦਾ, ਭਾਸ਼ਾ ਕਹਿੰਦੇ ਮੈਂ ਸਤਿਗੁਰਾਂ ਦੀ ਸੇਵਾ ਕਰਨ ਵਾਲਾ ਸੇਵਕ ਦਾਸ ਹਾਂ। ਉਸ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ, ਸਾਨੂੰ ਸੋਝੀ ਬਖਸ਼ੀ ਹੈ, ਉਹ ਹੀ ਸਾਡਾ ਖਸਮ ਮਾਲਕ ਹੈ, ਅਸੀਂ ਉਸਦੇ ਬੰਦੇ ਦਾਸ ਹਾਂ। ਖਸਮ ਅੱਲਾ ਪੰਜਵਾਂ ਸੂਖ ਸਹਿਜ ਆਨੰਦ ਕਣਾ ਹਰ ਕੀਰਤਨ ਗਾਵੋ। ਨਿਰੰਕਾਰ ਦਾ ਕੀਰਤਨ ਗਾਉਣੇ ਕਰਕੇ ਕਿ ਘਣਾ ਸੁੱਖ ਬਹੁਤਾ ਆਨੰਦ ਪ੍ਰਾਪਤ ਹੁੰਦਾ ਹੈ। ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ, ਸਤਿਗੁਰੂ ਜੀ ਨੇ ਆਪਣੇ ਪਵਿੱਤਰ ਨਾਮ ਦੀ ਦਾਤ ਬਖਸ਼ ਦਿੱਤੀ ਹੈ। ਜਿਹੜੇ ਦੁੱਖ ਦੇਣ ਵਾਲੇ ਨੌ ਗ੍ਰਹਿ ਸੀ ਉਹ ਵੀ ਦੂਰ ਕਰ ਦਿੱਤੇ ਹਨ। ਗ੍ਰਹਿ ਗੱਲ ਨਾਲ ਜਿਹੜੇ ਕਾਮ ਕ੍ਰੋਧ ਮੋਹ ਹੰਕਾਰ ਚਿੰਬੜੇ ਸੀ ਵੱਡੇ ਗ੍ਰਹਿ ਤੇ ਇਹ ਹੀ ਹੈ, ਉਹ ਵੀ ਦੂਰ ਕਰਨ ਦੇ ਬਾਰੇ ਮੈਨੇ ਨਿਵਿਰਤ ਕਰ ਦਿੱਤੇ ਹਨ। ਬਲਿਹਾਰੀ ਹੋਰੇ ਆਪਣੇ ਸਾਧ ਸਾਧ ਵੱਲ ਜਾਓ, ਗੁਰੂ ਬਿਠੋਂ ਹੋਂ ਵਾਰਿਆ ਜਿਸ ਮੇਰੇ ਸੱਚ ਸੁਆਓ ਰਹੋ। ਅਸੀਂ ਆਪਣੇ ਸਤਿਗੁਰਾਂ ਤੋਂ ਬਾਹਰਨੇ ਬਲਿਹਾਰਨੇ ਜਾਂਦੇ ਹਾਂ, ਇੱਕ ਵਾਰੀ ਨਹੀਂ ਸਦਾ ਸਦਾ ਬਲਿਹਾਰ ਜਾਂਦੇ ਹਾਂ। ਅਸੀਂ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਕੋਲੋਂ ਸੱਚ ਦੀ ਪ੍ਰਾਪਤੀ ਰੂਪੀ ਸੁਆਓ ਮੈਨੇ ਲਾਭ ਮਿਲਿਆ, ਲਾਭ ਪ੍ਰਾਪਤ ਹੋਇਆ ਹੈ। ਰਹੋ, ਸਗਨ ਅਪਸਗਨ ਤਿਸ ਕੋ ਲਗ ਹੈ, ਜਿਸ ਚੀਤ ਨਾ ਆਵੈ ਕਿਸੇ ਜਮ ਨੇੜ ਨਾ ਆਵੇ, ਜੋ ਹਰ ਪ੍ਰਭ ਭਾਵੈ। ਜਿਨ੍ਹਾਂ ਨੂੰ ਨਿਰੰਕਾਰ ਪਰਮੇਸ਼ੁਰ ਚੇਤੇ ਨਹੀਂ ਆਉਂਦਾ ਉਹਨਾਂ ਨੂੰ ਸਗਨ ਅਤੇ ਸਗਨ ਵੀ ਜਿਹੜੇ ਆ ਅਪਸਗਨ ਰੂਪ ਹੋ ਕੇ ਲੱਗ ਰਹੇ ਹਨ। ਔਰ ਜਿਹੜੇ ਗੁਰਮੁਖ ਪਿਆਰੇ ਪਰਮੇਸ਼ੁਰ ਨੂੰ ਪਾਉਂਦੇ ਹਨ ਉਹਨਾਂ ਦੇ ਨੇੜੇ ਜਮ ਵੀ ਨਹੀਂ ਆਉਂਦਾ, ਬਾਕੀ ਅਪਸਗਨਾਂ ਨੇ ਤਾਂ ਕੀ ਆ ਕੇ ਵਿਘਨ ਪਾਉਣਾ ਹੈ। ਪੂਰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਪਾਤਸ਼ਾਹ ਕਹਿੰਦੇ ਆ ਜਿਤਨੇ ਵੀ ਦਾਨ ਆ, ਪੁੰਨ ਆ, ਜਾਪਿਆ, ਤਾਪਿਆ, ਇਹਨਾਂ ਸਾਰਿਆਂ ਤੋਂ ਉੱਪਰ ਉੱਚਾ ਸੁੱਚਾ ਪਰਮੇਸ਼ਰ ਦਾ ਨਾਮ ਹੈ। ਜੋ ਵੀ ਵਿਅਕਤੀ ਪ੍ਰਰਸਨਾ ਦੇ ਨਾਲ ਪਰਮੇਸ਼ਰ ਨਾਮ ਜਪਦਾ ਹੈ ਉਸਦੇ ਸਾਰੇ ਕਾਰਜ ਪੂਰੇ ਹੁੰਦੇ ਹਨ। ਪੈ ਬਿਨ ਸੇ ਭ੍ਰਮ ਹੋ ਗਏ ਕੋ ਦਿਸਣ ਵੀ ਆ। ਉਹਨਾਂ ਗੁਰਮੁਖ ਪਿਆਰਿਆਂ ਦੇ ਮਨ ਵਿੱਚੋਂ ਜਮਾਂ ਦਾ ਡਰ ਬਿਨਸ ਗਿਆ, ਨਾਸ ਹੋ ਗਿਆ, ਭਰਮ ਤੇ ਮੋਹ ਵੀ ਚਲੇ ਗਿਆ। ਇਸ ਵਾਸਤੇ ਉਹਨਾਂ ਗੁਰਮੁਖ ਪਿਆਰਿਆਂ ਨੂੰ ਹੋਰ ਕੋਈ ਬੀਆ ਦੂਜਾ ਨਜ਼ਰ ਹੀ ਨਹੀਂ ਆਉਂਦਾ, ਇੱਕੋ ਇੱਕ ਨਿਰੰਕਾਰ ਨੂੰ ਦੇਖਦੇ ਹਨ। ਨਾਨਕ ਰਾਖੇ ਪਾਰ ਬ੍ਰਹਮ ਸਰਦੂਖਣਾ ਥੀਆ। ਹਜ਼ੂਰ ਪਾਤਸ਼ਾਹ ਜੀ ਮਿਹਰ ਕਰਦੇ ਹਨ ਜਿਹਨਾਂ ਗੁਰਮੁਖਾਂ ਨੂੰ ਨਿਰੰਕਾਰ ਨੇ ਰੱਖ ਲਿਆ, ਉਹਨਾਂ ਨੂੰ ਮੁੜ ਕੇ ਕੋਈ ਕਿਸ ਤਰ੍ਹਾਂ ਦਾ ਦੁੱਖ ਨਹੀਂ ਹੁੰਦਾ ਹੈ, ਤੀਆ ਨਹੀਂ ਹੁੰਦਾ ਹੈ। ਆਸਾ ਮਹਲਾ ਨੌਵਾਂ। ਆਸਾ ਮਹਲਾ ਨਾਵਾਂ, ਆਸਾ ਘਰ ਨਾਵਾਂ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਚਿਤਵੋ ਚਿਤਵ ਸਰਵ ਸੁਖ ਪਾਵੋ, ਆਗੇ ਭਾਵੋ ਕੇ ਨਾ ਭਾਵੋ। ਹੁਣ ਜਗਿਆਸੂ ਬੇਨਤੀ ਕਰਦੇ ਆ, ਮੈਂ ਚਿਤ ਵਿੱਚ ਹਰ ਵੇਲੇ ਚਿਤ ਵਧਾ ਕਿ ਮੈਂ ਜਿਤਨੇ ਵੀ ਸੁੱਖ ਹੈ ਸਾਰਿਆਂ ਨੂੰ ਪ੍ਰਾਪਤ ਕਰ ਲਵਾਂ, ਸਰਵ ਸੁੱਖ ਪਾਵਾਂ। ਲੇਕਿਨ ਇਹ ਕੋਈ ਪਤਾ ਨਹੀਂ ਅੱਗੇ ਨਿਰੰਕਾਰ ਨੂੰ ਭਾਵੇਗਾ ਕਿ ਨਹੀਂ ਭਾਵੇਗਾ। ਏਕ ਦਾਤਾਰ ਸਗਲ ਹੈ ਜਾਚਕ ਦੂਸਰ ਕਹਿ ਜਾਵੋ। ਦਾਤਾ ਇੱਕ ਨਿਰੰਕਾਰ ਪਰਮੇਸ਼ਰ ਹੀ ਆ, ਹੋਰ ਮੰਗਤੇ ਆ। ਨਿਰੰਕਾਰ ਨੂੰ ਛੱਡ ਕੇ ਹੋਰ ਦੂਜਾ ਕਿਹਦੇ ਕੋਲ ਜਾਈਏ? ਹੋ ਮਾਗੋ ਆਉਣ ਲੈ ਜਾਵੋ, ਹੋ ਮੈਨੇ ਮੈਂ ਆਉਣ, ਹੋਰ ਪਾਸੋਂ ਜੇ ਕੋਈ ਚੀਜ਼ ਮੰਗਦਾ ਤੇ ਲੈ ਜਾਵੋ, ਇਸ ਮੈਂ ਸ਼ਰਮ ਮੰਨਦਾ ਹਾਂ। ਸਗਲ ਛੱਤਰ ਪਤ ਏਕੋ ਠਾਕੁਰ ਕੌਣ ਸੰਸਰ ਲਾਵੋ ਰਹੋ। ਕਿਉਂਕਿ ਇੱਕੋ ਛਤਰਪਤ ਚੱਕਰਵਰਤੀ ਨਿਰੰਕਾਰ ਪਰਮੇਸ਼ਰ ਸਾਰਿਆਂ ਦਾ ਠਾਕੁਰ ਮਾਲਕ ਹੈ, ਉਸ ਦੇ ਤੁਲ ਬਰਾਬਰ ਕਿਹਨੂੰ ਲਾਵਾਂ? ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ। ਰਾਹ ਵਿਸਰਾਮ ਦੇ ਕੇ ਕਿਰਪਾ ਕਰਦੇ ਹਾਂ। ਉਠੋ ਵੈਸੋ ਰਹਿ ਕੇ ਨਾ ਸਾਕੋ, ਦਰਸ਼ਨ ਖੋਜ ਖੋਜ ਆਵੋ। ਉੱਠਦਿਆਂ ਬਹਿੰਦਿਆਂ ਉਸ ਨਿਰੰਕਾਰ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਉਹਦੇ ਦਰਸ਼ਨ ਕਰਨ ਨੂੰ ਖੋਜੀ ਹੋ ਕੇ ਉਸ ਪਰਮਾਤਮਾ ਦੇ ਖੋਜਣ ਵਿੱਚ ਆਉਂਦੇ ਹਾਂ। ਬ੍ਰਹਮ ਮਾਲਕ ਸਨਕਾਦਕ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਤਿੰਨ ਕੋ ਮਹਿਲ ਦੁਲ ਭਾਵ। ਬ੍ਰਹਮਾ ਤੋਂ ਲੈ ਕੇ ਜਿੰਨੇ ਦੇਵਤੇ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਜਿਹੜੇ ਚਾਰੇ ਭਰਾ ਹੈ, ਉਹਨਾਂ ਨੂੰ ਵੀ ਮਹਿਲ ਉਸ ਨਿਰੰਕਾਰ ਦਾ ਜਿਹੜਾ ਸਰੂਪ ਇਹ ਪ੍ਰਾਪਤ ਹੋਣਾ ਬੜਾ ਦੁਰਭਾਵ ਦੁਰਲੱਭ ਹੈ, ਕਠਿਨ ਹੈ। ਆਗਮ ਆਗਮ ਅਗਾਧ ਬੋਧ ਕੀਮਤ ਭਰੈ ਨਾ ਪਾਵੋ। ਉਹ ਨਿਰੰਕਾਰ ਵੇਦਾਂ ਕਰਕੇ ਅਗਾਮੇ, ਸ਼ਾਸਤਰਾਂ ਕਰਕੇ ਵੀ ਅਗਾਮੇ, ਫਿਰ ਜਿਸ ਨਿਰੰਕਾਰ ਦਾ ਬੋਧ ਜਾਣਨਾ ਵੀ ਅਗਾਧ ਹੈ। ਜੇ ਪਾਉਣ ਲੱਗੀ ਹੈ ਤਾਂ ਉਹਦੀ ਕੀਮਤ ਨਹੀਂ ਪਾਈ ਜਾਂਦੀ ਹੈ। ਤਾਂ ਕਿ ਸਰਨ ਸਤਿਪੁਰਖ ਕੀ ਸਤਿਗੁਰ ਪੁਰਖ ਤੇ ਆਵੋ, ਤਾਂ ਕਿ ਸਰਨ ਸਤਿਪੁਰਖ ਕੀ ਸਤਿਗੁਰ ਪੁਰਖ ਤੇ ਆਵੋ। ਸਤਿਪੁਰਖਾਂ ਦੀ ਸ਼ਰਨ ਤਾਂ ਕਿ ਵੀ ਨਹੀਂ ਤੱਕੀ ਹੈ, ਤੱਕ ਕੇ ਸਤਿਪੁਰਖ ਕੌਣ ਹੈ? ਅਕਾਲ ਉਹਦੇ ਨਾਮ ਨੂੰ ਧਿਆਉਂਦੇ ਹਨ। ਭਇਓ ਕਿਰਪਾਲ ਦਇਆਲ ਪ੍ਰਭ ਠਾਕੁਰ ਕਾਟਿਓ ਬੰਧ ਕਰਾਵੋ। ਕਿਰਪਾ ਦਾ ਘਰ ਕੌਣ ਹੈ? ਠਾਕੁਰ। ਭਇਓ ਕਿਰਪਾਲ ਦਿਆਲ ਪ੍ਰਭ ਠਾਕੁਰ ਕਾਟਿਓ ਬੰਧ ਕਰਾਵੋ। ਕਿਰਪਾ ਦਾ ਘਰ ਠਾਕੁਰ ਨਿਰੰਕਾਰ ਹੈ, ਜਿਸ ਸਮੇਂ ਉਹ ਕਿਰਪਾਲੂ ਹੋਇਆ ਦਿਆਲੂ ਹੋਇਆ ਫਿਰ ਬੰਧਨਾ ਰੂਪੀ। ਇਹ ਜਿਹੜਾ ਗਰਾਵ ਗੁਲਾਮਾਂ ਇਸ ਫਾਹੀ ਨੂੰ ਉਸਨੇ ਕੱਟ ਦਿੱਤਾ ਹੈ। ਕਹੋ ਨਾਨਕ ਜੋ ਸਾਧ ਸੰਗ ਪਾਇਓ, ਕਹੋ ਨਾਨਕ ਜੋ ਸਾਧ ਸੰਗ ਪਾਇਓ ਤੋ ਫਿਰ ਜਨਮ ਨਾ ਆਵੋ। ਪਾਤਸ਼ਾਹ ਕਹਿੰਦੇ ਜਦੋਂ ਮੈਂ ਸਤਸੰਗਤ ਨੂੰ ਪ੍ਰਾਪਤ ਕਰ ਲਿਆ, ਮੁੜ ਕੇ ਫਿਰ ਜਨਮ ਮਰਨ ਦੇ ਚੱਕਰ 'ਚ ਨਹੀਂ ਆਵਾਂਗਾ। ਆਸਾ ਮਹੱਲਾ ਪੰਜਵਾਂ। ਅੰਤਰ ਗਾਵੋ ਬਾਹਰ ਗਾਵੋ, ਗਾਵੋ ਜਗ ਸਵਾਰੀ। ਇਹ ਸਰੀਰ ਦੇ ਅੰਦਰ ਵੀ ਉਹਨੂੰ ਪੂਰਾ ਜਾਣ ਕੇ ਗਾਉਂਦੇ ਹਾਂ, ਬਾਹਰ ਵੀ ਵਿਆਪਕ ਜਾਣ ਕੇ ਗਾਉਂਦੇ ਹਾਂ। ਗਾਵੋ ਜਾਗ ਸਵਾਰੀ, ਸਵਾਰ ਕੇ ਜਾਗਣ ਉੱਠਣ ਵੇਲੇ ਵੀ ਪਰਮਾਤਮਾ ਨੂੰ ਚੇਤੇ ਕਰੋ। ਅੰਦਰ ਜਾਂਦਾ ਗਾਉਂਦਾ, ਬਾਹਰ ਜਾਂਦਾ ਵੀ ਗਾਉਂਦਾ, ਜਾਗਦਿਆਂ ਵੀ ਸਵਾਰੀ ਮੈਂ ਸੌਣ ਲੱਗਿਆਂ ਵੀ ਉਹਦਾ ਜਸ ਗਾਉਂਦਾ ਹਾਂ। ਸੰਗ ਚੱਲਣ ਕੋ ਤੋ ਸਾ ਦੀਨਾ ਗੋਬਿੰਦ ਨਾਮ ਕੇ ਵਿਵਹਾਰੀ। ਸਾਡੇ ਸਤਿਗੁਰਾਂ ਨੇ ਅੰਤ ਸਮੇਂ ਨਾਲ ਜਾਣ ਵਾਸਤੇ ਤੋਸਾ ਖਰਚਾ ਦੇ ਦਿੱਤਾ ਰਾਹਦਾਰੀ ਦਾ। ਇਸ ਵਾਸਤੇ ਅਸੀਂ ਗੋਬਿੰਦ ਪਰਮੇਸ਼ਰ ਦੇ ਨਾਮ ਦੇ ਵਿਵਹਾਰੀ ਮੈਂ ਵਪਾਰੀ ਹਾਂ। ਖਬਰ ਵਿਸਾਰੀ ਵਿਸਾਰੀ ਨਾਮ ਦਾਨ ਗੁਰਪੂਰੈ ਦਿਓ, ਮੈਂ ਇਹੋ ਆਧਾਰੀ ਰਹਾਂ। ਖਬਰ ਮੈਂ ਹੋਰ ਜਿਹੜੀ ਗੱਲਬਾਤ ਸੀ ਉਹ ਵਿਸਾਰੀ ਭੁਲਾ ਦਿੱਤੀ, ਵਿਸਾਰ ਦਿੱਤੀ। ਹੋਰ ਜਿਹੜਾ ਬਿਸ ਆਦਿ ਵਿਸ਼ਿਆਂ ਦੀ ਆਲੀ ਭਾਵ ਪੰਗਤੀ ਸੀ ਉਹਨੂੰ ਵੀ ਵਿਸਾਰੀ ਮੈਨੂੰ ਭੁਲਾ ਦਿੱਤਾ ਹੈ। ਆਰੀ ਮੂੰਹ ਕੱਟਣ ਵਾਲੇ ਜਿਹੜੇ ਵਿਕਾਰ ਸਨ ਉਹ ਵੀ ਭੁਲਾ ਦਿੱਤੇ, ਵਿਸਾਰ ਦਿੱਤੇ। ਪੂਰੇ ਸਤਿਗੁਰਾਂ ਨੇ ਨਾਮ ਦਾ ਦਾਨ ਦਿੱਤਾ, ਇਸ ਵਾਸਤੇ ਇਸ ਨਾਮ ਨੂੰ ਮੈਂ ਆਪਣਾ ਆਧਾਰੀ ਆਸਰਾ ਨਿਸ਼ਚੇ ਕੀਤਾ ਹੈ। ਰਹਾਓ ਵਿਸਰਾਮ ਦੇ ਕਹਿੰਦੇ ਹਨ, ਦੁੱਖਨ ਗਾਵੋ ਸੁਖ ਵੀ ਗਾਵੋ ਮਾਰਗ ਪੰਥ ਸਮਾਰੀ। ਦੁੱਖਾਂ 'ਚ ਵੀ ਗਾਉਂਦੇ ਹਨ, ਸੁੱਖਾਂ 'ਚ ਵੀ ਗਾਉਂਦੇ ਹਨ, ਪੰਥ ਰਸਤੇ ਚੱਲਦਿਆਂ ਵੀ ਗਾਉਂਦੇ ਹਨ, ਪੰਥ ਹੈ ਪੰਥੀ ਹੋ ਕੇ ਰਾਹੀ ਹੋ ਕੇ ਮਾਰਗ ਰਸਤੇ ਵੀ ਜਦੋਂ ਤੁਰੇ ਜਾਂਦੇ ਹਨ ਉਦੋਂ ਵੀ ਉਹਦਾ ਜਸ ਗਾਉਂਦੇ ਹਾਂ, ਨਾਮ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ। ਨਾਮ ਦ੍ਰਿੜ ਗੁਰ ਮਨ ਮਹਿੰਦੀ ਆ ਮੋਰੀ ਅਤੇ ਸਭ ਜਾਰੀ। ਸਤਿਗੁਰਾਂ ਨੇ ਪਰਮੇਸ਼ਰ ਦੇ ਨਾਮ ਨੂੰ ਮੇਰੇ ਮਨ 'ਚ ਦ੍ਰਿੜ ਪੱਕਾ ਕਰ ਦਿੱਤਾ, ਮੇਰੀ ਤਿਸਾ ਜਿਹੜੀ ਤ੍ਰਿਸ਼ਨਾ ਬੁਝਾ ਦਿੱਤੀ ਹੈ, ਬੁਝਾਰੀ ਮੈਨੇ ਬੁਝਾ ਦਿੱਤੀ ਹੈ, ਤਿਸਾ ਮੈਨੇ ਪਿਆਸ ਤ੍ਰਿਸ਼ਨਾ ਮਾਇਆ ਦੀ। ਦਿਨ ਪੀ ਗਾਵੋ ਰੈਣੀ ਗਾਵੋ ਗਾਵੋ ਸਵਾਸ ਰਸਨਾਰੀ, ਦਿਨਾਂ ਨੂੰ ਵੀ ਗਾਉਂਦੇ ਹਾਂ ਰਾਤ ਨੂੰ ਵੀ ਗਾਉਂਦੇ ਹਾਂ, ਸਵਾਸ ਰਸਨਾਰੀ ਜੀਵਨਾਂ ਦੇ ਨਾਲ ਰਸਨਾਰੀ ਮੈਨੇ ਜੀਵ ਨਾਲ ਵੀ ਗਾਉਂਦੇ ਹਾਂ। ਸਤਸੰਗਤ ਮੈਂ ਵਿਸਾਸ ਹੋਏ ਹਰ ਜੀਵਤ ਮਰਦ ਸੰਗਾਰੀ, ਸਤਸੰਗਤ ਦੇ ਉੱਤੇ ਪੂਰਾ ਪੂਰਾ ਭਰੋਸਾ ਹੋ ਜਾਏ ਫਿਰ ਪਰਮਾਤਮਾ ਨੂੰ ਜੀਂਦਿਆਂ ਮਰਦਿਆਂ ਆਪਣਾ ਸੰਗੀ ਸਾਥੀ ਐਸਾ ਨਿਸ਼ਚੇ ਕਰਦੇ ਹਾਂ। ਸਤਸੰਗ ਵਿੱਚ ਜਦੋਂ ਭਰੋਸਾ ਹੋ ਜਾਏ ਫਿਰ ਜੀਵਤ ਪਾ ਤੋਂ ਮਰ ਕੇ ਪਰਮਾਤਮਾ ਨੂੰ ਸੰਗਾਰੀ ਆਪਣਾ ਸੰਗੀ ਐਸਾ ਨਿਸ਼ਚੇ ਕੀਤਾ ਹੈ। ਜਾਂ ਨਾਨਕ ਇਹੋ ਦਾਨ ਦਿਓ ਪ੍ਰਭ ਪਾਵੋ ਸੰਤਰੀ ਨੂੰ ਉਰਤਾਰੀ। ਮਹਾਰਾਜ ਕਿਰਪਾ ਕਰਦੇ ਹੀ ਨਿਰੰਕਾਰ, ਮੈਨੂੰ ਜਨ ਦਾਸ ਨੂੰ ਇਹ ਦਾਨ ਦਿਓ ਅਤੇ ਸੰਤਾਂ ਦੇ ਚਰਨਾਂ ਦੀ ਧੂੜੀ ਨੂੰ ਪ੍ਰਾਪਤ ਕਰਾਂ ਅਤੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਾਂ। ਸਰਵਨੀ ਕਥਾ ਨੈਣ ਦਰਸ ਵੇਖੋ ਮਸਤਕ ਗੁਰ ਚਰਨਾਂ ਦੀ, ਕੰਨਾਂ ਨਾਲ ਕਥਾ ਸੁਣਾ ਸਰਵਨੀ ਮੈਨੂੰ, ਅੱਖਾਂ ਨਾਲ ਸਤਿਗੁਰਾਂ ਦੇ ਦਰਸ਼ਨ ਦੇਖਾਂ, ਔਰ ਮਸਤਕ ਜਿਹੜਾ ਆਪਣਾ ਸੀਸ ਹੈ ਸਤਿਗੁਰਾਂ ਦੇ ਚਰਨਾਂ 'ਤੇ ਰੱਖਾਂ ਭਾਵ ਨਮਸਕਾਰ ਕਰਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਰਦਾ ਸੁਆ ਮਹਲਾ ਪੰਜਵਾਂ, ਵਾਹਿਗੁਰੂ ਜੀ ਇੱਕ ਹਨ ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ। ਆਸਾ ਰਾਗ 'ਚ ਘਰ ਦਸਵਾਂ ਪੰਜਵੇਂ ਸਤਿਗੁਰੂ ਜੀ ਕਿਰਪਾ ਕਰਦੇ ਹਨ, ਜਿਸ ਨੂੰ ਤੂੰ ਅਸਤਰ ਕਰ ਮਨ ਹੈ ਤੇ ਪਾਹਨ ਦੋ ਦਾਹਾ। ਹੇ ਗੁਰੂ ਪਿਆਰਿਆ, ਜਿਹੜੇ ਸੰਬੰਧੀਆਂ ਨੂੰ ਤੂੰ ਸਦਾ ਟਿਕੇ ਰਹਿਣ ਵਾਲੇ ਮੰਨ ਰਿਹਾ ਉਹ ਤਾਂ ਦੋ ਦਾਹਾ ਦਸ ਦੂਣਾ ਵੀਹ ਦਿਨਾਂ ਦੇ ਪ੍ਰਾਹੁਣੇ ਨੇ, ਦੋ ਤੇ ਦਾਹਾ ਬਾਰਾਂ ਦਿਨਾਂ ਦੇ ਪ੍ਰਾਹੁਣੇ, ਦੋ ਦਿਨਾਂ ਦੇ ਪ੍ਰਾਹੁਣੇ, ਅੰਤ ਨੂੰ ਦਾਹਾ ਮੈਨੇ ਮਰ ਜਾਣਗੇ। ਪੁੱਤਰ ਕਲੱਤਰ ਗਿਰੇ ਸਲ ਸਮੱਗਰੀ ਸੰਤ ਇਤਿਹਾਸ ਨਾ, ਪੁੱਤਰ ਹੈ ਕਲੱਤਰ ਇਸਤਰੀ ਹੈ ਗਿਰੇ ਘਰ ਆ ਸਾਰੀ ਸਮੱਗਰੀ ਹੈ, ਇਹਨਾਂ ਸਾਰਿਆਂ ਦਾ ਸੁਨਾਹਾ ਜਿਹੜਾ ਪ੍ਰੇਮ ਵਿਥਿਆ ਝੂਠਾ ਆ ਔਰ ਦਿਖਾਵੇ ਮਤ ਰਹੀ ਹੈ। ਇਹਦੇ ਮਨ ਕਿਆ ਕਰ ਹੈ ਹਾਹਾ, ਇਹ ਮਨ ਤੂੰ ਆਏ ਹੈ ਕਾਹਦੇ ਵਾਸਤੇ ਕਰਦਾ ਫਿਰ ਰਿਹਾ ਹੈ, ਇਹ ਮਨ ਕਿਸ ਵਾਸਤੇ ਤੂੰ ਹਾਂਜੀ ਹਾਹਾ ਹਾੜੇ ਕੱਢਦਾ ਫਿਰਦਾ ਹੈ। ਦ੍ਰਿਸ਼ਟ ਦੇਖ ਜੈਸੇ ਹਰ ਚੰਦੋਰੀਏ ਕਰਾਮ ਭਜਨ ਲੈ ਲਾਹਾਰਾ। ਹੇ ਗੁਰੂ ਪਿਆਰਿਆ, ਹਾਂਜੀ ਆਪਣੀ ਦ੍ਰਿਸ਼ਟੀ ਨਾਲ ਇਸ ਸੰਸਾਰ ਨੂੰ ਹਰ ਚੰਦੋਰੀ ਜਿਵੇਂ ਉਹ ਗੰਧਰਵ ਨਗਰ ਝੂਠਾ ਨਾ ਇਸ ਤਰ੍ਹਾਂ ਦਾ ਦੇਖਣਾ ਕਰ। ਇਸ ਵਾਸਤੇ ਤੂੰ ਇੱਕ ਪਰਮਾਤਮਾ ਦੇ ਭਜਨ ਦਾ ਲਾਭ ਲੈ ਲੈਣਾ ਕਰ। ਰਾਵ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਜੈਸੇ ਵਸਤਰ ਦੇਹ ਓਢਾਨੇ ਦਿਨ ਦੋਏ ਚਾਰ ਪੂਰਾ ਦ੍ਰਿਸ਼ਟਾਂਤ ਦਿੰਦੇ ਆ ਜਿਸ ਤਰ੍ਹਾਂ ਸਰੀਰ ਦੇ ਉੱਤੇ ਇਨਸਾਨ ਨਵੇਂ ਨਵੇਂ ਕੱਪੜੇ ਉਡਾਨੇ ਪਹਿਨਦਾ ਪਰ ਦੋ ਚਾਰ ਦਿਨਾਂ ਨੂੰ ਉਹ ਕੱਪੜੇ ਪੁਰਾਹਾ ਭੁਰ ਜਾਂਦੇ ਆ ਫਟ ਜਾਂਦੇ। ਇਸ ਤਰ੍ਹਾਂ ਜੀਵਾਤਮਾ ਸਥੂਲ ਦੇ ਰੂਪੀ ਕੱਪੜੇ ਨੂੰ ਪਾਉਂਦਾ ਹੈ ਚਾਰ ਕੁ ਦਿਨਾਂ ਨੂੰ ਭਾਵ ਕਿਸੇ ਦਿਨ ਜ਼ਰੂਰ ਭੁਰ ਜਾਣਾ ਇਸ ਨੇ ਮਰ ਜਾਣਾ ਹੈ। ਅੱਗੇ ਹੋਰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ। ਭੀਤ ਉਪਰੇ ਖੇਤਕ ਧਾਈਏ ਅੰਤ ਔਰ ਕੁਆ ਭੀਤ ਜਿਹੜੀ ਕੰਧ ਆ ਉੱਤੇ ਕਿੰਨਾ ਕੁ ਚਿਰ ਖੇਤਕ ਮੈਨੂੰ ਕਿੰਨਾ ਕੁ ਚਿਰ ਧਾਈਏ ਦੌੜੇਗਾ ਕੰਧ ਨੇ ਤਾਂ ਮੁੱਕ ਜਾਣਾ। ਅੰਤ ਔਰ ਕੁਆ ਫਿਰ ਉਸ ਕੰਧ ਦਾ ਓੜਕ ਆ ਜਾਣਾ। ਇਸੇ ਤਰ੍ਹਾਂ ਸਰੀਰ ਰੂਪੀ ਕੰਧ ਉੱਤੇ ਕਿੰਨਾ ਕੁ ਚਿਰ ਦੌੜਦਾ ਰਹੇਗਾ ਚਾਹੇ ਕਿੰਨੀ ਵੀ ਉਮਰ ਭੋਗ ਲਈ ਜਾਏ ਅੰਤ ਨੂੰ ਅਵਸ਼ ਇੱਕ ਦਿਨ ਅਤੇ ਉਹਦੇ ਨਾਲ ਜਾਣਾ ਮੌਤ ਦਾ ਫਿਰ ਮਰ ਜਾਣਾ ਹੈ। ਜੈਸੇ ਅੰਬ ਕੁੰਡ ਕਰ ਰੱਖਿਓ ਪਰ ਸਿੰਧ ਗੱਲ ਜਾ ਜਿਸ ਪ੍ਰਕਾਰ ਅੰਬ ਮੈਨੇ ਜਲ ਦਾ ਕੁੰਡ ਹੁੰਦਾ ਜਿਵੇਂ ਚਲਾ ਜਿਹਾ ਹੁੰਦਾ ਉਹਨੂੰ ਭਰ ਕੇ ਰੱਖਣਾ ਕੀਤਾ ਉਹਦੇ ਵਿੱਚ ਸਿੰਧ ਮੈਨੇ ਹੁੰਦਾ ਲੂਣ ਪੈ ਜਾਏ ਅਤੇ ਉਹ ਗਲ ਜਾਂਦਾ। ਇਸ ਤਰ੍ਹਾਂ ਜਿਹੜਾ ਸੰਸਾਰ ਰੂਪੀ ਕੁੰਡ ਆ ਪਦਾਰਥਾਂ ਰੂਪੀ ਪਾਣੀ ਨਾਲ ਭਰਿਆ ਹੋਇਆ ਹੈ ਇਹਦੇ ਸਰੀਰ ਰੂਪੀ ਲੂਣ ਪੈ ਕੇ ਗਲ ਜਾਂਦਾ ਭਾਵ ਨਿਸਫਲ ਚਲੇ ਜਾਂਦਾ ਹੈ। ਜਿਵੇਂ ਪਾਣੀ ਅਤੇ ਮਿੱਟੀ ਨਾਲ ਬਣਾ ਕੇ ਕੁੰਭ ਘੜਾ ਰੱਖਣਾ ਕੀਤਾ ਚਾਹੇ ਉਹ ਕੱਚਾ ਹੈ ਭਾਵੇਂ ਪੱਕਾ ਘੜਾ ਹੈ ਸਿੰਧ ਸਮੁੰਦਰ ਪੈ ਜਾਏ ਤਾਂ ਗਲ ਜਾਂਦਾ ਕਿਉਂਕਿ ਸਮੁੰਦਰ ਦਾ ਪਾਣੀ ਖਾਰਾ ਹੁੰਦਾ। ਇਸ ਤਰ੍ਹਾਂ ਪੰਜਾਂ ਤੱਤਾਂ ਰੂਪੀ ਜਲ ਮਿੱਟੀ ਨਾਲ ਰਚਿਆ ਹੋਇਆ ਸਰੀਰ ਰੂਪੀ ਘੜਾ ਹਾਂਜੀ ਸੰਸਾਰ ਰੂਪੀ ਸਮੁੰਦਰ ਪੈ ਕੇ ਗਲ ਜਾਂਦਾ। ਕਈ ਜਗ੍ਹਾ ਪਾਠ ਹਾਂਜੀ ਕੁੰਡ ਦੀ ਜਗ੍ਹਾ ਕੁੰਭ ਲਿਖਿਆ ਹੁੰਦਾ ਐਸੇ ਅੰਬ ਕੁੰਡ ਕਰ ਰੱਖਿਓ। ਇਸ ਤਰ੍ਹਾਂ ਜਿਹੜਾ ਹੈ ਕੁੰਭ ਨਾਮ ਘੜੇ ਦਾ ਵੀ ਹੈ। ਆਵਕ ਆ ਗਿਆ ਪਾਰ ਨੂੰ ਕਿ ਉੱਠ ਜਾਸੀ ਮੁਫਤ ਚ ਸਾਹ ਜਿਸ ਸਮੇਂ ਨਿਰੰਕਾਰ ਦੀ ਆਗਿਆ ਆਵਕ ਆਉਂਦੀ ਹੈ ਉਸ ਸਮੇਂ ਉੱਠ ਕੇ ਜੀਵ ਚਲਿਆ ਜਾਂਦਾ। ਮੋਹਤ ਅੱਧੀ ਘੜੀ ਚਸਾਹਾ ਚਸਾ ਭਰ ਵੀ ਨੂੰ ਦੇਰੀ ਨਹੀਂ ਲੱਗਦੀ। ਨਿਰੰਕਾਰ ਦੀ ਆਗਿਆ ਵਿੱਚ ਜੀਵ ਸੰਸਾਰ 'ਚ ਆਵਕ ਮੈਨੇ ਆਉਂਦਾ ਹੈ ਉਹਦੀ ਆਗਿਆ ਮੋਹਤ ਅੱਧੀ ਘੜੀ ਔਰ ਚਸੇ ਭਰ ਵਿੱਚ ਚਲਿਆ ਜਾਂਦਾ ਹੈ। ਹਰੇ ਮਨ ਲੇਖੇ ਚੱਲ ਹੈ ਲੇਖੇ ਵੈਸਾ ਲੇਖਾ ਲੈਂਦਾ ਸਾਹ। ਹੇ ਮਨ ਤੂੰ ਲੇਖੇ ਵਿੱਚ ਹੀ ਚੱਲ ਰਿਹਾ ਹੈ ਲੇਖੇ 'ਚ ਬੈਠ ਰਿਹਾ ਲੇਖੇ 'ਚ ਸਵਾਸ ਲੈ ਰਿਹਾ ਅਤਵਾ ਤੇਰੀ ਹਰ ਇੱਕ ਗੱਲ ਚਿੱਤਰਗੁਪਤ ਜਿਹੜੇ ਆ ਉਹ ਲਿਖਦੇ ਜਾ ਰਹੇ ਆ ਤੇਰਾ ਬੈਠਣਾ ਉੱਠਣਾ ਸਵਾਸਾਂ ਦਾ ਲੈਣਾ ਸਾਰਾ ਕੁਝ ਹਿਸਾਬ ਵਿੱਚ ਹੈ ਤੈਨੂੰ ਇਹਨਾਂ ਦਾ ਹਿਸਾਬ ਕਿਤਾਬ ਦੇਣਾ ਹੀ ਪਏਗਾ। ਸਦਾ ਕੀਰਤ ਕਰ ਨਾਨਕ ਕੀ ਉਭਰੇ ਸਤਿਗੁਰ ਚਰਨ ਉਟਾ ਫਿਰ ਤੈਨੂੰ ਚਾਹੀਦਾ ਤਾਂ ਇਹ ਆ ਕਿ ਸਤਿਗੁਰਾਂ ਦੇ ਚਰਨ ਦੀ ਓਟ ਲੈ ਕੇ ਹਰ ਵੇਲੇ ਉਹਦੀ ਕੀਰਤੀ ਜਸ ਕਰੇ ਇਹ ਸੰਸਾਰ ਸਾਗਰ ਤੋਂ ਬਰੇ ਮੈਨੇ ਬਚ ਜਾਏਗਾ ਤਰ ਜਾਏਗਾ। ਆਸਾ ਮਹੱਲਾ ਪੰਜਵਾਂ ਅਪੁਸ਼ਟ ਬਾਤ ਤੇ ਪਈ ਸਿਧਰੀ ਦੂਤ ਦੁਸ਼ਟ ਸਜਨਈ ਜੋ ਕਿਰਪਾ ਗੋਬਿੰਦ ਪਈ ਜਿਸ ਵੇਲੇ ਗੋਬਿੰਦ ਨਿਰੰਕਾਰ ਦੀ ਕਿਰਪਾ ਹੋਈ ਅਤੇ ਪੁੱਠੀਆਂ ਗੱਲਾਂ ਜਿਹੜੀਆਂ ਉਹ ਵੀ ਸਿੱਧੀਆਂ ਹੋ ਜਾਂਦੀਆਂ ਉਹਦੀ ਕਿਰਪਾ ਨਾ ਹੋਵੇ ਤਾਂ ਸਿੱਧੀ ਵੀ ਜਿਹੜੀ ਹੈ ਪੁੱਠੀ ਪੈ ਜਾਂਦੀ ਹੈ। ਇਸ ਵਾਸਤੇ ਸਾਰਾ ਕੁਛ ਉਹਦੀ ਕਿਰਪਾ ਨਾਲ ਹੀ ਹੈ ਜਿਹੜੀ ਬਿਰਤੀ ਪੁੱਠੀ ਪੁੱਠੇ ਪਾਸੇ ਜਾ ਰਹੀ ਸੀ ਸੰਸਾਰ ਵੱਲੋਂ ਉਹ ਸਿੱਧੀ ਹੋ ਗਈ ਭਾਵ ਭਜਨ ਸਿਮਰਨ 'ਚ ਲੱਗ ਗਈ ਹੈ। ਦੂਤ ਜਿਹੜੇ ਕਾਮ ਕੋਈ ਲੰਬਾ ਹੰਕਾਰ ਹੈ ਜਿਮਦੂਤ ਦੁਸ਼ਟ ਪੁਰਸ਼ ਇਹ ਵੀ ਫਿਰ ਜੇ ਤੇਰੀ ਕਿਰਪਾ ਹੋ ਜਾਏ ਤਾਂ ਸੱਜਣ ਹੋ ਜਾਂਦੇ ਨੇ ਕਿ ਜਦੋਂ ਗੁਰੂ ਦੀ ਕਿਰਪਾ ਹੋ ਜਾਏ ਪੁੱਠੀਆਂ ਗੱਲਾਂ ਵੀ ਸਿੱਧੀਆਂ ਹੋ ਜਾਂਦੀਆਂ। ਪ੍ਰਗਟ ਤੌਰ 'ਤੇ ਜਿਹੜੇ ਦੁਸ਼ਮਣ ਕਰਨ ਵਾਲੇ ਉਹ ਵੀ ਸੱਜਣ ਬਣ ਜਾਂਦੇ ਆ। ਅੰਧਕਾਰ ਮਹਿ ਰਤਨ ਪ੍ਰਗਾਸ ਮਲੀਨ ਬੁੱਧ ਹਸ਼ਨੇਰੀ, ਇਹ ਫਿਰ ਗਿਆਨ ਰੂਪੀ ਅੰਧਕਾਰ ਦੇ ਵਿੱਚ ਹਨੇਰੇ ਵਿੱਚ, ਜੋ ਰਤਨ ਰੂਪੀ ਕੌਣ ਨਿਰੰਕਾਰ ਦਾ ਨਾਮ ਪ੍ਰਗਾਸ ਥਿਓ, ਜਦੋਂ ਉਸ ਨਾਮ ਦਾ ਆਚਰਣ ਕੀਤਾ ਤੇ ਜਿਹੜੀ ਪਾਪਾਂ ਕਰਕੇ ਬੁੱਧੀ ਮਲੀਨ ਹੋਈ ਸੀ ਉਹ ਵੀ ਚੰਗੀ ਹੋ ਗਈ ਹੈ। ਜੋ ਕਿਰਪਾ ਗੁਰਗੰਧ ਪਈ ਸੁੱਖ ਸੰਪਦ ਹਰ ਨਾਮ ਫਲ ਪਾਏ ਸਤਿਗੁਰ ਮਿਲੇ ਰਹਾ। ਜਿਸ ਵੇਲੇ ਗੋਬਿੰਦ ਦੀ ਬਖਸ਼ਿਸ਼ ਹੋ ਗਈ, ਸਤਿਗੁਰ ਮਿਲਈ ਮਿਲ ਗਏ ਤੇ ਪਰਮਾਤਮਾ ਦਾ ਨਾਮ ਕਰਕੇ ਇਹ ਸੁੱਖ ਸੰਪਦਾ ਆਦਿ ਜਿੰਨੇ ਵੀ ਸ੍ਰੇਸ਼ਟ ਫਲ ਪਾਏ ਪਰਮਾਤਮਾ ਦਾ ਨਾਮ ਫਲ ਕਰਕੇ, ਇਹ ਸ਼ੁਭ ਗੁਣਾਂ ਰੂਪੀ ਜਿਹੜੀ ਸੰਪਦਾ ਭਾਵ ਦੀ ਆਤਮ ਸੁੱਖ ਹੈ ਇਹਨੂੰ ਪ੍ਰਾਪਤ ਕਰਨਾ ਕੀਤਾ ਹੈ। ਰਹਾ ਵਿਸਰਾਮ ਦੇ ਕੇ ਕਹਿੰਦੇ ਹਨ, ਮੋਹੇ ਕਿਰਪਾ ਨੂੰ ਕਹੋ ਕੋਈ ਨਾ ਜਾਣ ਦਾ ਸਗਲ ਭਵਨ ਪ੍ਰਗਟੇਗੀ, ਮੈਨੂੰ ਕਿਰਪਨ ਨਾਮ ਦਾ ਸੁਣਦਾ। ਇਸ ਸੰਸਾਰ 'ਚ ਕੋਈ ਵੀ ਨਹੀਂ ਸੀ ਜਾਣਦਾ, ਜਦੋਂ ਗੋਬਿੰਦ ਦੀ ਕਿਰਪਾ ਹੋ ਗਈ ਸਤਿਗੁਰ ਮਿਲ ਗਏ ਸਾਰੇ ਭਵਨਾਂ 'ਚ ਪ੍ਰਗਟ ਹੋ ਗਈਆਂ। ਉਹੀ ਕਿਰਪਾ ਦੇ ਨਾਲ ਪ੍ਰਗਟ ਹੋ ਗਏ ਸੰਗ ਵੈਸ ਨੂੰ ਕਹੀ ਨੂੰ ਪਾਵ ਤੂੰ ਸਗਲ ਚਰਨ ਸੇਵੀ। ਮੈਂ ਕਹਿੰਦੇ ਕਿਸੇ ਨਾਲ ਬੈਠਣਾ ਨਹੀਂ ਸੀ ਪਾਉਂਦਾ, ਕੋਈ ਪਸੰਦ ਨਹੀਂ ਕਰਦਾ, ਜਦੋਂ ਗੁਰਬੰਦ ਦੀ ਕਿਰਪਾ ਹੋ ਗਈ ਤੇ ਫਿਰ ਹੁਣ ਸਾਰੇ ਲੋਕ ਚਰਨਾਂ ਦੀ ਸੇਵਾ ਕਰਨ ਵਾਲੇ ਬਣ ਗਏ ਹਨ। ਆਢ ਆਢ ਪਰਫੈਕਟ ਢੂੰਡ ਤੇ ਮਨ ਸਗਲ ਤ੍ਰਿਸ਼ਨ ਬੁਝੀ, ਪਹਿਲਾਂ ਆਢ ਆਢ ਕੋਡੀ ਕੋਡੀ ਨੂੰ ਢੂੰਡਦੇ ਲੱਭਦੇ ਫਿਰਦੇ ਸੀ। ਹੈਂ ਆਢ ਨਾਮ ਆਸਰੇ ਦਾ, ਕਦੀ ਕਿਸੇ ਦੇ ਆਢ ਆਸਰੇ ਨੂੰ ਕਦੀ ਕਿਸੇ ਦੇ ਆਢ ਆਸਰੇ ਨੂੰ ਲੱਭਦੇ ਫਿਰਦੇ ਸੀ। ਜਦੋਂ ਤੇਰੀ ਕਿਰਪਾ ਹੋ ਗਈ ਤੇ ਸਾਰੀ ਤ੍ਰਿਸ਼ਨਾ ਬੁਝ ਗਈ ਹੈ, ਇੱਕ ਬੋਲ ਵੀ ਖਪਤੋ ਨਾ ਹੀ ਸਾਧ ਸੰਗਤ ਸੀਤ ਲਈ। ਪਹਿਲਾਂ ਮੈਂ ਕਿਹਾ ਇੱਕ ਬੋਲ ਵੀ ਖਪਤੋ ਨਹੀਂ ਸੀ, ਖਪਤੋ ਮੈਨੇ ਸਹਾਰਦਾ ਨਹੀਂ ਸੀ, ਹਰ ਵੇਲੇ ਗੁੱਸੇ ਦੇ ਨਾਲ ਹੀ ਲਾਲ ਪੀੜਾ ਰਹਿੰਦਾ ਸੀ। ਪਰ ਜਿਸ ਵੇਲੇ ਗੋਬਿੰਦ ਨਾਂਕਾਰ ਦੀ ਕਿਰਪਾ ਹੋਈ, ਸਤਿਗੁਰ ਸੱਚੇ ਪਾਤਸ਼ਾਹ ਮਿਲ ਗਏ, ਉਹਨਾਂ ਨੇ ਮਿਹਰ ਦੀ ਨਜ਼ਰ ਕਰਤੀ ਔਰ ਸਤਸੰਗਤ ਦੇ ਸਦਕੇ ਮੇਰਾ ਮਨ ਜਿਹੜਾ ਸੀ ਸੀਤ ਲਈ। ਹਾਂਜੀ, ਇੱਕ ਵਾਰੀ ਸਭ ਤੋਂ ਨਾ ਹੀ ਸਾਧ ਸੰਗਤ ਸੀਤ ਲਈ ਸ਼ਾਂਤ ਹੋ ਗਿਆ। ਹੁਣ ਕੋਈ ਔੜਾ ਫੇਕਾ ਕਹਿ ਵੀ ਹੈ ਉਹ ਵੀ ਮਨ ਦੇ ਵਿੱਚ ਮਲੂਮ ਨਹੀਂ ਹੁੰਦਾ ਤੇ ਚਲੋ ਹੁਣ ਆਪਣਾ ਜਵਾਨਾਂ ਕੌੜਾ ਬੋਲਿਆ ਆਪਾਂ ਨੂੰ ਕੀ ਇੱਕ ਜੀਵ ਹੁਣ ਕਵਨ ਵਫਾਨਾ ਅਗਮ ਅਗਮ ਅਗਮਾਈ। ਇੱਕ ਜੀਵ ਦੇ ਨਾਲ ਕਹਿੰਦੇ ਪਰਮਾਤਮਾ ਦੇ ਕਿਹੜੇ ਕਿਹੜੇ ਗੁਣ ਕਹਾ, ਉਹ ਨਿਰੰਕਾਰ ਪਿੱਛੇ ਵੀ ਅਗੰਮ ਸੀ ਹੁਣ ਵੀ ਅੱਗੇ ਵੀ ਅਗੰਮ ਹੋਏਗਾ, ਮਨ ਬਾਣੀ ਸਰੀਰ ਕਰਕੇ ਅਗੰਮ, ਵੇਦਾਂ ਸ਼ਾਸਤਰਾਂ ਕਰਕੇ ਵੀ ਉਹ ਅਗੰਮ, ਬੇਅੰਤ ਅਗਮਈ ਖੌਫ ਡਰ ਤੋਂ ਰਹਿਤ ਹੈ। ਦਾਸ ਦਾਸ ਦਾਸ ਕੋ ਕਰੀਓ ਜਨ ਨਾਨਕ ਹਰ ਸਰਨ, ਮੈਨੂੰ ਦਾਸ ਨੂੰ ਆਪਣੇ ਦਾਸਾਂ ਦਾ ਦਾਸ ਬਣਾ ਲਓ, ਮੈਂ ਜਨ ਸੇਵਕ ਨੇ ਹੇ ਨਿਰੰਕਾਰ ਆਪ ਦੀ ਸ਼ਰਨ ਜਿਹੜੀ ਹੈ ਉਹ ਗ੍ਰਹਿਣ ਕੀਤੀ ਹੈ। ਆਸਾ ਮਹੱਲਾ ਪੰਜਵਾਂ, ਤੇਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ ਤੋਟੇ ਕੋ ਬੇਗਤਾਇਆ। ਇਹ ਮੂਰਖ ਪੁਰਸ਼ਾ ਜਦੋਂ ਲਾਹਾ ਲੈਣਾ ਸੀ ਉਦੋਂ ਤੂੰ ਬੜਾ ਢਿੱਲਾ ਢਿੱਲਾ ਰਹਿੰਦਾ ਸੀ, ਜਿਸ ਪਾਸੇ ਚੱਲਣ ਕਰਕੇ ਤੈਨੂੰ ਤੋਟਾ ਘਾਟਾ ਪੈਂਦਾ ਸੀ, ਉੱਧਰ ਦਾ ਬੇਗਤਾਇਆ ਬੜਾ ਛੇਤੀ ਛੇਤੀ ਦੌੜਦਾ ਸੀ। ਸਸਤ ਵਖਰ ਤੂੰ ਕਹਿੰਦੇ ਹੈ ਨਾ ਹੀ ਪਾਪੀ ਵਾਧਾ ਰੇ ਨਾ, ਇਹ ਨਾਮ ਰੂਪੀ ਸੌਦਾ ਸਸਤਾ ਸੀ ਇਹਨੂੰ ਤਾਂ ਤੂੰ ਲੈਂਦਾ ਨਹੀਂ ਸੀ। ਇਹ ਪਾਪੀ ਆ ਤੂੰ ਰੇਣ ਆਇਆ, ਰੇਣਾ ਵਿੱਚ ਭਾਵ ਕਰਜਿਆਂ ਵਿੱਚ, ਰੇਖ ਡੰਡ ਆ ਪਿੱਤਰ ਡੰਡ ਦੇਵ ਡੰਡ ਜੰਮ ਡੰਡ ਇਹਨਾਂ ਨਾਲ ਬੱਝਿਆ ਹੋਇਆ ਹੈ। ਰੇ ਮੈਨੇ ਹੇ ਪਾਪੀ ਤੂੰ ਪਰਮਾਤਮਾ ਦੇ ਨਾਇਆ ਨਾਮ ਵੱਲੋਂ ਤਾਂ ਬੱਝਿਆ ਹੋਇਆ, ਭਾਵ ਨਾਮ ਨੂੰ ਤਾਂ ਚੇਤੇ ਨਹੀਂ ਕਰਦਾ, ਪਰ ਨਾਮ ਦੇ ਸਿਮਰਨ ਕਰਕੇ ਤੇਰੇ ਚਾਰੇ ਰਿਣ ਜਿਹੜੇ ਸੀ ਇਹ ਉਤਰ ਜਾਣੇ ਸੀ। ਸਤਿਗੁਰ ਤੇਰੀ ਆਸ ਆਇਆ, ਇਹ ਸਤਿਗੁਰ ਅਸੀਂ ਤਾਂ ਹੁਣ ਤੇਰੀ ਆਸ ਧਰ ਕੇ ਤੇਰੇ ਚਰਨਾਂ 'ਚ ਆਏ ਹਾਂ। ਪਤਿਤ ਪਾਵਨ ਤੇਰੋ ਨਾਮ ਪਾਰ ਬ੍ਰਹਮ, ਮੈਂ ਇਹਾ ਓਟ ਆਇਆ ਰਹਾਂ। ਇਹ ਨਿਰੰਕਾਰ ਪਰਮੇਸ਼ਰ ਸਤਿਗੁਰੂ ਜੀ ਆਪ ਜੀ ਦਾ ਨਾਮ ਜਿਹੜਾ ਹੈ ਉਹ ਪਤਤ ਪਾਵਨ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਇਹ ਗੱਲ ਜਾਣ ਕੇ ਮੈਂ ਤੁਹਾਡੀ ਓਟ ਆਸਰਾ ਤਾਂ ਕਿ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਤਾਂ ਹੁਣ ਵਿਸਰਾਮ ਦੇ ਕੇ ਕਿਰਪਾ ਕਰਦੇ ਹਾਂ। ਗੰਧਣ ਬੈਣ ਸੁਣ ਹੈ ਔਰ ਜਾਵੇ ਹੈ ਨਾਮ ਲਿਆ ਤਾਂ ਅਲਕਾ। ਇਹ ਮੇਰਾ ਜਿਹੜਾ ਮਨ ਸੀ ਇਸ ਤਰੀ ਆਦਿਕਾਂ ਦੇ ਜਿਹੜੇ ਗੰਦੇ ਵਚਨ ਸੁਣਦਾ ਸੀ, ਉਹਨਾਂ ਗੰਦੇ ਵਚਨਾਂ 'ਚ ਉਰਝਾਇਆ, ਮੈਨੇ ਉਲਝਿਆ ਸੀ, ਫਸ ਜਾਂਦਾ ਸੀ। ਪਰਮਾਤਮਾ ਦਾ ਨਾਮ ਲੈਣ ਵੱਲੋਂ ਅਲਕਾਇਆ, ਬੜੀ ਆਲਸ ਕਰਦਾ ਸੀ। ਨਿੰਦ ਚਿੰਦ ਕੋ ਬਹੁਤ ਉਮਾਇਓ ਬੂਝੀ ਉਲਟਾਇਆ। ਜਿੱਦਾਂ ਕਿੱਥੇ ਕਿਸੇ ਦੀ ਨਿੰਦਿਆ ਹੁੰਦੀ ਸੀ, ਕਿਸੇ ਦੀ ਚਿੰਦ ਉਸਤਰੀ ਹੁੰਦੀ ਸੀ, ਇਹਨਾਂ ਗੱਲਾਂ 'ਚ ਬੜਾ ਉਤਸ਼ਾਹ ਕਰਦਾ ਸੀ। ਪਰ ਇਸ ਮਨ ਦੇ ਉਲਟ ਗੱਲ, ਇਸ ਮਨ ਨੇ ਉਲਟ ਗੱਲ ਨੂੰ ਬੂਝੀ, ਮੈਨੇ ਸਮਝੀ ਹੈ, ਕਿਉਂਕਿ ਮਨ ਦਾ ਸੁਭਾਅ ਉਲਟ ਪਾਸੇ ਜਾਣਾ ਹੈ। ਪਰ ਧਨ ਪਰ ਧਨ ਪਰਤੀ ਨਿੰਦਾ, ਅਖਾਦ ਖਾਹੇ ਹਰਕਾਇਆ। ਪਰਾਇਆ ਧਨ ਪਰਾਇਆ ਧਨ, ਪਰਾਏ ਪੁੱਤਰ, ਪਰਾਈ ਧੀ, ਪਰਾਈ ਇਸਤਰੀ ਔਰ ਪਰਾਈ ਨਿੰਦਿਆ ਦਿਨ ਰਾਤ ਕਰ ਰਿਹਾ ਸੀ। ਅਖਾਦ ਨਾ ਖਾਣੇ ਯੋਗ ਜਿਹੜੀਆਂ ਚੀਜ਼ਾਂ ਨੂੰ ਖਾ ਰਿਹਾ ਸੀ। ਔਰ ਇਸੇ ਤਰ੍ਹਾਂ ਹਲਕਾਇਆ, ਹਲਕੇ ਕੁੱਤੇ ਨੂੰ ਮਾਇਆ ਪਦਾਰਥਾਂ ਲਈ ਦਿਨ ਰਾਤ ਦੌੜਾ ਫਿਰਦਾ ਸੀ। ਸਾਜ ਧਰਮ ਸੂਰਜ ਨਹੀਂ ਆਵੇ, ਸੱਤ ਸੁਣਤ ਸੁਹਾਇਆ ਸੁਹਾਇਆ ਸੁਹਾਇਆ। ਜਿਹੜਾ ਸੱਚਾ ਧਰਮ ਸੀ, ਜਿਹਨਾਂ ਨੇ ਰੁਚੀ ਪਿਆਰ ਕਰਨਾ ਸੀ, ਉਹ ਰੁਚੀ ਕਰਨੀ ਤੈਨੂੰ ਆਉਂਦੀ ਨਹੀਂ ਸੀ। ਸੱਚੀ ਗੱਲ ਸੁਣਦਿਆਂ ਸੁਹਾਇਆ, ਬੜਾ ਕ੍ਰੋਧੀ ਹੋ ਜਾਂਦਾ ਸੀ, ਲਾਲ ਚਿੜਾ ਹੋ ਜਾਂਦਾ ਸੀ। ਦੀਨ ਦਿਆਲ ਕਿਰਪਾਲਪੁਰ ਠਾਕੁਰ ਭਗਤ ਤੇ ਕਰਨ ਆਇਆ, ਹੇ ਨਿਰੰਕਾਰ ਦੀਨਾਂ 'ਤੇ ਤੁਸੀਂ ਦਇਆ ਕਰਨ ਵਾਲੇ ਹਾਂ, ਕਿਰਪਾਲੂ ਤੁਹਾਡੇ ਕੇ ਬੇਨਤੀ ਹੈ ਪਾਤਸ਼ਾਹ, ਜਿਵੇਂ ਭਗਤਾਂ ਨੂੰ ਆਪ ਜੀ ਦੇ ਨਾਮ ਦੀ ਟੇਕ ਓਟ ਹੈ ਆਸਰਾ ਹੈ। ਨਾਨਕ ਆਹੇ ਸਰਨ ਪ੍ਰਭਾਇਓ ਰਾਖ ਲਾਜ ਅਪਣਾਇਆ। ਹੇ ਸਤਿਗੁਰੂ ਜੀ, ਮੈਂ ਆਪ ਜੀ ਚਰਨ 'ਚ ਆਹੇ ਮੈਨੂੰ ਚਾਹ ਇੱਛਾ ਕਰਕੇ ਫਿਰ ਨਾਂਗਾ ਤੁਹਾਡੀ ਸ਼ਰਨ ਆਇਆ, ਆਪ ਕਿਰਪਾ ਕਰਕੇ ਮੇਰੀ ਲਾਜ ਰੱਖੋ, ਇੱਜ਼ਤ ਰੱਖੋ। ਆਸਾ ਮਹਲਾ ਪੰਜਵਾਂ। ਮਿਥਿਆ ਸੰਗ ਸੰਗ ਲਪਟਾਏ, ਮੋਹ ਮਾਇਆ ਕਰ ਵੱਧ। ਇਹ ਜੀਵ ਦੀ ਹਾਲਤ ਹੈ, ਮਿਥਿਆ ਜਿਹੜੇ ਝੂਠੇ ਪਦਾਰਥਾਂ ਦੇ ਸੰਗ, ਜਿੰਨਾ ਵੀ ਸਮੁਦਾਇ ਆ ਉਹਨਾਂ ਦੇ ਸੰਗ ਨਾਲ ਦਿਨ ਰਾਤ ਲੰਪਟ ਹੋ ਰਿਹਾ, ਚਿੰਬੜ ਰਿਹਾ। ਇਹਨਾਂ ਤੋਂ ਸੰਗਣਾ ਸੀ, ਸ਼ਰਮ ਮੰਨਣੀ ਸੀ, ਉਲਟਾ ਇਹਨਾਂ ਪਦਾਰਥਾਂ ਦੇ ਨਾਲ ਹਾਂਜੀ ਲੰਪਟ ਹੋ ਰਿਹਾ ਹੈ, ਮਾਇਆ ਦੇ ਮੋਹ ਦੇ ਵਿੱਚ ਵੱਜੇ ਹੋਏ ਆ। ਜਹ ਜਾਣੋ ਸੋ ਚੀਤ ਨਾ ਆਵੇ, ਅਹੰਗ ਬੁੱਧ ਪਏ ਆਂਦੇ। ਜਿਸ ਪਰ ਲੋਕ ਜਾਣਾ ਸੀ ਉਹ ਕਰ ਤੈਨੂੰ ਚੇਤੇ ਨਹੀਂ ਆਉਂਦਾ, ਅਹੰਗ ਤਾਂ ਅਹੰਕਾਰ ਵਾਲੀ ਬੁੱਧੀ ਕਰਕੇ ਆਂਦੇ ਅੰਧੇ ਹੋ ਰਹੇ ਹਨ। ਮੈਨੂੰ ਮਨ ਵੈਰਾਗੀ ਕਿਉਂ ਨਾ ਆ ਤੂੰ, ਇਹ ਚੰਚਲ ਮਨਾ ਵੈਰਾਗ ਕਿਉਂ ਨਹੀਂ ਧਾਰਦਾ, ਉਹਦਾ ਪ੍ਰੇਮੀ ਹੋ ਕੇ ਨਾਮ ਨੂੰ ਕਿਉਂ ਨਹੀਂ ਅਰਾਧਾ ਹੈ। ਕਾਜ ਕੋਠੜੀ ਮਾਹੀ ਤੂੰ ਵਸਦਾ, ਸੰਗ ਸਦਲ ਦਿਖੈ ਕੀ ਵਿਆਹਦੇ ਰਾਮ। ਇਹ ਦੇਹ ਰੂਪੀ ਕੱਚੀ ਕੋਠੀ 'ਚ ਤੂੰ ਵਸਦਾ, ਮੈਨੇ ਵਸ ਰਿਹਾ ਹੈ ਔਰ ਤੇਰੇ ਨਾਲ ਸਾਰੇ ਜਿਹੜੇ ਇਹ ਵਿਸ਼ੇ ਵਿਕਾਰ, ਇਹ ਵਿਆਹ ਹਾਂਜੀ ਇਹ ਵਿਸ਼ੇ ਵਿਕਾਰਾਂ ਦੀ ਵਿਆਹ ਬਿਮਾਰੀ ਤੈਨੂੰ ਲੱਗੀ ਹੋਈ ਹੈ। ਰਾਵ ਵਿਸਰਾਮ ਦੇ ਕਹਿੰਦੇ ਹਨ, ਮੇਰੀ ਮੇਰੀ ਕਾਰਤ ਦਿਨ ਰਹਿਣ ਵਿਹਾਵੈ, ਪਲ ਪਲ ਖਿੰਨ ਛੀਜੈ ਅਰਜਾਦੀ। ਇਹ ਵਸਤੂ ਮੇਰੀ ਹੈ, ਜ਼ਮੀਨ ਮੇਰੀ, ਮਾਇਆ ਮੇਰੀ ਹੈ, ਇਸ ਤਰ੍ਹਾਂ ਕਰਦਿਆਂ ਕਰਦਿਆਂ ਦਿਨ ਰਾਤ ਵਿਹਾਵੇ ਮੈਨੂੰ। ਇਹ ਦਿਨ ਰਾਤ ਤੇਰੇ ਬੀਤਦੇ ਜਾਂਦੇ ਆ, ਗੁਜ਼ਰਦੇ ਜਾਂਦੇ ਆ, ਪਲ ਪਲ ਖਿੰਨ ਖਿੰਨ ਕਰਕੇ ਤੇਰੀ ਅਰਜਾਦੇ ਜਿਹੜੀ ਉਮਰ ਹੈ ਵੀ ਛਿਜਦੀ ਜਾਂਦੀ, ਨਾਸ ਹੁੰਦੀ ਜਾਂਦੀ ਹੈ। ਜੈਸੇ ਮਿੱਠਾ ਸਾਧ ਲੋਕ ਪਾਏ, ਝੂਠ ਤੰਦ ਦੁਰਗਾ ਦੇ। ਜਿਸ ਤਰ੍ਹਾਂ ਮਿੱਠੇ ਉੱਤੇ ਜਿਹੜੀ ਮੱਖੀ ਹੈ ਉਹ ਲਵਾਇਮਾਨ ਹੋ ਜਾਂਦੀ, ਉਹ ਮੱਖੀ ਫਿਰ ਮਿੱਠੇ ਜੇ ਫਸ ਕੇ ਮਰ ਜਾਂਦੀ। ਇਸ ਤਰ੍ਹਾਂ ਜਿਹੜੇ ਮਿੱਠੇ ਸਵਾਦਾਂ ਝੂਠੇ ਧੰਦਿਆਂ 'ਚ ਜੀਵ ਦਿਨ ਰਾਤ ਲਵਾਇਮਾਨ ਹੋ ਰਿਹਾ, ਹਾਂਜੀ ਇਹ ਪਦਾਰਥਾਂ ਪਦਾਰਥ ਇਹੋ ਜਿਹਾ ਦੁਰਗਾਦੇ ਮੈਨੇ ਦੁਰਗੰਧੀ ਵਾਲੇ ਆ, ਪਰ ਇਹਨਾਂ 'ਚ ਜਾ ਕੇ ਫਸ ਰਿਹਾ ਹੈ। ਕਾਮ ਕ੍ਰੋਧ ਦਾ ਲੋਭ ਮੋਹ ਇਹ ਇੰਦਰੀ ਰਸ ਲਪਟਾ ਦੇ, ਇਹ ਇੰਦਰੀਆਂ ਦੇ ਕਰਕੇ ਇਹ ਜਿਹੜੇ ਜੀਵ ਆ ਕਾਮ ਕ੍ਰੋਧ ਲੋਭ ਮੋਹੰਕਾਰ ਆਦਿ ਜਿਹੜੇ ਕੁਰਾਸ ਆ ਉਹਨਾਂ 'ਚ ਲਪਟਾ ਦੇ ਮੈਨੇ, ਲੰਪਟ ਹੋ ਰਿਹਾ, ਉਹਨਾਂ ਨੂੰ ਚਿੰਬੜ ਰਹੇ। ਵੀ ਭਵਾਰੀ ਪੁਰਖ ਵਧਾਤਾ ਬਹੁਰ ਬਹੁਰ ਜਨਮਾਂ ਦੇ, ਇਸ ਕਰਕੇ ਪੁਰਖ ਵਧਾਤਾ ਕੌਣ ਜਿਹੜਾ ਨਿਰੰਕਾਰ ਪਰਮੇਸ਼ਰ ਹੈ, 84 ਲੱਖ ਜੂਨਾਂ ਵਿੱਚ ਫਿਰਨ ਦੀ ਨੂੰ ਐਸੀ ਭੁਆਂਟੜੀ ਪਾ ਦਿੱਤੀ ਹੈ ਜਿਹਦੇ ਕਰਕੇ ਜੀ ਵਾਰ ਵਾਰ ਜੰਮਦੇ ਮਰਦੇ ਆ। ਜੋ ਪੈਓ ਕਿਰਪਾਲ ਦੀਨ ਦੁੱਖ ਭੰਜਨ ਪਾਉ ਗੁਰਮਿਲ ਸਭ ਸੁੱਖ ਲਾਦੇ। ਜਦੋਂ ਕਹਿੰਦੇ ਮੇਰੇ ਉੱਤੇ ਦੀਨਾਂ ਦੇ ਦੁੱਖਾਂ ਨੂੰ ਭੰਜਨ ਮੈਨੇ ਨਾਸ ਕਰਨ ਵਾਲਾ ਨਿਰੰਕਾਰ ਕਿਰਪਾਲੂ ਹੋਇਆ ਅਤੇ ਸਤਿਗੁਰਾਂ ਨਾਲ ਮਿਲ ਕੇ

ਵਾਸ ਕਰਨ ਵਾਲਾ ਨਿਰੰਕਾਰ ਮਿਹਰਬਾਨ ਹੋਇਆ। ਇਸ ਵਾਸਤੇ ਜੰਮਣ ਵਾਲੇ ਦੁੱਖ ਲਾਥੇ ਮੈਨੇ ਲੈ ਗਏ ਹਨ। ਆਸਾ ਮਹਲਾ ਪੰਜਵਾਂ। ਨਿਮ ਕਾਮ ਸਵਾਦ ਕਰਨ ਕੋਟ ਦਿਨ ਦੁੱਖ ਪਾਵੇ। ਇਸ ਤਰ੍ਹਾਂ ਵਕਾਰਾਂ ਦੇ ਅਤੇ ਨਿਮਕ ਰਸ ਸਵਾਦ ਵਾਸਤੇ ਕਰੋੜਾਂ ਦਿਨ ਦੁੱਖ ਪਾਉਂਦਾ। ਕੜੀ ਮੌਸਮ ਮਨ ਹੈ ਫਿਰ ਬਹੁਤ ਬਹੁਤ ਪਛਤਾਵਾ। ਫਿਰ ਇਹ ਕੜੀ ਮੋਹਤ ਅੱਧੀ ਕੜੀ ਰੰਗ ਮਨ ਇਹ ਵਕਾਰਾਂ ਦੇ ਆਨੰਦ ਨੂੰ ਭੋਗਦਾ ਪਰ ਪਿੱਛੋਂ ਮੁੜ ਮੁੜ ਕੇ ਪਛਤਾਉਂਦਾ। ਅੰਧੇ ਚੇਤ ਹਰਾ ਰਾਇਆ ਤੇਰਾ ਸੋਧਨ ਨੇੜੇ ਆਇਆ ਰਹੋ। ਇਹ ਅੰਧੇ ਅਗਿਆਨੀ ਤੂੰ ਹਰ ਵੇਲੇ ਜਿਹੜਾ ਨਿਰੰਕਾਰ ਰਾਜਾ ਪ੍ਰਕਾਸ਼ ਰੂਪ ਪਰਮੇਸ਼ਵਰ ਨੂੰ ਚੇਤੇ ਕਰ। ਤੇਰਾ ਉਹ ਮਰਨ ਵਾਲਾ ਦਿਨ ਹਾਂਜੀ ਰੋਜ਼ ਨੇੜੇ ਆ ਰਿਹਾ। ਤੂੰ ਤਾਂ ਕਹਿੰਦਾ ਮੇਰੀ ਉਮਰ ਵੱਧ ਰਹੀ ਆ, ਮੌਤ ਦੇ ਦਿਨ ਨੇੜੇ ਆ ਰਿਹਾ। ਰਹਾ ਵਿਸਰਾਮ ਦੇ ਕੇ ਕਿਰਪਾ ਕਰਦੇ ਹਾਂ। ਪਲਕ ਦ੍ਰਿਸ਼ਟ ਦੇ ਭੁੱਲੋ ਆਗ ਨੀਮ ਕੋ ਤੂਮਰ। ਇਹ ਪੁਰਸ਼ਾ ਜਿਹਨਾਂ ਪਦਾਰਥਾਂ ਨੂੰ ਤੂੰ ਦੇਖ ਦੇਖ ਕੇ ਭੁੱਲ ਰਿਹਾ ਨਾ, ਇਹ ਪਲਕ ਦ੍ਰਿਸ਼ਟ ਪਲਕ ਮਾਤਰ ਥੋੜ੍ਹਾ ਸਮਾਂ ਇਹ ਤਾਂ ਨਜ਼ਰ ਆਉਣ ਵਾਲੇ ਆ, ਕਿਉਂਕਿ ਜਿਹੜੇ ਪਦਾਰਥ ਹੈ ਤਾਂ ਆਗ ਆਕਿਆ ਜਿਵੇਂ ਨੇਮੇ ਤੂਮਰ ਤੁੰਬੇ ਮੰਗ ਕੌੜੇ ਆ ਭਾਵ ਦੁੱਖ ਦੇਣ ਵਾਲੇ ਆ। ਜੈ ਸਤਸੰਗ ਵੀ ਸਿਰ ਸੋ ਹੈ ਰੇ ਤੈ ਸੋ ਹੀ ਇਹੋ ਪਰ ਗ੍ਰਿਹ। ਇਸ ਤਰ੍ਹਾਂ ਵੀ ਸਿਰ ਮੈਨੇ ਸੱਪ ਦੀ ਸੰਗਤ ਦੁਖਦਾਈ ਹੈ, ਜੇ ਸੱਪ ਦੀ ਸੰਗਤ ਕਰਾਂਗੇ ਤਾਂ ਉਸਨੇ ਕੀ ਪਤਾ ਕਿਹੜੇ ਵੇਲੇ ਡੰਗ ਮਾਰ ਦੇਣਾ। ਇਸੇ ਤਰ੍ਹਾਂ ਜਿਹੜਾ ਪਰ ਗ੍ਰਹਿ ਪਰ ਸਰੀਰ ਆ ਇਹਨਾਂ ਦੀ ਜਿਹੜੀ ਕੁਸੰਗਤ ਆ ਇਹ ਦੁੱਖ ਦੇਣ ਵਾਲੀ ਹੈ। ਵਕਾਰਾਂ ਵਿੱਚ ਦੁੱਖ ਹੀ ਮਿਲਦਾ। ਬੈਰੀ ਕਰਨ ਪਾਪ ਕਰਤਾ ਬਸ ਰਹੀ ਅਮਨ। ਬੈਰੀ ਜਿਹੜੇ ਸਾਗ ਸੰਬੰਧੀ ਹੈ ਉਹਨਾਂ ਵਾਸਤੇ ਦਿਨ ਰਾਤ ਤੂੰ ਪਾਪ ਕਰਮ ਕਰਦਾ ਔਰ ਜਿਹੜੀ ਆਤਮਾ ਵਸਦੀ ਜਿਉਂ ਕਿ ਤਿਉਂ ਉਹ ਤਾਂ ਅਮਨ 'ਤੇ ਪਈ ਰਹੀ। ਕਿਉਂ ਸਵਾਸਾਂ ਰੂਪੀ ਜਿਹੜੀ ਵਸਤੂ ਪਰਮਾਤਮਾ ਨੇ ਦਿੱਤੀ ਸੀ ਭਜਨ ਕਰਨ ਵਾਸਤੇ ਸਵਾਸ ਦਿੱਤੇ ਸੀ ਉਹਦੀ ਵਸਤੂ ਜਿਹੜੀ ਅਮਾਨਤ ਪਈ ਰਹੀ। ਕਿਉਂ ਸਵਾਸਾਂ ਨਾਲ ਸਿਮਰਨ ਕੀਤਾ ਹੀ ਨਹੀਂ, ਭਜਨ ਕੀਤਾ ਹੀ ਨਹੀਂ ਹੈ। ਛੋੜ ਜਾਏ ਤਿੰਨ ਹੀ ਸਿਉਂ ਸੰਗੀ ਸਾਜਨ ਸਿਉਂ ਵੈਰਾਂ ਨੂੰ। ਜਿਹੜੇ ਪਦਾਰਥ ਸੁਗੰਧੀ ਹੈ ਅੰਤ ਸਮੇਂ ਛੱਡ ਜਾਣ ਵਾਲੇ ਹੈ ਉਹਨਾਂ ਦੇ ਨਾਲ ਤੂੰ ਸੰਗੀ ਮਿਲ ਰਿਹਾ। ਜਿਹੜੇ ਸੱਜਣ ਮਹਾਤਮਾ ਆ ਜਾਂ ਸ਼ੁਭ ਗੁਣ ਆ ਉਹਨਾਂ ਨਾਲੋਂ ਬੈਰਾਨਾ ਬਗਾਨਾ ਹੋ ਰਿਹਾ, ਭਾਵ ਉਹਨਾਂ ਨਾਲ ਤਾਂ ਤੂੰ ਪਿਆਰ ਕਰਦਾ ਹੀ ਨਹੀਂ। ਸਗਲ ਸੰਸਾਰ ਇਹ ਬਿਧ ਵਿਆਪਿਓ ਸੋ ਉਭਰਿਓ ਜਿਸ ਗੁਰ। ਇਹ ਜਿੰਨਾ ਵੀ ਸੰਸਾਰ ਹੈ ਇਸੇ ਵਿਧੀ ਇਸੇ ਰੰਗ ਢੰਗ 'ਚ ਲੱਗਾ ਹੋਇਆ, ਪਰ ਜਿਹਨੂੰ ਪੂਰਾ ਗੁਰੂ ਮਿਲਿਆ ਉਹ ਸੰਸਾਰ ਸਾਗਰ ਤੋਂ ਉਭਰਿਆ ਮੈਨੇ ਬਚ ਗਿਆ ਹੈ। ਕਹੋ ਨਾਨਕ ਭਾਵ ਸਾਗਰ ਤਰਿਓ ਪੈ ਪਨੀ ਸਰੀਰ। ਪਾਤਸ਼ਾਹ ਕਹਿੰਦੇ ਉਹ ਸੰਸਾਰ ਸਾਗਰ ਤੋਂ ਉਤਰ ਗਏ, ਉਹਨਾਂ ਦਾ ਸਰੀਰ ਅੰਤਿਸ਼ਕਰ ਸਿਮਰਨ ਕਰਕੇ ਸਾਰਾ ਕੁਝ ਪਵਿੱਤਰ ਹੋ ਗਿਆ ਹੈ। ਆਸਾ ਮਹਲਾ ਪੰਜਵਾਂ ਦੋ ਪਦੇ। ਲੋਕ ਮਨੋ ਸੋਈ ਤੁਮ ਵੇਖਿਓ ਮੂੜ ਮੁਗਧ ਮੁਕਰਾਨੀ। ਜਿੰਨੇ ਵੀ ਤੂੰ ਕਰਮ ਲੋਕ ਕਮਾਉਣਾ ਲੋਕ ਛਿਪ ਕੇ ਕਮਾਉਣਾ ਉਹ ਨਿਰੰਕਾਰ ਤੁਸੀਂ ਆਪ ਸਾਰਿਆਂ ਨੂੰ ਦੇਖਦੇ ਹਾਂ। ਤੁਮ ਵੇਖਿਓ ਤੁਸੀਂ ਸਾਰਿਆਂ ਨੂੰ ਦੇਖ ਰਹੇ, ਪਰ ਇਹ ਮੂਰਖ ਮੁਗਧ ਜਿਹੜਾ ਜੀ ਮੁਕਰਾ ਨਹੀਂ ਮੁਕਰਦਾ, ਰੱਬ ਕੋਲ ਵੀ ਮੁਕਰਦਾ, ਉਹ ਤਾਂ ਅੰਤਰਜਾਮੀ ਉੱਥੋਂ ਕਿਵੇਂ ਮੁਕਰੇ। ਆਪ ਕਮੰਨੇ ਕੌਲੇ ਬੰਨਦੇ ਫਿਰ ਪਾਛਾ ਪਛਤਾਉਣ। ਇਹਦੇ ਜਿਹੜੇ ਆਪਣੇ ਕਮਾਏ ਹੋਏ ਕਰਮ ਆ ਉਹਨਾਂ ਦੇ ਮੁਤਾਬਕ ਇਹ ਜੀਵ ਨੂੰ ਲੈ ਕੇ ਆਪਣੇ ਆਪ ਨੂੰ ਬੰਨਦੇ ਮੈਨੇ ਬਣਾ ਦਿੱਤਾ ਹੈ, ਕਿਉਂਕਿ ਜੀਵ ਪਿੱਛੋਂ ਫਿਰ ਪਛਤਾਉਂਦਾ ਮੈਂ ਮਾੜੇ ਕਰਮ ਕਾਹਨੂੰ ਕਰਨੇ ਸੀ, ਪਰਮ ਮੇਰੇ ਸਾਬੇ ਦਾ ਅੱਗੇ ਹੈ ਜਾਂ ਨਹੀਂ। ਪਾਤਸ਼ਾਹ ਕਹਿੰਦੇ ਮੇਰੇ ਪ੍ਰਭੂ ਨੇ ਸਾਰੀ ਵਿਧੀ ਅੱਗੇ ਜਾਣੀ, ਕਿਉਂ ਜਿਸ ਵੇਲੇ ਵੀ ਤੂੰ ਜਿਹੜਾ ਵੀ ਸੰਕਲਪ ਕਰਦਾ ਚਾਹੇ ਬੁਰਾ ਕਰਨਾ ਭਲਾ ਕਰਨਾ ਉਹ ਅੰਤਰਜਮੀ ਤਾਂ ਉਸ ਵੇਲੇ ਜਾਣ ਲੈਂਦਾ। ਰਾਮ ਕੇ ਮੂੰਹ ਸੇ ਤੂੰ ਰਾਖਤ ਪਾਲਦਾ ਪਾਤਸ਼ਾਹ ਜੀ ਕੀ ਮਾਨੀ ਰਹਾ। ਇਹ ਭਰਮ ਦੇ ਮੂਸੇ ਮੈਨੇ ਲੁੱਟੇ ਹੋਏ ਬੰਦਿਆ ਤੂੰ ਨਿਰੰਕਾਰ ਵੱਲੋਂ ਪੜਦਾ ਰੱਖਦਾ ਹੈ। ਮਰਨ ਪਿੱਛੋਂ ਜੀਵ ਦੀ ਜਿਹੜੀ ਗੱਲ ਮੰਨੀ ਜਾਏਗੀ ਭਾਵ ਕੋਈ ਗੱਲ ਵੀ ਮੰਨੀ ਨਹੀਂ ਜਾਏਗੀ। ਰਾਮ ਵਿਸਰਾਮ ਦੇ ਕੇ ਕਹਿੰਦੇ ਹਨ ਜਿਤ ਜਿਤ ਲਾਏ ਤਿਤ ਤਿਤ ਲਾਗੇ ਕਿਆ ਕੋ ਕਰੇ ਪ੍ਰਾਣੀ। ਇਹ ਨਿਰੰਕਾਰ ਜਿਹੜੇ ਜਿਹੜੇ ਪਾਸੇ ਜੀਵਨ ਨੂੰ ਤੂੰ ਲਾਇਆ ਉਸੇ ਉਸੇ ਪਾਸੇ ਲੱਗ ਰਹੇ ਆ। ਇਹ ਪ੍ਰਾਣਾਂ ਨੂੰ ਧਾਰਨ ਵਾਲੇ ਜੀਵ ਆਪਣੀ ਮਰਜ਼ੀ ਨਾਲ ਤਾਂ ਕੁਝ ਵੀ ਨਹੀਂ ਕਰ ਸਕਦੇ। ਬਖਸ਼ ਲੈ ਉਹ ਪਾਰੂ ਨੂੰ ਸਵਾਮੀ ਇਹਨਾਂ ਨੂੰ ਸਦ ਕਰੋ। ਇਹ ਨਿਰੰਕਾਰ ਸਵਾਮੀ ਮਾਲਕ ਜੀਵਾਂ ਨੂੰ ਬਖਸ਼ ਲਓ, ਆਪਣੇ ਨਾਲ ਮਿਲਾ ਲਓ। ਮੈਂ ਦਾਸ ਸਦਾ ਵਾਸਤੇ ਆਪ ਤੋਂ ਕੁਰਬਾਨੀ ਮੈਨੇ ਬਲਿਹਾਰ ਜਾਂਦਾ। ਆਸਾ ਮਹਲਾ ਪੰਜਵਾਂ।

0: ਆਪਣੇ ਸੇਵਕ ਆਪੇ ਰੱਖੇ ਆਪੇ ਨਾਮ ਜਪਾਵੇ। ਉਹ ਨਿਰੰਕਾਰ ਆਪਣੇ ਸੇਵਕਾਂ ਦੀ ਇੱਜ਼ਤ ਪਤ ਆਪੇ ਰੱਖਦਾ, ਆਪੇ ਸੇਵਕਾਂ ਕੋਲੋਂ ਨਾਮ ਜਪਾਉਂਦਾ ਹੈ। ਜਿਹਾ ਜਿਹਾ ਕਾਜ ਕਿਰਤ ਸੇਵਕੀ ਤਾਂ ਸੰਸਥਾ ਦਾ, ਜਿੱਥੇ ਇੱਥੇ ਕੋਈ ਸੇਵਕ ਦਾ ਕਾਜ ਕੰਮ ਆਵਣੇ ਅਤੇ ਸੇਵਕ ਦੀ ਕਿਰਤ ਕਰਨੀ ਆਵਣੇ, ਉਸੇ ਉਸੇ ਜਗ੍ਹਾ ਪਰਮਾਤਮਾ ਉੱਠ ਕੇ ਦੌੜਦਾ ਉਹਦੀ ਰੱਖਿਆ ਵਾਸਤੇ। ਜਿਵੇਂ ਨਰਸੀ ਭਗਤ ਦੇ ਵਿਆਹ ਦਾ ਕਾਰਜ ਸੀ ਅਤੇ ਭਗਵਾਨ ਨੇ ਨਰਸੀ ਭਗਤ ਹੋ ਕੇ ਲਕਸ਼ਮੀ ਨੂੰ ਹਾਂਜੀ ਉਹਦੇ ਘਰ ਵਾਲੀ ਬਣਾ ਕੇ ਵਿਆਹ ਦਾ ਸਾਰਾ ਕੰਮ ਭੁਗਤਾ ਦਿੱਤਾ ਸੀ। ਜਿਵੇਂ ਨਰਸੀ ਦਾ ਕਾਰਜ ਕੀਤਾ ਉਹਦੀ ਹੁੰਦੀ ਸਾਰੀ ਸੀ ਸਾਬਲ ਸ਼ਾਹ ਸ਼ਾਹੂਕਾਰ ਬਣ। ਇਸ ਤਰ੍ਹਾਂ ਧੰਨੇ ਦੇ ਹਲ ਵਾਹੁਣ ਦੀ ਕਿਰਤ ਕਰਨੀ ਪਈ ਤੈਨੂੰ, ਉੱਥੇ ਜਾ ਕੇ ਹਲ ਵਾਹੇ ਧੰਨਾ ਮੰਜੇ 'ਤੇ ਬੈਠਾ ਰਿਹਾ। ਨਾਮ ਦੇ ਛਣ ਬਣਾਉਣ ਦੀ ਕਿਰਤ ਕਰਨੀ ਪਈ। ਭਗਵਾਨ ਬਾਹਰ ਜਾ ਕੇ ਸਰਕੜਾ ਵੱਢ ਕੇ ਲਿਆਉਂਦਾ, ਅੱਗੇ ਨੂੰ ਸੋਹਣੀ ਛਣ ਬਣਾ ਦਿੱਤੀ ਸੀ, ਸੇਵਕ ਉਹ ਨੈਗਟਿਵ ਹੋਏ ਦਿਖਾਇਆ। ਇਸ ਤਰ੍ਹਾਂ ਜਿਹੜੇ ਉਹਦੇ ਸੇਵਕ ਆ ਉਹਨਾਂ ਨੂੰ ਨੇੜੇ ਹੋ ਕੇ ਆਪਣਾ ਦਰਸ਼ਨ ਦਿਖਾਉਂਦਾ ਹੈ। ਜੋ ਜੋ ਕਹੇ ਠਾਕਰ ਪੈਸੇ ਤਤਪਰ ਹੋਇਆ ਮੇਰਾ ਠਾਕਰ ਮਾਲਕ ਨਿਰੰਕਾਰ। ਅੱਗੇ ਸੇਵਕ ਜਿਹੜੀ ਜਿਹੜੀ ਬੇਨਤੀ ਕਹਿੰਦਾ ਹੈ ਉਹ ਨਿਰੰਕਾਰ ਐਸਾ ਝਟਪਟ ਉਹਦੀ ਪੂਰੀ ਹੋ ਜਾਂਦੀ ਹੈ। ਰਾਵ ਵਿਸਰਾਮ ਦੇ ਕੇ ਕਿਰਪਾ ਕਰਦੇ ਹਾਂ ਅਤੇ ਸੇਵਕ ਇਹੋ ਬਲਿਹਾਰੀ ਜੋ ਆਪਣੇ ਕਿਰਪਾ ਦਾ ਅਸੀਂ ਉਹ ਸੇਵਕ ਤੋਂ ਸਦਾ ਬਲਿਹਾਰ ਕੁਰਬਾਨ ਜਾਂਦੇ ਹਾਂ ਜਿਹੜਾ ਸੇਵਕ ਆਪਣੇ ਪ੍ਰਭੂ ਨੂੰ ਭਾਉਂਦਾ ਪਾ ਜਾਂਦਾ ਹੈ। ਕਿਸ ਕੀ ਸੋਏ ਸੁਣੀ ਮਨ ਹਰਿਆ ਕਿਸ ਨਾਨਕ ਪਰ ਸੁਣਾਵਾ। ਉਹ ਸੇਵਕ ਦੀ ਸੋਏ ਮੈਨੇ ਸੋਭਾ ਨੂੰ ਸੁਣ ਕੇ ਸਾਡਾ ਮਨ ਹਰਿਆ, ਮੈਨੂੰ ਬੜਾ ਪ੍ਰਫੁੱਲਤ ਹੁੰਦਾ। ਔਰ ਕਹਿੰਦੇ ਉਹਦੇ ਪਰਸਨ ਭਾਵ ਦਰਸ਼ਨ ਕਰਨ ਨੂੰ ਮੈਂ ਆਉਂਦਾ ਹਾਂ। ਉਹ ਸੇਵਕ ਧਾਨਿਆ ਕਿ ਜਿਹਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਆਉਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਕਰ 11ਵਾਂ ਮਹੱਲਾ 5ਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਨਟੂਆ ਭੇਖ ਦਿਖਾਵੇ ਬਹੁਤ ਜੈਸਾ ਹੈ ਉਹ ਤੈ ਸਾਰੀ। ਇਹ ਸ਼ਬਦ ਦੁਆਰਾ ਪਾਤਸ਼ਾਹ ਕਹਿੰਦੇ ਜੀਵ ਨਾਲੋਂ ਤਾਂ ਨਟ ਚੰਗਾ ਆ। ਆਸਾ ਕਰ ਆਸਾ ਰਾਗ 11ਵੇਂ ਘਰ ਚ 5ਵੇਂ ਪਾਤਸ਼ਾਹ ਜੀ ਮੂਲ ਸਿੰਘ ਚੰਨਿਆ ਰੀਤੀ ਦਾ ਮੁਗਲਾ ਚਰਨ ਕਰਦੇ ਹਨ। ਵਾਹਿਗੁਰੂ ਜੀ ਖਾਨ ਓਂਕਾਰ ਪ੍ਰਸਾਦ ਸਰੂਪ ਹਨ। ਸਤਿਗੁਰ ਪ੍ਰਸਾਦ ਸਤਿ ਚਿਤ ਆਨੰਦ ਸਰੂਪ ਹਨ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਉਸ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਨਟੂਆ ਭੇਖ ਦਿਖਾਵੇ ਬਹੁਤ ਜੈਸਾ ਹੈ ਉਹ ਤੈ ਸਾਰੇ। ਨਟੂਆ ਨਟੂਆਂ ਨੂੰ ਬਹੁਤ ਤਰ੍ਹਾਂ ਦੇ ਭੇਖ ਜਿਹੜੇ ਲਿਬਾਸ ਹੈ ਧਾਰਨ ਕਰਕੇ ਲੋਕਾਂ ਨੂੰ ਦਿਖਾ ਰਿਹਾ। ਕਦੀ ਸ਼ਾਹੂਕਾਰ ਬਣ ਗਿਆ, ਕਦੀ ਸ਼ਿਕਾਰੀ ਬਣ ਗਿਆ, ਕਦੀ ਵਜ਼ੀਰ ਬਣ ਗਿਆ, ਕਦੇ ਥਾਣੇਦਾਰ ਬਣ ਗਿਆ, ਕਦੇ ਬਾਦਸ਼ਾਹ। ਬਹੁਤ ਤਰ੍ਹਾਂ ਦੇ ਰੂਪ ਧਾਰ ਕਰ ਦਿਖਾ ਰਿਹਾ ਹੈ, ਲੇਕਿਨ ਉਹ ਆਪਣੇ ਬਣਾਏ ਰੂਪਾਂ ਨੂੰ ਦੇਖ ਕੇ ਆਪ ਨਹੀਂ ਭਰਮਦਾ। ਜਿਹੋ ਜਿਹਾ ਉਹਦਾ ਆਪਣਾ ਅਸਲੀ ਸਰੂਪ ਹੈ ਉਹੋ ਜਿਹਾ ਹੀ ਆਪਣੇ ਮਨ 'ਚ ਨਿਸ਼ਚੇ ਕਰਦਾ ਹੈ। ਕਿਉਂਕਿ ਜੀਵ ਜਿਹੜੀ ਜੂਨ 'ਚ ਜਾਂਦਾ ਉੱਥੇ ਹੀ ਉਹਦਾ ਪਰਚਾ ਪੈ ਜਾਂਦਾ ਹੈ। ਉਹ ਉਸੇ ਸਰੂਰ ਦਾ ਸਰੀਰ ਦਾ ਹੰਕਾਰ ਕਰਨ ਲੱਗ ਜਾਂਦਾ, ਭਾਵੇਂ ਸੂਰ ਆ ਕੁੱਤਾ ਆ ਉਹਨੂੰ ਲਿਆ ਲਓ ਉਹ ਜੂਨ ਚਾਰੀ ਲੱਗਦੀ ਜਿਹੜੀ ਜੂਨ ਚਲੇ ਜਾਂਦਾ ਪਾਣਕ ਜੋਨ ਭਰਮਿਓ ਭਰਮ ਪੀਤਰ ਸੁਖ ਨਹੀਂ ਪਰਵੇ ਸਾਰੇ ਕਿ ਜੀ ਭਰਮਾਂ ਚ ਲੱਗਾ ਹੋਇਆ ਬਹੁਤ ਨੇ ਜੂਨਾਂ ਚ ਭਰਮ ਰਿਹਾ ਇਸ ਕਰਕੇ ਇਹਦਾ ਆਤਮਾ ਰੂਪੀ ਸੁੱਖ ਵਿੱਚ ਪ੍ਰਵੇਸ਼ ਨਹੀਂ ਹੁੰਦਾ ਜਿਹੜੇ ਰੂਹਾਨੀ ਸੁੱਖ ਹੈ ਉਹਨਾਂ ਚ ਇਹਨੂੰ ਦਾਖਲਾ ਨਹੀਂ ਮਿਲਦਾ ਉਹਦੇ ਚ ਇਹ ਪ੍ਰਵੇਸ਼ ਨਹੀਂ ਹੁੰਦਾ ਹੈ ਸਾਜਨ ਸੰਤ ਹਮਾਰੇ ਨੀਤਾ ਬਿਨ ਹਰ ਹਰ ਆਨੀਤਾ ਇਹ ਸੰਤ ਜਨੋ ਸੱਜਣੋ ਸਾਡੇ ਮਿੱਤਰੋ ਨਿਰਾਮਕਾਰ ਤੋਂ ਬਿਨਾਂ ਸਾਰੇ ਪਦਾਰਥ ਨੀਤਾ ਮੈਨੂੰ ਅਨਿਤ ਰਹਿਣ ਵਾਲੇ ਆ ਹਮੇਸ਼ਾ ਰਹਿਣ ਵਾਲੇ ਮਿੱਥਿਆ ਝੂਠੇ ਹਨ ਸਾਧ ਸੰਗ ਮਿਲ ਹਰ ਗੁਣ ਗਾਏ ਇਹ ਜਨਮ ਪਦਾਰਥ ਜੀਤਾ ਰੇ ਰਹਾ ਜਿਨ੍ਹਾਂ ਗੁਰੂ ਪਿਆਰਿਆਂ ਨੇ ਸਤਸੰਗ ਚ ਮਿਲ ਕੇ ਪਰਮਾਤਮਾ ਦੇ ਗੁਣ ਗਾਏ ਹਨ ਉਹਨਾਂ ਗੁਰਮੁਖ ਪਿਆਰਿਆਂ ਨੇ ਇਹ ਜਨਮ ਪਦਾਰਥ ਨੂੰ ਜੀਤਾ ਮੈਨੂੰ ਜਿੱਤ ਲਿਆ ਭਾਵ ਸਫਲ ਬਣਾ ਲਿਆ ਹੈ ਤ੍ਰੈਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਵਨ ਮਿੱਤਰੀ ਹੈ ਰੇ ਇਹ ਜਿਹੜੀ ਕਹਿਣ ਤ੍ਰਿਗੁਣ ਆਤਮਕ ਮਾਇਆ ਸਤੋ ਰਜੋ ਕਮੋ ਰੂਪ ਉਸ ਪਰਮਾਤਮਾ ਦੀ ਕੀਤੀ ਹੋਈ ਹੈ ਇਸ ਵਾਸਤੇ ਭਾਈ ਕਹੋ ਇਹ ਕਹਿ ਕੇ ਦੱਸੋ ਕਿ ਇਸ ਤੋਂ ਕਿਹੜੀ ਕਿਹੜੀ ਢੰਗ ਤਰੀਕੇ ਨਾਲ ਇਹ ਕਰੇਗਾ ਘੁੰਮਣ ਕੇਰ ਅਗਾਹ ਗਾਹ ਕਰੀ ਗੁਰ ਸਭ ਦੀ ਪਾਰ ਉਤਰੀ ਹੈ ਰੇ ਇਹ ਤਿੰਨਾਂ ਗੁਣਾਂ ਰੂਪੀ ਜਿਹੜੀ ਘੁੰਮਣ ਘੇਰੀ ਹੈ ਇਹ ਬੜੀ ਅਗਾਧ ਆ ਇੱਥੇ ਪਾਠ ਅਗਾਹ ਆ ਕਿ ਅਗਾਧ ਆ ਇਹ ਬੜੀ ਅਗਾਧ ਆ ਗਾਖਰੀ ਬੜੀ ਕਠਿਨ ਹੈ ਇਹਨੂੰ ਨਿਵਰਤ ਕਰਨਾ ਦੂਰ ਕਰਨਾ ਬੜਾ ਔਖਾ ਹੈ ਕਹਿੰਦੇ ਹੇ ਭਾਈ ਜਨੋ ਜਿਹੜੇ ਸਤਿਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਆ ਗੁਰ ਸ਼ਬਦ ਦੀ ਪਾਰ ਉਤਰੀ ਹੈ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਵਾਲੇ ਪਾਰ ਉਤਰਦੇ ਆ ਤੂੰ ਵੀ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਪਾਰ ਉਤਰਨਾ ਕਰ ਖੋਜ ਵਿਚਾਰਿਓ ਤਤ ਨਾਨਕ ਖਜ਼ਾਨਾ ਰੇ ਵੇਦਾਂ ਸ਼ਾਸਤਰਾਂ ਦੁਆਰਾ ਖੋਜ ਕੇ ਔਰ ਸਿਮਤੀਆਂ ਦੁਆਰਾ ਵੀ ਵੇਦਾਂ ਸ਼ਾਸਤਰਾਂ ਨਾਲ ਖੋਜਦਾ ਸ਼ਾਸਤਰਾਂ ਦੁਆਰਾ ਉਹਨੂੰ ਢੂੰਡਦਾ ਆ ਸਿਮਰਤੀਆਂ ਦੁਆਰਾ ਉਹਨੂੰ ਭਾਲ ਰਿਹਾ ਆ ਔਰ ਆਪਣੇ ਅਨੁਭਵ ਦੁਆਰਾ ਵਿਚਾਰ ਕੇ ਪਾਤਸ਼ਾਹ ਕਹਿੰਦੇ ਇਹ ਜਿਹੜਾ ਅਸੀਂ ਤੱਥ ਸਿਧਾਂਤ ਆ ਇਹਨੂੰ ਜਾਣਿਆ ਹੈ ਸਿਮਰਤ ਨਾਲ ਨਿਧਾਨ ਨਿਰਮੋਲਕ ਮਨ ਮਾਨਕ ਪਤੀਆਂ ਨਾਲ ਸਿਮਰਨ ਕਰਨੇ ਜੋ ਨਿਰੰਕਾਰ ਉਹਦਾ ਨਾਮ ਮੇਰੀਆਂ ਦਾ ਖਜ਼ਾਨਾ ਹੈ ਬੜਾ ਨਿਰਬੋਲ ਉਸ ਨਿਰੰਕਾਰ ਦੇ ਨਾਮ ਦੇ ਉੱਤੇ ਪਤੀਆਨਾ ਭਰੋਸਾ ਕਰਕੇ ਮਨ ਜਿਹੜਾ ਮਾਨ ਕੰਬੋਤੀ ਨੂੰ ਬੜਾ ਅਮੋਲਕ ਬੇਕੀਮਤਾ ਬਣ ਗਿਆ ਹੈ ਆਸਾ ਮਹਲਾ ਪੰਜਵਾਂ ਤੋਂ ਪਦੇ ਗੁਰਪ੍ਰਸਾਦ ਮੇਰਾ ਮਨ ਵਸਿਆ ਜੋ ਮਾਗੋ ਸੋ ਪਾਵੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਨਿਰੰਕਾਰ ਦਾ ਪਿਆਰ ਮੇਰੇ ਮਨ ਚ ਵਸ ਗਿਆ ਹੈ ਔਰ ਅਸੀਂ ਉਸ ਕੋਲੋਂ ਜੋ ਮੰਗਦੇ ਹਾਂ ਉਹ ਫਲ ਪਾ ਲੈਂਦੇ ਹਾਂ ਨਾਮ ਰੰਗ ਇਹ ਮੰਤਰ ਪਤਾਨਾ ਬਹੁਤ ਨਾ ਕਥੂ ਤਾਵੋ ਰੇ ਪਰਮੇਸ਼ਰ ਦੇ ਨਾਮ ਦੇ ਰੰਗ ਨਾਮ ਪਿਆਰ ਕਰਕੇ ਇਹ ਜਿਹੜਾ ਮਨ ਸੀ ਤ੍ਰਿਪਤਾਨਾ ਤ੍ਰਿਪਤ ਹੋ ਗਿਆ ਰੱਜ ਗਿਆ ਹੁਣ ਮੁੜ ਕੇ ਮੈਂ ਬਹੁਤ ਮੈਨੂੰ ਪਾਉਣਾ ਮੁੜ ਕੇ ਨਾ ਕਥੂ ਤਾਵੋ ਰੇ ਹੁਣ ਕਿਸੇ ਪਾਸੇ ਵੀ ਭੱਜ ਨੱਠ ਨਹੀਂ ਕਰਦਾ ਦੌੜਦਾ ਨਹੀਂ ਹੈ ਅਮਰਾ ਠਾਕਰ ਸਭ ਤੇ ਉਚਾ ਰਹਿਣ ਦੇ ਮਿਸਤੇ ਸੁਗਾਵੋ ਰੇ ਸਾਡਾ ਜਿਹੜਾ ਸੁਆਮੀ ਮਾਲਕ ਹੈ ਪਰਮੇਸ਼ਰ ਸਾਰਿਆਂ ਤੋਂ ਉੱਚਾ ਆ ਅਸੀਂ ਦਿਨ ਰਾਤ ਉਸ ਨਿਰੰਕਾਰ ਦਾ ਜਸ ਗਾਉਂਦੇ ਹਾਂ ਕਿਨਵੇਂ ਥਾਪੋ ਥਾਪਨਾਰਾ ਤਿਸਕੇ ਤੁਜਾ ਡਰਾਵੋ ਰੇ ਰਾਓ ਉਹ ਨਿਰੰਕਾਰ ਐਸਾ ਸ਼ਕਤੀਸ਼ਾਲੀ ਹੈ ਕਿਨ ਵਿੱਚ ਉਤਪਤੀ ਪਾਲਣਾ ਲੈਤਾ ਸੰਗਾਰ ਕਰਨ ਵਾਲਾ ਹੈ ਹਾਂਜੀ ਉਹਦੇ ਪਾਸੋਂ ਤੈਨੂੰ ਡਰਾਉਂਦੇ ਹਾਂ ਕਿ ਵਾਹਿਗੁਰੂ ਦਾ ਪੈਰ ਰੱਖ ਕੇ ਨਿਰੰਕਾਰ ਦਾ ਸਿਮਰਨ ਕਰ ਮਾੜੇ ਕੰਮਾਂ ਤੋਂ ਬਚ ਅਤੇ ਉਹਦਾ ਆਪਣੇ ਮਨ ਦੇ ਅੰਦਰ ਪੈ ਰੱਖਣਾ ਕਰ ਕਿਉਂਕਿ ਪੈ ਬਿਨ ਭਗਤ ਨਾ ਹੋਏ ਰਾਜਾ ਰਾਮ ਤੇਰੀ ਪੈ ਜਿਹੜਾ ਇਹ ਵੀ ਬਹੁਤ ਮਾੜੇ ਕੰਮਾਂ ਤੋਂ ਬਚਾਉਂਦਾ ਭਾਵਨਾ ਵੀ ਹੋਵੇ ਪੈ ਵੀ ਹੋਵੇ ਜਦ ਦੇਖੋ ਪ੍ਰਭ ਆਪਣਾ ਸਮੇਂ ਤਾਂ ਅਵਰਾ ਚੀਤ ਨੂੰ ਪਾਵੋ ਰਹੇ ਜਿਸ ਸਮੇਂ ਤੁਸੀਂ ਆਪਣੇ ਮਾਲਕ ਨੂੰ ਦੇਖੋਗੇ ਫਿਰ ਤੁਸੀਂ ਹੋਰ ਜਿਹੜੇ ਦੇਵੀ ਦੇਵਤੇ ਆ ਇਹਨਾਂ ਨੂੰ ਆਪਣੇ ਚਿੱਤ 'ਚ ਨਹੀਂ ਪਾਵੋਗੇ, ਭਾਵ ਉਹਨਾਂ ਦੀ ਪੂਜਾ ਵੱਲ ਤੁਹਾਡਾ ਮਨ ਨਹੀਂ ਜਾਏਗਾ। ਨਾਨਕ ਦਾਸ ਪ੍ਰਭਾਵ ਪਹਿਰਾਇਆ ਪ੍ਰਾਮ ਥਾਂ ਮੇਠ ਲਿਖਾ ਵਾਰ ਪਾਤਸ਼ਾਹੀ ਕਿਰਪਾ ਕਰਦੇ ਆ ਅਸੀਂ ਦਾਸਾਂ ਨੂੰ ਨਿਰੰਕਾਰ ਨੇ ਆਪਣਾ ਜਸ ਰੂਪੀ ਜਿਹੜਾ ਸਰੂਪ ਆ ਉਹ ਪਹਿਨਾਇਆ। ਹੁਣ ਅਸੀਂ ਜਿਹੜੇ ਹੋਰ ਦੂਜੇ ਤੀਜਿਆਂ ਦੇ ਭਰਮ ਸੀ ਅਤੇ ਫੈਸਲੇ ਨੂੰ ਮਿਟਾ ਕੇ ਇੱਕ ਨਿਰੰਕਾਰ ਨੂੰ ਲਿਖਾਵੋ ਜਣਾਉਂਦੇ ਹਾਂ। ਆਸਾ ਮਹੱਲਾ ਪੰਜਵਾਂ, ਚਾਰ ਵਰਨ ਚੌਹਾ ਕੇ ਮਰਦਨ ਖੱਟ ਦਰਸ਼ਨ ਕਰ ਤਲੀਏ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਬੇਨਤੀ ਕਰੋ ਕਿ ਇਹਨਾਂ ਵਿਕਾਰਾਂ ਤੋਂ, ਇਹ ਪੰਜੇ ਵਿਕਾਰ ਇਹਨਾਂ 'ਚ ਕਿੰਨੀ ਕੁ ਸ਼ਕਤੀ ਹੈ ਦੱਸਦੇ ਹਾਂ। ਚਾਰ ਵਰਨ ਚੌਹਾ ਕੇ ਮਰਦਨ ਖੱਟ ਦਰਸ਼ਨ ਕਰ ਤਲੀਏ। ਚਾਰ ਵਰਨ ਆ, ਬ੍ਰਾਹਮਣ ਆ, ਪੁੱਤਰੀ ਹੈ, ਵੈਸ਼ ਹੈ, ਸ਼ੂਦਰ ਹੈ ਔਰ ਬ੍ਰਹਮਚਾਰੀ ਹੈ, ਗ੍ਰਹਿਸਥੀ ਹੈ, ਬਾਣਪ੍ਰਸਥੀ ਹੈ, ਸੰਨਿਆਸੀ ਹੈ। ਇਹ ਜਿਹੜੇ ਕਾਮ ਕ੍ਰੋਧ ਮੋਹ ਹੰਕਾਰ ਆ ਇਹ ਸਾਰਿਆਂ ਨੂੰ ਮਰਦਨ ਮੈਨੇ ਮਲਣ ਵਾਲੇ ਆ ਔਰ ਖੱਟ ਦਰਸ਼ਨ ਛੇ ਭੇਸ ਜਿਹੜੇ ਖੱਟ ਮੈਨੇ ਛੇ ਦਰਸ਼ਨ ਨਾਮ ਭੇਸ ਆ। ਯੋਗੀ ਆ, ਜੰਗਮ ਆ, ਸਰੇਵੜੇ ਆ, ਸੰਨਿਆਸੀ ਆ, ਦਰਵੇਸ਼ ਆ ਔਰ ਮੰਦਾਰ ਆ ਇਹ ਛੇ ਭੇਸ। ਇਹਨਾਂ ਨੂੰ ਇਹਨਾਂ ਨੇ ਆਪਣੇ ਹੱਥ ਦੀ ਤਲੀ 'ਤੇ ਕਰ ਲਿਆ, ਭਾਵੇਂ ਵੀ ਆਪਣੇ ਅਧੀਨ ਵਸਤ ਕੀਤੇ ਹੋਏ। ਜਿਵੇਂ ਹੱਥ ਦੀ ਤਲੀ 'ਤੇ ਕੋਈ ਚੀਜ਼ ਰੱਖ ਕੇ ਮਲ ਸੁੱਟੀ ਦੀ ਹੈ ਨਾ, ਇਸੇ ਪ੍ਰਕਾਰ ਜਿਹੜੇ ਕਾਮ ਕ੍ਰੋਧ ਮੋਹ ਹੰਕਾਰ ਆ ਇਹਨਾਂ ਨੇ ਛੇਆਂ ਭੇਖਾਂ ਦੇ ਲੋਕਾਂ ਨੂੰ ਵੀ ਮਲ ਮਲ ਕੇ ਸੁੱਟ ਦਿੱਤਾ। ਸੁੰਦਰ ਸੁਗਰ ਸਰੂਪ ਸਿਆਨੇ ਪੰਚ ਹੋ ਹੀ ਮੋਹੇ ਚਲੀਏ। ਹੇ ਗੁਰਮੁਖੋ, ਜਿਹੜੇ ਸੁੰਦਰ ਸਰੂਪ ਵਾਲੇ ਸੀ, ਸੁਗਰ ਸ੍ਰੇਸ਼ਟ ਪਾਠ ਕਰਨ ਵਾਲੇ ਸੀ ਔਰ ਆਪਣੇ ਆਪ ਨੂੰ ਸਿਆਣੇ ਪੁਰਖ ਹੁੰਦੇ ਸੀ, ਇਹਨਾਂ ਮੋਹ ਆਦਿਕ ਪੰਜਾਂ ਨੇ ਉਹਨਾਂ ਨੂੰ ਵੀ ਕਹਿੰਦੇ ਛੱਡ ਲਿਆ। ਜਿਹੜੇ ਲੋਕਾਂ ਨੂੰ ਛੱਡਣਾ ਜਾਣਦੇ ਆ ਉਹ ਵੀ ਇਹਨਾਂ ਦੇ ਛੱਡ 'ਚ ਆ ਜਾਂਦੇ। ਜਿਨ ਮਿਲ ਮਾਰੇ ਪੰਚ ਸੂਰ ਵੀ ਰਹਿ ਸੋ ਕੌਣ ਬਲੀ ਰਹੇ। ਹੇ ਗੁਰਮੁਖੋ, ਰੇ ਮੈਨੀ ਹੇ ਗੁਰਮੁਖੋ, ਹੇ ਭਾਈ, ਜਿਨ੍ਹਾਂ ਨੇ ਗੁਰੂ ਕੀ ਸਤਸੰਗ ਵਿੱਚ ਮਿਲ ਕੇ ਪੰਜ ਜਿਹੜੇ ਸੂਰਵੀਰ ਸੂਰਮੇ ਕਾਮ ਕ੍ਰੋਧ ਮੋਹ ਹੰਕਾਰ ਇਹਨਾਂ ਨੂੰ ਮਾਰੇ, ਮੈਨੇ ਮਾਰਿਆ। ਇਸ ਤਰ੍ਹਾਂ ਦਾ ਕੌਣ ਬਲਵਾਨ ਪੁਰਸ਼ ਹੈ? ਕੋਈ ਬਲਵਾਨ ਪੁਰਖ ਹੈ? ਜੇ ਕੋਈ ਹੈ ਤਾਂ ਬੜਾ ਦੁਰਲੱਭ ਹੈ। ਜਿਨ ਪੰਜ ਮਾਰ ਬਜ਼ਾਰ ਗੁਜ਼ਾਰੇ ਸੋ ਪੂਰਾ ਇਹ ਕਲੀ ਰੇ ਰਹੋ। ਰੇ ਮੈਨੇ ਹੇ ਗੁਰਮੁਖੋ, ਰੇ ਭਾਈ ਜਨੋ, ਜਿਹੜੇ ਗੁਰਮੁਖ ਪਿਆਰੇ ਨੇ ਬਦਾਰ ਮੈਨੇ, ਬਦਾਰ ਨਾਮ ਹੁੰਦਾ ਹੁਸ਼ਿਆਰ ਹੋ ਕੇ, ਮਾਰ ਮਾਰ ਕਾਮ ਦਾ ਨਾਮ ਵੀ ਮਾਰ ਹੈ। ਇਸ ਵਾਸਤੇ ਕਹਿੰਦੇ ਜਿਹੜੇ ਕਾਮ ਕ੍ਰੋਧ ਆਦਿਕ ਪੰਜਾਂ ਨੂੰ ਗੁਜ਼ਾਰੇ ਮੈਨੇ ਨਾਸ ਕਰ ਦਿੱਤਾ ਹੈ, ਗੁਜ਼ਾਰਨ ਵਾਲਿਆਂ ਨੂੰ ਗੁਜ਼ਾਰੇ ਇਹਨਾਂ ਦਾ ਭਾਵ ਕਰ ਦਿੱਤਾ। ਸੋ ਮੈਨੇ ਉਹ ਜਿਹੜੇ ਗੁਰਮੁਖ ਪਿਆਰੇ ਆ ਇਸ ਕਲ ਯੁਗ ਵਿੱਚ ਪੂਰਨ ਮਹਾਂਪੁਰਖ ਹਨ। ਰਾਓ ਵੱਡੀ ਕੌਮ ਬਸ ਭਾਗ ਹੈ ਨਾਹੀਂ, ਬੁਹਕਮ ਫੌਜ ਹਥੱਲੀ ਰੇ। ਇਹ ਜਿਹੜੇ ਕਾਮ ਕ੍ਰੋਧ ਆਦਿਕ ਲੋਭ ਮੋਹ ਹੰਕਾਰ ਇਹਨਾਂ ਦੀ ਵੱਡੀ ਕੌਮ ਮੁੱਕਦੀ ਨਹੀਂ, ਇਹਨਾਂ ਦਾ ਵੀ ਦਲ ਬੜਾ ਹੈ। ਇਹਨਾਂ ਦਾ ਆਪਸ ਵਿੱਚ ਹਾਂਜੀ ਇਹਨਾਂ ਦਾ ਆਪਸ ਵਿੱਚ ਬਸ ਏਕਾ ਬਹੁਤ ਹੈ। ਜਹਾਂ ਇੱਕ ਹੀ ਗਣਤੀ ਆਵੇ ਤਾਂ ਨੇਕਾ ਬਾਸ਼ਰਵਾ ਖਰਾਬ ਹੈ, ਜਹਾਂ ਇੱਕ ਪੰਚ ਸਰ ਕੋ ਵਾਸਾ ਤਾਂ ਕ੍ਰੋਧ ਨੂੰ ਕਰੇ ਨਵਾਸਾ। ਪਰ ਤੁਸੀਂ ਕਹਿੰਦੇ ਜਿੱਥੇ ਵਪਾਰ ਆ ਗਿਆ ਉੱਥੇ ਕ੍ਰੋਧ ਆ ਜਾਂਦਾ, ਉੱਥੇ ਦੂਜੇ ਜਿਵੇਂ ਕਾਂ ਕਾਂ ਕਾਂ ਕਰਕੇ ਦੂਏ ਕਾਂ ਇਕੱਠੇ ਕਰ ਲੈਂਦਾ ਨਾ, ਇਹ ਵੀ ਆਪਣੇ ਟੋਲੇ ਨੂੰ ਇਕੱਠਾ ਕਰ ਲੈਂਦੇ। ਜਿੱਥੇ ਇੱਕ ਜਾਏਗਾ ਬਾਕੀ ਉੱਥੇ ਦੂਜੇ ਆਪੇ ਆ ਜਾਂਦੇ, ਕਿਉਂਕਿ ਇਹਨਾਂ ਦਾ ਆਪਸ ਵਿੱਚ ਲੈਣ ਕੇ ਆ ਪ੍ਰੇਮ ਹੈ। ਇਹ ਡਰ ਕੇ ਕਹਿੰਦੇ ਕਿਹਦੇ ਕੋਲੋਂ ਭੱਜਦੇ? ਭੱਜਦੇ ਨਹੀਂ ਹੈ, ਡਰਾਉਂਦੇ ਆ, ਭੱਜਦੇ ਨਹੀਂ। ਰੇ ਮੈਨੇ ਇਹ ਭਾਈ, ਇਹ ਮੁਹਕਮ ਮੁਹਕਮ ਮੈਨੇ ਹੁੰਦਾ, ਇਹਨਾਂ ਦੀ ਜਿਹੜੀ ਫੌਜ ਬੜੀ ਤਕੜੀ ਹੈ, ਬੜੀ ਹੱਠ ਵਾਲੀ ਹੈ, ਸਾਰਿਆਂ ਨੂੰ ਘੇਰ ਛੱਡਦੀ, ਸਾਰਿਆਂ ਨੂੰ ਘੇਰਿਆ ਹੋਇਆ। ਕੌ ਨਾਨਕ ਚੰਨ ਜਾਨ ਨਰਗਲਿਆ, ਸਾਧ ਸੰਗਤ ਪੈ ਚੱਲੀ ਰੇ। ਕਹਿੰਦੇ ਮਹਾਰਾਜ ਫਿਰ ਇਹਨਾਂ ਤੋਂ ਬਚਿਆ ਕੌਣ? ਪਾਤਸ਼ਾਹ ਜੀ ਕਿਰਪਾ ਕਰ ਕਸਮ ਕਰਦੇ, ਤਿੰਨ ਜਨ ਨਿਰਤ ਲਿਆ। ਉਹਨਾਂ ਜਨਾਂ ਨੇ ਨਿਰਵਿਸ਼ੇਸ਼ ਕਰਕੇ ਕਾਮ ਕ੍ਰੋਧ ਮੋਹ ਹੰਕਾਰ ਨੂੰ ਦਲ ਸੁੱਟਿਆ, ਮਲ ਸੁੱਟਿਆ। ਕਿਹਨਾਂ ਨੇ? ਜਿਨ੍ਹਾਂ ਨੇ ਸਾਧ ਸੰਗਤ ਦਾ ਝੱਲੀ ਮੈਨੂੰ ਆਸਰਾ ਲਿਆ। ਸਾਧ ਸੰਗਤ ਰੂਪੀ ਝੱਲ ਜੰਗਲ ਬਣ ਵਿੱਚ ਜਿਹਨੇ ਰਹਿਣਾ ਕੀਤਾ, ਕਿਉਂਕਿ ਜਿਹੜੀ ਸੰਗਤ ਹੈ ਇੱਕ ਬਾੜ ਹੈ, ਇੱਕ ਕਿਲਾ ਆ। ਸੰਗਤ ਦੇ ਵਿੱਚ ਇੱਕ ਦੂਜੇ ਨੂੰ ਪੈ ਰਹਿੰਦਾ, ਬੰਦਾ ਮਾੜੇ ਕੰਮਾਂ ਤੋਂ ਬਚਿਆ ਰਹਿੰਦਾ। ਆਸਾ ਮਹਲਾ ਪੰਜਵਾਂ, ਨੀਕੀ ਜੀ ਕੀ ਹਰ ਕਥਾ ਉਤਮ, ਆਨ ਸਗਲ ਰਸ ਫੀਕੀ ਰੇ। ਗੁਰਸਿੱਖਾਂ ਨੇ ਬੇਨਤੀ ਕੀਤੀ ਨਿਰੰਕਾਰ ਦੀ ਜਿਹੜੀ ਕਥਾ ਦਾ ਕੋਈ ਮਹਾਤਮ ਸੁਣਾਓ, ਅਤੇ ਮਹਾਰਾਜ ਫਿਰ ਅੱਗੇ ਸ਼ਬਦਾਂ ਦੁਆਰਾ ਪਰਮਾਤਮਾ ਦੀ ਕਥਾ ਮਹਾਤਮ ਦੱਸਦੇ ਹਨ। ਨੀਕੀ ਜੀ ਕੀ ਹਰ ਕਥਾ ਉਤਮ, ਆਨ ਸਗਲ ਰਸ ਫੀਕੀ ਰੇ। ਰਾਮ ਦੇ ਸਲਾਮ ਦੇ ਕੇ ਕਿਰਪਾ ਕਰਦੇ ਹਨ ਪਰਮਾਤਮਾ ਦੀ ਉੱਤਮ ਕਥਾ, ਇਹ ਜੀਵਾਂ ਨੂੰ ਨੀਚੀ ਸੁੰਦਰ ਹਾਂਜੀ ਸ਼ੁਭ ਗੁਣਾਂ ਦੀ ਸੁੰਦਰਤਾ ਦੇਣ ਵਾਲੀ ਰੇ ਮੈਨੇ ਇਹ ਪਾਈ। ਨਿਰੰਕਾਰ ਦੀ ਕਥਾ ਤੋਂ ਬਿਨਾਂ ਆਨ ਹੋਰ ਜਿੰਨੇ ਵੀ ਬਚਨ ਵਿਲਾਸ ਆ ਉਹਨਾਂ ਦੇ ਸਾਰੇ ਰਸ ਜਿਹੜੇ ਉਹ ਫਿੱਕੇ ਆ, ਕਿਉਂਕਿ ਪਰਮਾਤਮਾ ਦੀ ਕਥਾ ਜਿਹੜੀ ਆ ਉਹ ਮਨ ਨੂੰ ਸ਼ਾਂਤ ਕਰਨ ਵਾਲੀ। ਹਰ ਕਥਾ ਸੁਣੇ ਸਿਹਤ ਨਵੰਤ ਦਿਸਾ ਜੁਗ ਮਾਹੀ, ਤੈਨੂੰ ਕਹੋ ਸਭ ਨਿਵਹਿ ਅੰਦਨ ਪੂਜ ਕਰਾਹੀ, ਮਨ ਅਰਪੋ ਤਨ ਰੱਖੋ ਆਗੇ, ਮਨ ਕੀ ਮਤ ਸਗਲ ਤਿਆਗੀ। ਜੋ ਪ੍ਰਭ ਜੀ ਹਰ ਕਥਾ ਸੁਣਾਵੇ ਆਂਦਨ ਫਿਰੋ ਤਿਸ ਪਿੱਛੇ ਜਰਾਗੀ। ਇਸ ਵਾਸਤੇ ਇਹ ਪਰਮਾਤਮਾ ਦੀ ਕਥਾ ਬੜੀ ਨਿਆਰੀ ਹੈ। ਬਹੁ ਗੁਣ ਧੁਨ ਮੁਨ ਜਨ ਖੱਟ ਗਏ ਤੇ ਅਵਰ ਨਾ ਕਿਛ ਲਾਈ ਕੀ ਰੇ। ਇਸ ਵਾਸਤੇ 231 ਔਰ 204 ਪੰਨੇ 'ਤੇ ਵੀ ਕਥਾ ਦਾ ਮਹਾਤਮਾ ਦੱਸਿਆ। ਬਹੁ ਗੁਣ ਧੁਨ ਮੁਨ ਜਨ ਖੱਟ ਗਏ ਤੇ ਅਵਰ ਨਾ ਕਿਛ ਲਾਈ ਕੀ ਰੇ। ਜਿਹੜੇ ਬਹੁਤ ਗੁਣਾਂ ਵਾਲੇ ਗੁਣੀ ਪੁਰਸ਼ ਕਥਾ ਦੇ ਧੁਨ, ਜਿਹੜੇ ਆਚਾਰਨ ਵਾਲੇ ਮੁਨੀ ਮਨਨਸ਼ੀਲ ਜਨ ਮਹਾਤਮਾ, ਛੇ ਸ਼ਾਸਤਰਾਂ ਦੇ ਜਿਹੜੇ ਵਕਤ ਦੇ ਕਥਨ ਕਰਨ ਵਾਲੇ ਛੇ ਰਿਸ਼ੀ, ਉਹ ਸਾਰੇ ਬਚਨ ਕਹਿ ਰਹੇ ਕਿ ਇਸ ਕਥਾ ਦੇ ਲਾਇਕ ਬਰਾਬਰ ਇਹਦੇ ਹੋਰ ਕੋਈ ਵੀ ਚੀਜ਼ ਨਹੀਂ। ਬਹੁਤ ਸਾਰੇ ਗੁਣੀ ਜਨ ਮੁਨੀ ਜਨ ਮਹਾਤਮਾ ਜਨ ਛੇ ਸ਼ਾਸਤਰਾਂ ਦੇ ਜਿਹੜੇ ਵਕਤ ਹੈ ਇਹ ਸਾਰੇ ਇਸ ਤਰ੍ਹਾਂ ਧੁਨ ਵਿਚਾਰਦੇ ਆ, ਇਹ ਬਚਨ ਕਹਿੰਦੇ ਆ ਕਿ ਰੇ ਮੈਨੇ ਹੇ ਪਾਈ। ਪਰਮਾਤਮਾ ਦੀ ਨਿਰੰਕਾਰ ਦੀ ਕਥਾ ਦੇ ਬਰਾਬਰ ਦੁਨੀਆਂ 'ਤੇ ਲਾਇਕੀ ਮੈਨੇ ਲਾਇਕ ਹੋਰ ਕੋਈ ਵੀ ਚੀਜ਼ ਨਹੀਂ ਹੈ। ਬਿਖਾਰੀ ਨਿਰਾਰੀ ਅਪਾਰੀ ਸਹਿਜਾਰੀ ਸਾਧ ਸੰਗ ਨਾਨਕ ਪੀਕੀ ਰੇ। ਇਹ ਨਿਰੰਕਾਰ ਦੀ ਕਥਾ ਵੀ ਸ਼ਿਵਕਾਰਾਂ ਨੂੰ ਕੱਟਣ ਨੂੰ ਆਰੀ ਦੇ ਸਮਾਨ ਹੈ। ਬਿਖਾਰੀ ਨੂੰ ਬਿਖ ਜਮਾ ਆਰੀ ਆਰੀ ਆਰੀ ਬਰਾਬਰ ਆਪ ਸਭ ਤੋਂ ਨਿਰਾਰੀ ਨਿਰਾਲੀ ਹੈ, ਔਰ ਜੀਵਾਂ ਨੂੰ ਵੀ ਸੰਸਾਰ ਦੀ ਮੋਹ ਮਮਤਾ ਤੋਂ ਅਸੰਗ ਨਿਰਲੇਪ ਕਰਨ ਵਾਲੀ ਹੈ। ਅਪਾਰੀ ਬੇਅੰਤ ਸ੍ਰੇਸ਼ਟ ਅਪਾਰ ਪੂਰਾ ਬੇਅੰਤ ਸਰੂਪ ਨਿਰੰਕਾਰ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਆਪ ਪਰਮਾਤਮਾ ਦੀ ਨਿਰਾਲੀ ਅਲੀ ਮੈਨੂੰ ਸਖੀ ਸਹਿਜਾਰੀ ਸ਼ਾਂਤੀ ਸ਼ੁਭ ਗੁਣਾਂ ਦਾ ਅਲੀ ਮੈਨੂੰ ਘਰ ਆ ਪਾਤਸ਼ਾਹੀ ਕਿਰਪਾ ਕਰਦੇ ਆ। ਸਤਸੰਗਤ ਦੁਆਰਾ ਇਹ ਜਿਹੜੀ ਨਾਮ ਰੂਪੀ ਅੰਮ੍ਰਿਤ ਕਥਾ ਅਸੀਂ ਪੀਕੀ ਮੈਨੇ ਇਹਨੂੰ ਪੀਤਾ ਹੈ। ਇਹ ਨਿਰੰਕਾਰ ਦੀ ਕਥਾ ਕਿਹੋ ਜਿਹੀ ਹੈ? ਪੀ ਕੀ ਮੈਨੇ ਪਤੀ ਕੌਣ ਨਿਰੰਕਾਰ ਦੀ ਕੀ ਪ੍ਰਾਪਤੀ ਕਰਾਉਣ ਵਾਲੀ ਹੈ? ਨਿਰੰਕਾਰ ਦੀ ਪ੍ਰਾਪਤੀ ਕਰਾਉਣ ਵਾਲੀ ਹੈ। ਆਸਾ ਮਹਲਾ ਪੰਜਵਾਂ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮੁਖ ਨ ਮਨ ਤੇ ਧਾਰੀ ਰੇ। ਅੱਗੇ ਪਾਤਸ਼ਾਹ ਇਸੇ ਪ੍ਰਸੰਗ ਵਿੱਚ ਕਿਰਪਾ ਕਰਦੇ ਹਨ। ਇਹ ਨਿਰੰਕਾਰ ਦੀ ਕਥਾ ਸਾਡੀ ਬੜੀ ਪਿਆਰੀ ਹੈ, ਹਮਾਰੀ ਮੈਨੇ ਸਾਡੀ ਪਿਆਰੀ ਬਹੁਤ ਪਿਆਰੀ, ਔਰ ਨਾਮ ਗਿਆਨ ਰੂਪ ਅੰਮ੍ਰਿਤ ਦੇ ਧਾਰੀ ਮੈਨੇ ਧਾਰਨ ਵਾਲੀ ਹੈ। ਨਾਮ ਰੂਪ ਅੰਮ੍ਰਿਤ ਦਾ ਧਾਰੀ ਮੈਨੇ ਇੱਕ ਪਰਵਾਹ ਆ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਨਾਲ ਇੱਕ ਨਿਮ ਥੋੜ੍ਹਾ ਜਿੰਨਾ ਸਮਾਂ ਵੀ ਅਸੀਂ ਇਹਨੂੰ ਮਨ ਤੋਂ ਧਾਰੀ ਭਲਾਉਂਦੇ ਨਹੀਂ ਹਾਂ। ਸਾਡੇ ਸਤਿਗੁਰੂ ਧੰਨ ਧੰਨ ਸਾਹਿਬ ਜੀ ਰਾਮਦਾਸ ਜੀ ਨੇ ਮਨ ਤੋਂ ਇਹ ਵੀ ਕਥਾ ਨਿਮਖ ਮਾਤਰ ਵੀ ਟਾਲੀ ਨਹੀਂ, ਸਾਰੀ ਮੈਨੇ ਇਹਨੂੰ ਟਾਲਿਆ ਨਹੀਂ। ਕਦੇ ਵੀ ਭੁਲਾਇਆ ਨਹੀਂ। ਗੁਰੂ ਜੋ ਵੱਡੇ ਔਰ ਇਸ ਤਰ੍ਹਾਂ ਜਿਹੜੇ ਸਨਕ ਸੰਬੰਧ ਨੂੰ ਸਨਾਤਨ ਸੰਤ ਕੁਮਾਰ ਉਹਨਾਂ ਨੇ ਵੀ ਮਨ ਦੇ ਵਿੱਚੋਂ ਇਹਨੂੰ ਟਾਲੀ ਮੈਨੇ ਨਹੀਂ ਟਾਲਿਆ ਨਹੀਂ ਭੁਲਾਇਆ। ਉਹ ਵੀ ਹਰ ਵੇਲੇ ਇਸ ਕਥਾ ਦੇ ਰਸ ਵਿੱਚ ਲੱਗੇ ਰਹਿੰਦੇ ਆ, ਰਾਮ ਦੇ ਸਰਾਮ ਦੇ ਕੇ ਕਥਨ ਕਰਦੇ ਹਨ। ਦਰਸ਼ਨ ਪਰਸਨ ਹਰਸਨ ਸਰਸਨ ਰੰਗ ਰੰਗੀ ਕਰਤਾਰੀ ਦੇ, ਦਰਸ਼ਨ ਪਰਸ਼ਨ ਕਰਨ ਦੇ ਨਾਲ ਪਰਸ਼ਨ ਪ੍ਰਸ਼ਨ ਕਰਨ ਸਰਸਨ ਅਦਕ ਬਹੁਤਾ ਹਰਸਨ ਆਨੰਦ ਹੁੰਦਾ ਹੈ। ਸਰਸਨ ਮੈਨੇ ਬਹੁਤ ਹਰਸਨ ਆਨੰਦ ਹੁੰਦਾ ਹੈ, ਇਹ ਕਥਾ ਇਹ ਸੀ। ਦਰਸ਼ਨ ਕਰਨ ਸਰਸਨ ਔਰ ਪਰਸਨ ਕਰਨ ਹਰਸਨ ਆਨੰਦ ਹੁੰਦਾ। ਸਰਸਨ ਹਰਸਨ ਦੋਨੋਂ ਜਿਹੜੇ ਪਦ ਆ ਇਹ ਵੈਸੇ ਆਨੰਦ ਦੇ ਹੀ ਪ੍ਰਤੀਕ ਹੈ। ਰੇ ਮੈਨੇ ਹੇ ਭਾਈ ਪਰਮਾਤਮਾ ਦੀ ਕਥਾ ਜਿਹੜੀ ਹੈ, ਦਰਸ਼ਨ ਪਰਸਨ ਹਰਸਨ ਸਰਸਨ ਰੰਗ ਰੰਗੀ ਕਰਤਾਰੀ ਰੇ, ਕਰਤਾਰ ਦੇ ਰੰਗ ਪਿਆਰ ਵਿੱਚ ਆਪ ਰੰਗੀ ਹੋਈ ਹੈ। ਹੋਰਨਾਂ ਨੂੰ ਵੀ ਜਿਹੜਾ ਕਥਾ ਸੁਣਦਾ ਉਸ ਪਰਮੇਸ਼ਰ ਦੇ ਰੰਗ ਵਿੱਚ ਰੰਗ ਦਿੰਦੀ ਹੈ। ਖਿੰਦਰਮ ਗੁਰਗਮ ਹਰਦਮ ਨਹਿਜਮ ਹਰ ਕੰਠ ਨਾਨਕ ਉਰ ਹਾਰੀ ਰੇ, ਗਿਆਨ ਗਮ ਗਿਆਨ ਦੀ ਗਮ ਤਾਲੇ ਕੌਣ ਸਤਿਗੁਰੂ ਹੈ ਉਹਨਾਂ ਦੇ ਦੁਆਰਾ ਹਰਦਮ ਦਮ ਨਾਮ ਸਵਾਸ ਆ ਹਰ ਸਵਾਸ। ਜਿਹੜੇ ਪੁਰਸ਼ ਖਿਨ ਖਿਨ ਥੋੜ੍ਹਾ ਥੋੜ੍ਹਾ ਸਮਾਂ ਪਰਮਾਤਮਾ ਦੀ ਹਾਰਾਮ ਨੂੰ ਉਚਾਰਨ ਕਰਦੇ ਰਹਿੰਦੇ ਉਹਦਾ ਜਸ ਕਹਿੰਦੇ, ਉਹਨਾਂ ਨੂੰ ਨਹਿ ਨਹਿ ਜਮ ਉਹਨਾਂ ਨੂੰ ਜਨਮ ਮਰ ਨਹੀਂ ਹੁੰਦਾ, ਉਹਨਾਂ ਨੂੰ ਜਮ ਆ ਕੇ ਨਹੀਂ ਫੜਦਾ। ਸਾਧੂ ਪਾਤਸ਼ਾਹ ਕਿਰਪਾ ਕਰਦੇ ਇਸ ਵਾਸਤੇ ਅਸੀਂ ਇਸ ਪਰਮਾਤਮਾ ਦੀ ਕਥਾ ਨੂੰ ਕੰਠ ਵਿੱਚ ਇਸ ਤਰ੍ਹਾਂ ਧਾਰਿਆ ਹਰ ਕੰਠ ਨਾਨਕ ਔਰ ਹਾਰੀ ਰਹੀ, ਜਿਸ ਤਰ੍ਹਾਂ ਉਹ ਮੈਨੇ ਗਲ ਵਿੱਚ ਹਾਰ ਪਾ ਲਈ ਜਾਣ ਇਸ ਤਰ੍ਹਾਂ ਕਥਾ ਨੂੰ ਧਾਰਿਆ ਹੋਇਆ। ਆਸਾ ਮਲਾ ਪੰਜਾ ਨੀਤੀ ਸਾਧ ਸੰਗਾਨੀ ਰਹਾਓ। ਹੁਣ ਪ੍ਰਸ਼ਨ ਕਰਦੇ ਆ ਇਹ ਜਿਹੜੀ ਨਾਮ ਰੂਪੀ ਅੰਮ੍ਰਿਤ ਕਥਾ ਕਿੱਥੋਂ ਪ੍ਰਾਪਤ ਹੁੰਦੀ ਹੈ। ਉੱਤਰ ਪਾਤਸ਼ਾਹ ਕਹਿੰਦੇ ਸਤਸੰਗਤ ਦੁਆਰਾ ਪਰਮੇਸ਼ਰ ਦੀ ਕਥਾ ਪ੍ਰਾਪਤ ਹੁੰਦੀ ਹੈ। ਇਸ ਵਾਸਤੇ ਜਿਹੜੀ ਨੀਕੀ ਸਾਧ ਸੰਗਾਨੀ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਨੀਕੀ ਮੈਨੇ ਬਹੁਤ ਚੰਗੀ ਹੈ। ਰਹਾਓ ਵਿਸਰਾਮ ਦੇ ਕਿਰਪਾ ਕਰਦੇ ਹਾਂ। ਪੈਰ ਮੂਰਤ ਪਲ ਗਾਵਤ ਗਾਵਤ ਗੋਬਿੰਦ ਗੋਬਿੰਦ ਵਖੰਡ, ਜਿਹੜੇ ਗੁਰੂ ਦੀ ਸੰਗਤ ਵਿੱਚ ਪੈਰ ਵਿੱਚ ਸੰਗਤ ਪੈਰ ਵਿੱਚ ਆ ਕੇ ਗਾਵਤ ਗਾਉਣ ਵਾਲੇ ਹੋ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਆ ਕਥਨ ਕਰਦੇ ਆ। ਹਾਂਜੀ ਮੂਰਤ ਦੋ ਘੜੀਆਂ ਜੀ ਗਾਉਂਦੇ ਆ, ਦੋ ਘੜੀਆਂ ਦੀ ਗਾਵਤ ਗਾਉਣ ਵਾਲੇ ਹੋ ਕੇ ਨਿਰੰਕਾਰ ਦੇ ਗੁਣਾਂ ਨੂੰ ਗਾਉਂਦੇ ਆ। ਪਲ ਪਲ ਥੋੜ੍ਹਾ ਥੋੜ੍ਹਾ ਗਾਵਤ ਗਾਉਣ ਵਾਲੇ ਬਣ ਕੇ ਪਰਮੇਸ਼ਰ ਗੁਣਾਂ ਨੂੰ ਗਾਉਂਦੇ ਉਚਾਰਨ ਕਰਦੇ ਹਨ। ਕੁਤੰਤਾ ਜੋਗੇ ਚਾਲਤ ਬੈਸ ਸੋਭਤ ਹਰਜ ਮੰਤਨ ਚਰਨ ਖਟਾਨ, ਫਿਰ ਉਹ ਜਿਹੜੇ ਗੁਰਮੁਖ ਪਿਆਰੇ ਹੈ ਹਰ ਵੇਲੇ ਇਸ ਕਥਾ ਦਾ ਵਿਖਿਆਨ ਕਰਦੇ ਆ, ਉਹ ਮਹਾਂਪੁਰਖ ਸੰਤ ਜਨ ਚੱਲਣ ਸਮੇਂ ਬੈਠਣ ਵੇਲੇ ਸੌਣ ਵੇਲੇ ਭਾਵ ਕੀ ਹਰ ਸਮੇਂ ਪਰਮਾਤਮਾ ਦੇ ਜਸ ਦਾ ਕਥਨ ਕਰਦੇ ਔਰ ਉਹਨਾਂ ਮਹਾਂਪੁਰਖਾਂ ਦਾ ਮਨ ਨਿਰੰਕਾਰ ਦੇ ਚਰਨ ਖਟਾਨੀ ਮੈਨੇ ਹਰ ਵੇਲੇ ਮਿਲਿਆ ਰਹਿੰਦਾ, ਮਨ ਵਿੱਚ ਪਰਮਾਤਮਾ ਜਸ ਕਰਦੇ ਆ ਔਰ ਤਨ ਦੇ ਚਰਨਾਂ ਦੀ ਪ੍ਰੀਤੀ ਖਟਾਨੀ ਮੈਨੇ ਸਮਾਈ ਹੋਈ ਹੈ। ਹੁਣ ਹੋਰੋ ਤੂੰ ਠਾਕੁਰ ਗੌਰੋ ਨਾਨਕ ਸਨ ਪੁੱਛਣ, ਪਾਤਸ਼ਾਹ ਕਿਰਪਾ ਕਰਦੇ ਹੋਂ ਹੋਰੋ ਕਹਿੰਦੇ ਮੈਂ ਤਾਂ ਇੱਕ ਤੋਸ਼ੇ ਜਿਹਾ ਜੀਵ ਹਾਂ, ਇਹ ਠਾਕੁਰ ਨਿਰੰਕਾਰ ਤੂੰ ਗੌਰੋ ਤੁਸੀਂ ਤਾਂ ਬਹੁਤ ਭਾਰੀ ਸ਼ਕਤੀ ਦੇ ਮਾਲਕ ਹੈ, ਇਸ ਵਾਸਤੇ ਮੈਂ ਇੱਕ ਆਪ ਜੀ ਦੀ ਸ਼ਰਨ ਕਰਨੀ ਪਛਾਣੀ ਹੈ, ਤੁਹਾਡੀ ਸ਼ਰਨ 'ਚ ਸਾਰੇ ਪਾਤਸ਼ਾਹ ਜੀ ਸੁੱਖ ਮਿਲਦੇ ਹਨ। ਰਾਗਾ ਸਮਲਾ ਪੰਜਵਾ ਕਰ ਬਾਰਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗਾਸਾ ਪੰਜਵੇਂ ਸਤਿਗੁਰੂ ਜੀ ਬਾਰਵੇਂ ਕਰ, ਵਾਹਿਗੁਰੂ ਜੀ ਇੱਕ ਸਰੂਪਾਂ ਨੂੰ ਓਅੰਕਾਰ ਪ੍ਰਕਾਸ਼ ਰੂਪਾਂ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦੇ ਹਨ। ਸਾਵਧਾਨ ਹੋ ਕੇ ਬੈਠ ਕਿੱਦਾਂ ਹੋ ਬੈਠਾ, ਤਿਆਗ ਸਗਲ ਸਿਆਣਪਾ ਭਜ ਪਾਰਬ੍ਰਹਮ ਨਿਰੰਕਾਰ। ਹੇ ਗੁਰੂ ਪਿਆਰਿਓ ਪਾਤਸ਼ਾਹ ਦੇ ਸਾਰੀਆਂ ਸਿਆਣਪਾਂ ਨੂੰ ਛੱਡ ਕੇ ਜਿਹੜਾ ਪਰਾਬਿੰਦ ਦੇ ਵਿੱਚ ਬ੍ਰਹਮ ਨਿਰੰਕਾਰ ਵਿਆਪਕ ਆ ਉਹਦੇ ਨਾਂ ਦਾ ਭਜਨ ਕਰੋ। ਇੱਕ ਸੱਚੇ ਨਾਮ ਬਾਝੋ ਸਗਲ ਦੀਸਾ ਚਾਰ ਇੱਕ ਨਿਰੰਕਾਰ ਪਰਮੇਸ਼ਰ ਦੇ ਸੱਚੇ ਨਾਮ ਤੋਂ ਬਿਨਾ ਇਹ ਜਿੰਨੇ ਵੀ ਪਦਾਰਥ ਹੈ ਨਜ਼ਰ ਆ ਰਹੇ ਤਾਂ ਸਾਰੇ ਸਵਾਹ ਹੁੰਦੇ ਨਜ਼ਰ ਆ ਰਹੇ ਸੋ ਪ੍ਰਭ ਜਾਣੀਏ ਸਤ ਸੰਗ ਗੁਰਪ੍ਰਸਾਦੀ ਬੂਝੀ ਹੈ ਇਹ ਕਰਕੇ ਰੰਗ ਰਹੋ ਉਸ ਨਿਰੰਕਾਰ ਪਰਮਾਤਮਾ ਨੂੰ ਸਦਾ ਅੰਗ ਸੰਗ ਜਾਣੋ ਇੱਕ ਪਰਮਾਤਮਾ ਦੇ ਅੰਗ ਪ੍ਰੇਮ ਆਨੰਦ ਨੂੰ ਸਤਿਗੁਰਾਂ ਦੀ ਕਿਰਪਾ ਨਾਲ ਸਮਝਣਾ ਕਰੋ ਰਾਮ ਵਿਸਰਾਮ ਦੇ ਕਿਰਪਾ ਕਰਦੇ ਹਾਂ ਸਰਨ ਸਮਰੱਥ ਏਕ ਘੇਰੀ ਦੂਜਾ ਨਾ ਹੀ ਠਾਓ ਉਹ ਨਿਰੰਕਾਰ ਇੱਕ ਸਮਰੱਥ ਹੈ ਉਹਦੀ ਸ਼ਰਨ ਗ੍ਰਹਿਣ ਕਰੋ ਉਸ ਨਿਰੰਕਾਰ ਤੋਂ ਬਿਨਾਂ ਦੂਜਾ ਕੋਈ ਹੋਰ ਸੁੱਖਾਂ ਦੀ ਥਾਂ ਜਗ੍ਹਾ ਨਹੀਂ ਹੈ ਮਹਾਂ ਭੋਜ ਲੰਘੀਏ ਸਦਾ ਹਰ ਗੁਣ ਗਾਓ ਹਰ ਵਕਤ ਪਰਮਾਤਮਾ ਦੇ ਗੁਣ ਗਾ ਕੇ ਇਹ ਜਿਹੜਾ ਵੱਡਾ ਸੰਸਾਰ ਸਮੁੰਦਰ ਅਥਾ ਸਾਗਰ ਪਾਤਸ਼ਾਹ ਕਹਿੰਦੇ ਤੋਂ ਪਾਰ ਲੰਘਣਾ ਕਰੋ ਜਾਨਵਰ ਨਿਵਾਰੀ ਹੈ ਦੁੱਖ ਨਾ ਜੰਮਪੁਰ ਹੋਏ ਪਰਮੇਸ਼ਰ ਦੇ ਨਾਮ ਪ੍ਰਤਾਪ ਕਰਕੇ ਜਿਹੜਾ ਜੰਮਣ ਵਾਲਾ ਦੁੱਖ ਦੂਰ ਹੋ ਜਾਂਦਾ ਹੈ ਔਰ ਜੰਮਪੁਰੀ ਦਾ ਦੁੱਖ ਵੀ ਪਾਤਸ਼ਾਹ ਕਹਿੰਦੇ ਨਹੀਂ ਹੋਏਗਾ ਜਮਦੀਪੁਰੀ ਜਿਹੜੀ ਸੰਜੀਵਨੀ ਪੁਰੀ ਉੱਥੇ ਵੀ ਜਾਣਾ ਨਹੀਂ ਪਏਗਾ ਨਾਮ ਦਾਨ ਸੋਈ ਪਾਏ ਕਿਰਪਾ ਕਰੇ ਪਰ ਸੋਏ ਲੇਕਿਨ ਜਿਹੜਾ ਨਾਮ ਰੂਪੀ ਨਿਧਾਨ ਖਜ਼ਾਨਾ ਉਹ ਗੁਰਮੁਖ ਪਿਆਰੇ ਪਾਉਂਦੇ ਹਨ ਜਿਨ੍ਹਾਂ 'ਤੇ ਨਿਰੰਕਾਰ ਕਿਰਪਾ ਕਰਦੇ ਹਨ ਏਕ ਟੇਕ ਆਧਾਰ ਇੱਕੋ ਏਕ ਕੰਮ ਨਜ਼ੋਰ ਸਾਡੇ ਮਨ 'ਚ ਵੀ ਇੱਕੋ ਦੀ ਟੇਕ ਹੈ ਮਨ ਕਰ ਵੀ ਇੱਕੋ ਇਹਦਾ ਆਧਾਰ ਆਸਰਾ ਹੈ ਔਰ ਇੱਕ ਨਿਰੰਕਾਰ ਦਾ ਮਨ 'ਚ ਜ਼ੋਰ ਮੈਨੇ ਗਿਆਨ ਹੈ ਨਾਨਕ ਜਪੀਏ ਮਿਲ ਸਾਧ ਸੰਗਤ ਹਰ ਬਿਨ ਵਰਨੋ ਪਾਤਸ਼ਾਹ ਕਹਿੰਦੇ ਆ ਸਤਸੰਗਤ ਵਿੱਚ ਆ ਕੇ ਸੰਤਾਂ ਮਹਾਂਪੁਰਸ਼ਾਂ ਨਾਲ ਮਿਲ ਕੇ ਉਸ ਨਿਰੰਕਾਰ ਦੇ ਨਾਮ ਨੂੰ ਜਪਣਾ ਕਰੋ ਪਰਮਾਤਮਾ ਤੋਂ ਬਿਨਾਂ ਹੋਰ ਜੀਵ ਦੀ ਕੋਈ ਵੀ ਰੱਖਿਆ ਕਰਨ ਵਾਲਾ ਨਹੀਂ ਹੈ ਆਸਾ ਮਹਲਾ ਪੰਜਵਾਂ ਜੀਵ ਮੰਤਨ ਪ੍ਰਾਨ ਪ੍ਰਭ ਕੇ ਦੀਏ ਸਭ ਰਸਪੋ ਇਹ ਜੀਵ ਨੂੰ ਮਾਨ ਤਨ ਪ੍ਰਾਨ ਨਿਰੰਕਾਰ ਨੇ ਦਿੱਤੇ ਆ ਇਹ ਸਾਰੇ ਰਸ ਭੋਗ ਖਾਣ ਪੀਣ ਦੇ ਪਦਾਰਥ ਵੀ ਉਸ ਨਿਰੰਕਾਰ ਨੇ ਦਿੱਤੇ ਪਰ ਇਹ ਐਸਾ ਭੈੜਾ ਪਿਓ ਕਿਰਤਨ ਬਣ ਜਾਂਦਾ ਦੀਨ ਬੰਧੂ ਜੀ ਦਾ ਤਾਂ ਸਰਨ ਰੱਖਣ ਜੋਗ ਉਹ ਨਿਰੰਕਾਰ ਕੈਸਾ ਦੀਨ ਬੰਧੂ ਗਰੀਬਾਂ ਦਾ ਬੰਧਪ ਸੰਬੰਧੀ ਹੈ ਰਿਸ਼ਤੇਦਾਰ ਕਹਿ ਲਓ ਸਾਰੇ ਜੀਵਨ ਨੂੰ ਦਾਤਾਂ ਦੇਣ ਵਾਲਾ ਔਰ ਜਿਹੜਾ ਉਹਦੀ ਸ਼ਰਨ ਵਿੱਚ ਪੈ ਜਾਂਦਾ ਉਹਦੀ ਰੱਖਿਆ ਕਰਨ ਦੇ ਯੋਗ ਮੈਨੇ ਸਮਰੱਥ ਆ ਮੇਰੇ ਮਨ ਧਿਆਏ ਹਰ ਕਾ ਹਰ ਹਰ ਨਾਮ ਇਹ ਮੇਰਿਆਂ ਮਨ ਉਸ ਹਰੀ ਨਿਰੰਕਾਰ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ ਹਲਤ ਪਲ ਸਹਾਇ ਸੰਗੇ ਏਕ ਸੁਣ ਲਿਓ ਲਾਓ ਰਾਓ ਉਹ ਨਿਰੰਕਾਰ ਕੈਸਾ ਹਲਤ ਪਲ ਲੋਕ ਪ੍ਰਲੋਕ ਇਹ ਜੀਵਾਂ ਦੇ ਅੰਗ ਸੰਗ ਹੋ ਕੇ ਇਹਨਾਂ ਦੀ ਸਹਾਇਤਾ ਵੀ ਕਰਦਾ ਹੈ ਇਸ ਵਾਸਤੇ ਇੱਕ ਨਿਰੰਕਾਰ ਦੇ ਨਾਲ ਆਪਣੇ ਚਿੱਤ ਦੀ ਬਿਰਤੀ ਨੂੰ ਲਾਉਣਾ ਰਾਓ ਵੇਦ ਸ਼ਾਸਤਰ ਜਾਣਦੇ ਆ ਗਏ ਤਰਨ ਕੋ ਸੰਸਾਰ ਜਿਹੜੇ ਗੁਰਮੁਖ ਪਿਆਰੇ ਹੈ ਉਹ ਸੰਸਾਰ ਸਾਗਰੋਂ ਤਰਨ ਵਾਸਤੇ ਵੇਦਾਂ ਸ਼ਾਸਤਰਾਂ ਦੁਆਰਾ ਨਿਰੰਕਾਰ ਦੇ ਨਾਮ ਨੂੰ ਧਿਆਉਂਦੇ ਆ ਕਿਉਂਕਿ ਉੱਥੋਂ ਸਿੱਖਿਆ ਲੈ ਕੇ ਜਿਹੜੀ ਸ਼ਾਸਤਰ ਇਹ ਕਹਿੰਦੇ ਭਜਨ ਕਰੋ ਉਹਦਾ ਨਾਮ ਜਪਣਾ ਹੈ ਕਰਮ ਧਰਮ ਨੇਕ ਕਿਰਿਆ ਸਭ ਉੱਪਰ ਨਾਮ ਆਚਾਰ ਜਿੰਨੇ ਕਰਮ ਧਰਮ ਰੂਪ ਅਨੇਕ ਤਰ੍ਹਾਂ ਦੀ ਇਹ ਕਿਰਿਆ ਕਰਮ ਕਰਦਾ ਇਹ ਸਾਰੇ ਜਿੰਨੇ ਵੀ ਕਰਮ ਹੈਗੇ ਇਹਨਾਂ ਤੋਂ ਹਾਂਜੀ ਉੱਤੇ ਹੋਰ ਵੀ ਕੋਈ ਚੀਜ਼ ਹੈ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਜਿਹੜਾ ਆਚਾਰ ਇਹ ਬਹੁਤ ਵੱਡਾ ਕਰਤੱਵ ਹੈ ਕਾਮ ਕਰੋ ਦਾ ਹੰਕਾਰ ਬਿੰਦ ਸਾਹਿਬ ਮਿਲਿਆ ਸਤਿਗੁਰ ਦੇ ਕਹਿੰਦੇ ਜਿਹਨਾਂ ਗੁਰਮੁਖ ਪਿਆਰਿਆਂ ਨੂੰ ਸਤਿਗੁਰੂ ਦੇ ਪ੍ਰਕਾਸ਼ ਗੁਰ ਮਿਲਦੇ ਹਨ ਉਹਨਾਂ ਗੁਰਮੁਖ ਅੰਦਰੋਂ ਕਾਮ ਪ੍ਰੋਲਮ ਹੰਕਾਰ ਆਦਿਕ ਜਿੰਨੇ ਵੀ ਵਿਕਾਰ ਦੋਸ਼ ਹੈ ਇਹ ਸਾਰੇ ਨਾਸ਼ ਹੋ ਜਾਂਦੇ ਹਨ ਨਾਮ ਦ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੀ ਇਸ ਵਾਸਤੇ ਸਤਿਗੁਰਾਂ ਤੋਂ ਪਰਮੇਸ਼ਰ ਦਾ ਨਾਮ ਪ੍ਰਾਪਤ ਕਰੋ ਔਰ ਇਹ ਦ੍ਰਿੜ ਪੱਕੇ ਇਰਾਦੇ ਦੇ ਨਾਲ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਇਹੋ ਹੀ ਨਿਰੰਕਾਰ ਦੀ ਸਭ ਤੋਂ ਵੱਡੀ ਸੇਵਾ ਹੈ ਚਰਨ ਸੰਤ ਦਇਆਲ ਤੇਰੀ ਤੂੰ ਨਿਮਾਣੇ ਮੋ ਇਹ ਦਿਆਲੂ ਨਿਰੰਕਾਰ ਮੈਨੂੰ ਕਹਿੰਦੇ ਆਪ ਜੀ ਦੇ ਚਰਨਾਂ ਦਾ ਆਸਰਾ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹੈ ਔਰ ਆਪ ਜੀ ਮੈਂ ਨਿਮਾਣੇ ਨੂੰ ਮਾਣ ਦੇਣ ਵਾਲੇ ਹੋ ਜੀ ਪ੍ਰਾਣ ਆਧਾਰ ਤੇਰਾ ਨਾਨਕ ਪ੍ਰਭਾ ਜੀ ਕੇ ਪ੍ਰਾਣਾਂ ਨੂੰ ਤੇਰੇ ਆਧਾਰ ਆਸਰਾ ਹੈ ਪ੍ਰਾਣ ਵੀ ਜਾੜਿਆ ਇਹ ਵੀ ਉਹਦੀ ਸ਼ਕਤੀ ਨੇ ਕੰਮ ਕਰਦੇ ਆ ਇਸ ਵਾਸਤੇ ਪਾਤਸ਼ਾਹ ਕਹਿੰਦੇ ਨਿਰੰਕਾਰ ਮੈਂ ਤਾਂ ਹਾਂਜੀ ਤੇਰੇ ਤਾਣ ਬਲ ਆਸਰੇ ਹਾਂ ਮੈਨੂੰ ਤੇਰਾ ਹੀ ਤਾਣ ਬਲ ਹੈ ਸਾਸਾ ਮਲਾ ਪੰਜਵਾ ਡੋਲ ਡੋਲ ਮਹਾਂ ਦੁੱਖ ਪਾਇਆ ਬਿਨਾਂ ਸਾਧੂ ਸਿੰਘ ਸੰਤਾਂ ਮਹਾਂਪੁਰਖ ਸੰਗਤ ਇਹਨਾਂ ਕਰਮਾਂ ਧਰਮਾਂ 'ਚ ਡੋਲ ਡੋਲ ਭਟਕ ਭਟਕ ਕੇ ਬੜੇ ਭਾਰੇ ਦੁੱਖ ਪ੍ਰਾਪਤ ਕੀਤੇ। ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਫਿਕਰਮ ਨਿਰੰਕਾਰ ਗੋਬਿੰਦ ਚ ਰਸ ਪਿਆਰ ਧਾਰਨ ਕਰਕੇ ਕਹਿੰਦੇ ਤੂੰ ਜਿਹੜਾ ਲਾਹਾ ਲਾਭ ਆ ਖੱਟਣਾ ਗਾ, ਫਿਰ ਕਹਿੰਦੇ ਤੂੰ ਨਿਰੰਕਾਰ ਨਾਲ ਮਿਲ ਕੇ ਇੱਕ ਰੰਗ ਪਰਮੇਸ਼ਰ ਦੇ ਇੱਕ ਰੰਗੀ ਹੋ ਜਾਏਗਾ। ਹਰ ਕੋ ਨਾਮ ਜਪਿਆ ਨੀਤ ਨੀਤ ਮੈਨੇ ਹਮੇਸ਼ਾ ਪਰਮਾਤਮਾ ਦੇ ਨਾਮ ਨੂੰ ਜਪਣਾ ਗਾ ਔਰ ਆਪਣੀ ਨੀਤ ਸਾਫ ਕਰ ਸਾਧ ਸਾਧ ਧਿਆਏ ਸੋ ਪ੍ਰਭ ਤਿਆਗ ਅਵਰ ਪ੍ਰੀਤ ਰਹੋ। ਜਦੋਂ ਸਵਾਸ ਅੰਦਰ ਜਾਂਦਾ ਜਦੋਂ ਸਵਾਸ ਬਾਹਰ ਆਉਂਦਾ ਉਸ ਨਿਰੰਕਾਰ ਦੇ ਨਾਮ ਨੂੰ ਧਿਆਉਣਾ ਕਰ ਅਤੇ ਹੋਰਨਾਂ ਨੂੰ ਪ੍ਰੀਤੀ ਜਿਹੜੀ ਤਿਆਗ ਦੇ ਛੱਡ ਦੇ। ਇਹਨਾਂ 'ਚ ਦੂਜਿਆਂ ਨਾਲ ਪ੍ਰੀਤੀ ਜਦੋਂ ਰੱਬ ਦਾ ਪਿਆਰ ਕਿਵੇਂ ਪੈਗਾ, ਜੇ ਰੱਬ ਨਾਲ ਪਿਆਰ ਪਾਉਣਾ ਫਿਰ ਲੋਕਾਂ ਦਾ ਛੱਡਣਾ ਪੈਣਾ। ਰਾਹੁਲ ਵਿਸਰਾਮ ਦੇ ਕਥਨ ਕਥਨ ਕਰਦੇ ਕਰਨ ਕਰਨ ਸਮਰੱਥ ਸੋ ਪ੍ਰਭ ਜੀ ਦਾ ਤਾਂ ਆਪ ਉਹ ਨਿਰੰਕਾਰ ਸਾਰੇ ਕਾਰਨਾਂ ਨੂੰ ਕਰਨ ਵਾਸਤੇ ਸਮਰੱਥ ਹੈ ਔਰ ਆਪ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਵੀ ਹੈ। ਤਿਆਗ ਸਰਲ ਸਿਆਣਪਾਠ ਕਰ ਪ੍ਰਭਜਾ ਇਹ ਮਨਾ ਤੂੰ ਸਾਰੀਆਂ ਚਿਤਰਾਈਆਂ ਸਿਆਣਪਾਂ ਛੱਡ ਕੇ ਅੱਠੇ ਪੈਰ ਕਿਹੜੀ ਸੋਚ ਕੇ ਹੈ, ਚੰਗੇ ਕੰਮ ਲਈ ਸੋਚਣ ਦੀ ਕੀ ਲੋੜ ਹੈ, ਹੈਂ ਤਗੜਾ ਹੋ ਕੇ ਨਾਮ ਜਪ ਨੀਤ ਸਹ ਸਹਾਇ ਸੰਗੀ ਉਚਾਗਮ ਅਪਾਰ ਉਹ ਨਿਰੰਕਾਰ ਸਾਰਿਆਂ ਤੋਂ ਉੱਚਾ ਅਗੰਮ ਅਪਾਰ ਉਹਦੀ ਗਮਤਾ ਨਹੀਂ ਪਾਈ ਨਹੀਂ ਪਾਰਾਵਰ ਨਹੀਂ ਪਾਏ ਨਾ ਉਹ ਨਿਰੰਕਾਰ ਮਿੱਤਰ ਹੈ ਇਸ ਲੋਕ ਦਾ ਵੀ ਸਖਾ ਪਰ ਲੋਕ ਦਾ ਵੀ ਔਰ ਅੰਗ ਸੰਗ ਹੋ ਕੇ ਹਰ ਵੇਲੇ ਦੀ ਸਹਾਇਤਾ ਕਰਦਾ ਹੈ। ਕਰਨ ਕਰਨ ਵਸਾਏ ਹਿਰਦੇ ਜੀਵ ਕੋ ਆਧਾਰ ਇਹ ਮਨਾ ਉਹ ਨਿਰੰਕਾਰ ਦੇ ਜਿਹੜੇ ਕਮਲ ਵਰਗੇ ਕੋਮਲ ਪਵਿੱਤਰ ਚਰਨ ਔਰ ਮਾਇਆ ਦੇ ਪਦਾਰਥਾਂ ਉੱਤੇ ਜਲ ਤੋਂ ਨਿਰਲੇ ਪਹਿਣ ਵਾਲੇ ਉਹਨਾਂ ਨੂੰ ਹਿਰਦੇ 'ਚ ਵਸਾ ਲਾ, ਉਹਨਾਂ ਦੀ ਪ੍ਰੀਤੀ ਧਾਰ ਲਾ, ਕਿਉਂ ਉਹੀ ਤੇਰੇ ਦਿਲ ਦਾ ਮਨ ਦਾ ਆਧਾਰ ਆਸਰਾ ਰੂਪ ਨਿਰੰਕਾਰ ਪਰਮੇਸ਼ਰ ਹੈ। ਕਰ ਕਿਰਪਾ ਪਰ ਪਾਰ ਬ੍ਰਹਮ ਗੁਣ ਤੇਰਾ ਜਸੋ ਇਹ ਨਿਰੰਕਾਰ ਪਰਮ ਪਰਮੇਸ਼ਰ ਕਿਰਪਾ ਕਰੋ ਜੋ ਗੁਣ ਗੁਣ ਮੈਨੇ ਵਿਚਾਰ ਕੇ ਹਾਂਜੀ ਹਮੇਸ਼ਾ ਅਸੀਂ ਲਾਭਦਾਇਕ ਲਾਭ ਦੇਣ ਵਾਲਾ ਜਿਹੜਾ ਤੇਰਾ ਜਸ ਨੂੰ ਗਾਉਂਦੇ ਰਹੀਏ। ਸਰਬ ਤੋਂ ਵੱਡੀ ਵਡਿਆਈ ਜਪ ਜੀ ਦਾ ਨਾਨਕ ਨਾਮ ਸਾਰੇ ਸੁੱਖ ਵੱਡੀਆਂ ਵਡਿਆਈਆਂ ਇਹ ਕਿਰਪਾ ਕਰਕੇ ਮੈਨੂੰ ਦੇ ਦਿਓ ਹਾਂਜੀ ਜਿਹੜਾ ਕਹਿੰਦੇ ਆਪ ਦੇ ਨਾਮ ਨੂੰ ਜਪ ਕੇ ਜਿਉਂਦਾ ਰਹਾਂ ਤੇਰੇ ਨਾਮ ਨੂੰ ਜਪ ਕੇ ਜੀਵਨ ਮਿਲਦਾ ਆਸਾ ਮਲ ਆਪਣੇ ਉਦਮ ਕਰੋ ਪ੍ਰਭ ਹੋ ਠਾਕਰ ਕੇ ਸਾਧੂ ਸਨ ਇਹ ਭਾਈ ਕਹਿੰਦੇ ਠਾਕਰ ਨਿਰੰਕਾਰ ਦੀ ਪ੍ਰਾਪਤੀ ਦਾ ਆਪ ਉਦਮ ਕਰੋ ਹੋਰਨਾਂ ਪਾਸੋਂ ਵੀ ਕਰਾਓ ਔਰ ਮਹਾਤਮਾ ਦੀ ਸੰਗ ਨੂੰ ਦੇਖਣਾ ਤੇ ਸਾਧੂ ਸਨ ਜਿੱਥੋਂ ਦੀ ਚੰਗੀ ਸੰਗਤ ਮਹਾਂਪੁਰਖਾਂ ਦੀ ਮਿਲਦੀ ਦੇਖੋ ਸਾਧੂਆਂ ਦੀ ਸੰਗਤ ਨੂੰ ਦੇਖਣਾ ਕਰੋ ਜਿੱਥੋਂ ਏਕਤਾ ਪਿਆਰ ਸ਼ਰਧਾ ਭਗਤੀ ਦਾ ਉਪਦੇਸ਼ ਮਿਲਦਾ ਹਰ ਹਰ ਨਾਮ ਰਚਾਵੋ ਰੰਗਨ ਆਪੇ ਹੀ ਪ੍ਰਭ ਰੰਗ ਇਸ ਸਤਸੰਗਤ ਰੂਪੀ ਮੱਟੀ ਦੇ ਵਿੱਚ ਸਤਿਗੁਰੂ ਰੂਪੀ ਲਲਾਰੀ ਦੁਆਰਾ ਇਹ ਮਨ ਰੂਪੀ ਜਿਹੜਾ ਵਸਤਰ ਕੱਪੜਾ ਇਹਨੂੰ ਹਰੀ ਹੈ ਪਰਮਾਤਮਾ ਦੇ ਨਾਮ ਰੂਪੀ ਰੰਗ ਵਿੱਚ ਚੜਾਵੋ ਰੰਗਾਵੋ ਜਦੋਂ ਚੜਾਵੋਂਗੇ ਫਿਰ ਤੁਹਾਨੂੰ ਪਰਮਾਤਮਾ ਰੰਗ ਦੇਵੇਗਾ ਮਨ ਮੈਂ ਰਾਮ ਨਮਾਂ ਜਾ ਮਨ ਦੇ ਵਿੱਚ ਰਮੇ ਹੋਏ ਰਾਮ ਪਰਮੇਸ਼ਰ ਦੇ ਨਾਮ ਜਪਣਾ ਕਰੋ ਔਰ ਬੇਨਤੀ ਵੀ ਕਰੋ ਕਰ ਕਿਰਪਾ ਬਸੋ ਮੇਰਾ ਹਿਰਦੇ ਹੋਏ ਸਹਾਈ ਆਪ ਰਹੋ ਹੇ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਸਾਡੇ 'ਤੇ ਕਿਰਪਾ ਕਰੋ ਸਾਡੇ ਹਿਰਦੇ ਨਿਵਾਸ ਕਰੋ ਤੁਹਾਡੀ ਆਪ ਸਾਰਿਆਂ ਦੀ ਸਹਾਇਤਾ ਕਰਨ ਵਾਲੇ ਹੋਵੋ ਕਿਉਂ ਤੁਹਾਡੀ ਸਹਾਇਤਾ ਬਿਨਾਂ ਕਾਮਯਾਬੀ ਨਹੀਂ ਹੋਣੀ ਰਹੋ ਇਸ ਰਾਮ ਦੇ ਕਹਿੰਦੇ ਹਨ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਾਪਤ ਦੇਖਣ ਕਾ ਚਾਹੋ ਹੇ ਪ੍ਰੀਤਮ ਪਿਆਰੇ ਪਰਮੇਸ਼ਰ ਜੀਓ ਆਪ ਦਾ ਪਵਿੱਤਰ ਨਾਮ ਸੁਣ ਸੁਣ ਕੇ ਔਰ ਆਪ ਜੀ ਦੇ ਦੇਖਣ ਦਾ ਮਨ ਚਾਹ ਬੜਾ ਉਤਸ਼ਾਹ ਹੋ ਰਿਹਾ ਦਇਆ ਕਰੋ ਕਿਰਮ ਆਪਣੇ ਕੋ ਇਹ ਮਨੋਰਥ ਕਹੋ ਆਪਣੇ ਕਿਰਮ ਦਾਸ ਦੇ ਉੱਤੇ ਮੇਰ ਦੀ ਨਜ਼ਰ ਕਰੋ ਮੇਰੇ ਮਨ ਦੇ ਸਕਲਪ ਦਾ ਇਹੀ ਸੁਭਾਵ ਲਾਭ ਹੈ ਕਿ ਤੁਹਾਡਾ ਦਰਸ਼ਨ ਹੋ ਜਾਏ ਤੁਹਾਡੀ ਸੇਵਾ ਮਿਲ ਜਾਏ ਧੰਨ ਧੰਨ ਤੇਰਾ ਤੂੰ ਬੜਾ ਮੇਰਾ ਹਮਰਾ ਬਸ ਕਿਸ਼ਨ ਇਹਨਾਂ ਕਾਰੇ ਧੰਨ ਧੰਨ ਤੇਰਾ ਹੀ ਦਿੱਤਾ ਤੂੰ ਸਾਡਾ ਮਾਲਕ ਹੈ ਸਾਡੇ ਵਾਸਤੇ ਕੁਝ ਵੀ ਨਹੀਂ ਜੋ ਕੁਝ ਕਰਨਾ ਤੁਸੀਂ ਆਪੇ ਕਰਨਾ ਜਿਉਂ ਜਿਉਂ ਰੱਖਿਆ ਤੇ ਉੱਥੋਂ ਰਹਿਣਾ ਤੇਰਾ ਦੀ ਆਖਾ ਜਿਸ ਪ੍ਰਕਾਰ ਤੁਸੀਂ ਰੱਖਦੇ ਹਾਂ ਜਿਵੇਂ ਜਿਵੇਂ ਕਿਵੇਂ ਕਿਵੇਂ ਅਸੀਂ ਰਹਿਣਾ ਕਰ ਰਹੇ ਹਾਂ ਔਰ ਕਿਹੜਾ ਦਿੱਤਾ ਹੋਇਆ ਪਦਾਰਥ ਖਾਂਦੇ ਪੀਂਦੇ ਹਾਂ ਜਾਣ ਜਾਣ ਕੇ ਕਿਹੜੇ ਘੱਟ ਹੈ ਮੱਜਣ ਹਰ ਜਨ ਤੂੰ ਤਿੰਨ ਰੰਗ ਕਰ ਜਿਹੜੇ ਤੇਰੇ ਸੇਵਕ ਜਨਾਂ ਦੀ ਚਰਨ ਧੂੜੀ ਮੱਜਣ ਹੁੰਦਾ ਇਸ਼ਨਾਨ ਕਰਦੇ ਉਹ ਜਨਮ ਜਨਮਾਂਤਰਾਂ ਦੀ ਕਿਲਵਕ ਪਾਪਾਂ ਨੂੰ ਕੱਟ ਦਿੰਦੇ ਭਾਏ ਭਗਤ ਭਰਮ ਪਾਉਣਾ ਸਹਿਰ ਨਾਨਕ ਸਰਾ ਜੀ ਪਾਤਸ਼ਾਹ ਕਿਰਪਾ ਕਰਦੇ ਇਹ ਨਿਰੰਕਾਰ ਤੇਰੀ ਭਾਏ ਭਗਤ ਪ੍ਰੇਮਾ ਭਗਤੀ ਕਰਕੇ ਪੰਜ ਪ੍ਰਕਾਰ ਦਾ ਭਰਮ ਜਮਾਂ ਦਾ ਜਿਹੜਾ ਡਰ ਆ ਇਹ ਨਸ ਹੈ ਨਸ ਜਾਂਦਾ ਅਤੇ ਜਿਹੜੇ ਸਦਾ ਆਪ ਦੀ ਹਜ਼ੂਰੀ ਵਿੱਚ ਵਸਦੇ ਆ ਉਹਨਾਂ ਨੂੰ ਫਿਰ ਕੋਈ ਭਰਮ ਨਹੀਂ ਰਹਿੰਦਾ ਅਸਮ ਲਖਾ ਅਗਮ ਵਿੱਚ ਅਰਦਾਸ ਤੇਰਾ ਸੋ ਪਾਏ ਜੀ ਮਸਲ ਪਾ ਇਹ ਨਿਰੰਕਾਰ ਅਗਮ ਅਤੇ ਮਨ ਕਰਕੇ ਤੁਸੀਂ ਅਗਮ ਆ ਇੰਦਰੀਆਂ ਕਰਕੇ ਉਹ ਗੋਚਰਿਆ ਆਪ ਜੀ ਦਾ ਦਰਸ਼ਨ ਉਹ ਗੁਰਮੁਖ ਪਾਉਂਦੇ ਆ ਜਿਨ੍ਹਾਂ ਦੇ ਮੱਥੇ ਦੇ ਭਾਗ ਸ੍ਰੇਸ਼ਟ ਹਨ ਆਪ ਕਿਰਪਾਲ ਕਿਰਪਾ ਪ੍ਰਵਤਾਰੀ ਸਤਿਗੁਰ ਬਖਸ਼ਾ ਇਹ ਕਿਰਪਾਲੂ ਸਤਿਗੁਰੂ ਜੀ ਜਿਨ੍ਹਾਂ 'ਤੇ ਤੁਸੀਂ ਆਪਣੀ ਮਿਹਰ ਕਿਰਪਾ ਧਾਰਨ ਕਰਦੇ ਆ ਕਰਦੇ ਹੋ ਉਹਨਾਂ ਗੁਰਮੁਖ ਪਿਆਰਿਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਸੀਂ ਪਰਮਾਤਮਾ ਦਾ ਨਾਮ ਬਖਸ਼ਿਆ ਹੈ ਕਲਯੁਗ ਅਧਾਰਿਆ ਗੁਰਦੇਵ ਇਹ ਕਲਯੁਗ ਦਾ ਨੇ ਭਿਅੰਕਰ ਰੂਪ ਧਾਰ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਬਹੁਤ ਤਰ੍ਹਾਂ ਦੇ ਬਚਨ ਵਿਲਾਸ ਕੀਤੇ ਪਹਿਲਾਂ ਡਰਾਉਂਦਾ ਰਿਹਾ ਅਤੇ ਭੇਟਾਂ ਰਾਧਾ ਮਹਾਰਾਜ ਨੇ ਕੁਝ ਵੀ ਕਬੂਲ ਨਹੀਂ ਕੀਤਾ ਅਖੀਰ ਕਲਯੁਗ ਬੇਨਤੀ ਕਰਨਾ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਮੈਨੂੰ ਵੀ ਉਤਾਰੋ ਮਹਾਰਾਜ ਕਾਲ ਜੀ ਨੂੰ ਉਤਾਰਿਆ ਹੁਕਮ ਦਿੱਤਾ ਕਿ ਤੂੰ ਭਾਈ ਸੰਗਤ ਦੇ ਵਿੱਚ ਆ ਕੇ ਜੋੜਿਆਂ 'ਚ ਆ ਕੇ ਖੜਿਆ ਕਰ ਸੰਗਤ ਦੇ ਦਰਸ਼ਨ ਨਾਲ ਹੀ ਕਲਿਆਣ ਹੁੰਦੀ ਹੈ ਕਲਯੁਗ ਦੇ ਜੀਵਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਆਧਾਰ ਨਾ ਕੀਤਾ ਕਿਉਂਕਿ ਸੰਗਤ 'ਚ ਜਿਹੜਾ ਵੀ ਸੰਗਤ ਦੇ ਜੋੜਿਆਂ ਦੀ ਸੇਵਾ ਕਰਦਾ ਭਾਵ ਦਾਸਾ ਭਾਵ ਧਾਰਦਾ ਉਹਦੇ 'ਤੇ ਕਿਰਪਾ ਹੁੰਦੀ ਹੈ ਮਲਬੂਤ ਮੂਡ ਜੇ ਬਹੁਤ ਹੋਤੇ ਸਭ ਲੱਗੇ ਤੇਰੀ ਸੇਵਾ ਜਿਹੜੇ ਪੁਰਖ ਤਨ ਕਰਕੇ ਮਲਮੂਤ ਬੜੇ ਅਪਵਿੱਤਰ ਸੀਗੇ ਔਰ ਬਾਣੀ ਕਰਕੇ ਮੂੜ ਮੈਨ ਬੜੇ ਮੂਰਖ ਸੀਗੇ ਬੁੱਧੀ ਰਹੇ ਔਰ ਮਨ ਕਰਕੇ ਮੁਗਧ ਸੀ ਉਹ ਸਾਰੇ ਹੁਣ ਤੇਰੀ ਕਿਰਪਾ ਨੂੰ ਗੁਰਮੁਖ ਬਣ ਗਿਆ ਅਤੇ ਤੇਰੀ ਸੇਵਾ 'ਚ ਲੱਗ ਗਿਆ ਰਾਓ ਸੱਜਣ ਡਾਗ ਲੈ ਲਓ ਕੋਡੇ ਰਾਕਸ ਲੈ ਲਓ ਕਿੰਨਿਆਂ ਕੁ ਦਾ ਦੱਸੀਏ ਤੂੰ ਆਪ ਕਰਤਾ ਸਭ ਸ੍ਰੇਸ਼ਟ ਕਰਤਾ ਸਭ ਮੈਂ ਰਹਿਸ ਇਹਨਾਂ ਕਰ ਤੁਸੀਂ ਆਪੇ ਕਰਤੇ ਗੁਰੂ ਹੋ ਕੇ ਸਾਰੀ ਸ੍ਰੇਸ਼ਟੀ ਨੂੰ ਧਰਤਾ ਧਾਰਨ ਕਰਨ ਵਾਲੇ ਆਤੂਆ ਆਪ ਹੀ ਸਾਰਿਆਂ ਵਿੱਚ ਸਮਾ ਰਹੇ ਹੈ ਇਹਨਾਂ ਕਰ ਤੁਸੀਂ ਆਪੇ ਸਾਰੀ ਸ੍ਰੇਸ਼ਟੀ ਦੇ ਕਰਤੇ ਹੈ ਫਿਰ ਆਪ ਹੀ ਧਰਤੇ ਇਹਨਾਂ ਨੂੰ ਪਾਲਣ ਵਾਲੇ ਹੈ ਅਤੇ ਸਾਰਿਆਂ ਵਿੱਚ ਆਪੇ ਸਮਾ ਰਹੇ ਹੋ ਧਰਮਰਾਜ ਦੇ ਸਮਾਧ ਹੋਇਆ ਸਭ ਪਈ ਪੈਰੀ ਆਏ ਇਹ ਨਾਮ ਦੀ ਦਾਤ ਐਸੀ ਵੰਡਣ ਕਰਕੇ ਜਿੰਨੀ ਵੀ ਸ੍ਰਿਸ਼ਟੀ ਹੈ ਸਾਰੀ ਤੁਹਾਡੇ ਚਰਨਾਂ ਜਾ ਕੇ ਝੁੱਕ ਗਈ ਪੈ ਗਈ ਹੈ ਇਸ ਕੌਤਕ ਨੂੰ ਦੇਖ ਕੇ ਧਰਮਰਾਜ ਬੜਾ ਇਸ ਮਾਨ ਦਾ ਚੜ੍ਹ ਜੋ ਗਿਆ ਸਤਯੁਗ ਤ੍ਰੇਤਾ ਦੁਆਪਰ ਬਣਿਆ ਕਲਯੁਗ ਉਤਮੋਂ ਜੋਗਾ ਮਨ ਸਤਯੁਗ ਆ ਤ੍ਰੇਤਾ ਆ ਦੁਆਪਰ ਆ ਇਹ ਤਿੰਨੇ ਯੁੱਗ ਦੱਸੇ ਹੈ ਇਹਨਾਂ ਸਾਰਿਆਂ ਯੁਗਾਂ 'ਚ ਕਲਯੁਗ ਨੂੰ ਉੱਤਮ ਸ੍ਰੇਸ਼ਟ ਕਿਹਾ ਕਿਉਂ ਸਤਯੁਗ ਕੋਈ ਪੁਰਖ ਜੇ ਮਾੜਾ ਕੰਮ ਕਰੇ ਉਹਦੇ ਮਾੜੇ ਕੰਮ ਕਰਨ ਉਹਦੇ ਪਿੱਛੇ ਸਾਰਾ ਦੇਸ਼ ਦੁੱਖ ਭੋਗਦਾ ਸੀ ਜਿਵੇਂ ਕਿ ਜੇ ਜਾਤੀ ਹਾਂਜੀ ਤਥਾ ਬੇਣੂ ਨਾਂ ਦਾ ਰਾਜਾ ਸੀ ਉਹ ਸਾਜੋਗ ਇੱਕ ਵਾਰੀ ਸ਼ਿਕਾਰ ਖੇਡਣ ਜੰਗਲ ਗਏ ਅੱਗੇ ਜੰਗਲ ਛੋਕਰਾ ਜਲ ਦੀ ਲੜਕੀ ਦੇਵਿਆਂ ਨੇ ਜਿਹੜੀ ਸੀ ਉਹ ਖੇਡ ਰਹੀ ਸੀ ਉਹਨੂੰ ਦੇਖ ਕੇ ਜਿਹੜਾ ਜਾਤੀ ਰਾਜਾ ਸੀ ਉਹ ਜ਼ਬਰਦਸਤੀ ਉਹਦਾ ਸਤਿਕਰਮ ਭੰਗ ਕੀਤਾ ਉਹਨੇ ਆਪਣੇ ਪਿਤਾ ਨੂੰ ਸਾਰੀ ਗੱਲ ਦੱਸੀ ਕਿ ਅੱਜ ਮੇਰੇ ਨਾਲ ਇਸ ਤਰ੍ਹਾਂ ਦੁਰਵਿਵਹਾਰ ਹੋਇਆ ਇਹ ਸੁਣਨੇ ਨਾਲ ਸ਼ੁਕਰਾਚਾਰਜ ਨੂੰ ਬੜਾ ਗੁੱਸਾ ਆਇਆ ਅਤੇ ਆਕਾਸ਼ ਤੋਂ ਫਿਰ ਤੱਤੀ ਰੇਤ ਦੀ ਵਰਖਾ ਹੋਈ ਸਾਰਾ ਦੇਸ਼ ਸੜ ਗਿਆ ਤ੍ਰੇਤੇ ਯੁੱਗ 'ਚ ਇੱਕ ਕੋਈ ਬੰਦਾ ਮਾੜਾ ਕੰਮ ਕਰਦਾ ਉਹਦੇ ਪਿੱਛੇ ਸਾਰੀ ਨਗਰੀ ਕੀੜੀ ਜਾਂਦੀ ਸੀ ਰਾਵਣ ਨੇ ਮਾਤਾ ਸੀਤਾ ਨੂੰ ਅਤੇ ਚੁਰਾ ਕੇ ਲੈ ਗਿਆ ਅਤੇ ਸਾਰੀ ਲੰਕਾ ਨੇ ਕਿੰਨਾ ਦੁੱਖ ਹੋ ਗਿਆ ਦੁਆਬਰ ਆ ਗਿਆ ਦੁਆਬਰ 'ਚ ਇੱਕ ਮਾੜਾ ਕੰਮ ਕਰਦਾ ਸਾਰੀ ਕੁਲ ਦਾ ਨਾਸ ਹੁੰਦਾ ਸੀ ਉਹ ਸਾਂਭੇ ਨਾਂ ਦਾ ਇੱਕ ਜਿਹੜਾ ਯਾਦਵ ਸੀ ਅਤੇ ਉਸਨੇ ਤੇ ਜਾਦੂਆਂ ਨੇ ਕੀ ਕੀਤਾ, ਕ੍ਰਿਸ਼ਨ ਦਾ ਲੜਕਾ ਉਹਦੇ ਪੇਟ ਨਾਲ ਇੱਕ ਬਾਟਾ ਜਿਹਾ ਬੰਨ ਕੇ ਤੇ ਬੇਬੀਆਂ ਵਾਲੇ ਲੀੜੇ ਪਾਤੇ। ਉਹ ਕੱਟੇ ਹੋਏ ਦਰਵਾਜ਼ੇ ਵਿੱਚ ਚਲੇ ਗਿਆ ਕਿ ਸੰਤ ਜੀ ਇਹਨੂੰ ਕੀ ਜੰਮੇਗਾ। ਉਹ ਸੰਤਾਂ ਨੇ ਕਿਹਾ ਜਾਓ ਆਪਣੇ ਅਰਗਿਆਂ ਨਾਲ ਮਖੌਲ ਕਰੀ ਜਾ, ਸੰਤਾਂ ਨਾਲ ਨਹੀਂ ਇਹੋ ਜਿਹੀਆਂ ਗੱਲਾਂ ਕਰੀ ਜਾ, ਭਜਨ ਕਰਨ ਦਿਓ। ਹੁਣ ਇਹ ਨਹੀਂ ਪਤਾ ਵੀ ਇਹਦਾ ਰੀਖੀ ਆ ਕਿ ਕ੍ਰਿਸ਼ਨ ਦਾ ਗੁਰੂ ਆ, ਪਰ ਹਟੇ ਨਾ ਤੇ ਜਦੋਂ ਫਿਰ ਨਾ ਹਟੇ ਤੇ ਰਿਸ਼ੀ ਕਹਿਣ ਲੱਗੇ ਤੁਹਾਡੀ ਕੁੱਲ ਦਾ ਨਾਸ ਕਰਨ ਵਾਲਾ ਪੈਦਾ ਹੋਇਆ, ਇਹ ਸਰਾਪ ਹੋ ਗਿਆ। ਫਿਰ ਉਹ ਜਾਦੂਆਂ ਦੀ ਕੁੱਲ ਸਾਰੀ ਨਾਸ ਹੋ ਗਈ। ਫਿਰ ਕ੍ਰਿਸ਼ਨ ਜੀ ਕਹੋ ਕੇ ਪਿੱਟੇ, ਉਹ ਕਹਿੰਦੇ ਹੁਣ ਤਾਂ ਮੇਰੇ ਗੁਰੂ ਦਾ ਬਚਨ ਹੀ ਜਾਣਾ ਨੇ, ਫਿਰ ਇਹਨੂੰ ਬਾਟੇ ਨੂੰ ਰੇਤੋ, ਉਹਨੂੰ ਰੇਤੀ ਨਾਲ ਰੇਤਿਆ, ਪੱਤੀ ਜੀ ਰਹਿ ਗਏ, ਸੜਕੀ ਮੱਛੀ ਨਿਕਲ ਲਈ ਤੇ ਵਾਸਤੇ ਪ੍ਰਵਾਸ ਜੀ ਦੇ ਤੇ ਯਾਤਰਾ ਹੋ ਗਏ। ਸ਼ਰਾਬਾਂ ਜੀ ਪੀ ਲਈਆਂ, ਬੈਰ ਜ਼ਿਆਦਾ ਇੱਕ ਦੂਜੇ ਨੂੰ ਵੱਢ ਟੋਕ ਕੇ ਮਰ ਗਏ। ਉਹ ਸ਼ਿਕਾਰੀ ਨੇ ਜਿਹੜੇ ਮੱਛੀ ਫੜੀ ਚੀਰੀ ਦੀ ਪੱਤੀ ਜੀ, ਹੁਣ ਤੀਰ ਦੀ ਮੂਰੀ ਬਣਾ ਲਈ। ਉਹ ਜਿਹੜੇ ਸਾਰੇ ਮਰ ਖੱਪ ਗਏ ਕਿ ਕ੍ਰਿਸ਼ਨ ਜੀ ਉੱਥੇ ਲੇਟੇ ਹੋਏ ਸੀ, ਗੋਡੇ ਦੇ ਚਰਨ ਰੱਖ ਕੇ, ਚਰਨ ਜੋ ਪਦਮ ਸੀ। ਉਹ ਸ਼ਿਕਾਰੀ ਨੇ ਦੇਖਿਆ ਵੀ ਸ਼ਾਇਦ ਹਰਨ ਦੀ ਆਖਿਆ, ਉਹ ਤੀਰ ਮਾਰਿਆ ਮਾਰਿਆ ਚਰਨਾਂ 'ਚ ਵੱਜਿਆ। ਉਹ ਆ ਕੇ ਮਾਫ਼ੀ ਮੰਗਿਆ, ਉਹ ਕਹਿੰਦੇ ਭਾਈ ਗੁਰੂ ਦਾ ਵਚਨ ਸੀ, ਇਹ ਤਾਂ ਹੁਣ ਭੋਗਣਾ ਹੀ ਪੈਣਾ ਇਸ ਵਾਸਤੇ ਵੀ ਬਣਨਾ ਇਸ ਤਰ੍ਹਾਂ ਬਣਨਾ। ਸੋ ਇਸ ਕਰਕੇ ਇੱਕ ਕਰਦਾ ਸੀ ਜਿਹਨਾਂ ਨੂੰ ਭੋਗਣਾ ਪੈਂਦਾ ਸੀ, ਹੁਣ ਕਲਯੁਗ ਦੇ ਵਿੱਚ ਇਸ ਕਰਕੇ ਉੱਤਮ ਆ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਦਾ। ਇਹ ਜਿਹੜਾ ਕਲਯੁਗ ਦੇ ਵਿੱਚ ਜਿਹੜਾ ਕਰਮ ਇਹ ਕਰ, ਇੱਕ ਹੱਥ ਕਰਦਾ ਉਸ ਕਰਮ ਦਾ ਫਲ ਇਹ ਕਰ, ਇਹੋ ਹੱਥ ਪਾਉਂਦਾ। ਜਿਵੇਂ ਖੱਬੇ ਹੱਥ ਨੇ ਉਹ ਜਿਹੜੇ ਕਿਸਾਨ ਨੇ ਦਾਣਾ ਜ਼ਮੀਨ 'ਚ ਬੀਜਦੇ ਆ, ਵੱਢਣ ਵੇਲੇ ਬੂਟਾ ਖੱਬੇ ਹੱਥ 'ਚ ਹੀ ਆਉਂਦਾ, ਦਾਤੀ ਸੱਜੇ ਹੱਥ 'ਚ ਹੁੰਦੀ ਹੈ। ਇਹ ਇੱਕ ਤਰ੍ਹਾਂ ਦਾ ਨਿਯਮ ਹੈ, ਜੇ ਖੱਬੇ ਹੱਥ ਨਾ ਜਿਹੜਾ ਕਰਮ ਕਰੇਗਾ ਉਹਦਾ ਖੱਬਾ ਹੱਥ ਭੋਗੇ, ਜੇ ਸੱਜੇ ਨਾ ਕਰੇਗਾ ਸੱਜੇ ਹੱਥ ਨੂੰ ਭੋਗਣਾ ਪਏਗਾ। ਹੈਂ ਕਿਸੇ ਵੀ ਥਾਂ ਕਿਸੇ ਹੋਰ ਨੂੰ ਨਹੀਂ ਫੜਿਆ ਜਾਂਦਾ। ਇਸ ਕਰਕੇ ਕਲਯੁਗ ਵਿੱਚ ਜਿਹੜਾ ਕਰੇ ਉਹ ਹੀ ਕਰੇ, ਹਰ ਜੀ ਉਹ ਸੋਈ ਕਰਿਆ ਜੇ ਭਗਤ ਤੇਰੇ ਜੱਚ ਹੈ ਇਹੋ ਤੇਰਾ ਵਿਰ। ਹੇ ਨਿਰੰਕਾਰ ਪਰਮੇਸ਼ਰ ਆਪ ਜੀ ਉਹੀ ਕੰਮ ਕਰਦੇ ਹਨ ਜਿਹੜੇ ਤੇਰੇ ਪਾਸੋਂ ਤੇਰੇ ਭਗਤ ਜੱਚ ਹੈ, ਕਿਉਂਕਿ ਆਪ ਜੀ ਦਾ ਬਿਰਧ ਧਰਮ ਇਸੇ ਢੰਗ ਦਾ ਹੈ। ਕਰ ਜੋੜ ਨਾਨਕ ਦਾਨ ਮੰਗੇ ਆਪਣੇ ਸੰਤਾਂ ਦੇ ਹਰ ਦਰਸ। ਇਹ ਪਾਤਸ਼ਾਹ ਅਸੀਂ ਦੋਵੇਂ ਕਰਮ ਨੇ ਹੱਥ ਜੋੜ ਕੇ ਆਪ ਜੀ ਦੇ ਚੰਨ ਇਹ ਦਾਨ ਮੰਗਦੇ ਹਾਂ। ਇਹ ਨਿਰੰਕਾਰ ਸਾਨੂੰ ਹਰ ਸਮੇਂ ਆਪਣੇ ਸੰਤਾਂ ਦਾ ਦਰਸ ਮੈਨੇ ਦਰਸ਼ਨ ਦੇਣਾ ਪੜੂ, ਆਪਣੇ ਸੰਤਾਂ ਦੇ ਹਰ ਦਰਸ ਦੇ ਹਰੀ ਹਰੀ ਨਿਰੰਕਾਰ ਆਪਣੇ ਪਿਆਰਿਆਂ ਦਾ ਦਰਸ਼ਨ ਬਖਸ਼ੋ। ਰਾਗਾ ਸਮਲ ਪੰਜਵਾਂ ਕਰ ਤੇਰਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਰਾ ਗਿਆ ਪੰਜਵੇਂ ਪਾਤਸ਼ਾਹ ਤੇਰਵੇਂ ਕਰ ਕਿਰਪਾ ਕਰਦੇ ਆ। ਵਾਹਿਗੁਰੂ ਜੀ ਕਿਹਾ ਓਅੰਕਾਰ ਪ੍ਰਕਾਸ਼ ਰੂਪ ਆ, ਸਤਿਗੁਰ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦੇ ਆ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਾਮ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਚਨ ਉਪਦੇਸ਼ ਨੇ ਜਿਹੜੇ ਨਿਰਗੁਣ ਗੁਣਾਂ ਤੋਂ ਹੀਣੇ ਬੰਦੇ ਸੀ ਉਹਨਾਂ ਨੂੰ ਵੀ ਤਾਰ ਦਿੱਤਾ, ਪਾਪੀਆਂ ਨੂੰ ਮਹਾਂਮਖਾਦੀ ਦੁਸ਼ਟ ਉਪਵਾਦੀ ਤੇ ਆਪਣੇ ਸੰਗਾਰੇ ਮਹਾਂਖਾਦੀ ਜਿਹੜੇ ਬਹੁਤ ਵਿਸ਼ਿਆਂ ਦੇ ਮਾੜੇ ਕੰਮ ਕਰਨ ਵਾਲੇ ਦੁਸ਼ਟ ਉਪਵਾਦੀ ਝਗੜਾਲੂ, ਝਗੜਾ ਹੀ ਹਰ ਵੇਲੇ ਰੱਖਦੇ ਆ ਨੀਂ ਲੜੀ ਭਿੜੀ ਜਾਣ, ਜਿਹੜੇ ਤੇਰੀ ਸ਼ਰਨਾ ਗਏ ਉਹ ਆਪ ਜੀ ਦੇ ਸੰਗਾਰੇ ਸੰਗ ਕਰਕੇ ਉਹ ਵੀ ਪਨੀਤ ਪਵਿੱਤਰ ਹੋ ਗਏ। ਜਨਮ ਭਗਵੰਤੇ ਨਰਕ ਪੜਾਉਂਦੇ ਤਿੰਨ ਕੇ ਕੁੱਲ, ਜਿਹੜੇ ਜਨਮਾਂ ਜਨਮਾਂਤਰਾਂ ਦੇ ਭਾਉਂਦੇ ਫਿਰਦੇ ਸੀ, ਨਰਕਾਂ 'ਚ ਜਾ ਕੇ ਪੈਂਦੇ ਸੀ, ਹਾਂਜੀ ਪੜਾਉਂਦੇ ਪੈਂਦੇ ਸੀ, ਉਹਨਾਂ ਦੇ ਵੀ ਕਈ ਕੁਲਾਂ ਦੇ ਜੀਵ ਤੁਸੀਂ ਕਿਰਪਾ ਕਰਕੇ ਧਾਰ ਦਿੱਤੇ ਜਿਹੜੇ ਤੇਰੀ ਸ਼ਰਨ ਆ ਗਏ। ਕੋਈ ਨਾ ਜਾਣੇ ਕੋਈ ਨਾ ਮੰਨੇ ਸੀ ਪ੍ਰਗਟਾਰ ਦੁਆਰਾ, ਜਿਹੜੇ ਬੰਦਿਆਂ ਨੂੰ ਕੋਈ ਨਹੀਂ ਸੀ ਜਾਣਦਾ ਨਾ ਕੋਈ ਮੰਨਦਾ ਮਨੌਤ ਕਰਦਾ ਸੀ, ਪਾਤਸ਼ਾਹ ਕਹਿੰਦੇ ਆ ਉਹ ਨਿਰੰਕਾਰ ਦੇ ਦੁਆਰ ਵਿੱਚ ਪ੍ਰਗਟ ਹੋ ਗਏ। ਕਵਨ ਉਪਮਾ ਦਿਓ ਕਵਨ ਵਡਾਈ, ਨਾਨਕ ਨਿਰੰਕਾਰ ਕਿਹੜੇ ਉਪਮਾਨ ਦੀ ਉਪਮਾ ਦੇਈਏ ਤੇ ਫਲਾਣੇ ਵਰਗਾ ਮੈਂ ਕੀ ਹੈਗਾ ਜਿਹੜਾ ਆਪ ਦੀ ਵਡਿਆਈ ਕਹਿ ਕੇ ਦੱਸ। ਮੈਂ ਤਾਂ ਕਹਿੰਦੇ ਆਪ ਜੀ ਦੇ ਉੱਤੋਂ ਕਿਨ ਕਿਨ ਥੋੜੇ ਸੋਹਣੇ ਸੋਹਣੇ ਵਾਰੇ ਮੈਨੇ ਬਲਿਹਾਰ ਜਾਂਦਾ, ਸਾਰੀ ਬਰਕਤ ਤੇਰੀ ਹੈ, ਸਾਰੀ ਮਹਿਮਾ ਆਪ ਜੀ ਦੀ ਹੈ। ਆਸਾ ਮਹਲਾ ਪੰਜਵਾਂ ਬਾਬਰ ਸੋਏ ਰਹੇ ਰਹੋ, ਬਾਬਰ ਮੈਨੇ ਚੱਲਿਆ ਪੁਰਸ਼ਾ ਘੁੰਮੋ ਇਹ ਵਿਦਿਆ ਦੀ ਨੀਂਦ ਵਿੱਚ ਸਹੁਰਿਆਂ ਇਹ ਜਿੰਨੇ ਵੀ ਜੀਵ ਆ ਗਏ ਨੇ ਕਿਸ ਨੀਂਦ ਚ ਸੁੱਤੇ ਪਏ ਮੋਹ ਘਟਾਉਂਦੇ ਕਰਨ ਮਾਤੇ ਦੇਖਿਆ ਗਏ ਪਰਿਵਾਰ ਦੇ ਮੋਹ ਕਰਕੇ ਵਿਸ਼ੇ ਵਿਕਾਰਾਂ ਦੇ ਰਸਾਂ ਵਿੱਚ ਮਾਤੇ ਮਸਤ ਹੋਏ ਪਏ ਔਰ ਜਿਨ੍ਹਾਂ ਪ੍ਰਾਸਤਾਂ ਦਾ ਗ੍ਰਹਿਣ ਕਰਨਾ ਝੂਠਾ ਉਹਨੂੰ ਗਏ ਉਹਨਾਂ ਨੂੰ ਤਾਂ ਪਕੜ ਰਿਹਾ ਜੱਫੇ ਪਾ ਰਹੇ ਗ੍ਰਹਿਣ ਕਰਨ ਵਾਲੇ ਹੋ ਕੇ ਜਿਹੜੇ ਮਿੱਠਿਆ ਝੂਠੇ ਪਦਾਰਥ ਉਹਨਾਂ ਨੂੰ ਫੜ ਰਹੇ ਦਿਨ ਰਾਤ ਇੱਧਰ ਹੀ ਭੱਜ ਨੱਠ ਲੱਗੀ ਹੋਈ ਹੈ ਨਿਧਨ ਮਨੋਰਥ ਤੂਫਨ ਆਨੰਦ ਉਲਾਸ ਮਨਮੁਖ ਸਤਿਗੁਰ ਜਿਹੜੇ ਪਦਾਰਥ ਮਨੋਰਥ ਮਨੋਰਾਜ ਕਰਦਾ ਉਹ ਵੀ ਮਿਲ ਜਾਓ ਚੇਕ ਚਿਰੀ ਨੂੰ ਇਹਨਾਂ ਉਹ ਮਨੋਰਾਜ ਦੇ ਜਿਹੜੇ ਆਨੰਦ ਮਨ ਦੇ ਬਣਾਏ ਪੁਰਨੇ ਉਹਨਾਂ ਹੀ ਬੜਾ ਆਨੰਦ ਹੁੰਦਾ ਔਰ ਸੁਪਨ ਦੇ ਔਲਾਦ ਸੁਪਨਿਆਂ ਦੇ ਜਿਹੜੇ ਔਲਾਦ ਉਤਸ਼ਾਹ ਸਮਾਨ ਮਿਥਨ ਇਹਦੇ ਸੁਪਨਿਆਂ ਦੇ ਪਦਾਰਥ ਮਿਲ ਗਏ ਰਾਜਾ ਬਣ ਗਿਆ ਬੜਾ ਖੁਸ਼ ਹੁੰਦਾ ਇਹ ਮਿਥਨ ਝੂਠੇ ਜਿਹੜੇ ਮਨਮੁਖ ਪੁਰਖ ਹੈ ਉਹਨਾਂ ਨੂੰ ਮਨਮੁਖ ਸਤ ਕਹੇ ਕੋਈ ਨੂੰ ਸਤ ਕਹਿ ਰਹੇ ਜਿਹੜੇ ਮਨ ਦੇ ਮੁੱਖ ਸਨ ਮੁੱਖ ਹੋ ਕੇ ਤੁਰਨ ਵਾਲੇ ਝੂਠੇ ਪਦਾਰਥ ਨੂੰ ਸੱਚੇ ਕਹਿ ਰਹੇ ਅੰਮ੍ਰਿਤ ਨਾਮ ਪਦਾਰਥ ਸੰਗੇ ਤਿਲ ਮਰਮ ਨਾ ਲਹੇ ਜਿਹੜਾ ਅੰਮ੍ਰਿਤ ਰੂਪੀ ਪਰਮੇਸ਼ਰ ਦਾ ਨਾਮ ਰੂਪੀ ਪਦਾਰਥ ਹੈ ਇਹ ਤਾਂ ਸਦਾ ਜੀਵਾਂ ਦੇ ਨਾਲ ਹੈ ਲੇਕਿਨ ਇਹ ਮੂਰਖ ਜੀਵ ਐਸਾ ਆ ਇਹਨੂੰ ਇਹ ਤਿਲ ਮਾਤਰ ਥੋੜ੍ਹਾ ਮਾਤਰ ਵੀ ਇਹਦੇ ਮਰਮ ਨੇ ਭੇਦ ਨੂੰ ਲਹੇ ਨਹੀਂ ਲੈਂਦਾ ਪ੍ਰਾਪਤ ਕਰਦਾ ਪਰ ਕਿਰਪਾ ਰੱਖੇ ਸਤਸੰਗ ਨਾਮ ਕਰਨ ਆਏ ਪਾਤਸ਼ਾਹ ਕਹਿੰਦੇ ਆ ਨਾਮ ਕਰਨ ਕਿਰਪਾ ਕਰਕੇ ਜਿਹਨਾਂ ਗੁਰੂ ਪਿਆਰਿਆਂ ਨੂੰ ਸਤਸੰਗ ਵਿੱਚ ਰੱਖਿਆ ਉਹ ਗੁਰੂ ਪਿਆਰੇ ਮਹਾਰਾਜ ਦੀ ਸ਼ਰਨ ਵਿੱਚ ਆਏ ਹਨ ਨਹੀਂ ਤਾਂ ਬੜਾ ਔਖਾ ਆ ਸਮਾਂ ਲਾ ਪੰਜਵਾਂ ਤੇਸਦੇ ਉਹ ਆ ਪ੍ਰੇਮ ਤੇਰੀ ਰਾਹ ਉਹ ਜਿਹੜਾ ਤੇਰੀ ਨਿਰੰਕਾਰ ਆ ਉਹਦਾ ਪ੍ਰੇਮ ਇਹ ਸੱਚਾ ਹੈ ਜਿਸ ਰਾਮ ਦੇ ਕਿਰਪਾ ਕਰਦੇ ਹਨ ਬਾਕੀ ਕਰਕੇ ਦੇਖ ਲਓ ਜਿਹਨਾਂ ਜ਼ਿਆਦਾ ਪ੍ਰੇਮ ਕਰੋਗੇ ਉਹ ਫਿਰ ਬੈਰੀ ਵੀ ਉਹੀ ਬਣਨਾ ਕਣਕ ਮਨ ਗਜ ਮੋਤੀਆਂ ਲਾਲਨ ਨਹਿ ਨਾਹ ਨਹੀਂ ਉਸ ਦੇ ਤੁਲ ਨਾ ਤਾਂ ਕਣਕ ਸੋਨਾ ਹੀ ਅਤੇ ਨਾ ਮਾਣਕ ਮੋਤੀ ਨਾ ਗਜ ਮੋਤੀ ਹੈ ਨਾ ਲਾਲਨ ਮੈਨੇ ਲਾਲ ਵੀ ਉਹਦੇ ਬਰਾਬਰ ਕੋਈ ਨਹੀਂ ਰਾਜਨ ਪਾਗਨ ਹੁਕਮ ਨੇ ਸਾਧਨ ਕਿਸ਼ ਕਿਸ਼ ਨਾ ਚਾਹੀ ਫਿਰ ਕਹਿੰਦੇ ਆ ਉਸ ਪਰਮਾਤਮਾ ਦੇ ਪ੍ਰੇਮ ਦੇ ਬਰਾਬਰ ਨਾ ਰਾਜ ਆ ਨਾ ਭਾਗ ਆ ਭਾਗਨ ਮੈਨੇ ਭਾਗ ਆ ਹੁਕਮ ਨਾ ਸਾਧਨ ਨਾ ਹੁਕਮ ਆ ਅਤੇ ਨਾ ਪਦਾਰਥਾਂ ਦਾ ਸਾਧਨ ਸਵਾਦ ਆਨੰਦ ਆ ਨਾ ਸਾਧਨ ਨਾ ਮੰਦਰ ਦਾ ਵੀ ਹੁੰਦਾ ਇਸ ਵਾਸਤੇ ਕਹਿੰਦੇ ਮੈਂ ਤਾਂ ਕੁਛ ਰਾਜ ਭਾਗ ਨਾ ਤਾਂ ਮੈਂ ਰਾਜ ਭਾਗ ਨੂੰ ਚਾਹੁੰਦਾ ਨਾ ਹੁਕਮ ਕਰਨਾ ਚਾਹੁੰਦਾ ਅਤੇ ਨਾ ਕੁਝ ਸਵਾਦਾਂ ਨੂੰ ਚਾਹੁੰਦਾ ਮੈਨੂੰ ਤਾਂ ਆਪਣੇ ਚਰਨਾਂ ਦੀ ਪ੍ਰੀਤੀ ਸਿਮਰਨ ਦੀ ਰਾਤ ਦੇ ਦਿਓ ਚਰਨਨ ਸਰਨ ਸੰਤਨ ਬੰਧਨ ਸੁੱਖੋ ਸੁੱਖ ਪਾ ਔਰ ਜਿਹਨਾਂ ਸੰਤ ਮਹਾਂਪੁਰਖਾਂ ਦੇ ਚਰਨਾਂ ਦੀ ਸ਼ਰਨ ਲੈ ਕੇ ਬੰਧਨ ਨਮਸਕਾਰ ਕੀਤੇ ਉਹ ਲੋਕ ਚ ਗੁਰਾਂ ਪਿਆਰੇ ਸੁੱਖ ਪ੍ਰਾਪਤ ਕਰਦੇ ਹਨ ਨਾਨਕ ਤਪ ਤਹਿਰੀ ਮੇਰੇ ਪ੍ਰੇਮ ਜਿਹੜੀ ਅਤੇ ਬੱਚੇ ਪਾਤਸ਼ਾਹ ਜੀ ਕਹਿੰਦੇ ਕਥਨ ਕਰਦੇ ਆ ਉਹਨਾਂ ਦੀ ਤਪ ਜਿਹੜੀ ਤਪ ਸੀ ਹਰੀ ਮੈਨੇ ਦੂਰ ਹੋ ਗਈ ਇਹਨਾਂ ਦੀ ਜਿਹੜੇ ਗੁਰੂ ਪਿਆਰੇ ਪਰਮਾਤਮਾ ਦਾ ਪ੍ਰੇਮ ਧਾਰ ਕੇ ਤੇਰੀ ਨਿਰੰਕਾਰ ਪਰਮੇਸ਼ਰ ਦੇ ਨਾਲ ਮਿਲ ਗਏ ਹਨ ਅਸਮਲ ਆਪਣੇ ਗੁਰਹਿ ਦਿਖਾਇਓ ਲੋਏ ਨਾ ਰਹੋ ਤਨ ਤਨ ਸਤਿਗੁਰ ਸੱਚੇ ਪਾਹੀ ਮਿਹਰ ਕਰਕੇ ਗਿਆਨ ਵਿਰਾਗ ਰੂਪੀ ਨੇਤਰਾਂ ਨੂੰ ਦਿਖਾਲ ਦਿੱਤਾ ਨੇਤਰਾਂ ਵਾਲਾ ਪਰਮੇਸ਼ਰ ਦਾ ਅੱਖਾਂ ਨਾਲ ਉਹਨੂੰ ਪ੍ਰਤੱਖ ਦਿਖਾ ਦਿੱਤਾ ਔਰ ਸੁੰਦਰ ਸਰੂਪੀ ਲੋਏ ਨਾ ਮੈਨੇ ਸੁੰਦਰ ਨਿਰੰਕਾਰ ਨੂੰ ਦਿਖਾ ਦਿੱਤਾ ਰਹੋ ਵਿਸਰਾਮ ਦੇ ਕਹਿੰਦੇ ਹਨ ਇੱਤ ਹੈ ਉੱਤੇ ਘੱਟ ਘੱਟ ਘੱਟ ਘੱਟ ਤੂੰ ਹੀ ਮੋਹਨ ਕੀਤ ਹੈ ਸਲੋਕ ਘਟਾ ਘਟਾਂ ਸਾਰੇ ਹਿਰਦਿਆਂ ਚ ਮੋਹਨ ਹੈ ਮੋਹਣੇ ਵਾਲੇ ਤੋਂ ਸਾਰਿਆਂ ਚ ਪਰਿਪੂਰਨ ਹੈ ਉੱਤ ਹੈ ਪਰਲੋਕ ਵਿੱਚ ਘਟਾਂ ਘਟਾਂ ਸਾਰਿਆਂ ਦੇ ਹਿਰਦਿਆਂ ਚ ਮੋਹਨ ਤੂੰ ਹੀ ਪੂਰਨ ਕਾਰਨ ਕਰਨਾ ਧਾਰਨ ਧਰਨ ਇੱਕ ਹੈ ਕਿਆ ਸੁਣ ਸਾਰੇ ਕਾਰਨਾਂ ਨੂੰ ਕਰਨ ਵਾਲੇ ਤੁਸੀਂ ਆਪ ਹੀ ਧਾਰਨ ਮਰਯਾਦਾ ਨੂੰ ਧਾਰਨ ਵਾਲੇ ਵੀ ਆਪ ਹੀ ਇੱਕੋ ਇੱਕ ਤੂੰ ਸਾਰਿਆਂ ਚ ਇੱਕੋ ਇੱਕ ਤੂੰ ਹੀ ਸੋਭਨੀਕ ਹੋ ਰਿਹਾ ਚਲੋ ਜਿੰਨਾ ਚਿਰ ਆਤਮਾ ਸਰੀਰ ਚ ਹੈ ਸਰੀਰ ਦੇ ਨੈਣ ਨਾਲ ਸੁੰਦਰਤਾ ਚਲੇ ਉਹ ਨਿਕਲ ਜਾਂਦਾ ਦੇਹ ਵੀ ਚਲੋ ਮੁਰਦਾ ਮਨ ਕੁਛ ਨਹੀਂ ਸੰਤਨ ਪਰਸਨ ਬਲਿਹਾਰੀ ਦਰਸ਼ਨ ਨਾਨਕ ਸੁੱਖ ਸੁੱਖ ਹੋਏ ਸੰਤਾਂ ਦੇ ਦਰਸ਼ਨ ਪਰਸਨ ਕਰਨ ਤੋਂ ਅਸੀਂ ਬਲਿਹਾਰ ਗੁਰ ਬਣ ਜਾਂਦੇ ਹਾਂ ਕਿਉਂਕਿ ਸੰਤਾਂ ਦੇ ਚਰਨ ਪਰਸਨ ਸੰਤਾਂ ਦੇ ਦਰਸ਼ਨ ਤੋਂ ਬਲਿਹਾਰ ਜਾਂਦੇ ਪਰਸਨਾ ਹੁੰਦਾ ਪਾਸ ਬਹਿ ਕੇ ਸੇਵਾ ਕਰਨੀ ਦਰਸ਼ਨ ਦੂਰ ਹੁੰਦੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੈ ਤਾਂ ਫਿਰ ਕਹਿੰਦੇ ਸੋਖੀ ਸੋਵੇ ਸੋਏ ਨਾ ਫਿਰ ਇਸ ਸਥਿਤੀ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ ਇੱਕ ਵਾਰੀ ਅੰਤ ਗਿਆਨੀ ਜੋਤ ਸਿੰਘ ਜੀ ਕਹਿਣ ਲੱਗੇ ਮਹਾਰਾਜ ਫਲਾਣੇ ਦਾ ਮਾਸਟਰ ਉਹਨੇ ਦਰਸ਼ਨ ਕਰਿਆ ਮਹਾਰਾਜ ਕਹਿੰਦੇ ਦਰਸ਼ਨ ਕਰਨ ਦੀ ਸੋਝੀ ਹੈਗੀ ਹੈ। ਕਹਿੰਦੇ ਮਹਾਰਾਜ ਮੈਂ ਲੋਕਾਂ ਨੂੰ ਕਥਾ ਸੁਣਾਉਣਾ ਕਿ ਮੈਨੂੰ ਇੰਨਾ ਨਹੀਂ ਪਤਾ ਮੈਂ ਦਰਸ਼ਨ ਕਿਵੇਂ ਕਰੀਏ। ਮਹਾਰਾਜ ਕਹਿੰਦੇ ਚਲੇ ਗਏ, ਜਿਲੇ ਗਏ ਨਹੀਂ ਜੀ ਗਏ ਉਹ ਮਸਤ ਕਹਿੰਦੇ ਆਪ ਹੀ ਕਿਵੇਂ ਆ? ਕਹਿੰਦੇ ਦਰਸ਼ਨ ਕਰਨ। ਕਹਿੰਦਾ ਜਾ ਦੌੜ ਜਾ ਹੋ ਗਿਆ ਰਾਤ ਤੇ ਉਤਰਿਆ ਗਿਆ। ਮਹਾਰਾਜ ਕਹਿੰਦੇ ਸੁਣਾਓ ਕਹਿੰਦੇ ਜੀ। ਕਹਿੰਦੇ ਮਹਾਰਾਜ ਐਵੇਂ ਹੋਈ, ਕਹਿੰਦੇ ਜਿਹੜੇ ਮੈਂ ਤੈਨੂੰ ਕਿਹਾ ਸੀ ਵੀ ਤੈਨੂੰ ਦਰਸ਼ਨ ਕਰਨੇ ਆਉਂਦੇ ਆ ਤੇ ਤੂੰ ਕਹਿੰਦਾ ਇਹ ਆਉਂਦੇ ਆ। ਇਹ ਕਹਿੰਦਾ ਮਹਾਰਾਜ ਵੀ ਮੈਨੂੰ ਕਿਰਪਾ ਕਰੇ ਦੱਸੋ ਤੇ ਫਿਰ ਅਸੀਂ ਦੱਸ ਦਿੰਦੇ ਮੈਨੂੰ ਤੇ ਜਦੋਂ ਜਾਈਏ ਇਹ ਕਹੀਦਾ ਤੇ ਮਹਾਰਾਜ ਦਰਸ਼ਨ ਵੀ ਕਰਨੇ ਆ ਪਰਸ਼ਨ ਵੀ ਕਰਨੇ ਤੇ ਤੁਹਾਡੇ ਦਰਸ਼ਨ ਤੇ ਦੂਰੋਂ ਵੀ ਖੜੇ ਦੇਖ ਲਈਏ, ਪਰਸਨ ਤੁਹਾਡੇ ਕੋਲ ਬਹਿ ਕੇ ਤੁਹਾਡੇ ਬਚਨ ਉਲਾਸ ਵੀ ਸੁਣਨੇ ਆ, ਕੋਈ ਸਿੱਖਿਆ ਸਮੱਤ ਵੀ ਲੈਣੀ। ਇਸ ਵਾਸਤੇ ਨੁਕਤੇ ਹੁੰਦੇ ਆ ਆਸਮ ਵਾਲਾ ਪੰਜਵਾਂ, ਹਰ ਹਰ ਨਾਮ ਅਮੋਲਾ ਉਹ ਸਹਿਜ ਸੁਹੇਲਾ ਰਾਮ। ਹਰੀ ਹਰ ਨਿਰੰਕਾਰ ਦਾ ਜਿਹੜਾ ਨਾਮ ਬੜਾ ਅਮੋਲਕ ਹੈ, ਜਿਹੜੇ ਗੁਰੂ ਪਿਆਰੇ ਨੂੰ ਜਪਦੇ ਆ ਉਹ ਫਿਰ ਸੋਤੇ ਸਿੱਧ ਹੀ ਸੁਹੇਲਾ ਸੋਭਨੀ ਸੂਹੀ ਹੋ ਜਾਂਦੇ ਹਨ। ਰਾਹੁਲ ਜਿਸ ਰਾਮ ਦੇ ਕੇ ਕਿਰਪਾ ਕਰਦੇ ਹਨ ਸੰਗ ਸਾਈ ਛੋਟਣਾ ਜੇ ਉਹ ਅਗਹਿ ਅਤੁਲਾ। ਅਗਹਿ ਮੈਨੇ ਉਹ ਤਾਂ ਪਕੜਿਆ ਗਹਿ ਫੜਿਆ ਨਹੀਂ ਜਾਂਦਾ, ਅਤੋਲ ਅਤੋਲਣ ਵੀ ਨਹੀਂ ਹੁੰਦਾ ਨਿਰੰਕਾਰ। ਪਰ ਉਹ ਯੋਧਾ ਧਿਆਨ ਕਰਦਾ ਸਾਰਿਆਂ ਦਾ ਸੰਗੀ ਉਸ ਉਹਨਾਂ ਦੀ ਸਹਾਇਤਾ ਕਰਦਾ, ਦਾਸਾਂ ਪ੍ਰੇਮੀਆਂ ਨੂੰ ਛੱਡ ਕੇ ਹੋਰ ਜਾਂਦਾ ਵੀ ਨਹੀਂ ਹੈ। ਉਹ ਆਪਣੇ ਪਿਆਰਿਆਂ ਨਾਲ ਉਹਦਾ ਪ੍ਰੇਮ ਵੀ ਇੰਨਾ, ਪ੍ਰੀਤਮ ਭਾਈ ਬਾਪ ਮੋਰੋ ਮਾਈ ਭਗਤ ਨਗਾਉਲਾ। ਉਹ ਨਿਰੰਕਾਰ ਭਗਤਾਂ ਦਾ ਉਲਾ ਆਸ ਰੂਪ, ਉਹ ਸਾਡਾ ਪਿਆਰਾ ਪ੍ਰੀਤਮ ਭਰਾ ਆ, ਪਿਓ ਆ, ਮਾਤਾ ਰੂਪ। ਉਹ ਦਿਆਲ ਸਿੰਘ ਜੀ ਨੇ ਮਾਨ ਸਾਹਿਬ ਬਣਾਏ ਅਤੇ ਉਹਨਾਂ ਦੇ ਮਾਤਾ ਪਿਤਾ ਜੀ ਅਤੇ ਸੰਤ ਮਹਾਰਾਜ ਹਰਪਣ ਪ੍ਰੇਮੀ ਸੀ ਅਤੇ ਉਹ ਬਚਨ ਤਰਫ ਹੈ। ਕਹਿਣ ਲੱਗੇ ਜਦੋਂ ਵੀ ਯਾਦ ਕਰਨਾ ਚਾਹੇ ਸ਼ਿਮਲੇ ਹੋਈਏ ਕਿਤੇ ਹੋਈਏ ਅਤੇ ਮਹਾਂਪੁਰਖਾਂ ਨੇ ਉੱਥੇ ਪਹੁੰਚ ਜਾਣਾ ਅਤੇ ਆਪਣੀ ਅੰਤਰਜਮਤਾ ਨੇ ਇਸ ਵਾਸਤੇ ਕਿਉਂਕਿ ਉਹ ਫਿਰ ਇਸ ਤਰ੍ਹਾਂ ਪ੍ਰੇਮ ਦੀ ਸਾਰੀ ਗੱਲ ਹੈ। ਅਲੱਖ ਲਿਖਾਇਆ ਗੁਰ ਤੇ ਪਾਇਆ ਨਾਨਕ ਇਹੋ ਹਰ ਕਾ ਚੋਲਾ, ਪਾਤਸ਼ਾਹ ਦੇ ਅਲੱਖ ਰੂਪ ਪਰਮਾਤਮਾ ਦਾ ਲਿਖਾਇਆ ਹੁਣ ਜਣਾਇਆ। ਉਹਦਾ ਜਣਾਓ ਜਿਹੜਾ ਜਾਣਨ ਦੀ ਟੰਗ ਰੰਗ ਦੀ ਬਿਰਤੀ ਹੈ ਉਹ ਸਤਿਗੁਰਾਂ ਦੇ ਪਾਈ ਹੈ, ਸਤਿਗੁਰਾਂ ਨੂੰ ਪਾਇਆ ਜਾਂਦਾ। ਪਾਤਸ਼ਾਹੀ ਕਿਰਪਾ ਕਰਦੇ ਆ ਕਿ ਪਰਮਾਤਮਾ ਦਾ ਨਾਮ ਭਗਤਾਂ ਦਾ ਬਹੁਤ ਪਿਆਰਾ ਚੋਲਾ ਸਨਿਗਧ ਭੋਜਨ ਹੈ। ਇਹ ਜਿਹੜਾ ਚੋਲਾ ਭੋਜਨ ਹੁੰਦਾ ਇਹ ਤਿੰਨ ਚੀਜ਼ਾਂ ਦਾ ਬਣਦਾ, ਖੰਡ ਆ, ਘਿਓ ਆ, ਮੈਦਾ। ਇੱਧਰ ਖੰਡ ਭਗਤੀ ਹੈ, ਮੈਦਾ ਗਿਆਨ ਹੈ, ਘਿਓ ਪਿਆਰ ਹੈ। ਕਹਿੰਦੇ ਫਿਰ ਇਹ ਜਿਹੜਾ ਮਨੁੱਖਾ ਦੇਹ ਰੂਪੀ ਚੋਲਾ ਇਹ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲਾ, ਜਿਹੜੇ ਗੁਰੂ ਪਿਆਰੇ ਆ ਉਹਨਾਂ ਨੇ ਇਸ ਮਨੁੱਖਾ ਦੇ ਵਿੱਚ ਪਰਮਾਤਮਾ ਨੂੰ ਚੋਲਾ ਮੈਨੇ ਚੋਲਿਆ ਭਾਵ ਗ੍ਰਹਿਣ ਕੀਤਾ। ਜਿਵੇਂ ਉਹ ਚੋਲਾ ਸਾਹਿਬ ਪਿੰਡ ਹਨ ਉੱਥੇ ਮਹਾਰਾਜ ਨੇ ਸ਼ਬਦ ਉਚਾਰਿਆ ਕਿ ਜਦੋਂ ਤਰਨ ਤਾਰਨ ਸਾਹਿਬ ਦੀ ਰਚਨਾ ਕੀਤੀ ਇਹ ਭੈਣੀ ਨਵੇਂ ਪਿੰਡ ਸੀਗਾ, ਉਹ ਬਜ਼ੁਰਗ ਮਾਤਾ ਪਰਿਵਾਰ ਚੇਤੇ ਕਰ ਰਿਹਾ ਸੀ ਮਹਾਰਾਜ ਦਰਸ਼ਨ ਦੇ ਅਤੇ ਮੈਂ ਮੱਕੀ ਦੀ ਚੂਰੀ ਕੁੱਟ ਕੇ ਮਹਾਰਾਜ ਨੂੰ ਛੁਕਾਵਾਂ। ਮਹਾਰਾਜ ਉਹ ਪਿਆਰ ਦੇ ਵਿੱਚ ਘੋੜੇ ਦੇ ਚੜ੍ਹੇ ਜਿਹੜਾ ਬੂਹੇ ਅੱਗੇ ਆ ਕੇ ਖੜ ਗਿਆ ਅਤੇ ਮਾਤਾ ਇਹ ਸਾਨੂੰ ਬੜੀ ਭੁੱਖ ਲੱਗੀ ਕੋਈ ਲਿਆ ਕੇ ਛਕਾਓ। ਇਹ ਸੁਣ ਕੇ ਮਾਤਾ ਬੜੀ ਖੁਸ਼ ਹੋਈ, ਫਿਰਦਾ ਖਿੜ ਗਿਆ ਅਤੇ ਬਾਹਰ ਚਰਨਾਂ ਜਾ ਕੇ ਸਿਰ ਧਰ ਕੇ ਚਰਨ ਨਮਸਕਾਰ ਕੀਤੀ ਔਰ ਉਹ ਮਕਈ ਦੀ ਰੋਟੀ ਦੀ ਚੂਰੀ ਕੁੱਟ ਕੇ ਛਕਾਈ ਅਤੇ ਮਹਾਰਾਜ ਖੁਸ਼ ਹੋ ਗਏ। ਕਹਿਣ ਲੱਗੇ ਮਾਈ ਇਹ ਤਾਂ ਇਹ ਕੀ ਚੀਜ਼ ਹੈ? ਕਹਿੰਦੇ ਜੀ ਚੋਲਾ ਆ। ਕਹਿੰਦੇ ਅੱਛਾ, ਇਸ ਨਗਰ ਦਾ ਨਾਮ ਵੀ ਚੋਲਾ ਸਾਹਿਬ ਹੋਇਆ? ਕਹਿੰਦੇ ਮਹਾਰਾਜ ਨਗਰ ਦਾ ਨਾਮ ਤਾਂ ਭੈਣੀ ਹੈ ਅਤੇ ਸਾਰੇ ਦਫ਼ਤਰਾਂ ਵਿੱਚ ਮਾਲ ਦੇ ਮਹਿਕਮੇ ਕਾਗਜ਼ਾਂ 'ਚ ਅਤੇ ਇਸ ਤਰ੍ਹਾਂ ਭੈਣੀ ਪਿੰਡ। ਮਹਾਰਾਜ ਕਹਿੰਦੇ ਮਨ 'ਚ ਭੈ ਨਾ ਕਰੋ ਅਤੇ ਚੋਲਾ ਸਾਹਿਬ ਹੋਇਆ। ਜਦੋਂ ਤੁਸੀਂ ਮਾਮਲਾ ਦੇਣ ਜਾਓ ਅਤੇ ਫਿਰ ਇਹ ਜਾ ਕੇ ਦੱਸਣਾ ਉੱਥੇ ਕਿ ਅਸੀਂ ਚੋਲੇ ਪਿੰਡ ਤੋਂ ਮਾਮਲਾ ਦੇਣ ਵਾਸਤੇ ਆਏ। ਜਦੋਂ ਮਾਮਲਾ ਦੇਣ ਗਏ ਹਾਂਜੀ ਅਤੇ ਮਾਮਲਾ ਲਗਾ ਉਹ ਜਿਹੜੇ ਤਹਿਸੀਲਦਾਰ ਵਗੈਰਾ ਸੀ ਉਹ ਕਹਿੰਦੇ ਵੀ ਚੋਲੇ ਨਾਮ ਦਾ ਕੋਈ ਪਿੰਡ ਹੀ ਨਹੀਂ, ਕੋਈ ਨਵਾਂ ਬਣਿਆ ਤਾਂ ਦੱਸੋ ਹੈ ਅਤੇ ਤੁਸੀਂ ਅੱਗੇ ਆਉਣੇ ਭੈਣੀ ਪਿੰਡ ਦੇ ਹੀ ਲੰਬੜਦਾਰ ਹੈ। ਕਹਿੰਦੇ ਨਹੀਂ ਅਸੀਂ ਤਾਂ ਚੋਲੇ ਦੇ ਜਿਹੜੇ ਉਹ ਰਜਿਸਟਰ ਦੇ ਕੇ ਉਹ ਭੈਣੀ ਕਿਤੇ ਨਹੀਂ, ਸਾਰੇ ਚੋਲਾ ਹੀ ਚੋਲਾ ਲੈ ਕੇ ਆਇਆ। ਉਦੋਂ ਤੋਂ ਹੁਣੇ ਪਿੰਡ ਦਾ ਨਾਮ

0: ਮਾਮਲਾ ਦਿੰਦਾ ਰਾਏਪੁਰ ਪਿੰਡ ਦੀ ਭਾਜਪਾ ਹੈ ਇਹ ਮਾਮਲਾ ਦਿੰਦਾ ਅਸੀਂ ਜੀ ਉਹ ਸਾਡੇ ਅੱਗੇ ਸੁਰਖੁੱਥੀ ਹੈ ਜਿਹੜੇ ਮਾਮਲਾ ਦੇਣਗੇ ਅਤੇ ਉਹ ਵੀ ਇਵੇਂ ਹੀ ਹੋਇਆ ਅਤੇ ਉਹ ਕਹਿਣ ਵੀ ਸੁਰਖੁੱਥੀ ਵਾਲਿਓ ਮਾਮਲਾ ਤਾਰੋ ਕਹਿੰਦੇ ਅਸੀਂ ਸੁਰਖੁੱਥੀ ਦੇ ਨਹੀਂ ਅਸੀਂ ਤਾਂ ਰਾਏਪੁਰ ਦੇ ਕਹਿੰਦੇ ਭਲੇ ਲੋਕ ਰਾਏਪੁਰ ਪਿੰਡ ਕਿੱਥੇ ਕਹਿੰਦੇ ਦੇਖੋ ਜਿਹੜੇ ਕਾਗਜ਼ ਦੇਖੇ ਅਤੇ ਸੁਰਖੁੱਥੀ ਨਿਕਲੇ ਨੇ ਸਾਰੇ ਰਾਏਪੁਰ ਇਸ ਵਾਸਤੇ ਤੱਤਵੇ ਤਾਂ ਅਤੇ ਲੋਕ ਮੈਂ ਭੋਜਨ ਕੀ ਹੈ ਅਪਾਰ ਕਹਿ ਸਬਰੀ ਕਹਿ ਬਿਦਰ ਕਹਿ ਰੁਚ ਜੇਵਿਓ ਦੋ ਵਾਰ ਤਦ ਵੇਦਾ ਤੇ ਲੋਕ ਮੈਂ ਭੋਜਨ ਕੀ ਹੈ ਅਪਾਰ ਕਹਿ ਲਾਲੋ ਕੇ ਗ੍ਰਹਿ ਵੇਖੇ ਕਹਿ ਮਾਰੀ ਤੁਮਰੇ ਦੂਰ ਇਸ ਵਾਸਤੇ ਇਹ ਮਹਾਰਾਜ ਦੀ ਆਪਣੀ ਮੌਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਪਰਮ ਸਤਿਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਜੀ ਦਿਓ ਪਿਆਰ ਦਾ ਸਬੂਤ ਕਰੋ ਸਾਡੀ ਹਾਜ਼ਰੀ ਮਨਜ਼ੂਰ ਟਿਕਾਓ ਪਾਤਸ਼ਾਹ ਨੂੰ ਸੀਸ ਸਾਰੀਆਂ ਸਿੱਖ ਸੰਗਤਾਂ ਪਿਆਰ ਵਿੱਚ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਤ ਕਰਨ ਲਈ ਅਤੇ ਦੇਸ਼ ਦੇ ਚਿਰਾਗ ਨੂੰ ਕਾਇਮ ਰੱਖਣ ਲਈ ਆਪਣੇ ਸਾਰੇ ਪਰਿਵਾਰ ਦਾ ਬਲੀਦਾਨ ਦਿੱਤਾ ਇਹ ਦਰਦਮਈ ਲੈਣਾ ਅਜੈਰ ਸਿੰਘ ਜੀ ਅਣਖੀ ਗੁਰਮੀਤ ਸਿੰਘ ਜੀ ਸ਼ੇਰਪੁਰੀ ਸਰੰਗੀ ਮਾਸਟਰ ਦਰਸ਼ਨ ਸਿੰਘ ਜੀ ਪੂਲਾ ਕਸ਼ਮੀਰ ਸਿੰਘ ਲਾਹੌਰੀਏ ਦਾ ਢਾਡੀ ਅਸਾ ਹੈ ਕਿਉਂ ਬਿਆਨ ਕਰ ਰਿਹਾ ਹੈ।

ਅੱਜ ਅਸੀਂ ਤੁਹਾਡੇ ਸਾਹਮਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਨ ਲੱਗੇ ਹਾਂ। ਸ਼ੇਰੇ ਪੰਜਾਬ ਨੇ ਪੰਜਾਬ ਦੀ ਧਰਤੀ ਤੇ 50 ਸਾਲ ਰਾਜ ਕੀਤਾ। ਸਿੱਖਾਂ ਦਾ ਸੂਰਜ ਸਿਖਰਾਂ ਤੇ ਸੀ। ਅੱਜ ਮਹਾਰਾਜਾ ਰਣਜੀਤ ਸਿੰਘ ਨੂੰ ਅਧਰੰਗ ਦੀ ਬਿਮਾਰੀ ਦਾ ਦੌਰਾ ਪਿਆ ਹੈ। ਸ਼ਾਲਾਮਾਰ ਬਾਗ ਦੇ ਵਿਚ ਆਖਰੀ ਸ਼ਾਹੀ ਦਰਬਾਰ ਲਾਇਆ ਗਿਆ ਹੈ, ਜਿਸ ਵਿਚ ਜਰਨਲ ਕਰਨਲ ਪੁੱਤਰ ਸਾਰਾ ਪਰਿਵਾਰ ਬੈਠਾ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ, ਖਾਲਸਾ ਜੀ ਆਪਨੇ ਕਤਰਾ ਕਤਰਾ ਖੂਨ ਦਾ ਡੋਲ ਕੇ ਸਿੱਖ ਰਾਜ ਨੂੰ ਕਾਇਮ ਕੀਤਾ ਹੈ। ਦੇਖੋ ਜੇ ਕਿਤੇ ਖੇਲੂ ਫੇਲੂ ਨਾ ਕਰ ਦਿਓ, ਕਿਤੇ ਫੁੱਟ ਦਾ ਸ਼ਿਕਾਰ ਨਾ ਹੋ ਜਾਣਾ। ਮਹਾਰਾਜਾ ਰਣਜੀਤ ਸਿੰਘ ਆਖਰੀ ਸੰਦੇਸ਼ ਹੈ।

ਇਤਨੀਆਂ ਗੱਲਾਂ ਕਰਦੇ ਹੋਏ ਸ਼ੇਰੇ ਪੰਜਾਬ ਸਦਾ ਦੀ ਨੀਂਦ ਸੌਂ ਗਏ ਨੇ। ਜਦ ਮੋਇਆ ਸ਼ੇਰ ਪੰਜਾਬ ਦਾ ਜਗ ਪਿਆ ਤਹਾਰਾ, ਉੱਥੇ ਰੋਏ ਰਾਜੇ ਰਾਣੀਆਂ, ਰੋਇਆ ਜਗ ਸਾਰਾ, ਉਦੋਂ ਰੋਈ ਧਰਤ ਪੰਜਾਬ ਦੀ, ਕਹਿੰਦੀ ਹਾਏ ਸਰਦਾਰਾ, ਅੱਜ ਪੱਛਮ ਚਾਨਾ ਹੋ ਗਿਆ, ਪੂਰਬ ਅੰਧਿਆਰਾ, ਸਿੱਖਾਂ ਦਾ ਸੂਰਜ ਸਦਾ ਲਈ ਅਲੋਪ ਹੋ ਗਿਆ। ਉਸ ਦਿਨ ਪਸ਼ੂ ਰੋਏ, ਪੰਛੀ ਰੋਏ, ਦੁਨੀਆਂ ਰੋਈ, ਬਨਸਪਤੀ ਰੋਈ, ਔਰ ਪੰਜਾਬ ਦੇ ਲੋਕਾਂ ਦੇ ਦਿਲ ਫਟ ਗਏ ਅਤੇ ਆਪਣੇ ਮਹਾਰਾਜੇ ਦੀ ਯਾਦ ਵਿਚ ਹੰਝੂ ਹਾ ਰਹੇ ਨੇ। ਇਸ ਦਰਦਾਂ ਭਰੇ ਵਿਛੋੜੇ ਦਾ ਸੀ ਬਠਿੰਡੇ ਵਾਲਾ ਢਾਡੀ ਅਸਾ ਹੇ ਕਿਉਂ ਕਹਿ ਰਿਹਾ ਹੈ।

ਸਾਰੀ ਰਾਤ ਸਿੱਖ ਕੌਮ ਸੋਗ ਦੇ ਵਿਚ ਡੁੱਬੀ ਰਹੀ। ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ ਕਰਮੀ ਆਵੇ ਕੱਪੜਾ, ਨਦਰੀ ਮੋਹ ਦੁਆਰ। ਮਹਾਰਾਜੇ ਦਾ ਮ੍ਰਿਤਕ ਸਰੀਰ ਦਾ ਇਸ਼ਨਾਨ ਕਰਵਾਇਆ ਗਿਆ, ਸ਼ਾਹੀ ਪ੍ਰਸ਼ਾਦ ਪਵਾਈ ਗਈ। ਮਹਾਰਾਣੀ ਜਿੰਦ ਕੌਰ ਤੋਂ ਇਹ ਵਿਛੋੜਾ ਝੱਲਿਆ ਨਾ ਗਿਆ। ਉਸ ਨੇ ਆਪਣੇ ਸੁੰਦਰ ਕੇਸਾਂ ਨੂੰ ਖਿਲਾਰ ਲਿਆ ਹੈ, ਆਪਣੇ ਨੈਣਾਂ ਵਿਚੋਂ ਹੰਝੂਆਂ ਦੀ ਝੜੀ ਲਾ ਦਿੱਤੀ ਹੈ। ਦਿਲ ਫਟ ਜਾਂਦੇ ਦਰਦਾਂ ਵਾਲਿਆਂ ਦੇ ਜਦੋਂ ਕੇਰਦਾ ਦਿਲਦਾਰ ਹੰਝੂ। ਬੇਕੀਮਤੀ ਭਾਵੇਂ ਹਜ਼ਾਰ ਹੋਵਨ, ਐ ਪਰ ਕੀਮਤੀ ਬੜੇ ਨੇ ਚਾਰ ਹੰਝੂ। ਮਹਾਰਾਣੀ ਜਿੰਦ ਕੌਰ ਤਾਹਾਂ ਮਾਰ ਮਾਰ ਕੇ ਕੀਰਨੇ ਪਾ ਕੇ ਡੁੱਬ ਡੋਬ ਕਹਿ ਰਹੀ ਹੈ। ਆਪ ਜੀ ਦੇ ਸਾਹਮਣੇ ਬਠਿੰਡੇ ਵਾਲਾ ਢਾਡੀ ਜੱਥਾ ਹੇ ਕਿਉਂ ਬਿਆਨ ਕਰ ਰਿਹਾ ਹੈ?

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮ੍ਰਿਤਕ ਸਰੀਰ ਚਾਰ ਕਾਨੀਆਂ ਨੇ ਚੁੱਕ ਲਿਆ ਹੈ। ਅੱਗੇ ਅੱਗੇ ਕੀਰਤਨ ਹੁੰਦਾ ਜਾ ਰਿਹਾ ਹੈ। ਪਿੱਛੇ ਪਿੱਛੇ ਸਿੱਖ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਜਾ ਰਹੀਆਂ ਹਨ। ਲਾਹੌਰ ਦੀਆਂ ਗਲੀਆਂ ਵਿਚ ਬੜਾ ਇਕੱਠ ਹੈ। 5000 ਦਾ ਕਾਫਲਾ ਨਾਲ ਤੁਰਿਆ ਜਾ ਰਿਹਾ ਹੈ। ਡੇਰਾ ਬਾਬਾ ਨਾਨਕ ਦੇ ਕੋਲੇ ਚੰਦਨ ਦੀ ਚਿਖਾ ਤਿਆਰ ਕੀਤੀ ਗਈ ਹੈ। ਸ਼ੇਰੇ ਪੰਜਾਬ ਦਾ ਮ੍ਰਿਤਕ ਸਰੀਰ ਚਿਖਾ ਦੇ ਉੱਪਰ ਰੱਖ ਦਿੱਤਾ ਹੈ। ਲੋਕ ਚਿਖਾ ਦੇ ਚਾਰ ਚੁਫੇਰੇ ਜੁੜ ਗਏ ਨੇ। ਉਸ ਸਮੇਂ ਦੇ ਲਹੂ ਭਿੱਜੇ ਅੱਖਰ ਢਾਡੀ ਯਥਾ ਕਸ਼ਮੀਰਾ ਸਿੰਘ ਲਾਹੌਰੀਆ ਦਾ ਹੈ ਕਿਉਂ ਬਿਆਨ ਕਰ ਰਿਹਾ ਹੈ।

ਸੋਲੇ ਦਾ ਪਾਠ ਕੀਤਾ ਗਿਆ ਹੈ ਅਤੇ ਅੰਤਮ ਅਰਦਾਸ ਕੀਤੀ ਗਈ ਹੈ। ਧਿਆਨ ਸਿੰਘ ਨੇ ਵੱਡੇ ਪੁੱਤਰ ਖੜਗ ਸਿੰਘ ਨੂੰ ਕੋਲੇ ਬੁਲਾ ਲਿਆ ਹੈ। ਖੜਗ ਸਿੰਘ ਆਪਣੇ ਪਿਤਾ ਦੀ ਕਿਰਪਾ ਨੂੰ ਤੂੰ ਅਗਨੀ ਦੇਣੀ ਹੈ। ਖੜਗ ਸਿੰਘ ਨੇ ਲਾਵਾ ਫੜ ਲਿਆ ਹੈ, ਅਗਨੀ ਨੂੰ ਦੇਣ ਲੱਗਾ ਸੀ। 51 ਤੋਪਾਂ ਦੀ ਸਲਾਮੀ ਦਿੱਤੀ ਗਈ ਹੈ, ਉਸਨੇ ਦਿਲ ਨੂੰ ਤਕੜਾ ਕੀਤਾ ਹੈ, ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦੇ ਦਿੱਤੀ ਹੈ। ਲਾਟਾਂ ਅਸਮਾਨ ਨਾਲ ਸਹਿਣ ਲੱਗੀਆਂ ਹਨ, ਲੱਟ ਲੱਟ ਕਰਕੇ ਚਿਖਾ ਬਲ ਰਹੀ ਹੈ। ਮਹਾਰਾਣੀ ਜਿੰਦ ਕੌਰ ਜਿਹਦਾ ਦਿਲ ਚਾਹੁੰਦਾ ਸੀ ਕਿ ਮੈਂ ਪਤੀ ਦੇ ਨਾਲ ਸੜ ਜਾਵਾਂ, ਪਰ 9 ਮਹੀਨਿਆਂ ਦਾ ਦਲੀਪ ਕੋਈ ਪੇਸ਼ ਨਹੀਂ ਸੀ ਜਾਣ ਦਿੰਦਾ। ਮਹਾਰਾਣੀ ਜਿੰਦ ਕੌਰ ਕਹਿ ਰਹੀ ਹੈ, ਲਾਹੌਰ ਵਿਚ ਹੁਣ ਕੀ ਰਹਿ ਗਿਆ, ਲਾਹੌਰ ਦੀਆਂ ਗਲੀਆਂ ਸੁੰਨੀਆਂ ਹੋ ਗਈਆਂ। ਰੋ ਰੋ ਕੇ, ਤੁਰਲਾ ਕੇ, ਕੀਲਨੇ ਪਾ ਕੇ ਜੋ ਕੁਝ ਕਹਿ ਰਹੀ ਹੈ, ਆਪ ਜੀ ਦੇ ਸਾਹਮਣੇ ਬਠਿੰਡੇ ਵਾਲਾ ਢਾਡੀ ਜੱਸਾ ਹੈ ਕਿਉਂ ਕਹਿ ਰਿਹਾ ਹੈ।

ਮਹਾਰਾਜਾ ਰਣਜੀਤ ਸਿੰਘ ਦਾ ਸੇਵਾ ਮਤ ਰਿਹਾ ਹੈ। ਆਖਰੀ ਵਧੌਗੀ ਦੇ ਕੇ ਸਿੱਖ ਸੰਗਤਾਂ ਵਾਪਸ ਮਹਿਲਾਂ ਵਿਚ ਆ ਗਈਆਂ ਹਨ। ਮਹਾਰਾਣੀ ਜਿੰਦਾ ਔਰ ਸੋਚਾਂ ਵਿਚ ਡੁੱਬੀ ਪਈ ਹੈ। ਉਹ ਸੋਚ ਰਹੀ ਹੈ ਹੁਣ ਕੀ ਕੀਤਾ ਜਾਵੇ। ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਕੀਤਾ ਹੈ, ਪੰਜ ਬਾਣੀਆਂ ਦਾ ਨਿਤਨੇਮ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਅਰਦਾਸ ਕਰ ਰਹੀ ਹੈ, ਹੇ ਪਾਤਸ਼ਾਹ ਹੁਣ ਕੀ ਕੀਤਾ ਜਾਵੇ। ਜਦੋਂ ਸਾਰੇ ਸਹਾਰੇ ਟੁੱਟ ਜਾਂਦੇ ਨੇ, ਉਸ ਵੇਲੇ ਗੁਰੂ ਮਹਾਰਾਜ ਦਾ ਆਸਰਾ ਲਿਆ ਜਾਂਦਾ ਹੈ। ਕਹਿੰਦੇ ਦਿਲ ਨੂੰ ਸਹਾਰਾ ਦੇ ਰਹੀ ਹੈ ਮਹਾਰਾਣੀ ਜਿੰਦ ਕੌਰ, ਗੁਰੂ ਮਹਾਰਾਜ ਦੇ ਅੱਗੇ ਅਰਦਾਸਾਂ ਹੇ ਇਉਂ ਕਰ ਰਹੀ ਹੈ।

ਸੰਗੀ ਧਰ ਦੇ ਪੰਥ ਨੂੰ ਕੁਲ ਦੁਨੀਆਂ ਜਾਣੇ ਤੇ ਪੁੱਤਰ ਰਾਣੀ ਤੇਜ ਦਾ ਜਾਲਮ ਹਰਾਣੇ ਤੇ ਨੀ ਉਹ ਪੁਜਾਰ ਦਾ ਪਾਪੀ ਦੇ ਠਾਣੇ ਤੇ ਭਣਦਾ ਹੈ ਦੰਦ ਹੈਂਕੜੀ ਵਾਂਗਰ ਹਦਵਾਣੇ ਜਦ ਨਿਕਲੇ ਵਿੱਚ ਮੈਦਾਨ ਦੇ ਪਾ ਜੰਗੀ ਬਾਣੇ ਫਿਰ ਨੱਠ ਉੱਠਦੇ ਨੇ ਸਹਿਕਦੇ ਜਮ ਜੀ ਧਿਆਣੇ ਹੈ ਕਾਰ ਜਨਮ ਤੋਂ ਏਸ ਦੀ ਚਰਵਾਣੇ ਹੀ ਖਾਣੇ ਜਦੋਂ ਚੜ ਗਿਆ ਤੀਰ ਕਮਾਨ ਤੇ ਇਸ ਪਲ ਨੀ ਲਾਣੇ ਇਸ ਕਲਗੀਧਰ ਪੰਥ ਦੀ ਗੱਲ ਕਲਗੀਧਰ ਦੇ ਪੰਥ ਦੀ ਗੱਲ ਕਰ ਰਿਹਾ ਹਾਂ ਸਿੱਖ ਸਰਦਾਰਾਂ ਨੇ ਸਿਰਾਂ ਦੀ ਬਲੀ ਦੇ ਕੇ ਏਸ ਦੀ ਨਿਸ਼ਾਨਾ ਨੂੰ ਉੱਚਾ ਕੀਤਾ ਹੈ ਇਸ ਝੰਡੇ ਥੱਲੇ ਖਾਲਸਾ ਹਲਿਆ ਤੇ ਫੁਲਿਆ ਇਸ ਝੰਡੇ ਹੇਠਾਂ ਖਾਲਸਾ ਰਾਹ ਕਦੇ ਨੀ ਭੁੱਲਿਆ ਇਸ ਦੀ ਨਿਸ਼ਾਨਾ ਨੂੰ ਕਾਇਮ ਰੱਖਣ ਵਾਸਤੇ ਅਤੇ ਸਿੰਘਾਂ ਸਰਦਾਰਾਂ ਨੇ ਵਤਨ ਲਈ ਜੋ ਕੁਰਬਾਨੀ ਕੀਤੀ ਉਹ ਸਮੇਂ ਦਾ ਸੀ ਅਜੈਬ ਸਿੰਘ ਦੀ ਅਣਖੀ ਗਰਮੀਤ ਸਿੰਘ ਦੀ ਸ਼ੇਰਪੁਰੀ ਔਰ ਦਰਸ਼ਨ ਸਿੰਘ ਦੀ ਪੂਲਾ ਔਰ ਕਸ਼ਮੀਰ ਸਿੰਘ ਦਾ ਢਾਡੀ ਜੱਥਾ ਹੈ ਕਿਉਂ ਬਿਆਨ ਕਰ ਰਿਹਾ ਹੈ।

ਸਮਾਂ ਉਸ ਨੂੰ ਕਦੇ ਨੀ ਸਮਾਂ ਦਿੰਦਾ ਜਿਹੜਾ ਸਮੇਂ ਦੀ ਕਦਰ ਪਛਾਣਦਾ ਨਹੀਂ। ਰੱਬ ਉਸ ਨੂੰ ਕਦੇ ਨਾ ਕਰੇ ਉੱਚਾ ਜਿਹੜਾ ਆਪ ਉੱਚਾ ਹੋਣ ਜਾਣਦਾ ਨਹੀਂ। ਜਿਹੜਾ ਪੈਰਾਂ ਦੇ ਥੱਲੇ ਲਤਾੜਿਆ ਗਿਆ ਉਹਨਾਂ ਕੱਖਾਂ ਨੂੰ ਡੰਗਰ ਸਿਆਣਦਾ ਨਹੀਂ। ਸਿਪ ਦੇਣ ਮੋਤੀ ਪੱਥਰ ਦੇਣ ਹੀਰੇ ਕਿਸਮਤ ਆਪਣੀ ਆਪ ਅਜਮਾਈ ਦੀ ਹੈ। ਖੂਹਾ ਚੱਲ ਕੇ ਕਦੇ ਨੀ ਕੋਲ ਆਉਂਦਾ ਕੋਲੇ ਜਾ ਕੇ ਪਿਆਸ ਬੁਝਾਈ ਦੀ ਹੈ। ਅਸੀਂ ਧੰਨਵਾਦ ਕਰਦੇ ਹਾਂ MG ਰਿਕਾਰਡ ਕੰਪਨੀ ਬੱਸ ਸਟੈਂਡ ਬਠਿੰਡਾ ਵਾਲਿਆਂ ਦਾ ਜਿਨ੍ਹਾਂ ਨੇ ਸਾਡੇ ਢਾਡੀ ਜਥੇ ਨੂੰ ਮੌਕਾ ਦੇ ਕੇ ਨਵਾਜਿਆ ਹੈ। ਅਸੀਂ ਆਸ ਕਰਦੇ ਹਾਂ ਕਿ ਸਾਡੀਆਂ ਇਨ੍ਹਾਂ ਲੈਣਾਂ ਨੂੰ ਆਪ ਸਵੀਕਾਰ ਕਰੋਗੇ। ਕੈਸ਼ਟ ਖਰੀਦਣ ਤੋਂ ਪਹਿਲਾਂ MG ਦੀ ਮੋਹਰ ਜ਼ਰੂਰ ਦੇਖੋ ਅਤੇ ਨਕਲ ਤੋਂ ਬਚੋ। ਦਿਓ ਆਗਿਆ ਬੁਲਾਓ ਫਤਿਹ। ਸਾਰੀਆਂ ਸਿੱਖ ਸੰਗਤਾਂ ਗੱਜ ਵੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Mark AJ

ਕਹਿਰ ਦੀ ਸਰਦੀ, ਜ਼ਾਲਮਾਂ ਦੇ ਜ਼ੁਲਮ ਦਾ ਸਿਖਰ, ਠੰਡੇ ਬੁਰਜ ਵਿੱਚ ਕੈਦ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ। ਦਾਦੀ ਮਾਂ ਆਪਣੇ ਮਲੂਕ ਜਿਹੇ ਪੋਤਿਆਂ ਨੂੰ ਬੁੱਕਲ ਵਿੱਚ ਲੈ ਕੇ ਲੋਰੀਆਂ ਸੁਣਾ ਕੇ ਪਿਆਰ ਦਾ ਨਿੱਘ

ਮਨੁੱਖਤਾ ਦੀ ਤਵਾਰੀਖ ਵਿੱਚ ਇੱਕ ਦਰਦੀਲੀ ਦਾਸਤਾਂ, ਮਮਤਾ ਦੀ ਮੂਰਤ ਮਾਂ ਗੁਜਰੀ ਜੀ ਦਾ ਨਾਂ, ਧਰਤੀ ਦੇ ਉੱਤੇ ਕੈਦ ਕੀਤੇ ਦੋ ਚੰਨ ਦੇ ਟੋਟੇ, ਉਮਾਂ ਦੇ ਰਾਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਛੋਟੇ, ਠੰਡੇ ਬੁਰਜ ਵਿੱਚ ਕੈਦ ਮਾਂ ਗੁਜਰੀ, ਦੋ ਮਾਸੂਮ ਜਿੰਦਾਂ ਨੂੰ ਜ਼ਾਲਮਾਂ ਤੋਂ ਨਾ ਡਰਨ ਅਤੇ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਇਉਂ ਪ੍ਰੇਰਦੀ ਹੈ।

ਜ਼ਾਲਮ ਸੂਬਾ ਸਰਹੰਦ ਨੇ ਜਦੋਂ ਨਿਰਦੋਸ਼ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਸੁਣਾ ਦਿੱਤਾ ਤਾਂ ਧਰਤੀ ਕੰਬ ਉੱਠੀ, ਅੰਬਰ ਰੋਣ ਲੱਗਾ ਤੇ ਸਾਰੀ ਕਾਇਨਾਤ

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.
3: Omkar Satnam Karta Purakh Nirbho Nirvaira Kalam Urat Ajuni Saibham ਗੁਰਪ੍ਰਸਾਦ ਬੇਸੁਮਾਰ ਅਥਾ ਅਗਨ ਅਤੋਲੇ

ਸਨਮਾਨ ਯੋਗ ਗੁਰੂ ਰੂਪ ਸਤਸੰਗ ਜੀਓ ਫਤਿਹ ਕਬੂਲ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਜੋ ਜਿਤਨਾ ਉਦਾਸ ਹੈ ਉਤਨਾ ਹੀ ਵੱਡਾ ਭਗਤ ਹੈ, ਜੋ ਜਿਤਨਾ ਨਿਰਾਸ਼ ਹੈ ਉਤਨਾ ਹੀ ਵੱਡਾ ਭਗਤ ਹੈ। ਕਿਸ ਤੋਂ ਨਿਰਾਸ਼, ਕਿਸ ਤੋਂ ਉਦਾਸ? ਸੰਸਾਰ ਤੋਂ, ਇਸ ਜੀਵਨ ਤੋਂ, ਪਰਿਵਾਰ ਤੋਂ, ਪਦਾਰਥਾਂ ਤੋਂ। ਕਿਉਂ? ਜੋ ਇਸ ਜੀਵਨ ਤੋਂ ਉਦਾਸ ਨੇ ਉਹ ਪਰਮ ਜੀਵਨ ਦੀ ਤਲਾਸ਼ ਨਹੀਂ ਕਰੇਗਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਜੋ ਪਰਿਵਾਰ ਤੋਂ ਉਦਾਸ ਨੇ, ਨਿਰਾਸ਼ ਨੇ, ਨਿਰੰਕਾਰ ਦੀ ਤਲਾਸ਼ ਨਹੀਂ ਕਰੇਗਾ, ਨਹੀਂ ਕਰੇਗਾ। ਜੋ ਪਦਾਰਥਾਂ ਤੋਂ ਉਦਾਸ ਨੇ, ਨਿਰਾਸ਼ ਨੇ, ਪਰਮਾਤਮਾ ਦੀ ਤਲਾਸ਼ ਨਹੀਂ ਕਰੇਗਾ। ਇਤਨੀ ਗੱਲ ਲਾਜ਼ਮੀ ਹੈ। ਇਸ ਵਾਸਤੇ ਉਦਾਸ ਹੋਣਾ, ਨਿਰਾਸ਼ ਹੋਣਾ ਲਾਜ਼ਮੀ। ਆਸਾ ਮਨਸਾ ਸਗਲ ਤੇ ਆ ਕੇ ਜਗਤੇ ਰਹੇ ਨਿਰਾਸਾ। ਅਗਰ ਮੈਂ ਆਸਾ ਦੀ ਡੋਰੀ ਪਰਿਵਾਰ ਨਾਲ ਜੋੜੀਏ ਤੇ ਪਰਿਵਾਰ ਤੋਂ ਮੈਨੂੰ ਸੁੱਖ ਮਿਲ ਸਕਦਾ ਤਾਂ ਪਰਮਾਤਮਾ ਕੀ ਕੁਛ ਵੀ ਨਹੀਂ। ਅਗਰ ਮੈਂ ਡੋਰੀ ਪ੍ਰਭਤਾ ਨਾਲ ਜੋੜੀਏ ਤਾਂ ਪ੍ਰਭੂ ਕੁਛ ਵੀ ਨਹੀਂ। ਅਗਰ ਮੇਰੀ ਆਸਾ ਦਾ ਮਰਕਜ਼ ਧਨ ਹੈ, ਸੰਪਦਾ ਹੈ, ਤਾਂ ਧਰਮ ਤੇ ਕੁਛ ਵੀ ਨਹੀਂ। ਫਿਰ ਧਨ ਦੀ ਖਾਤਰ ਧਰਮ ਛੋੜਿਆ ਜਾ ਸਕਦਾ, ਪਰਿਵਾਰ ਦੀ ਖਾਤਰ ਨਿਰੰਕਾਰ ਛੋੜਿਆ ਜਾ ਸਕਦਾ, ਇਸ ਜੀਵਨ ਦੀ ਖਾਤਰ ਪਰਮ ਜੀਵਨ ਛੋੜਿਆ ਜਾ ਸਕਦਾ, ਪਦਾਰਥਾਂ ਦੀ ਖਾਤਰ ਪਰਮਾਤਮਾ ਛੋੜਿਆ ਜਾ ਸਕਦਾ। ਪਰਮਾਤਮਾ ਕੀ ਹੁੰਦਾ? ਕੁਛ ਵੀ ਨਹੀਂ। ਪਦਾਰਥ ਹੀ ਪਦਾਰਥ ਹੈ। ਨਿਰੰਕਾਰ ਕੀ ਹੁੰਦਾ? ਕੁਛ ਵੀ ਨਹੀਂ, ਪਰਿਵਾਰ ਹੀ ਪਰਿਵਾਰ। ਮਨੁੱਖ ਨੇ ਜਿਸ ਜਿਸ ਦੇ ਨਾਲ ਆਸਾ ਦੀ ਡੋਰੀ ਜੋੜੀ ਹੈ ਬਸ ਉਸੇ ਨਾਲ ਹੀ ਬਜਿਆ ਹੋਇਆ, ਉਸੇ ਨੇ ਜਕੜ ਕੇ ਰੱਖਿਆ। ਇਸ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਗੱਲ ਲਾ ਦਿੱਤੀ ਬੜੀ ਭਾਰੀ। ਜੈ ਵਿਖਿਆ ਸਗਲੀ ਤਹੀ ਸਭ ਤੇ ਭਇਓ, ਸਭ ਤੇ ਭਇਓ, ਸਭ ਕੁਛ ਵਿੱਚ ਆ ਗਿਆ, ਪਰਿਵਾਰ ਆ ਗਿਆ, ਸੰਸਾਰ ਆ ਗਿਆ, ਜੀਵਨ ਆ ਗਿਆ, ਧਨ ਸੰਪਦਾ ਆ ਗਿਆ। ਔਰ ਫਿਰ ਸੋਰਠ ਰਾਗ ਦੇ ਸ਼ਬਦ ਵਿੱਚ ਵੀ ਕਹਿੰਦੇ ਨੇ, ਆਸਾ ਮਨਸਾ ਸਗਲ ਤਿਆਗੇ ਜਗਤੇ ਰਹੇ ਨਿਰਾਸਾ। ਧਰਮ ਕਿਧਰੇ ਬੱਚਿਆਂ ਦੀ ਖੇਡ ਨਾ ਸਮਝ ਲੈਣਾ, ਧਰਮ ਕਿਧਰੇ ਸਮਾਂ ਪਾਸ ਕਰਨ ਦਾ ਜ਼ਰੀਆ ਨਾ ਸਮਝ ਲੈਣਾ, ਧਰਮ ਕਿਧਰੇ ਮਨੋਰੰਜਨ ਨਾ ਸਮਝ ਲੈਣਾ। ਇੱਥੇ ਸੂਲੀ ਉੱਪਰ ਖੇਡਣਾ, ਗਿਰੇ ਤਾਂ ਠਾਹਰਨਾ ਹੈ, ਇੱਥੇ ਸੂਲੀ 'ਤੇ ਖੇਡਣਾ ਹੈ, ਇੱਥੇ ਤਲਵਾਰ ਦੀ ਧਾਰ 'ਤੇ ਚੱਲਣਾ ਹੈ। ਬੇਸ਼ਤਰ ਲੋਕਾਂ ਲਈ ਧਰਮ ਮਨੋਰੰਜਨ ਹੈ ਜਾਂ ਧਰਮ ਮਨੋਕਾਮਨਾ ਦੀ ਪੂਰਤੀ ਦਾ ਇੱਕ ਜ਼ਰੀਆ ਹੈ, ਹੋਰ ਕੁਛ ਨਹੀਂ। ਕਾਮਨਾ ਸੀ ਇਸ ਕਰਕੇ ਗੁਰਦੁਆਰੇ ਆ ਗਏ, ਉਂਝ ਕੋਈ ਲੋੜ ਨਹੀਂ। ਕਾਮਨਾ ਸੀ ਪਾਠ ਰਖਾ ਲਿਆ, ਉਂਝ ਕੋਈ ਲੋੜ ਨਹੀਂ। ਕਾਮਨਾ ਸੀ ਥੋੜ੍ਹਾ ਜਿਹਾ ਜਪ ਕੀਤਾ, ਉਂਝ ਕੋਈ ਲੋੜ ਨਹੀਂ। ਤਾਂ ਮੁਖਤਸਰ ਮੈਂ ਇਸ ਤਰ੍ਹਾਂ, ਜੋ ਉਦਾਸ ਨਹੀਂ ਇਸ ਜੀਵਨ ਤੋਂ ਪਰਮ ਜੀਵਨ ਦੀ ਤਲਾਸ਼ ਨਹੀਂ ਕਰੇਗਾ, ਔਰ ਜਿਸ ਦੇ ਅੰਦਰ ਤਲਾਸ਼ ਨਹੀਂ ਪੈਦਾ ਹੋਈ, ਔਰ ਜੋ ਉਦਾਸ ਤੇ ਨਿਰਾਸ਼ ਨਹੀਂ, ਉੱਥੇ ਸੰਨਿਆਸ ਕਿਤਨਾ ਪੈਦਾ ਹੋਵੇਗਾ? ਮੈਂ ਇੱਕ ਦਫ਼ਾ ਫਿਰ ਅਰਥ ਦੁਹਰਾਵਾਂ, ਸੰਨਿਆਸ ਸੰਨਿਆਸ ਆਪਣੇ ਵਿੱਚ ਚਿੰਤਿਤ ਹੋ ਜਾਣਾ, ਟਿਕ ਜਾਣਾ। ਮਨੁੱਖ ਪੁੱਤਰਾਂ ਨਾਲ ਬੈਠ ਸਕਦਾ ਹੈ, ਮਿੱਤਰਾਂ ਨਾਲ ਬੈਠ ਸਕਦਾ ਹੈ, ਪਤਨੀ ਨਾਲ ਬੈਠ ਸਕਦਾ ਹੈ, ਪਤੀ ਨਾਲ ਬੈਠ ਸਕਦੀ ਹੈ, ਧਨ ਸੰਪਦਾ ਨਾਲ ਮਨੁੱਖ ਬੈਠ ਸਕਦਾ, ਅਖਬਾਰ ਨਾਲ ਬੈਠ ਸਕਦਾ, ਕਿਸੇ ਮੈਗਜ਼ੀਨ
किताब नाल बैठ सकता है, मनुख अपने आप दे नाल नहीं बैठ सकता। यही कुछ है ना, इसका मतलब है किताब दे विच भी कुछ है, अखबार दे विच भी कुछ है। बल्कि मैं तो कई देखे अखबार का अखंड पाठ ही करते रहने, बार बार पढ़ी जाने, बार बार पढ़ी जाने, हूँ सुट पढ़ लेंगे ने खबर परे सुट बार बार पढ़ी जाने। मनुख मित्रां नाल बैठ सकता है, दोस्तां नाल बैठ सकता है, परिवार नाल बैठ सकता है, पदार्थां नाल बैठ सकता है, कुछ नहीं टीवी नाल बैठ सकता है, टीवी जो है रेडियो नाल बैठ सकता है, मैगजीन तरह तरह के चाहिए या अखबार नाल बैठ सकता है, अपने आप नाल नहीं बैठ सकता। इसका मतलब सब कुछ दे कुछ ना कुछ है, अपने विच कुछ नहीं है, कुछ भी नहीं है। तेरे भी कुछ नहीं थे, तेरे नाल तो अखबार भी कुछ है, तेरे नाल तो किताब दे भी कुछ है। दरअसल जिसनु अपने विचों कुछ नहीं मिले उसनु किसी पासों भी कुछ नहीं मिलना, यह भी मैं कर दू। पर मनुख की सारी खोज अपने आप तो दूर जान दी है, दौड़ पाज जो अपने विच स्थित हो गया, स्वयं विच स्थित हो गया, उसके लिए भारतीय शब्द है संन्यास इसे फलत हो गया। पुराना सनातन मत का तौर तरीका, पहले 25 साल ब्रह्मचारी, 25 तो अगां 50 तक गृहस्थी, 50 तो 75 तक वानप्रस्थी, 75 तो 100 तक सन्यासी। हूँ सन्यास हो गए, 75 च पैर रखे है तो हूँ सन्यासी से हो ही जाना चाहिए, इसके अंदर सन्यास पैदा हो गए। गुरमत इन्हों 4 आश्रमों नाल सहमत नहीं हुई, 4 वर्ण ते 4 आश्रम, 4 वर्ण खत्री ब्राह्मण शूद्र वैश्य, 4 आश्रम ब्रह्मचारी गृहस्थी वानप्रस्थी सन्यासी। इस तरह की वंड मनुखता की और मानसिक अवस्था की गुरु नानक ने नहीं की थी। वर्ण के नाम से मनुखा वंडन की लोड़ नहीं, अवस्था के नाते दे मन को भी वंडन की लोड़। तन को भोजन चाहिए तो मन में भजन भी चाहिए, एक बच्चे को भी भोजन चाहिए, बच्चे को भी भजन चाहिए। देखा जाएगा जो कोई बुढ़ा थोड़ी है उदो नाम जप लेगा, तो फिर ये भी फैसला करो बुढ़ा होएगा उदो रोटी खा लेगा, हूँ भोजन क्यों? जे बच्चे को भोजन चाहिए, नवा जन्मया बच्चा है, खुद भोजन नहीं लग सकता, नहीं लग सकता, खुद भोजन की तलाश नहीं कर सकता। मां देती है दुध, मां पिलाती है दुध, मां पिलाती है अपना दुध, या इंज कह लो बच्चा मां का भोजन करता है। दुध की है मां का खून, मां का मांस, बच्चा मां का भोजन करता है, बच्चा मां का ही भजन करे। जे अपना दुध ये मां बच्चे दे मुंह च पा रही है तो कीता होया भजन उसके कन्ना दे च पावे, वाहिगुरु वाहिगुरु की लोरी दे इस दे च पाले, उस फिजा दे च जीवे, वह वाहिगुरु की लहरां दे च जीवे, वाहेगुरु के वातावरण के जीवे। पर सोचा जाए वड्डा हो जाएगा फिर देखा जाएगा, तो जो वड्डा हो गए फिर हूँ इनू खुराक भी देने की लोड़ नहीं, पानी पिलाने की लोड़ है, इनू दुध पिलाने की लोड़ है, वड्डा होएगा देखी जाएगी। जन्म लेंदे भोजन की लोड़ है, जन्म लेंदे भजन की लोड़ है, कुछ उम्र तक, 1-2 साल तक या 6 महीने तक बच्चा खुद भोजन की तलाश नहीं कर सकता, मां देती है, तो भजन भी मां दे, जिम्मेवारी है, ये मां की जिम्मेवारी है। इस वास्ते अगर कोई बच्चा अगां चल के भजनीक नहीं हो सकया
तो महापुरुषा ने सारी दी सारी जिम्मेवारी भी मां से ही छुट्टी है, ये भी मैं करते हैं। मां नु दोषी ठहराया है, बड़ा भारी दोषी ठहराया है। ये इस वक्त मेरा सब्जेक्ट नहीं है, ये मजमून नहीं है। दोषी मां नु ठहराया, सिर्फ एक कोई पंक्ति कह के मैं अगे चला जावा। जिन हर हृदय नाम ना बसे हो तिन मात कीजे हर बांजा। हृदय च नाम नहीं बसया, बेहतर सी मां बांझ रही, बांझ बंजर सुखी धरती, ये गोदहरी क्यों हुई है, हद हो गई। एक कोमल हृदय गुरु रामदास जी का, और मां ले इतने कठोर शब्द, ये बांझ क्यों नहीं हुई, ये बंजर क्यों नहीं हुई, ये गोदहरी क्यों हो गई। इन्हें दुध से पिलाया, बच्चे नु भोजन से दिता, भजन नहीं दिता। गर्भ देख भी ये बच्चा मां दे आहार नाल ही आहार कर रहे है, तो मैं इस तरह मां दे विचारां तो भी प्रभावित हो रहे है, मां दे विचारां तो भी प्रभावित हो रहे है। मां का आहार बच्चे का आहार बनता जा रहा है, मां के विचार बच्चे के विचार बनते जा रहे हैं। मैनू कितना तो अजे नहीं पता कि अजोकी साइंस की कहती है, हजारों साल पिछे भी चले जाएंगे तो धार्मिक पुरुष, हिंदुस्तान के रहबरी पुरुष, धार्मिक रहबरी पुरुष, गुरु पीर पैगंबर कहते आए हैं, बच्चा भैड़ा है तो 99% समझ लो मां पैड़ी है, मां ठीक नहीं है, गलत है, ये ठीक नहीं है। फल कौड़े ने ये दरख्त ठीक नहीं है, फल फिक्के ने ये दरख्त ठीक नहीं है, फल बेमैनी ने किसे कम दे नहीं, फल फिक्के फुल बक बके कम ना आवन, किसे कम दे नहीं, ये दरख्त किसे कम दा नहीं। औलाद ते फल है और की कि ये फल किसे कम दा नहीं, तो मां किसे कम दी नहीं, मुस्तकी मां। मां पढ़ती रही जिनसियात नाल भरिया हुई कहानियां, गंदे दृश्य देखती रही, या धन दी ही तलाश करती रही, औलाद दी फिक्र ना की थी, गर्भकाल के बच्चे की फिक्र ना की थी, तो मैं इस तरह लैला मजनू पैदा होंगे, भगत प्रहलाद नहीं पैदा होंगे, ध्रुव नहीं पैदा होंगे, मनी सिंह नहीं पैदा होंगे, भाई गुरदास नहीं पैदा होंगे, कौन पैदा होंगे ये भी गुरु नानक देव जी तो सुन लो, मजमून नहीं सी थोड़ा जहां जी कह ले गुरु ने खड़का दिता, इस पास चला दिता है, गुरु जाने कली अंदर नानका जिन्ना दा अवतार, पुत जनोरा धी जनोरी जोरू जिन्ना दा सिकदार। कलयुग दे इस दौर दे जिहड़ी औलाद पैदा हो रही है, जिन भूत पुत्र पैदा हो रहे हैं, जिन भूत धियां पैदा हो रही हैं, जिन भूत कली अंदर नानका जिन्ना दा अवतार, जिन भूत पैदा हो रहे हैं, उड़की जिन क्यों जिन भूत पैदा हो रहे हैं, ऐसा क्यों हो रहा है, तो ये भी गुरु नानक दसते हैं। मैं गृहस्थी हाँ और मैं तिया बहन वाला, माफी मैं पहले मंगलम को मैं चोट पहुँचाने वास्ते नहीं कह रहे, बाबे की बाणी सामने आ गई है तो वापस मोड़नी औखी हो गई है, इन गल कर कि जिन भूत क्यों पैदा हो रहे हैं। रन्ना होइया बोधियां पुरख होए तैया, सील संजम सुच भन्नी खाना खाज अखाज, शर्म गई घर आपने पत उठ चली नाल, नानक सच्चा एक है अवर्ण सच्चा भाग। रन्ना होइया बोधियां, बोधियां कहने चंचल, अपने शरीर की नुमाइश करने जुट गई प्रदर्शनी,
نمائش شریر دی، پردرشنی شریر دی، استری دا بہت سارا ورگ اس دے جڑ گیا۔ رنا ہوئیاں بودیاں پرکھ ہوئے سیاد، سیاد شبد فارسی ہے، ہوں بھائی صاحب تھوڑے سامنے رکھ رہے سن شبد فارسی دے، سیاد شکاری ہے، شریر دی نمائش کرن دے جڑ گئی استری، شکاری بن گیا پرش، وہ دیکھن دے جڑ گیا، دکھان دے جڑ گئی، ایک شکاری بن گیا، ایک نے شرم حیا نو تاک دے رکھ دیتا، سیل سنجم سچ بنی کھانا کھاج اکھاج، تون اس طرح دی استری پرش دی سنگت ہوے، اس طرح دا پروارک جیون ہوے، تو بھگت پرہلاد پیدا ہون گے، منی سنگھ پیدا ہون گے، بھائی گرداس پیدا ہون گے، لیلا مجنو پیدا ہون گے، اور کچھ نہیں ہونا، یہ بھی میں عرض کرتی ہوں، اور کچھ نہیں ہوگا۔ اولاد پھل ہے، پھل ٹھیک نہیں، ماں ٹھیک نہیں، درخت ٹھیک نہیں ہے، یہ درخت ٹھیک نہیں ہے۔ کلی اندر نانکا جنہ دا اوتار پت جنورا، دی جنوری جورو جنہ دا سکدار، غالباً کوئی تین سال دی گل ہے یا چار سال ہو گئے ہونگے، کان بول، ایک 13 سال دا بچہ ایک ماتا لے آئی میرے کو، ہاتھ جوڑ کے کہنے لگی گہنے جی تسی نال رکھ لو، تھوڑے نال بتھیرے اور چل دے نے، اینو رکھ لو۔ میں کہ چل دے تے بتھیرے نے، پر ایدی عمر بڑی چھوٹی ہے، گھٹ تو گھٹ اینو میٹرک تے کرا لو، 10ویں پاس تے کرا لو۔ پھر اگر ایک کتھا واچک بننا چاہتا ہے، گربانی پڑھنا چاہتا ہے، تو میرے کو جتنا سما ہوئے گا محنت کران گے، اگر اس کا شوق ہوئے گا تو سفل ہو جائے گا، اس کا شوق نہیں ہوئے گا تو میں ہاتھ جوڑ لوا گا۔ مینو کہنے لگے گیا نہیں جی کتھا واچک نہیں بنانا، تو میں کہ پھر میرے نال کدے لئی بھیجنا ہے، کتے سکول دے پاؤ، کہنے لگے کانپور دے سارے سکولوں چ کٹ دیتا گیا، کیوں لڑتا ہے جھگڑتا ہے، چھوٹی چھوٹی گل سے چاقو کٹ لینا ہے۔ پھر مسلمانوں کا ایک سکول سے اسلامی ہائی سکول، اتنے داخل کرایا سی تو پرنسپل نو چاقو دکھا بیٹھا، انہوں نے بھی کٹ دیتا ہے۔ جڑے گردوارے دے انڈر سکول چلتے ہیں اسے داخل نہیں کرتے، گورنمنٹ سکول تو کٹ دیتا گیا۔ ایک اسلامیہ سکول سے اتنے داخل کرایا، اتنے چاقو دکھا بیٹھا، اتنے ہی کٹ دیتا ہے۔ تے روز گھر دے گلے آتے ہیں، کسی نو مارتا ہے، کسی نو کچھ کر بیٹھتا ہے، کسی نو کچھ کر بیٹھتا ہے، سارا محلہ پریشان ہے، اسی بھی بڑے دکھی ہاں، تسی نال رکھ لو۔ میں کہ حد ہو گئی، جیڑا بھوت تھانوں چمڑے ہے مینوں چمڑنا ہے، یہ تو جن بھوت ہے، جیڑا سارے محلے نو چڑھیا ہوا ہے چمڑے ہوا ہے مینوں چمڑنا ہے، تو میرے نال بچارے جڑے 10-20 بندے رہتے ہیں انہوں چمڑے گا، اور کی معاف کرو، میں کہ میں نہیں رکھ سکتا، یہ بھوت پیدا کیتا ہے تو سنبھالو، جن بھوت پیدا کیتا ہے تی جنوری جورو جنہ دا سکدار، پتر تے جن بھوت پیدا ہو رہے ہیں، تیاں بھی تیاں بھی ماں دے آہار دا بچے دا شریر بنتا ہے، ماں دے وچار نال بچے دا من بنتا ہے، کتنی گل ہے، یہ حقیقت ہے، ایک سچائی ہے۔ بچہ آہار خود لب نہیں سکتا، ماں نو دینا پہنا، دودھ ماں پلا دے، یہ بچہ اجے ربی وچار بھی نہیں کر سکتا، اجے جپ تپ نہیں کر سکتا، یہ تیسری زبان میں بولنا بھی نہیں سیکھے، تو ماں بولے صرف 10 منٹ بولے واہے گرو واہے گرو، اس دونوں دن تو بچہ اگر سو جائے، اس دونوں دن تینوں چنگے وچار مل گئے، چنگیاں لہراں مل گئی، ایک چنگی فضا دے،
ਅੱਜ ਮਾਂ ਕੋਲ ਸਮਾਂ ਹੀ ਹੋਏ ਨਹੀਂ, ਪਿਓ ਕੋਲ ਸਮਾਂ ਹੀ ਹੋਏ ਨਹੀਂ। ਇਤਨੀ ਗੱਲ ਸਪਸ਼ਟ ਹੈ, ਆਹਾਰ ਇਸ ਜੰਮਦੇ ਬੱਚੇ ਨੂੰ ਮਾਂ ਦਾ ਹੀ ਮਿਲਦਾ ਹੈ। ਗਰਭ ਦੇ ਵਿੱਚ ਵੀ ਆਹਾਰ ਮਾਂ ਦਾ ਹੀ ਮਿਲਦਾ। ਜੋ ਮਾਂ ਆਹਾਰ ਕਰਦੀ ਹੈ ਉਹੀ ਬੱਚੇ ਦਾ ਆਹਾਰ, ਜੋ ਮਾਂ ਸਵਾਸ ਲੈਂਦੀ ਹੈ ਉਹੀ ਬੱਚੇ ਦੇ ਸਵਾਸ, ਜੋ ਮਾਂ ਪਾਣੀ ਪੀਂਦੀ ਹੈ ਉਹੀ ਬੱਚੇ ਦੀ ਪਿਆਸ ਪੂਰੀ ਕਰਦੀ ਹੈ। ਉਹਨੂੰ ਸੁਤੰਤਰ ਰੂਪ ਦੇ ਵਿੱਚ ਨਹੀਂ, ਧਰਤੀ ਤੇ ਜਨਮ ਹੋ ਗਿਆ, ਕੁੱਖ ਨੂੰ ਛੋੜ ਬੈਠਾ, ਹੁਣ ਵੀ ਮਾਂ ਹੀ ਪਾਣੀ ਪਿਲਾਏਗੀ, ਮਾਂ ਹੀ ਦੁੱਧ ਪਿਲਾਏਗੀ, ਮਾਂ ਹੀ ਆਹਾਰ ਦੇਵੇਗੀ। ਤੇ ਜੇ ਮਾਂ ਹੀ ਆਹਾਰ ਦੇਵੇਗੀ ਤਾਂ ਮਾਂ ਹੀ ਵਿਚਾਰ ਦੇਵੇਗੀ। ਗੁਰੂ ਨਾਨਕ ਨੇ ਇਸ ਸਿਧਾਂਤ ਨੂੰ ਬੜੇ ਗਹਿਰਾਈ ਨਾਲ ਲਿਆ। ਬੱਚਾ ਪੈੜਾ ਜਿਨ ਬਹੁਤ ਹੈ ਤਾਂ ਮਾਂ ਜਿਹੜੀ ਹੈ ਬੋਧੀ ਹੋਵੇਗੀ, ਉਹਦੀ ਚੰਚਲ ਹੋਵੇਗੀ, ਉਹਦੀ ਸਰੀਰ ਦੀ ਨੁਮਾਇਸ਼ ਦੇ ਜੁੜੀ ਰਹੀ ਹੋਵੇਗੀ, ਪਦਾਰਥਾਂ 'ਚ ਹੀ ਫਸੀ ਰਹਿ ਗਈ ਹੋਵੇਗੀ, ਹੋਰ ਕੀ ਹੈ, ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਫਲ ਫਿੱਕਾ ਹੈ, ਦਰਖਤ ਕਿਸੇ ਕੰਮ ਦਾ ਨਹੀਂ। ਔਲਾਦ ਪੈੜੀ ਹੈ ਇਹ ਮਾਂ ਠੀਕ ਨਹੀਂ ਹੈ, ਮਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ, ਠੀਕ ਨਹੀਂ ਨਿਭਾਈ। ਖੈਰ ਇਹਦੇ ਵੀ ਵਿਚਕਾਰ ਪ੍ਰਕਰਣ ਆ ਗਿਆ। ਇੱਕ ਬੱਚੇ ਨੂੰ ਭੋਜਨ ਚਾਹੀਦਾ, ਬੱਚੇ ਨੂੰ ਭਜਨ ਚਾਹੀਦਾ, ਜਵਾਨ ਨੂੰ ਭੋਜਨ ਚਾਹੀਦਾ, ਜਵਾਨ ਨੂੰ ਭਜਨ ਚਾਹੀਦਾ, ਬੁੱਢੇ ਨੂੰ ਭੋਜਨ ਚਾਹੀਦਾ, ਬੁੱਢੇ ਨੂੰ ਭਜਨ ਵੀ ਚਾਹੀਦਾ। ਤਾਂ ਭੋਜਨ ਤਾਂ ਹਰ ਉਮਰ 'ਚ ਮਨੁੱਖ ਕਰ ਲੈਂਦਾ, ਹਰ ਉਮਰ 'ਚ ਚਾਹੀਦਾ, ਮੰਗ ਵੀ ਕਰਦਾ, ਭਜਨ ਨੂੰ ਭੁੱਲ ਜਾਂਦਾ, ਬਿਲਕੁਲ ਭੁੱਲ ਜਾਂਦਾ। ਬੱਚਾ ਵੀ ਭੁੱਲਿਆ, ਜਵਾਨ ਵੀ ਭੁੱਲਿਆ, ਬੁੱਢਾ ਵੀ ਭੁੱਲਿਆ। ਬੁੱਢੇ ਵੀ ਗੁਰਦੁਆਰੇ ਤਾਸ਼ ਖੇਡਣ ਵਾਸਤੇ ਆਉਂਦੇ ਨੇ, ਸੁੰਦਰ ਗੁਟਕਾ ਪੜ੍ਹਨ ਵਾਸਤੇ ਨਹੀਂ ਆਉਂਦੇ, ਬਾਣੀ ਪੜ੍ਹਨ ਵਾਸਤੇ ਨਹੀਂ ਆਉਂਦੇ। ਪਿਛਲੇ ਸਾਲ ਮੈਂ ਲੰਡਨ ਦੇ ਸੀ, ਬਰਮਿੰਘਮ ਦੇ ਕੀਰਤਨ ਹੋਣਾ ਸੀ, ਤਾਂ 6 ਵਜੇ ਜੈਸੇ ਬਿਰਧ ਸੱਜਣ ਜਾਣ ਲੱਗੇ ਨਾ, ਅਤੇ ਕਿਧਰੇ ਸੇਵਾਦਾਰ ਗੁਰਦੁਆਰੇ ਦਾ ਕਹਿਣ ਲੱਗਾ, 3 ਰਾਗੀ ਜੱਥੇ ਆਏ ਨੇ, ਕੀਰਤਨ ਹੋਣਾ, ਮਸਕੀਨ ਜੀ ਆਏ ਨੇ, ਕਥਾ ਕਰਨ ਗਏ, ਰੁਕ ਜਾਓ। ਕਹਿੰਦੇ ਉਹਨਾਂ ਨੇ ਤਾਂ ਇਹੀ ਕੁਝ ਕਰਨਾ, ਔਰ ਕੀ ਕਰਨਾ, ਇਹਦੇ ਹੁੰਦਾ ਹੀ ਰਹਿੰਦਾ, ਇਹਦੇ ਹੁੰਦਾ ਹੀ ਰਹਿੰਦਾ, ਚਲੇ ਗਏ। ਫਿਰ ਆਏ ਗੁਰਦੁਆਰੇ ਕਿਸੇ ਨੇ, ਗੁਰਦੁਆਰਾ ਇਸ ਲਈ ਨਹੀਂ ਜੋ ਕੁਝ ਤੁਸੀਂ ਕਰ ਲਿਆ, ਗੁਰੂ ਦੁਆਰੇ ਹੋਏ ਸੋ ਜੀ ਪਾਏ, ਇਸ ਦੁਆਰੇ ਹੋਏ ਅੱਛਾ ਹੋਏ ਸੀ। ਬੱਚੇ ਨੂੰ ਆਹਾਰ ਮਿਲ ਨਹੀਂ ਸਕਿਆ, ਜਵਾਨ ਨੇ ਆਹਾਰ ਲੱਭਿਆ ਨਹੀਂ, ਬੱਚੇ ਨੂੰ ਆਹਾਰ ਮਾਣੇ ਨਹੀਂ ਦਿੱਤਾ, ਬੁੱਢਾ ਆਹਾਰ ਕਰ ਨਹੀਂ ਸਕਿਆ, ਲੱਭ ਨਹੀਂ ਸਕਿਆ। ਤੇ ਲੱਭਣਾ ਪਏਗਾ, ਕਰਨਾ ਪਏਗਾ, ਜਪਣਾ ਪਏਗਾ, ਸੁਣਨਾ ਪਏਗਾ। ਇੱਕ ਬੱਚੇ ਨੂੰ ਭੋਜਨ ਚਾਹੀਦਾ, ਬੱਚੇ ਨੂੰ ਭਜਨ ਚਾਹੀਦਾ, ਜਵਾਨ ਨੂੰ ਭੋਜਨ ਚਾਹੀਦਾ, ਜਵਾਨ ਨੂੰ ਭਜਨ ਚਾਹੀਦਾ, ਬੁੱਢੇ ਨੂੰ ਭੋਜਨ ਚਾਹੀਦਾ, ਬੁੱਢੇ ਨੂੰ ਭਜਨ ਚਾਹੀਦਾ। ਸਵਾਦਲੀ ਤੋਂ ਸਵਾਦਲੀ ਭੋਜਨ ਉਮਰ ਦੇ ਵਧਦਿਆਂ ਲੱਭਦਾ ਹੈ, ਭਜਨ ਦੀ ਰੁਚੀ ਹੋਈ। ਕਾਰਨ ਇਸ ਜੀਵਨ ਤੋਂ ਇਹ ਉਦਾਸ ਨਹੀਂ ਹੈ, ਨਿਰਾਸ਼ ਨਹੀਂ ਹੈ, ਸੰਸਾਰ ਤੋਂ ਉਦਾਸ ਨਹੀਂ ਹੈ, ਨਿਰਾਸ਼ ਨਹੀਂ ਹੈ। ਥੋੜ੍ਹੇ ਦਿਨ ਹੋਏ ਮੈਨੂੰ ਟੋਰਾਂਟੋ 'ਚ ਇੱਕ ਸੱਜਣ ਮਿਲਿਆ, ਕਹਿੰਦੇ ਗਏ ਨੇ ਜੀ ਹੁਣ ਥੱਕੇ ਹੋਏ ਆਉਂਦੇ ਹਾਂ, ਘਰ ਪਹੁੰਚਦੇ ਹਾਂ, ਪਰਿਵਾਰ ਨੂੰ ਦੇਖ ਕੇ ਸਾਰਾ ਥਕੇਵਾ ਲੈ ਜਾਂਦਾ। ਅਤੇ ਮੈਂ ਕਿਹਾ ਪਰਿਵਾਰ ਨੂੰ ਦੇਖ ਕੇ ਤੇਰਾ ਸਾਰਾ ਥਕੇਵਾ ਲੈ ਜਾਂਦਾ, ਤੈਨੂੰ ਨਿਰੰਕਾਰ ਕਿਤੇ ਚੇਤੇ ਆਉਣਾ ਹੈ, ਤੇਰੀ ਜ਼ਿੰਦਗੀ ਦਾ ਮਰਕਤ ਅਤੇ ਪਰਿਵਾਰ ਵੀ ਬਣ ਗਿਆ। ਉਹਦੀ ਨਹੀਂ ਸਭ ਤੇ ਭਇਓ ਉਦਾਸ, ਜਿਤਨੇ ਚਿਰ ਤੱਕ ਮਨੁੱਖ ਸਭ ਤੋਂ ਉਦਾਸ ਨੇ। ਜਿਤਨੇ ਸੌਖੇ ਢੰਗ ਨਾਲ ਮੈਂ ਕਹਿ ਰਿਹਾ, ਇਹ ਖੇਡ ਇਤਨੀ ਸੌਖੀ ਨਹੀਂ ਹੈ, ਇਤਨੀ ਸੌਖੀ ਨਹੀਂ। ਕਾਰਨ ਜਿਤਨੀ ਮੋਟੀ ਅਕਲ ਦਾ ਮਨੁੱਖ ਹੋਵੇਗਾ, ਉਤਨੀ ਉਸਦੇ ਲਈ ਦੁਨੀਆ ਮਹਾਨ ਹੋਵੇਗੀ। ਜਿਤਨੀ ਬਾਰੀਕ ਅਕਲ ਦਾ ਮਨੁੱਖ ਹੋਵੇਗਾ, ਛੇਤੀ ਉਦਾਸ ਹੋਵੇਗਾ, ਜਲਦੀ ਉਦਾਸ ਹੋਵੇਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ। ਇੱਕ 2 ਉਦਾਹਰਣ ਮੈਂ ਤੁਹਾਡੇ ਸਾਹਮਣੇ ਰੱਖਾਂ, ਉਸ ਤੋਂ ਬਾਅਦ ਮੈਂ ਅੱਗੇ ਵਧਾਂ
ਤੇ ਮੈਂ ਟੇਕ ਬਣਾਈਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਹਾਂਵਾਕ ਨੂੰ। ਰੇ ਮਨ ਐਸੋ ਕਰ ਸਨੇ ਆਸਾ ਬੰਸੇ ਸਦਨ ਸਵੈ ਕਰ ਸਮਝੋ ਮਨ ਹੀ ਮਾਹੇ ਉਦਾਸ। ਉਦਾਸ ਹੋ ਜਾ ਮਨ ਦੇ ਦਲ ਤੇ, ਨਿਰਾਸ਼ ਹੋ ਜਾ ਤਾਂ ਕਿ ਤੇਰੇ ਅੰਦਰ ਸੰਨਿਆਸ ਪੈਦਾ ਹੋ ਜਾਵੇ, ਤੂੰ ਸੰਨਿਆਸੀ ਬਣੇ। ਥੋੜ੍ਹਾ ਜਿਹਾ ਦੌਰਾ ਵੀ ਦੇ ਹਾਂ, ਰਿਪੀਟ ਵੀ ਕਰਦੇ ਹਾਂ, ਪੁਰਾਣਾ ਸਨਾਤਨ ਮਤ ਇਸ ਗੱਲ ਨੂੰ ਤੇ ਮੰਨਦਾ ਹੈ, ਉਦਾਸ ਹੋਏ ਬਿਨਾਂ ਨਿਰਾਸ਼ ਹੋਏ ਬਿਨਾਂ ਪਰਮਾਤਮਾ ਦੀ ਤਲਾਸ਼ ਕਿੱਥੇ, ਈਸ਼ਵਰ ਦੀ ਤਲਾਸ਼ ਕਿੱਥੇ। ਸੰਸਾਰ ਹੀ ਸਭ ਕੁਛ ਹੈ ਤੋ ਪਰਮਾਤਮਾ ਕੁਛ ਵੀ ਨਹੀਂ ਹੈ, ਪਦਾਰਥ ਹੀ ਸਭ ਕੁਛ ਨੇ ਤੋ ਰੱਬ ਕੁਛ ਵੀ ਨਹੀਂ ਹੈ, ਪਰਿਵਾਰ ਹੀ ਸਭ ਕੁਛ ਹੈ ਤੋ ਕਰਤਾਰ ਕੀ ਮੈਨੇ ਰੱਖਦਾ ਹੈ, ਆਪਣਾ ਘਰ ਹੀ ਸਭ ਕੁਛ ਹੈ ਤੋ ਗੁਰੂ ਦਾ ਘਰ ਕੀ ਮੈਨੇ ਰੱਖਦਾ, ਕੁਛ ਵੀ ਨਹੀਂ। ਕਿ ਜੀਵਨ ਹੀ ਸਭ ਕੁਛ ਹੈ ਤੋ ਪਰਮ ਜੀਵਨ ਕੀ ਹੈ, ਕੁਛ ਵੀ ਨਹੀਂ। ਇੰਨੀ ਮੈਂ ਅਸਰ ਨਹੀਂ। ਸਾਹਿਬ ਕਹਿੰਦੇ ਨੇ ਜਿਤਨੇ ਚਿਰ ਤੱਕ ਉਦਾਸ ਤੇ ਨਿਰਾਸ਼ ਨਹੀਂ ਸੰਨਿਆਸ ਕਿੱਥੇ, ਜਿਤਨਾ ਮੋਟੀ ਅਕਲ ਦਾ ਮਨੁੱਖ ਹੋਵੇਗਾ ਉਦਾਸ ਨਹੀਂ ਹੋਵੇਗਾ, ਨਿਰਾਸ਼ ਨਹੀਂ ਹੋਵੇਗਾ, ਬੋਰ ਨਹੀਂ ਹੋਵੇਗਾ। ਪਸ਼ੂ ਬੋਰ ਨਹੀਂ ਆਉਂਦੇ, ਪਸ਼ੂ ਬੇਚੈਨ ਨਹੀਂ ਆਉਂਦੇ, ਇਹ ਵੀ ਮੈਂ ਅਸਰ ਕਰਾਂ, ਕਿਉਂਕਿ ਅਕਲ ਹੀ ਦਿਲੀ ਨਹੀਂ ਹੈ, ਇਤਨੀ ਬਾਰੀਕ ਸੋਚਣੀ ਨਹੀਂ ਉਹਨਾਂ ਕੋਲ। ਮੋਟੀ ਅਕਲ ਸਿਰਫ ਪਸ਼ੂਆਂ ਕੋਲ ਨਹੀਂ ਆਉਂਦੀ, ਬਹੁਤੇ ਮਨੁੱਖਾਂ ਕੋਲ ਵੀ ਆਉਂਦੀ, ਇਹ ਵੀ ਮੈਂ ਅਸਰ ਕਰਾਂ। ਸਿਰਫ ਪਸ਼ੂਆਂ ਕੋਲ ਹੀ ਨਹੀਂ ਆਉਂਦੀ ਮੋਟੀ ਅਕਲ, ਮਨੁੱਖਾਂ ਕੋਲ ਵੀ ਆਉਂਦੀ। ਇੱਕ ਮਨੁੱਖ ਮੈਂ ਤੁਹਾਡੇ ਸਾਹਮਣੇ ਰੱਖਾਂ, ਇਤਿਹਾਸ ਵਿੱਚ ਉਸਦਾ ਨਾਮ ਹੈ, ਹਿੰਦੁਸਤਾਨ ਦੇ ਜਿਸਨੇ ਮੁਗਲੀਆ ਸਲਤਨਤ ਦੀ ਬੁਨਿਆਦ ਰੱਖੀ, ਬਾਬਰ। ਤੇ ਹਿੰਦੁਸਤਾਨ ਦੇ ਜਿਸਦੇ ਨਾਲ ਮੁਗਲੀਆ ਬਾਦਸ਼ਾਹਤ ਖਤਮ ਹੋ ਗਈ, ਬਹਾਦਰ ਸ਼ਾਹ ਜ਼ਫਰ। ਪਹਿਲਾ ਮੁਗਲ ਸਮਰਾਟ ਬਾਬਰ, ਆਖਰੀ ਮੁਗਲ ਸਮਰਾਟ ਬਹਾਦਰ ਸ਼ਾਹ ਜ਼ਫਰ। ਦੋਹਾਂ ਦੇ ਜ਼ਮੀਨ ਆਸਮਾਨ ਦਾ ਫਰਕ ਹੈ, ਜ਼ਮੀਨ ਆਸਮਾਨ, ਔਰ ਧਿਆਨ ਨਾਲ ਸੁਣਨਾ। ਬਾਬਰ ਕਹਿੰਦਾ ਹੈ, ਰੋਜ਼ੋ ਨੋ ਬਹਾਰੋ ਮੈਂ ਵਾ ਦਿਲ ਰੁਬਾ ਖੁਸ਼ ਬਾਬਰ ਬਹਿਸ਼ ਕੋਸ਼ ਕੇ ਆਲਮ ਦੁਬਾਰਾ ਹੈ। ਹਰ ਦਿਨ ਨਵੀਂ ਰੌਣਕ ਚਾਹੀਦੀ ਹੈ, ਨਵਾਂ ਰੂਪ, ਨਵਾਂ ਰੰਗ, ਨਵਾਂ ਰਸ। ਦੁਨੀਆ ਇਤਨੀ ਰੰਗੀਨ ਹੈ, ਉਦਾਸ ਹੋਣ ਦੀ ਕੀ ਲੋੜ ਹੈ, ਨਿਰਾਸ਼ ਹੋਣ ਦੀ ਕੀ ਲੋੜ ਹੈ, ਕੀ ਲੋੜ ਹੈ। ਨਿਤ ਨਵੀਆਂ ਮੌਜਾਂ, ਨਿਤ ਨਵੇਂ ਰੰਗ, ਨਿਤ ਨਵੇਂ ਰੂਪ, ਨਿਤ ਨਵਾਂ ਰਸ। ਰੋਜ਼ ਹੋ ਲੋ ਬਹਾਰ ਹੋਵੇ ਵਾ ਦਿਲ ਰੁਬਾ ਖੁਸ਼ ਬਾਬਰ ਬਹਿਸ਼ ਕੋਸ਼ ਕੇ ਆਲਮ ਦੁਬਾਰਾ ਹੈ। ਕਿ ਦੁਨੀਆ ਫਿਰ ਨਸੀਬ ਹੋਵੇਗੀ, ਇੰਨੀ ਮਹਾਨ ਦੁਨੀਆ, ਕਿ ਆਲਮ ਫਿਰ ਲੱਭੇਗਾ, ਇਤਨਾ ਮਹਾਨ ਆਲਮ, ਇਤਨਾ ਰੰਗ, ਇਤਨਾ ਰੂਪ, ਇਤਨਾ ਰਸ। ਉਦਾਸ ਹੋਣ ਦੀ ਕੀ ਲੋੜ ਹੈ, ਨਿਰਾਸ਼ ਹੋਣ ਦੀ ਕੀ ਲੋੜ। ਜਿਤਨੀ ਮੋਟੀ ਅਕਲ ਉਤਨੀ ਦੁਨੀਆ ਰੰਗੀਨ, ਅਤੇ ਜਦ ਦੁਨੀਆ ਹੀ ਰੰਗੀਨ ਹੈ ਤਾਂ ਕੌਣ ਕਿਹਦਾ ਉਦਾਸ ਹੋਵੇ, ਸਭ ਤੇ ਭਇਓ ਉਦਾਸ, ਕੌਣ ਉਦਾਸ ਹੋਵੇ, ਅਤੇ ਕਿਉਂ ਉਦਾਸ ਹੋਵੇ। ਅਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਨੂੰ ਕਿਸ ਤਰ੍ਹਾਂ ਮੰਨ ਲਈਏ, ਬਨ ਸੇ ਸਦਨ ਸਵੈ ਕਰ ਸਮਝੋ ਮਨ ਹੀ ਮਾਏ ਉਦਾਸ। ਸਨਾਤਨੀ ਮਤ, ਜੰਗਲ ਦੇ ਚਲੇ ਜਾਓ, ਉਜਾੜ ਦੇ ਚਲੇ ਜਾਓ, ਜੋਗੀਆਂ ਦਾ ਕਹਿਣਾ ਉਜਾੜ ਦੇ ਚਲੇ ਜਾਓ, ਤਾਂ ਕਿ ਮਨ ਉਦਾਸ ਹੋ ਜਾਵੇ, ਔਰ ਸਭ ਕੁਛ ਉਜਾੜ ਦਿਖਾਈ ਦੇ ਰਹੇ, ਮਨ ਉਦਾਸ ਹੋ ਜਾਵੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਉਜਾੜ ਵਿੱਚ ਜਾ ਕੇ ਉਜਾੜ ਨੂੰ ਵੇਖ ਕੇ ਅਤੇ ਮਨ ਨੂੰ ਉਦਾਸ ਕਰਨਾ, ਵਕਤ ਬਰਬਾਦ ਕਰਨਾ ਹੈ, ਘਰ ਨੂੰ ਹੀ ਉਜਾੜ ਸਮਝ, ਕੀ ਹੈ ਤੇਰੇ ਘਰ ਦੇ। ਬਨ ਸੇ ਸਦਨ, ਸਦਨ ਘਰ ਬਨ ਜੈਸਾ, ਔਰ ਹੈ ਕੀ, ਸਭ ਹੈ ਘਰ ਸਮਝੋ, ਅਤੇ ਘਰ ਦੇ ਜੋ ਕੁਛ ਵੀ ਹੈ ਬਨ ਜੈਸਾ ਹੀ ਸਮਝ, ਉਜਾੜ ਜੈਸਾ ਹੀ ਸਮਝ, ਕੀ ਹੈ ਤੇਰੇ ਘਰ ਦੇ। ਬਨ ਸੇ ਸਦਨ ਸਵੈ ਕਰ ਸਮਝੋ,
کارنوں ہی اجاڑ جیسا سمجھ اور کارنش جو کچھ ہے سب کچھ اجاڑ جیسا سمجھ. من ہی ماں ہے اداسا اداس ہو جا من دے سر. دھن گرو گوبند سنگھ جی دیا سی صرف تیر تلوار دیا گلان سنائی انہوں نے قلم کی گل نہیں کی تھی. انہوں نے شانتی کی گل نہیں کی تھی. انہوں نے راج یوگ کی گل نہیں کی تھی. انہوں نے پرماتما پرکاش کی گل نہیں کی تھی. دنیا نو بھی کچھ بولے کر لگ گیا گرو گوبند سنگھ بارے. میں دیکھ رہا کچھ تھاواں تے سڈے سہداری گرو نانک کا پرکاش اتسو منا دین گرو گوبند سنگھ کا نہیں منا. سنگاپور میں کدھر پوچھ بیٹھا تو پتا مینو کی کہن لگا گرو تو ٹھیک ہے پر کڑوا گرو ہے. کڑوا انج کہن لگا کڑوا گرو ہے مینو انج کہن لگا گرو تو ٹھیک ہے پر کڑوا ہے بہت کڑوا ہے. ہمیں تو گرو نانک میٹھے لگتے ہیں بس وہی ٹھیک ہے انج. اس صحیح کہ کنا نال سن کے میں حیران ہو گیا. ادو مینو حیرانگی ہوئی اس دسویں گرو نانک کی مٹھاس نو جگت کے سامنے رکھیا نہیں. وہ کنے میٹھے کتنے سمدرشت نے کتنے ربی رس نال بھرے ہوئے ہیں اور ہر حالت وچ کتنا شکرانہ کرتے ہیں. یارڑے دا سانو ستر چنگا پٹ کھیڑے دا رہنا اس پرم یوگی دا اے روپ جگت دے سامنے سی رکھے کہ ربی مٹھاس ہوتی اسی جگت دے سامنے رکھی نہیں. اور یار انج کہہ لے اس ربی مٹھاس نو اسی خود بھی نہیں چکھے. بن سے سگن سبھی کر سمجھو من ہی ماں ہے اداسا سدن گھر محل ماڑی. یہ جو تیرا سدن ہے محل ماڑی بن سے سدن اجاڑ جیسا سمجھ کی ہے تیرے گھر دے سب اے کر سمجھو اور اس سدن دے جو کچھ ہے اجاڑ. من ہی ماں ہے اداسا من دے تل تے اداس ہو جائے کٹھن ہے گھر. پہلا مغل سمراٹ بابر بڑی موٹی عقل دا موٹی عقل دا سی تائیں اتنی قتل و غارت کی. موٹی عقل دا سی تائیں اتنے مندر توڑے ورنہ مندراں نو توڑن دا کی مطلب کسے دے مندر نو کی توڑنا اور کیوں توڑنا. لیکن اس نے مندر توڑے اس نے لوگاں دے دل توڑے اس نے قتل عام کی دی اس نے خوب لٹیا طاقت دے چا گیا بادشاہ بن گیا. تو شکتی دی موج دے شکتی دی لہر دے طاقت دے نشے کہندا ہے روزوں نو بہاروں میں وا دل ربا خوشت بابر با ایش پوش کے عالم دوارا نے. بڑا زیادہ سما میں نہیں لینا تھوڑی جی قادر کا وقت. دنیا بڑی رنگین ہے بڑا رنگ ہے بڑا روپ ہے بڑا رس ہے اداس ہونے کی کی لوڑ ہے نراش ہونے کی کی لوڑ ہے. آخری مغل سمراٹ بہادر شاہ ظفر فقیر طبیعت کا بندہ سی فقیر طبیعت کا عبادت کرتا سی سارا دن تسبیح پھیرتا سی ہر وقت دل دماغ وچ قرآن رکھتا سی ایمان رکھتا سی اپنے دل دے

0: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਿਸ਼ਵਾਸਾਂ ਤੋਂ ਬਿਨਾਂ ਵੀ 8 ਮਿੰਟ ਰਹਿ ਸਕਦਾ ਹੈ। ਬੰਦ ਹੋ ਗਏ ਸਵਾਸ, ਹਜ਼ਾਰਾਂ ਐਸੇ ਕੇਸ ਫਿਰ ਚੱਲਣ ਲੱਗ ਗਏ। ਉਸਦੀ ਆਪਣੀ ਖੋਜ, ਉਹਨੇ ਹਜ਼ਾਰਾਂ ਮਨ ਅੱਗੇ ਕੀਤੇ। ਪੁਰਾਣਾ ਯਮ ਦੀ ਜੋ ਯੋਗੀਆਂ ਦੀ ਸਾਧਨਾ ਹੈ, ਸਵਾਸਾਂ ਨੂੰ ਰੋਕ ਲੈਂਦੇ ਹੈ। ਔਰ ਆਮ ਹਾਲਤ ਵਿੱਚ ਵੀ ਉਹ ਅੱਧਾ ਘੰਟਾ ਸਵਾਸਾਂ ਨੂੰ ਰੋਕ ਲੈਂਦੇ ਨੇ, ਨਹੀਂ ਚੱਲਣ ਦਿੰਦੇ, ਜਿਸ ਕਰਕੇ ਉਹਨਾਂ ਦੀ ਉਮਰ ਲੰਬੀ ਹੋ ਜਾਂਦੀ। ਕਿਉਂਕਿ ਸਵਾਸ ਵੀ ਲੈ ਕੇ ਫਿਰ ਆਏ ਹਾਂ ਅਸੀਂ, ਉਹ ਰੋਕ ਲੈਂਦੇ ਨੇ। ਪਰ ਯੋਗੀ ਦੀ ਵਿਸ਼ੇਸ਼ ਸਾਧਨਾ ਕਰਦੇ ਨੇ ਅੱਧਾ ਘੰਟਾ ਜਾਂ ਇਸ ਤੋਂ ਵੀ ਜ਼ਿਆਦਾ ਜ਼ਿਆਦਾ, ਉਹ ਪੁਰਾਣਾ ਯਮ ਕਰਨ ਦੀ ਸਫਲ ਹੋ ਜਾਂਦੇ ਨੇ। ਪਰ ਇਹ ਵਿਦਵਾਨ ਕਹਿੰਦਾ ਘੱਟ ਤੋਂ ਘੱਟ ਮਨੁੱਖ 40 ਦਿਨ ਰੋਟੀ ਤੋਂ ਬਿਨਾਂ ਜੀ ਸਕਦਾ।

0: ਕੇਵੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਏ ਗੋਪਾਲ ਰਾਏ ਅਕੁਲ ਨਿਰੰਜਨ ਭਗਤ ਦਾਨ ਦੀਜੈ ਜਾਚਹਿ ਸੰਤ ਜਨ ਰਹਾਉ ਜਾਂਚੈ ਘਰ ਡਿਗ ਦਿਸੈ ਸਰਾਇ ਚਾ ਬੈਕੁੰਠ ਭਵਨ ਚਿੱਤਰਸਾਲਾ ਸਪਤ ਲੋਕ ਸਮਾਨ ਪੂਰੀ ਅਲੇ ਜਾਂਚੈ ਘਰ ਲਛਮੀ ਕੁਵਾਰੀ ਚੰਦ ਸੂਰਜ ਦੀਵੜੇ ਕੌਤਕ ਕਾਲ ਬੱਪੜਾ ਕੋਟਵਾਲ ਸੋ ਕਰਾ ਸਿਰੀ ਸੋ ਐਸਾ ਰਾਜਾ ਸ੍ਰੀ ਨਰਹਰੀ ਜਾਂਚੈ ਘਰ ਕਲਾਲ ਬ੍ਰਹਮਾ ਚਤੁਰਮੁਖ ਡਾਂਵੜਾ ਜਿਨ ਬਿਸਵ ਸੰਸਾਰ ਰਾਚੀ ਲੇ ਜਾਂਚੈ ਘਰ ਈਸਰ ਬਾਬਲਾ ਜਗਤ ਗੁਰੂ ਤਤ ਸਾਰਖਾ ਗਿਆਨ ਭਾਖੀ ਲੇ ਪਾ

ਚੈ ਘਰ ਗਣ ਗੰਧਰਵ ਰਿਖੀ ਬਾਪੜੇ ਢਾਡੀਆਂ ਗਾਵੰਤ ਆਸ਼ੈ ਸਰਬ ਸ਼ਾਸਤਰ ਬਹੁ ਰੂਪੀਆ ਹਨ ਗਰੂਆ ਅਖਾੜਾ ਮੰਡਲੀਕ ਬੋਲ।

ਕਿਰਪਾਲ ਕਹੀਅਤ ਹੈ, ਹੱਥ ਪੁਜ ਭਇਓ ਅਪਾਰਲਾ, ਫੇਰ ਜੀ ਆ ਦੇਹਰਾ ਨਾਮੇ ਕਹੋ, ਪੰਡੀਅਨ ਕਹੋ ਪਿਛਵਾਰਲਾ। ਮਲਾਰ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨਾਗਰ ਜਨਾ ਮੇਰੀ ਜਾਤ ਬਖਿਆਤ ਚੰਮਾਰੰਗ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ ਰਹਾਉ, ਸੁਸਰੀ ਸਲਲ ਕਿਰਤ ਬਾਰੋਨੀ ਰੇ, ਸੰਤ ਜਨ ਕਰਤ ਨਹੀਂ ਪਾਨੰਗ, ਸੁਰਾ ਅਪਵਿੱਤਰ ਨਤ ਅਵਰ ਜਲ ਰੇ, ਸੁਰਸਰੀ ਮਿਲਤ ਨਹਿ ਹੋਏ ਆਨੰਗ, ਤਰ ਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰੰ, ਭਗਤ ਭਾਗਵਤ ਲਿਖੀਐ ਤੇਹ ਉਪਰੇ, ਪੂਜੀਐ ਕਰ ਨਮਸ਼ਕਾਰੰ। ਮੇਰੀ ਜਾਤ ਕੁੱਟ ਬਾਂਡਲਾ ਢੋਰ ਟੋ ਅੰਤਾ, ਨਿਤਹਿ ਬਨਾਰਸੀ ਆਸ ਪਾਸਾ, ਅਬ ਬਿਪਰ ਪ੍ਰਧਾਨ ਤੇਹ ਕਰਹਿ ਡੰਡੋਤ, ਤੇਰੇ ਨਾਮ ਸਰਨਾਏ ਰਵਿਦਾਸ ਦਾਸਾ। ਮਲਾਰ ਹਰ ਜਪਤ ਤੇਊ ਜਨਾ, ਪਦਮ ਕਵਲਾਸ ਪਤ, ਤਾਸ ਸਮ ਤੁਲ ਨਹੀਂ ਆਨ ਕੋ, ਏਕ ਹੀ ਏਕ ਅਨੇਕ ਹੋਏ ਬਿਸਰਿਓ, ਆਨ ਰੇ ਆਨ ਭਰਪੂਰ ਸੋ ਰਹਾਉ। ਜਾ ਕੈ ਭਾਗਵਤ ਲੇਖੀਐ ਅਵਰ ਨਹੀਂ ਪੇਖੀਐ, ਤਾਸ ਕੀ ਜਾਤ।

ਹੋਏ ਉੱਤਮ ਹਰ ਹਰ ਕੇਨ ਤੁਮ ਹਰ ਸਾਹਾ ਵੱਡੇ ਪ੍ਰਭ ਸੁਆਮੀ ਹਮ ਵਣਜਾਰੇ ਰਾਸ ਦੇਨ ਜਨ ਨਾਨਕ ਕਉ ਦਇਆ ਪ੍ਰਭ ਧਾਰਹੁ ਲੱਡ ਵਾਖਰ ਹਰ ਹਰ ਲੇਨ ਕਾਨੜਾ ਮਹੱਲਾ ਚੌਥਾ ਜਪ ਮਨ ਰਾਮ ਨਾਮ ਪ੍ਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿਚੇ ਗ੍ਰਹਿ ਉਦਾਸ ਰਹਾਉ ਹਮ ਹਰ ਹਿਰਦੈ ਜਪਿਓ ਨਾਮ ਨਰ ਹਰ ਪ੍ਰਭ ਕਿਰਪਾ ਕਰੀ ਕਿਰਪਾਸ ਅਨ ਦਿਨ ਆਨੰਦ ਭਇਆ ਮਨ ਬਿਗਸਿਆ ਉਦਮ ਭਏ ਮਿਲਣ ਕੀ ਆਸ ਹਮ ਹਰ ਸਵਾਮੀ ਪ੍ਰੀਤ ਲਗਾਈ ਜਿਤਨੇ ਸਾਸ ਲੀਏ ਹਮ ਗ੍ਰਾਸ ਕਿਲ ਵਿਖ ਦਹਿਨ ਭਏ ਖਿਨਅੰਤਰ ਟੂਟ ਗਏ ਮਾਇਆ ਕੇ ਫਾਸ ਕਿਆ ਹਮ ਕਿਰਮ ਕਿਆ ਕਰਮ ਕਮਾਵ ਹੈ ਮੂਰਖ ਮੁਗਧ ਰੱਖੇ ਪ੍ਰਭਤਾਸ ਅਵਗਨਿਆਰੇ ਪਾਥਰ ਪਹਾਰੇ ਸਤ ਸੰਗਤ ਮਿਲ ਤਰੇ ਤਰਾਸ ਜੇਤੀ ਸ੍ਰਿਸ਼ਟ ਕਰੀ ਜਗਦੀਸ਼ਰ ਤੇ ਸਭ ਊਚ ਹਮ ਨੀਚ ਬਿਖਿਆਸ ਹਮੇ ਅਵਗੁਣ

ਜਾਨ ਹੈ ਹਉ ਹਰ ਜਪ ਭਈ ਨਿਹਾਲ ਨਿਹਾਲ ਨਿਹਾਲ ਹਮਰੇ ਹਰ ਪ੍ਰਾਣ ਸਖਾ ਸੁਆਮੀ ਹਰ ਮੀਤਾ ਮੇਰੇ ਮਨ ਤਨ ਜੀ ਹਰ ਹਰੇ ਹਰੇ ਰਾਮ ਨਾਮ ਧਨ ਮਾਲ ਜਾਂ ਕੋ ਭਾਗ ਤਨ ਲਿਓ ਰੀ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੈ ਗੁਰਮਤ ਹਉ ਬਲ ਬਲੇ ਹਉ ਬਲ ਬਲੇ ਜਨ ਨਾਨਕ ਹਰ ਜਪ ਭਈ

ਪੀਸ ਜਪ ਹਰ ਹਰ ਸ਼ਬਦ ਜਪੀਸ ਹਰ ਹੋ ਹੋ ਕਿਰਪੀਸ ਰਹਾਉ ਹਰ ਕਿਰਪਾ ਕਰ ਸਵਾਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਾਪੋ ਜਗਦੀਸ ਤੁਮਰੇ ਜਨ ਰਾਮ ਜਪੈ ਤੇ ਉੱਤਮ ਤਿਨਕੋ ਹੋ ਘੁਮ ਘੁਮੇ ਘੁਮ ਘੁਮ ਜੀਸ ਹਰ ਤੁਮ ਵੱਡ ਵੱਡੇ ਵੱਡੇ ਵਾਡੇ ਉੱਚੇ ਸੋ ਕਰਹਿ ਜੋ ਤੁਧ ਪਵੀਸ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਧਨ ਧਨ ਧਨ ਧਨ ਧਨ ਗੁਰੂ ਸਾਬੀਸ ਕਾਨੜਾ ਮਹੱਲਾ ਚੌਥਾ ਪਜ ਰਾਮੋ ਮਨ ਰਾਮ ਜਿਸ ਰੂਪ ਨਾਰੇਖ ਵਡਾਮ ਸਤ ਸੰਗਤ ਮਿਲ ਭਜ ਰਾਮ ਵੱਡ ਹੋ ਭਾਗ ਮਥਾਮ ਰਹਾਉ ਜਿਤ ਗ੍ਰਹਿ ਮੰਦਰ

0: ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
3: 250-392-3874. ਨਾ ਉਹ ਚੋਰ ਤੇ ਨਾ ਉਹ ਠੱਗ ਤੇ, ਉਹਨਾਂ ਕੋਲ ਆਪ ਦੇ ਕੇ ਆਏ ਤੇ ਸਤਨਾਮ ਉਹਨਾਂ ਨੂੰ ਚੱਕਣੀ ਨੀ ਪਈ। ਉਹ ਹੁੰਦਾ ਤਸਕਰ। ਤਸਕਰ ਪਤਾ ਕੌਣ ਹੁੰਦਾ? ਹੈਡ ਆਫ ਦਾ ਚੋਰ ਡਿਪਾਰਟਮੈਂਟ। ਹਰ ਇੱਕ ਮਹਿਕਮੇ ਦਾ ਹੈਡ ਹੁੰਦਾ ਨਾ, ਇਹ ਚੋਰਾਂ ਦੇ ਮਹਿਕਮੇ ਦਾ ਜਿਹੜਾ ਹੈਡ ਹੋਵੇ ਨਾ, ਉਹਦਾ ਨਾਮ ਤਸਕਰ ਹੈ। ਤੋਂ ਵੱਧ ਕੋਈ ਚੋਰ ਹੁੰਦਾ ਹੀ ਨਹੀਂ। 100 ਚੋਰ ਦਾ ਇੱਕ ਠੱਗ, 100 ਠੱਗ ਦਾ ਇੱਕ ਤਸਕਰ। ਲੋ ਹੁਣ ਸੁਣ ਲੋ, ਨਾਰਦ ਦੀ ਲਕੋਈ ਹੋਈ ਧਰਤੀ ਵਾਹਿਗੁਰੂ ਨੂੰ ਸਾਥ ਨਹੀਂ ਸਮਝਿਆ, ਬੇਅੰਤ ਦਾ ਅੰਤ ਪਾਉਣ ਨੂੰ ਫਿਰਦਾ ਸੀ। ਮਹਾਰਾਜ ਅਕਾਲ ਪੁਰਖ ਕਹਿੰਦੇ, ਨਾਰਦਾ ਸਭ ਤੋਂ ਵੱਡਾ ਚੋਰ ਕੌਣ ਹੈ ਦੁਨੀਆਂ ਵਿੱਚ? ਜੋ ਰੱਬ ਨੂੰ ਭੁੱਲਿਆ ਹੋਇਆ। ਇਹ ਸਾਡੇ ਖਾਤਰ ਨੇ ਗੱਲਾਂ। ਤੇ ਤਸਕਰ ਜੋ ਨਾਮ ਨਾ ਲੇਵੇ, ਸਭ ਤੋਂ ਵੱਡਾ ਚੋਰ ਗੁਰੂ ਗ੍ਰੰਥ ਸਾਹਿਬ ਵਿੱਚ ਕੌਣ ਹੈ? ਜੋ ਵਾਹਿਗੁਰੂ ਦਾ ਨਾਮ ਨਹੀਂ ਜਪਦਾ। ਇਹ ਬਾਣੀ ਨੂੰ ਝੂਠਾ ਕਰਨ ਵਾਲਾ ਨਹੀਂ ਕੋਈ ਜੰਮਿਆ। ਜੋ ਲਿਖਤਾ ਸੋ ਲਿਖਤ। ਸਭ ਤੋਂ ਵੱਡਾ ਚੋਰ ਜੋ ਰੱਬ ਤੋਂ ਭੁੱਲੇ, ਤੇ ਉਹਦਾ ਕੀ ਹਾਲ ਹੈ? ਉਸ ਧਰਤੀ ਤੇ ਉਹਦਾ ਵਾਸਾ ਹੋਣਾ। ਤੇ ਤਸਕਰ ਜੋ ਨਾਮ ਨਾ ਲੇਵੇ, ਵਾਸੈ ਕੋਟ 85। 49 ਕੋਟ ਤਾਂ ਦੱਸਤੀ ਸੀ ਰੱਬ ਨੂੰ, ਉਹ 50ਵਾਂ ਕੋਟ ਲਕੋ ਕੇ ਰੱਖਿਆ ਸੀ। ਪੱਥਰ ਦਾ ਜੜ ਉੱਥੇ ਫਿਰ ਕਿਹੜੀ ਜੁਨੀ ਰਹੂਗੀ? ਹੁਣ ਤੁਸੀਂ ਖਿਆਲ ਕਰ ਲਓ, ਨਾ ਪਾਣੀ ਹੋਵੇ ਨਾ ਮਿੱਟੀ ਹੋਵੇ, ਉੱਥੇ ਇੱਕੋ ਇੱਕ ਜੁਨੀ ਹੈ, ਸੱਪ ਦੀ। ਗੁਰਮੁਖ ਪਿਆਰਿਓ, ਸੱਪ ਦੀ ਜੁਨੀ। ਦੇਖੋ ਜਿਹੜੀ ਖਵਾ ਹੈ ਨਾ, ਉਹ ਤਾਂ ਹਰ ਇੱਕ ਜਗ੍ਹਾ ਹੋਊਗੀ, ਪਾਣੀ ਮਿੱਟੀ ਹੋਵੇ ਨਾ ਹੋਵੇ। ਹਵਾ ਤਾਂ ਆਕਾਸ਼ ਘਟਾ ਆਕਾਸ਼ ਸਾਰੇ ਥਾਂ ਭਰੀ ਹੋਈ ਹੈ। ਇਹਦੀ ਕੁਆਲਿਟੀ ਬਦਲ ਸਕਦੀ ਹੈ, ਕਿਤੇ ਆਕਸੀਜਨ ਘੱਟ ਹੁੰਦੀ ਹੈ, ਕਿਤੇ ਹਾਈਡਰੋਜਨ ਜ਼ਿਆਦਾ ਹੁੰਦੀ ਹੈ, ਪਰ ਇਹ ਬ੍ਰਹਿਮੰਡ ਖਾਲੀ ਰਹਿ ਨਹੀਂ ਸਕਦਾ। ਬਾਪ ਰੋਲ ਹੈ, ਹਨੇਰੀਆਂ ਕਿਉਂ ਚੱਲਦੀਆਂ ਨੇ? ਇੱਕ ਪਾਸੇ ਟੈਂਪਰੇਚਰ ਘੱਟ ਜਾਂਦਾ ਹੈ, ਵੱਧ ਜਾਂਦਾ ਹੈ, ਉੱਥੋਂ ਦੀ ਹਵਾ ਉੱਪਰ ਨੂੰ ਜਾਂਦੀ ਹੈ, ਉਹਦੀ ਥਾਂ ਮਾਪਣ ਲੈਣ ਖਾਤਰ ਜਿਹੜੇ ਤੇਜ਼ ਰਫ਼ਤਾਰ ਹਵਾ ਚੱਲਦੀ ਹੈ ਉਹਨੂੰ ਆਪਾਂ ਹਨੇਰੀ ਆਉਣੀ ਕਹਿੰਦੇ, ਤੂਫਾਨ ਕਹਿੰਦੇ। ਤੁਸੀਂ ਇਸ ਲੰਗਰ ਵਿੱਚ ਇੱਕ ਤਜਰਬਾ ਕਰ ਲਿਓ, ਬਾਲਟੀ ਭਰੀ ਪਈ ਹੈ ਦੁੱਧ ਦੀ, ਉਹਦੇ ਵਿੱਚ ਜੱਗ ਪਾ ਦਿਓ, ਤੇ ਜੱਗ ਭਰ ਕੇ ਜਦੋਂ ਕੱਢੋਗੇ ਨਾ, ਚਾਰ ਚੁਫੇਰੇ ਦਾ ਪਾਣੀ ਦੁੱਧ ਉਸ ਖਾਲੀ ਜਗ੍ਹਾ ਭਰ ਨੂੰ ਨੱਠ ਪਊਗਾ, ਜਦੇ ਇਕੱਠਾ ਹੋ ਜਾਊਗਾ ਚਾਰ ਚੁਫੇਰੇ। ਕਦੇ ਵੀ ਨਹੀਂ ਟੋਬੇ ਚ ਦੇਖ ਲਿਓ, ਘੜਾ ਭਰ ਕੇ ਜਿੱਥੇ ਜਿੰਨੀ ਚੀਜ਼ ਖਾਲੀ ਹੋਈ ਹੈ, ਸਪੇਸ ਕਦੇ ਖਾਲੀ ਨਹੀਂ ਵਾਹਿਗੁਰੂ ਨੇ ਛੱਡਿਆ। ਇਹ ਤਾਂ ਅਸੀਂ ਖਾਲੀ ਫਿਰਦੇ ਕਿ ਉਹਦੀਆਂ ਦੱਤੀਆਂ ਦਾਤਾਂ ਯਾਦ ਨਹੀਂ ਹੈ, ਖੋਲ ਸਤਨਾ। ਖਾਲੀ ਰੱਖਣਾ ਤਾਂ ਗੱਲੇ ਨਹੀਂ ਹੈ, ਖਾਲੀ ਥੋੜੀ ਜਿਹੀ ਹਵਾ ਗਰਮ ਹੋ ਕੇ ਟੈਂਪਰੇਚਰ ਉੱਪਰ ਨੂੰ ਗਈ, ਦੂਜੇ ਪਾਸੇ ਤੋਂ ਜਦੇ ਨਠਾ ਦਿੰਦਾ, ਜਾਓ ਉੱਥੇ ਖਾਲੀ ਹੋ ਗਈ, ਭਰ ਦੋ। ਤੇ ਗੁਰਸਿੱਖ ਪਿਆਰਿਓ, ਹਵਾ ਹਰ ਜਗ੍ਹਾ ਹੈ, ਮਿੱਟੀ ਹੋਵੇ ਪਾਣੀ ਹੋਵੇ ਨਾ ਹੋਵੇ। ਤੇ ਜਿਹੜਾ ਸੱਪ ਹੈ ਨਾ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਸ਼ਾਇਦ ਤੁਸੀਂ ਹੈਰਾਨ ਹੋਵੋਗੇ ਕਿ ਸੱਪ ਨੂੰ ਸਾਰੀ ਜ਼ਿੰਦਗੀ ਪਾਣੀ ਦੀ ਲੋੜ ਨਹੀਂ।

0: ਗੁਰੂ ਨੇ ਮਿੱਟੀ ਬਣਾਇਆ। ਭਰਥਰੀ ਨੂੰ ਪੜੋ, ਸਾਪੋ ਕਾ ਆਹਾਰ ਬਿਆਰ, ਬਿਆਰ ਨਾ ਮਿੱਟੀ, ਨਾਗੋ ਕਾ ਆਹਾਰ ਬਿਆਰ, ਮਿੱਟੀ ਉਹਦਾ ਹੀ ਖੁਰਾਕ ਬਣਾ, ਉਹ ਹੋਈ ਸਾਰੇ ਹੈਗੀ ਧਰਤੀ ਤੇ, ਉਸ ਖਿੱਤੇ ਵਿਚ ਨੀ। ਉਹ ਵੀ ਤੁਹਾਨੂੰ ਬੇਨਤੀ ਕਰਦੇ ਆ, ਬਾਣੀ ਵਿਚ ਕਿੱਥੋਂ ਜਾਂਦੀ ਹੈ ਮਿੱਟੀ। ਹੁਣ ਜਿਹੜੀ ਮਿੱਟੀ ਆ ਉਹਦਾ ਆਹਾਰ ਬਣਾਤਾ, ਜਿੱਥੇ ਬੈਠੇਗਾ ਉੱਥੇ ਹੈਗੀ ਸਗਲੇ ਘਰ। ਇਹ ਵੀ ਰੱਬ ਨੂੰ ਪਤਾ ਤਾ ਵੀ ਲੰਗਰ ਵਿਚ ਇਹਨੂੰ ਕਿਹਨੇ ਜਾਣ ਦੇਣਾ, ਕੋਈ ਸਤ ਨਵੇਂ ਇਹਨੂੰ ਪਕੌੜੇ ਕਿਹਨੇ ਖਾਣ ਦੇਣੇ, ਇਹ ਤਾਂ ਦਿਖਿਆ ਨੀ ਆ, ਸੋਟਾ ਚੱਕਿਆ ਨੀ। ਦੇਖੋ ਉਹਦੀ ਕੁਦਰਤ, ਸੱਪ ਨੂੰ ਨਾ ਰੋਟੀ ਤੋੜਨ ਖਾਤਰ ਜਾਣਾ ਪਿਆ, ਨਾ ਪਾਣੀ ਖਾਤਰ ਜਾਣਾ ਪਿਆ। ਉੱਥੇ ਹੁਣ ਮਿੱਟੀ ਨੀ ਹੈ, ਪਾਣੀ ਤਾਂ ਹਵਾ ਤੋਂ ਮਿਲ ਗਿਆ ਉਹਨੂੰ, ਤੇ ਮਿੱਟੀ ਕਿੱਥੋਂ ਮਿਲੀ? ਇਹ ਹੁਣ ਤੁਸੀਂ ਯਾਦ ਕਰਿਓ ਇੰਡੀਆ ਨੂੰ, ਹੈ ਇੱਥੇ ਵੀ ਇੱਥੇ ਸੂਕਸ਼ਮ ਰਹਿੰਦੀ ਆ ਉਹ ਚੀਜ਼, ਕਿਉਂਕਿ ਇੱਥੇ ਘੱਟਾ ਡਸਟ ਘੱਟ ਹੈ। ਆਪਣੇ ਪੰਜਾਬ ਨੂੰ ਯਾਦ ਕਰੋ, ਸਾਲ ਵਿਚ ਮਈ ਜੂਨ ਦੇ ਮਹੀਨੇ ਹਨੇਰੀਆਂ ਚੱਲਦੀਆਂ, ਬਹੁਤ ਵਾਰ ਦੇਖੀ ਹੁਣ ਤੁਸੀਂ ਉੱਥੋਂ ਹੀ ਆਏ ਹੋ, ਪਰ ਇੱਕ ਹਨੇਰੀ ਸਾਲ ਵਿਚ ਉਹ ਆਉਂਦੀ ਹੈ ਜਿਹਦੀ ਮਿੱਟੀ ਧਰਤੀ ਤੇ ਨਹੀਂ ਉੱਡਦੀ, ਸਾਰਾ ਅਸਮਾਨ ਮਿੱਟੀ ਨਾਲ ਭਰਿਆ ਹੁੰਦਾ। ਯਾਦ ਹੋਣਾ ਤੁਹਾਡੇ, ਧਰਤੀ ਤੇ ਨੋਰਮਲ ਹੈ, ਅਸਮਾਨ ਮਿੱਟੀ ਦੇ ਨਾਲ ਭਰਿਆ, ਪੀੜਾ ਹੀ ਪੀੜਾ ਦੇਖੂਗਾ ਅਸਮਾਨ ਮਿੱਟੀ, ਉਹ ਹੇਠ ਬਿਲਕੁਲ ਮਿੱਟੀ ਨਹੀਂ ਹੋਊਗੀ ਹਵਾ ਚ। ਉਹ ਗੁਰਮੁਖ ਪਿਆਰੇ, ਉਹ ਸਾਲ ਬਾਅਦ ਉਸ 50ਵੇਂ ਕੋਟ ਵਿਚ ਸੱਪ ਸਰਾਲਾਂ ਜਿਹੜੀਆਂ ਰਹਿਣੀਆਂ, ਜਿਨ੍ਹਾਂ ਦੀ ਖੁਰਾਕ ਮਿੱਟੀ ਹੈ, ਉਹ ਸਾਲ ਬਾਅਦ ਦੂਰੋਂ ਦੂਰੋਂ ਚੱਕ ਕੇ ਵਾਹਿਗੁਰੂ ਉੱਥੇ ਮਿੱਟੀ ਗੇਰਦਾ, ਕਿਉਂਕਿ ਜਿੱਥੇ ਜੀਵ ਪੈਦਾ ਕੀਤਾ ਉਹਨੇ ਰੋਜੀ ਤਾਂ ਦੇਣੀ ਹੈ। ਕੈਦੀ ਨੂੰ ਵੀ ਰੋਟੀ ਮਿਲਦੀ ਹੈ, ਉਹ ਕੈਦ ਤਾਂ ਕਰਤੇ ਉੱਥੇ ਵੱਡੇ ਚੋਰ, ਪਰ ਰੋਟੀ ਤਾਂ ਉਹਨੂੰ ਵੀ ਮਿਲਦੀ ਹੈ ਜਿਹਨੂੰ ਫਾਂਸੀ ਦੀ ਸਜ਼ਾ ਹੋਵੇ, 20 ਸਾਲੀ ਹੋਵੇ। ਉਹਨਾਂ ਨੂੰ ਕੈਦੀ ਤਾਂ ਬਣਾ ਤਾ, ਤੁਸੀਂ ਨਾਮ ਨੀ ਜਪਿਆ ਸੱਪ ਦੀ ਜੁਨੀ ਸਰਾਲਾਂ ਹਜ਼ਾਰਾਂ ਹਜ਼ਾਰਾਂ ਸਾਲ ਦੀਆਂ ਪਈਆਂ ਉੱਥੇ, ਪਰ ਰੋਟੀ ਉਹਨਾਂ ਨੂੰ ਖਵਾ ਦੇ ਨਾਲ ਚੱਕ ਕੇ ਮਿੱਟੀ ਸਾਲ ਬਾਅਦ ਵਾਹਿਗੁਰੂ ਗੇਰਦਾ ਅਸਮਾਨ ਦੇ ਰਸਤੇ। ਤੁਸੀਂ ਅੱਖਾਂ ਨਾਲ ਵੇਖੀ ਹੋਣੀ ਹਨੇਰੀ, ਹੋ ਅਸਮਾਨ ਵਿਚ ਮਿੱਟੀ, ਉਹ ਮਿੱਟੀ ਹੋਊਗੀ, ਧਰਤੀ ਕਲੀਅਰ ਹੋਊਗੀ। ਤੇ ਤਸਕਰ ਜੋ ਨਾਮ ਨ ਲੇਵੇ ਵਾਸੈ ਕੋਟ ਪਚਾਸਾ, ਉਹ ਮੁਨੀ ਵਿਚਾਰਾ ਨਾਰਦ ਭੁੱਲ ਗਿਆ। ਤੇ ਆਪਾਂ ਹੁਣ ਸੋਚੀਏ ਕੁਝ, ਇਹ ਆਪਣੇ ਖਾਤਰ ਨੇ, ਬਾਣੀ ਪੜ੍ਹੀਏ ਤਾਂ ਸ਼ਬਦ ਆਉਂਦਾ, ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ। ਹੋਰ ਤਾਂ ਆਪਾਂ ਕੋਈ ਕਸਰ ਨਹੀਂ ਛੱਡਦੇ, ਕੰਮ ਕਰਨਾ ਹੈ, ਪਰ ਵਾਹਿਗੁਰੂ ਦਾ ਨਾਮ ਭੁੱਲ ਗਏ, ਉਹਨਾਂ ਨੂੰ ਫਿਰ ਕੀ ਸਜ਼ਾ ਦਿੱਤੀ ਹੈ? ਆਹੀ ਹੁਕਮ ਲਾ ਲਿਓ, ਨਾਨਕ ਜੰਮਪੁਰ ਵੱਧੇ ਮਾਰੀਏ, ਜਮਾਨੇ ਬੰਨਣਾ। ਇੱਕ ਤਾਂ ਉਹੀ ਕੁੱਟਣਾ ਹੁੰਦਾ, ਇੱਕ ਬੰਨ ਕੇ ਕੁੱਟਣਾ ਹੁੰਦਾ, ਥਾਣੇ 'ਚ ਦੇਖਿਆ ਹੀ ਹੋਣਾ ਤੁਸੀਂ, ਬੰਨ ਕੇ ਜੰਮਪੁਰ ਵੱਧੇ ਮਾਰੀਏ। ਕਿਵੇਂ ਮਾਰਨੇ ਜਮਲ ਨੇ ਉਹਨਾਂ ਨੂੰ? ਜਿਉ ਸੰਨੀ ਉੱਪਰ ਚੋ, ਸੰਨੀ ਇਹ ਹੈ ਸੰਨ ਪਾੜ, ਸੰਨੀ ਕਹਿੰਦੇ ਪਾੜ ਲਾਉਣਾ, ਅੱਗੇ ਚੋਰ ਪਾੜ ਲਾ ਕੇ ਚੋਰੀ ਕਰਦੇ। ਯਾਦ ਹੋਣਾ, ਸ਼ਾਇਦ ਤੁਸੀਂ ਕਦੇ ਦੇਖਿਆ ਵੀ ਹੋਵੇ ਤਜਰਬਾ, ਜਿਹੜਾ ਚੋਰ ਪਾੜ ਲਾਉਂਦਾ ਫੜ ਹੋ ਜਾਵੇ ਨਾ, ਉਹਦੀ ਜੋ ਹਾਲਤ ਹੁੰਦੀ ਹੈ ਥੋੜੇ ਯਾਦ ਹੋਣੀ ਹੈ, ਪਾੜ ਪਰ ਚੋਰ ਫੜ ਹੋ ਜਾਵੇ ਉਹਦੀ ਪ੍ਰੇਮੀ ਹੋਵੇ ਹਾਲਤ ਹੁੰਦੀ ਹੈ। ਜਿਹਨੇ ਪਿੰਡ ਵਿੱਚ ਕਦੇ ਕੁੱਤੇ ਦੀ ਵੀ ਸੋਟੀ ਨਾ ਮਾਰੀ ਹੋਵੇ, ਉਦਣ ਉਹ ਵੀ ਸਾਂਘਾ ਚੱਕੀ ਫਿਰਦਾ ਹੁੰਦਾ, ਕਹਿੰਦਾ ਮੈਂ ਵੀ ਚਾਰ ਲਾਉਣੀ ਹੈ, ਅੱਜ ਖੁਸ਼ ਸਤਨਾਮ। ਕੁੱਤੇ ਤੋਂ ਡਰਨ ਵਾਲਾ ਵੀ ਉਦਣ ਉਸ ਚੋਰ ਨੂੰ ਕੁੱਟਣ ਨੂੰ ਫਿਰਦਾ ਹੁੰਦਾ ਜਿਹੜਾ ਪਾੜ ਪਰ ਫੜ ਹੋ ਜਾਵੇ। ਜਿਉਂ ਸੰਨੀ ਉੱਪਰ ਚੋਰ, ਜਿਉਂ ਤਸਕਰ ਦਰ ਸੰਨ ਹਾਂ, ਇੱਥੇ ਸੱਸਾ ਉਧਰੇ ਲਾ ਜਾਣੇ ਸਾਡੇ ਪਾਠੀ ਦਰਸਾਨ ਹਾਂ, ਪਾਠ ਕਰਨ ਵਾਲੇ ਵੀ ਵਿੱਚ ਬੈਠੇ ਨੇ ਪ੍ਰੇਮੀ। ਜਿਉਂ ਤਸਕਰ ਦਰ ਸੰਨ ਹਾਂ, ਉਹ ਸੱਸਾ ਦੂਜੇ ਪਾਸੇ ਲਾਉਣਾ ਭਾਈ, ਸੰਨ ਲਾਉਂਦਾ ਤਸਕਰ ਫੜ ਹੋ ਜਾਵੇ। ਪਰ ਇੱਥੇ ਭੇਦ ਨਹੀਂ ਨਾ, ਉਹ ਦਰਸ ਕਹਿ ਦਿੰਦੇ ਆਪਾਂ ਨੂੰ, ਸੱਸਾ ਉਧਰ ਲਾ ਤਾ। ਨਾਲੇ ਇੱਥੇ ਤੱਕ ਜਾਣ ਦੀ ਵੀ ਕੀ ਲੋੜ ਹੈ, ਇੱਕੋ ਪਵਾਟੇ ਦਾਣੇ ਦਾ ਅੱਜ ਕਿਹਾ ਕੋਈ ਸਤਨਾਮ, ਇਹ ਤਾਂ ਉਹੀ ਮਗਜ ਕਪਾਈ ਚਿੱਤਰ ਖਾਧੇ ਵੇ ਮੇਰੇ ਤਾਂ ਇੱਧਰ ਨੂੰ ਮੈਂ ਤੁਰ ਪੈਂਦਾ ਤੇ ਮੈਨੂੰ ਕਿਹੜਾ ਇੱਥੇ ਪੌੜ ਜ਼ਿਆਦਾ ਦੇ ਦੇਣੇ ਕਮੇਟੀ ਨੇ, ਚਾਹੇ ਦਰਸਾਨ ਜਾ ਕਹੇ ਆਉਂਦਾ ਨਾਲੇ ਤੁਸੀਂ ਡਾਲਰ ਨੂੰ ਨਹੀਂ ਦੇ ਦੇਣੇ ਤੇ ਅੱਜ ਕਿਹਾ ਕੋਈ ਸਤਨਾਮ। ਇਹਨੇ ਬਹੁਤ ਘਾਟਾ ਪਾਇਆ ਨਾ ਗੱਲਾਂ ਨੇ ਗੁਰਸਿੱਖ ਜਿਉ ਤਸਕਰ ਦਰ ਸਾਨੇ ਹਾਂ ਸੰਨ ਲਾਉਂਦਾ ਹੋਇਆ ਪਹਾੜ ਤੇ ਫੜ ਹੋ ਜਾਵੇ ਜੇ ਸੰਨੀ ਉੱਪਰ ਚੋਰ। ਬਸ ਹੁਣ ਤੁਹਾਡੇ ਚਰਨਾਂ ਚ ਬੇਨਤੀ ਹੈ, ਮਨੁੱਖ ਜਨਮ ਮਿਲਿਆ ਕਾਹਨੂੰ ਇਸ ਕਿਰਿਆ ਚ ਜਾਣਾ ਹੈ ਆਪਾਂ ਨੇ, ਕਹਿ ਲਿਆ ਕਰੋ ਕਦੇ 10 ਮਿੰਟ ਬੈਠ ਕੇ ਸਤਨਾਮ ਵਾਹਿਗੁਰੂ ਪੜ੍ਹ ਲਿਆ ਕਰੋ ਜਪਦੀ। ਮਨੁੱਖ ਜਨਮ ਦੇਵਤੇ ਲੋਚਦੇ ਨੇ, ਸਜ਼ਾ ਇਹ ਮਿਲਣੀ ਹੈ ਸਭ ਤੋਂ ਵੱਡਾ ਚੋਰ ਉਹ ਜਿਹੜਾ ਰੱਬ ਨੂੰ ਭੁੱਲਿਆ। ਤੇ ਤਸਕਰ ਜੋ ਨਾਮ ਨਾ ਲੇਵੇ ਵਾਸੈ ਕੋਟ ਪਚਾਸਾ, ਉਹਦਾ ਉਸ 50ਵੇਂ ਕੋਟ ਵਿਚ ਵਾਸਾ ਹੋਣਾ ਸੱਪਾਂ ਦੀ ਜੂਨੀ ਵਿਚ ਸਰਾ, ਜਿੱਥੇ ਮਿੱਟੀ ਵੀ ਸਾਲ ਬਾਅਦ ਸਿੜਦਾ ਰੱਬ ਖਾਣ। ਤਪਦੀਆਂ ਨੇ ਉਹ ਫਿਰ ਪੁੱਜਦੇ ਨੇ ਉੱਥੇ ਗੁਰਸਿੱਖ ਪਿਆਰਿਓ, ਕਿਉਂਕਿ ਪੱਥਰ ਦੀ ਤਸੀਰ ਹੈ ਉਹ ਸਰਦੀ ਵਿਚ ਜਾ ਦੇ ਠੰਡਾ ਗਰਮੀ ਵਿਚ ਜਾ ਦੇ ਕਰਮ। ਭੁੱਜ ਭੁੱਜ ਕੇ ਮਰਦੇ ਨੇ ਉਹ ਕੌਣ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਜੋ, ਖਿਨਮੈ ਕੌੜੇ ਹੋਏ ਗਏ ਜਿੱਤੜੇ, ਉਹ ਰੱਬ ਨੂੰ ਭੁੱਲਿਆ ਉਥੇ। ਆ ਨਾਰਦ ਮੁਨ ਅੰਤ ਨ ਪਾਵਤ ਦੇਵ ਸਭੈ ਮੁਨ, ਇੰਦਰ ਮਹਾ ਸ਼ਿਵ ਜੋਗ ਕਰੀ। ਮੁਨੀਆਂ ਦਾ ਬਚਨ ਆਇਆ, ਪਹਿਲਾ ਸ਼ਬਦ ਮੁਨ ਆਇਆ, ਜਿਸ ਕਰਕੇ ਵੱਡੇ ਮੁਨੀ ਦੀ ਵਿਚਾਰ ਉਹ ਵੀ ਨਹੀਂ ਅੰਤ ਪਾ ਸਕਿਆ। ਮੈਂ ਡਰ ਕੇ ਰਵਾਂ ਪਹਿ ਵਿਚ ਰਵਾਂ, ਉਹ ਵੀ ਵੱਡਾ ਕਹਾਉਣ ਲੱਗ। ਹੁਣ ਰੱਬ ਦੇ ਕੰਮ ਨਹੀਂ ਮੇਥੋਂ ਬਿਨਾਂ ਹੁੰਦੇ। ਉੱਥੇ ਪੰਜਾਬ ਵਿਚ ਸਾਨੂੰ ਵੀ ਬਹੁਤ ਮਿਲਦੇ ਆ, ਕਮੇਟੀਆਂ ਵਾਲੇ ਮਿਲਦੇ ਤਾਂ ਇੱਥੇ ਵੀ ਹੈ ਕਿਤੇ ਕਿਤੇ। ਪਹਿਲਾਂ ਤਾਂ ਆ ਕੇ ਕਮੇਟੀ ਵਾਲੇ ਕਹਿਣਗੇ ਬਾਬਾ ਜੀ ਤੁਸੀਂ ਜੋ ਮਰਜ਼ੀ ਕਰੋ, ਦੀਵਾਨ ਦਓ, ਅਸੀਂ ਗੁਰਦੁਆਰਾ ਬਣਾਇਆ। ਅਸੀਂ ਕਈ ਜਾਣਗੇ ਅਸੀਂ ਗੁਰਦੁਆਰਾ ਬਣਾਇਆ। ਮੈਂ ਇੱਕ ਪ੍ਰਧਾਨ ਨੂੰ ਕਿਹਾ, ਮੈਂ ਕਿਹਾ ਚੰਗਾ ਹੋਇਆ ਤੂੰ ਜੰਮ ਪਿਆ ਨਹੀਂ, ਬਾਬਾ ਖਬਰੇ ਟੋਭੇ ਭਰੇ ਬੈਠਾ ਰਹਿੰਦਾ। ਸਾਡੀ ਮਤ ਕਦ ਟਿਕਾਣੇ ਆਊਗੀ, ਗੁਰੂ ਦਾ ਘਰ ਅਸੀਂ ਬਣਾ ਰਹੇ। ਵੇਖੋ ਕਹਿਣ ਜੋਗੀ ਗੱਲ ਹੈ ਜੀ, ਇਹ ਤੋਂ ਮੰਗ ਮੰਗ ਕੇ ਤਾਂ ਆਪਾਂ ਨੇ ਚਾਰ ਇੱਟਾਂ ਲਾਈਆਂ, ਇਹਦੀ ਦੱਤੀ ਕੁੱਲੀ ਚ ਤਾਂ ਆਪਾਂ ਬੈਠੇ ਹਾਂ, ਆਪਾਂ ਇਹਦਾ ਹੀ ਘਰ ਬਣਾਉਣ ਲੱਗ ਗਏ। ਰੱਬ ਦਾ ਘਰ ਬੰਦਾ ਬਣਾ ਰਿਹਾ, ਵੇਖੋ ਕੈਸੀ ਗੱਲ ਹੈ, ਅਜੀਬ ਗੱਲ। ਅਸੀਂ ਗੁਰਦੁਆਰਾ ਬਣਾ, ਤੇਰੇ ਧਨ ਭਾਗ ਜੇ ਸੇਵਾ ਤੇਰੇ ਚਾਰ ਟੁਕੜੇ ਉੱਥੇ ਲੱਗ ਗਏ, ਬੀਜ ਬੀਜ ਲਿਆ ਤੂੰ ਹਜ਼ਾਰਾਂ ਗੁਣਾ ਹੋ ਜਾਣਾ। ਧਰਤੀ ਵਿਚ ਜਦੋਂ ਕਿਸਾਨ ਬੀਜ ਪਾਉਂਦਾ ਤੇ ਧਰਤੀ ਨੂੰ ਲਲਕਾਰੇ ਮਾਰੇ, ਮੈਂ ਤੇਰੇ ਵਿਚ ਕਣਕ ਦੇ ਰਹੀ ਹੈ, ਧਰਤੀ ਨੇ ਤੇਰੀ ਕਣਕ ਤੇ ਮੂੰਗੀ ਲੈਣੀ, ਆਪਣਾ ਬੀਜ ਬੀਜਿਆ 20 ਗੁਣਾ ਬਣਾਉਣ ਨੂੰ ਤੂੰ। ਆ ਜਿਹੜਾ ਦਾਨ ਪੁੰਨ ਕਰਦੇ ਹੋ ਰੱਬ ਤੇ ਕਹਦਾ ਆਪਣਾ ਵਧਾ ਰਹੇ ਹੋ, ਰੱਬ ਦਾ ਕਹਦਾ ਸਥਾਨ ਹੈ। ਇੱਕ ਦੇ ਕੇ 20 ਮੰਗਦੇ ਹੋ, 1000 ਮੰਗਦੇ ਹੋ, ਦਹ ਦੁਨੀਆ 70 ਆਖਰ। ਜਿਹੜਾ ਇੱਥੇ ਦਾਨ ਪੁੰਨ ਕਰਦੇ ਹੋ 10 ਗੁਣਾ ਪਰਮਾਤਮਾ ਇੱਥੇ ਦਿੰਦਾ ਤੇ 70 ਗੁਣਾ ਆਖਰ ਬੈਕੁੰਠ ਵਿਚ ਮਿਲੂਗਾ ਉਹਦਾ। ਦਹ ਦੁਨੀਆ 70 ਆਖਰ ਦਾਨ ਪੁੰਨ ਬੀਜਿਆ। ਕਹਿੰਦੇ ਅਸੀਂ ਗੁਰਦੁਆਰਾ, ਕਈ ਕਮੇਟੀਆਂ ਨੂੰ ਹੋਰ ਬੁਖਾਰ ਚੜਿਆ ਮੈਂ ਬਹੁਤ, ਇੱਥੇ ਵੀ ਕਬਰੇ ਹੋਵੇ ਥੋੜਾ ਬਹੁਤਾ। ਕਹਿੰਦੇ ਬਾਬਾ ਜੀ ਜਿੱਦਣ ਦੀ ਸਾਡੀ ਕਮੇਟੀ ਬਣੀ ਹੈ ਅਸੀਂ ਗੁਰਦੁਆਰੇ ਦਾ ਸੁਧਾਰ ਕਰਤਾ। ਹਾਂ ਤੁਹਾਤੋਂ ਪਹਿਲਾਂ ਗੁਰਦੁਆਰੇ ਨੂੰ ਟਾਈਫਾਈਡ ਹੋਇਆ ਬਤਾ ਖੁਸ਼ ਸਾਹਤ ਨਾ, ਤੁਸੀਂ ਟੀਕੇ ਲਵਾ ਤੇ। ਤੁਹਾਡੋਂ ਪਹਿਲਾਂ ਗੁਰਦੁਆਰੇ ਦੇ ਗੋਡੇ ਜੁੜੇ ਹੋਏ ਤੇ, ਗੁਰਦੁਆਰੇ ਦਾ ਸੁਧਾਰ ਬੰਦਾ ਕਰ ਰਿਹਾ। ਵੇਖੋ ਹੈਰਾਨ ਹੋਈ ਦੀ ਗੱਲਾਂ ਸੁਣ ਕੇ, ਜਿੱਦਣ ਦੀ ਸਾਡੀ ਕਮੇਟੀ ਬਣੀ ਹੈ ਗੁਰਦੁਆਰਾ ਸੁਧਾਰ ਤਾ। ਹਾਂ ਮਰ ਜਾਂਦਾ ਉਹ ਤਾਂ ਟੀਬੀ ਹੋਈ ਵੀ ਤੀ ਉਹਨੂੰ, ਤੁਸੀਂ ਹਸਪਤਾਲ ਲੈ ਕੇ ਗੁਰਦੁਆਰੇ ਨੂੰ ਕਰੇਨ ਪਾ ਕੇ ਟੀਕੇ ਲਵਾ ਤੇ ਤੁਸੀਂ। ਆ ਪ੍ਰੇਮੀਓ ਕਿਉਂ ਬਚਨ ਮੂੰਹ ਤੋਂ ਇਹ ਕੱਢਦੇ ਹੋ, ਗੁਰਦੁਆਰੇ ਨੂੰ ਨੀ ਸੁਧਾਰੀ ਦਾ, ਗੁਰਦੁਆਰੇ ਆ ਕੇ ਆਪ ਸੁਧਰੀ ਦਾ। ਹਸਪਤਾਲਾਂ ਨੂੰ ਰਾਜੀ ਨਹੀਂ ਕਰੀਦਾ, ਹਸਪਤਾਲ ਜਾ ਕੇ ਆਪ ਰਾਜੀ ਹੋਈ। ਉਹ ਮਰੀਜ਼ ਕਦੇ ਵੀ ਰਾਜੀ ਨਹੀਂ ਹੋਊ ਜਿਹੜਾ ਕਵੇ ਮੈਂ ਹਸਪਤਾਲ ਨੂੰ ਠੀਕ ਕਰਨਾ ਹੈ।
1: ਉਤੋਂ ਆਪ ਠੀਕ ਹੋਣ ਆਏ ਹੈ ਪਰ ਸਾਡਾ ਸੁਭਾਅ ਹੋ ਗਿਆ ਮਰਦੇ ਮਰਦੇ ਨੂੰ ਪਾ ਕੇ ਟੈਕਸੀ ਚ ਲੈ ਕੇ ਆ ਤੁਹਾਡੇ ਕੋਲੇ ਹੈ ਮਰਦੇ ਮਰਦੇ ਨੂੰ ਗਾਂ ਜਾ ਕੇ ਡਾਕਟਰ ਨੂੰ ਖਿੱਚੀ ਫਿਰਦਾ ਕਹਿੰਦਾ ਤੈਨੂੰ ਠੀਕ ਕਰਨ ਆਇਆ ਕੋਈ ਸਾਧਨ ਬਾਬੇ ਗੰਗਾ ਫੁੱਲ ਪਏ ਪਈ ਹੈ ਕੀਰਤ ਪ੍ਰਸਾਦ ਦੀ ਤਿਆਰੀ ਹੈ ਫਿਰ ਮਰੀਜ਼ ਨੂੰ ਤਿਆਰ ਰੱਖਿਓ ਸਧਾਰਨ ਪਾਠ ਰੱਖਣਾ ਹੀ ਪੈਣਾ ਪਹਿਲੇ ਐਡਵਾਂਸ ਬੁਕਿੰਗ ਕਰਾ ਦਿਓ ਰਾਮ ਸਿੰਘ ਨੂੰ ਜਿਹੜਾ ਹਸਪਤਾਲ ਜਾ ਕੇ ਕਹੇ ਮੈਂ ਹਸਪਤਾਲ ਨੂੰ ਠੀਕ ਕਰਨਾ ਹੈ ਬਸ ਸਧਾਰਨ ਪਾਠ ਤਿਆਰ ਹੈ ਮਣੀਆਂ ਪਈਆਂ ਤੇ ਕਹਾ ਇਹ ਸਾਡਾ ਹਾਲ ਹੈ ਅਸੀਂ ਗੁਰਦੁਆਰਿਆਂ ਨੂੰ ਠੀਕ ਕਰਦੇ ਫਿਰਦੇ ਹਾਂ ਦੇਖੋ ਐਸੀ ਗੱਲ ਗੁਰਸਿੱਖ ਪਿਆਰਿਓ ਇੱਥੇ ਆ ਕੇ ਆਪ ਠੀਕ ਹੋਣ ਦੀ ਕੋਸ਼ਿਸ਼ ਕਰੋ ਹਸਪਤਾਲ ਜਾ ਕੇ ਰਾਜੀ ਹੋਈ ਦਾ ਉੱਥੇ ਦਾ ਬਚਨ ਮੰਨੋ ਤਾਂ ਰਾਜੀ ਹੋਵੋਗੇ ਅਸੀਂ ਗੁਰਦੁਆਰਿਆਂ ਜਾ ਕੇ ਆਪਣਾ ਬਚਨ ਮਨਾਉਂਦੇ ਇਹ ਅਸੀਂ ਬਣਾਏ ਸਾਡਾ ਪ੍ਰਬੰਧ ਸਾਡਾ ਇੱਥੇ ਹੁਕਮ ਚੱਲੇ ਜਿਹੜਾ ਹਸਪਤਾਲ ਜਾ ਕੇ ਡਾਕਟਰ ਨੂੰ ਮਰੀਜ਼ ਕਵੇ ਕਿ ਮੇਰਾ ਕਹਿਣਾ ਮਨ ਉਹ ਮਰੀਜ਼ ਖਤਮ ਕਦੇ ਵੀ ਰਾਜੀ ਨਹੀਂ ਇੱਥੇ ਸਾਡੇ ਕੌਣ ਨੇ ਗੁਰੂ ਗ੍ਰੰਥ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਵੈਦ ਸੁਜਾਣ ਹੈ ਇਹ ਤਾਂ ਬਹੁਤ ਵੱਡਾ ਵੈਦ ਹੈ ਇੱਕ ਐਸਾ ਵੈਦ ਹੈ ਸੁਣਦੇ ਹੋ ਆਸਾ ਦੀ ਬਾਹਰ ਐਤਵਾਰ ਨੂੰ ਭਾਈ ਅਮਰੀਕ ਸਿੰਘ ਜੀ ਤੋਂ ਕੈਸਾ ਵੈਦ ਹੈ ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ ਇਹ ਜਨ ਸੁਗੜ ਸਿਆਣੇ ਰਾਮ ਦਾ ਕੈਸਾ ਵੈਦ ਹੈ ਇਹ ਬਾਹਰੋਂ ਭੁੱਲ ਚੁੱਕ ਜੇ ਉਹ ਕੋਈ ਬਾਹਰੋਂ ਗਲਤੀ ਵੀ ਬੋਲਦੇ ਨੇ ਇਹ ਵੈਦ ਜਾਣਦਾ ਹੈ ਅੰਦਰੋਂ ਠੀਕ ਹੈ ਕਈ ਚੀਜ਼ਾਂ ਬਿਮਾਰੀਆਂ ਐਸੀਆਂ ਹੁੰਦੀਆਂ ਅੰਦਰੋਂ ਠੀਕ ਹੋਈ ਦਾ ਸਕਿਨ ਡਿਸੀਜ਼ ਜਿਹੜੀ ਹੁੰਦੀ ਹੈ ਉਹ ਬਾਹਰ ਦੀ ਬਿਮਾਰੀ ਹੈ ਅੰਦਰ ਦੀ ਨਹੀਂ ਤੇ ਗੁਰਸਿੱਖ ਪਿਆਰੇ ਉਹ ਸਾਡੇ ਵਿੱਚ ਵੀ ਹੋਰ ਸੁਣ ਲਓ ਕੋਈ ਗਾਵੇ ਰਾਗੀ ਨਾਦੀ ਬੇਦੀ ਬੋ ਭਾਂਤ ਕਰ ਰਾਗੀ ਕਿਵੇਂ ਗਾਵੇ ਬੇਦੀ ਜੋ ਵੇਦਾਂ ਨੇ 6 ਰਾਗ ਦੱਸੇ ਨੇ ਵੇਦੀ ਵੇਦਾਂ ਦੇ ਦੱਸੇ ਹੋਏ ਰਾਗ ਬੇਦੀ ਰਾਗੀ ਨਾਦੀ ਨਾਦ ਲੈ ਸਾਰੇ ਗਾਵਾਂ ਪਾਦਾ ਨੀ ਸਾ ਜੋ ਲੈ ਉਹਦੀ ਉਹਦੇ ਵਿੱਚ ਗਾਵੇ ਸਮੇਂ ਸਿਰ ਗਾਵੇ ਬਹੁ ਭਾਂਤ ਕਰ ਬੜੇ ਰੰਗ ਰੰਗੀਲੇ ਰਾਗ ਗਾਵੇ ਨਹੀਂ ਹਰ ਹਰ ਭੀਜੇ ਹਰ ਕਰਤਾ ਸਭ ਕੁਝ ਜਾਣਦਾ ਦੇਖੋ ਕੈਸਾ ਆ ਹੈ ਵੈਦ ਸਾਡਾ ਸਤਿਗੁਰ ਉਹ ਤੇਰਾ ਸਭ ਕੁਝ ਜਾਣਦਾ ਕੀ ਜਾਣਦਾ ਸਿਰ ਰੋਗ ਹੱਥ ਦੀਜੇ ਇਹ ਵੈਦ ਦਾ ਅਰਥ ਹੈ ਭਾਈ ਯਾਦ ਹੋਣਾ ਤੁਹਾਡੇ ਜਦੋਂ ਵੈਦਾਂ ਹਕੀਮਾਂ ਕੋਲ ਜਾਈਦਾ ਸੀ ਨਬਜ਼ ਦਿਖਾਈ ਦੀ ਸੀ ਆਪਣਾ ਹੱਥ ਦੇਣਾ ਪੈਂਦਾ ਸੀ ਵੈਦ ਨੂੰ ਉਹ ਨਬਜ਼ੇ ਦੇਖਦੇ ਸੀ ਨਾ ਇਹ ਵਾਹਿਗੁਰੂ ਐਸਾ ਵੈਦ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਜਿਵੇਂ ਇੱਕ ਕਾਬਲ ਵੈਦ ਹੱਥ ਦੀ ਨਬਜ਼ ਦੇਖ ਕੇ ਸਿਰ ਦਾ ਰੋਗ ਦੱਸ ਦਿੰਦਾ ਪੇਟ ਦਾ ਰੋਗ ਦੱਸ ਦਿੰਦਾ ਇਹੋ ਜਿਹੀ ਵੈਦ ਹੈ ਤੈਨੂੰ ਦੇਖ ਕੇ ਹੀ ਅੰਦਰਲੇ ਰੋਗ ਪਛਾਣ ਜਾਂਦਾ ਇਹਦੇ ਵਿੱਚ ਕੀ ਹੈ ਸਿਰ ਰੋਗ ਹੱਥ ਦੀ ਇਹ ਤਾਂ ਵੈਦ ਕੋਲ ਆਈਦਾ ਇੱਥੇ ਲੈ ਲੋ ਦਵਾਈ ਸਰਬ ਰੋਗ ਕਾ ਔਖਦ ਨਾਮ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੇ ਕੱਟ ਜਮ ਕੀ ਫਨ ਇੱਥੇ ਦੇ ਰੋਗ ਹੀ ਨਹੀਂ ਸਾਡਾ ਵੈਦ ਗੁਰੂ ਹਟਾਉਂਦਾ ਇਹ ਅਗਲੇ ਜਨਮ ਦੇ ਰੋਗ ਵੀ ਕੱਟ ਦਿੰਦਾ ਉਹ ਹੈ ਵਾਹਿਗੁਰੂ ਦਾ ਨਾਮ ਇੱਥੇ ਰਾਜੀ ਹੋਣ ਆਓ ਇੱਥੇ ਦਵਾਈ ਲੈਣ ਆਓ ਇੱਥੇ ਬਚਨ ਮੰਨਣ ਆਓ ਇੱਥੇ ਸੁਧਾਰ ਕਰਨ ਨਾ ਆਓ ਇੱਥੇ ਖੁਦ ਸੁਧਰਨ ਆਓ ਬਸ ਨਹੀਂ ਤਾਂ ਫਿਰ ਨਾਰਦ ਮੁਨੀ ਦੇਖ ਲਓ ਫਸਿਆ ਹੋਇਆ ਫਸਾ ਗਿਆ ਹੋਰਾਂ ਨੂੰ ਵੀ ਸੋ ਅੱਜ ਦੀ ਇਸ ਤੁਕ ਦੀ ਪਹਿਲੀ ਤੁਹਾਨੂੰ ਇਹ ਸਵੱਈਆ ਪੜ੍ਹਨ ਨੂੰ ਬੜਾ ਸੁਖਾਲਾ ਲੱਗਦਾ ਪਰ ਉਹ ਜਦੋਂ ਘੁੰਡੀਆਂ ਖੁੱਲਣਗੀਆਂ ਫਿਰ ਪਤਾ ਲੱਗੂ ਇਹ ਤਾਂ ਬਹੁਤ ਵਾਰ ਪੜ੍ਹਦੇ ਹਾਂ ਪੰਤ ਵਾਪਸ ਦੇਵ ਸਭੈ ਮੁਨਿੰਦਰ ਮਹਾਸ਼ਿਵ ਜੋਗ ਕਰੀ ਪਰ ਜਿਨ੍ਹਾਂ ਦੇ ਨੌ ਹੈ ਉਹਨਾਂ ਨੇ ਕਿਵੇਂ ਨੀ ਅੰਤ ਪਾਇਆ ਇੱਕ ਇੱਕ ਤੁਕ ਵਿੱਚ ਭੇਦ ਪਾਇਆ ਮਹਾਰਾਜ ਨੇ ਐਡਾ ਵੱਡਾ ਨਾਰਦ ਮੁਨੀ ਨਹੀਂ ਪਾ ਸਕਿਆ ਅੰਤ ਭੱਟ ਕਹਿੰਦੇ ਗੁਰੂ ਅਰਜਨ ਦੇਵ ਜੀ ਤੁਸੀਂ ਵੀ ਉਸੇ ਦਾ ਰੂਪ ਇਹ ਰਿਸ਼ੀ ਮੁਨੀ ਸਿੱਧ ਤੁਹਾਡਾ ਅੰਤ ਨਹੀਂ ਪਾ ਸਕਦੇ ਐਸੀ ਗੱਦੀ ਤੇ ਤੁਸੀਂ ਬੈਠੇ ਹੋ ਇੱਥੋਂ ਹੀ ਆਪਾਂ ਹੁਣ ਵਿਚਾਰ ਲੈ ਕੇ ਜਾਣੀ ਹੈ ਥੋੜਾ ਬਹੁਤਾ ਸਿਮਰਨ ਕਰ ਲਿਖੋ ਭੁੱਲੋ ਨਾ ਉਹਨੂੰ ਇਹ ਤੁਹਾਡਾ ਮੈਂ ਬਹਾਨਾ ਨਹੀਂ ਮੰਨਦਾ ਕਿ ਟਾਈਮ ਨਹੀਂ ਹੈ ਭੋਜਨ ਖਾਣ ਨੂੰ ਟਾਈਮ ਹੈਗਾ, ਟੀਵੀ ਦੇਖਣ ਨੂੰ ਟਾਈਮ ਹੈਗਾ, ਗੱਲਾਂ ਬਾਤਾਂ ਮਾਰਨ ਨੂੰ ਟਾਈਮ ਹੈਗਾ, ਇਹ ਤੁਸੀਂ ਟਾਈਮ ਬਣਾਉਂਦੇ ਨਹੀਂ। ਚਲੋ ਫਿਰ ਕੀ ਹਾਲ ਹੋਇਆ ਗੁਰਸਿੱਖ ਪਿਆਰਿਓ, ਥੋੜਾ ਜਿਹਾ ਯਾਦ ਕਰਿਆ ਕਰੋ, ਪੰਜ ਪੌੜੀਆਂ ਪੜ੍ਹ ਲਿਆ ਕਰੋ, ਦੂਜੇ ਦਿਨ ਛੇ ਕਰ ਲਈਆਂ, ਤੀਜੇ ਦਿਨ ਦਸਵੀਂ ਤੇ ਪੁੱਜ ਜਾਓਗੇ। ਵਧਾਓ, ਤੁਰੋ ਇਸ ਰਸਤੇ ਦੇ ਉੱਤੇ, ਨਹੀਂ ਤਾਂ ਫਿਰ ਸਭ ਤੋਂ ਵੱਡੇ ਚੋਰਾਂ ਵਿੱਚ ਗਿਣਤੀ ਹੋ ਜੂਗੀ। ਜਿਵੇਂ ਨਾਰਦ ਸਭ ਤੋਂ ਵੱਡਾ ਚੋਰ ਮੁਨੀ ਹੁੰਦਾ ਹੋਇਆ ਭੁੱਲ ਗਿਆ ਵਾਹਿਗੁਰੂ ਨੂੰ ਕੀ ਹੋਈ ਮਾਇਆ, ਸਤਿਗੁਰ ਸਫਲੀ ਕਰਨ, ਭੁੱਲਾਂ ਤੋਂ ਖਿਮਾ ਬਖਸ਼ਣੀ, ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਾਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

0: वाहिगुरु जी की परम सत्कार योग गुरु जी की साजी नवाजी गुरु स्वरूप साध संगत सत चित आनंद परिपूर्ण परमात्म देव अकाल पुरख श्री वाहिगुरु जी अपरंपर पार ब्रह्म परमेश्वर ने अपार बख्शिश कीती है नहमत कीती है जो अमृत वेले दा अमोलक समा सतगुरु श्री गुरु ग्रंथ साहब जुगो जुग अटल शब्द अवतार सारे संसार दे सांझे सतगुर उन्हां दे पवित्र सचखंड चरना कमलों विच बैठ के सफल करन दा उद्यम बख्शिया है। आप माई भाई तंता दे योग हो जो गुरु दी कृपा गुरु दे बख्शे उद्यम सतगुरां लई बख्शी हुई प्रेरणा दा सदका नित नेम अनुसार सतगुरां दे चरणा विच हाजर होए हो। धन धन सतगुरु गुरु ग्रंथ साहिब महाराज जी दे पावन पवित्र दर्शन जो बहुत वड्डियां भागां नाल गुर दर्शन पावे वड भाग बहुत वड्डे भाग होण उदों गुरु दे दर्शन दर्शन को लोचे सब कोई पूरे भाग प्राप्त होई बहुत वड्डे चंगे कर्म होण उदों सतगुरां दे दर्शन फिर सतगुरां दे चरणां विच बैठ के सतगुरां दे बचन अमोलक अमृत रूपी शब्द कथा कीर्तन उपदेश सरवण करना ते बहुत होर वड्डियां भागां दा कम सो आप तंता दे योग हो जिन्हां नूं नित नेम अनुसार सतगुरां ने सेवा लंगरां दी संगत दे दर्शन दीदार ते फिर बैठ के गुरु दे चरणां विच गुरबाणी दे पाठ कीर्तन कथा सरवण करन दा मोलक समां बख्शिया है। गुरु जी दी रहमत दा सदका गुरबाणी दी विचार पट्टां दे सवैयां दी विचार सतगुरां दी महिमा गुरु अर्जन पातशाह महले पंजवें के सवैये महान विद्वान वेदां दे अवतार सतगुरां दे सनमुख चरणां विच हाजर होके अपने पिछले जन्म दे पाप नूं बख्शाउण वास्ते प्राश्चित करन वास्ते गुरु दी शरण विच जो उपमा वडियाई जो गुरु दी शोभा जो सतगुरां वास्ते सच्ची जानकारी सानू दे रहे ने आओ सारियां संगतां तुसी अदब सत्कार दे नाल सरवण करदे हो। धन गुरु ग्रंथ साहिब जी मेहर करन शुद्ध स्पष्ट सेवा करन दा बल बख्शन अथा अगम अगोचर बाणी है सतगुरां दी शरदा भावना दे नाल अगला उपदेश गुरु के बचन सरवण करिए।
1: अंत न पावत देव सवै मन इंद्र महाशिव योग करी।
0: इस पद विच महान विद्वान भट पिछले प्रमाण दे रहे ने राजे महाराजे ऋषियां मुनिया पैगंबरां दे क्योंकि बिना प्रमाणिक न सिद्ध है ते संस्कृत दा कर्ता कहिंदा है प्रमाण तो बिना किसी चीज की सिद्धि नहीं होंदी। दो चीजा साडे हाथ विच होणगियां तां ही असली नकली दा सानू भेद होवेगा ठीक केड़ी है गलत केड़ी। वो पिछले युगां दे अवतारां दी गद्दी सेवा सिमरन वो सानू दस के गुरु नानक दी गद्दी दा निर्णा दस रहे ने इस बाणी दे विच। कोई आलोचना निंदिया नहीं निर्णय करना, स्पष्टीकरण करना, कोई वहम ना रहना, असलियत का पता लग जाना। इंदर राजे दी बहुत वड्डी कथा है, पुराणा दे विच ग्रंथ भरे पए ने, क्योंकि 33 करोड़ देवते दा राजा होना गुरसिख प्यारे स्वर्ग बैकुंठ दी गद्दी उहनू प्राप्त है, कि बड़े अमोलक चीजा रतन महाराज ने उहनू बख्शिश कीते ने, उच सरवा घोड़ा काम तेन गऊ, जिदे कोल खड़ के कोई काम ना कर लो ओही पूर्ण कर दिए। तेन नाम है गऊ दा, तुसी बाणी विच तेन पढ़िया ना, 12 माह विच तेन दुध है ते बाहरी किते न आवे काम। तेन कहने गऊ नू, काम कहिए कामनामा इच्छावां पूर्ति करन वाली, ओ भी ओदे दरवाजे च खड़ी है। फिर कल्प तार तरु कहिंदे ने हिंदी विच गुरमुखो दरख्त नू, तरु फल फुल लाए पिछे भजन आया सी। कल्प कहिए साडियां कल्पनावां लोड़ां जो नठिया भजिया फिरदा, आ चीज मिले ओ मिले, ओ जेड़ा वृक्ष है ओदे हेठ खड़ के तुसी कोई कल्पना कर लो, ओ भी इच्छा पूरी कर दे। उसे नू भाई कल्प तर ते पार जात रुख के है बाणी विच, पार जात उनू तां कहने, पारी नाम संस्कृत विच पानी दे, जात नाम पैदा होण दे, ओ पानी विचों पैदा होया समुद्र विचों, जिस करके उस दरखत दा नाम पारी जात है। ए भी ओदे दरवाजे च खड़े, जो चीजा मंगे, बहुत अमीर प्रभुता दा मालिक, ओनू भी फिर माण हुंदा ही है। ये चीजा जिथे तीन है भाई, जिथे इको आ जाए उथे माण हो जांदा। तीन चीजा हन महाराज दी बाणी कहंदी, जोवन धन प्रभुता कहे मद में एहन सरह जवाना। एक जवानी दा नशा है गुरसिख प्यारे, दूजा धन माया दा, तीजा प्रभुता इज्जत दा नशा। ये ऐसे नशे ने गुरु महाराज कहंदे, ये दिन रात ही बेहोश रख देने बंदे नू, एह नेस दिन ते रात दीवाना बनिया फिरदा, बेहोश होया फिरदा। जो बंदा नशे ही ऐसी है तारण तेज, वो जो बंदा जो तरण कहिए तेज, वो ऐसा है सर अवसर ना पछाणे, चंगे मड़े नू पछाणदे ही नहीं। जो बंदे दिन चंगा की है माड़ा की है, वो ऐसा नशा है। ते धन गुरमुख प्यारे हो, जिथे माया आ जावे एदा भी नशा है, ये भी पागल कर दिए। इनू तां महाराज ने होरे लिखे बाणी विच, माया तारीयत अन्ना बोला, छोटा अन्ना बोला नहीं लिखे, आतक है जी तो गहां कोई अन्ना बोला होवे ही ना। वो हुंदा जिथे माया बहुती आ जावे वो अन्ना बोला हो जांदा। अन्ना क्यों हो जांदा, दिखदा ही नहीं कुछ, अपने भैण भरा भी दिखण तो हर जने, होर तां की दिखना उन्हों, अपने नू ए पराए समझण लग जांदा है। जिथे 4 पैसे कट्ठे हो जाण गुरसिख प्यारियो, ऊही बैठा अंदर सोची जाऊगा, इन्हां नाल हुण बोलना नहीं, किते आके पैसे ना मंग लैण, आधार मंगणगे। अपणियां नू ए देखण तो हट जांदा है, ते अपणियां दीआं गल्लां बचन सुणन वास्ते अन्ना बोला नहीं सुणदा गुरसिख प्यारियो। फिर असल अन्ना बोला कौण है, जिन्हों परमात्मा अखां नाल जग परमात्मा दा रूप नहीं दिखदा, ये संसार जिन्हों रब नहीं दिखदा, असल अन्ना तो उही है जो सतगुरां दी बाणी गुरु दा उपदेश नहीं सुनदा। बांगा दे रही है बाणी, आवाजां दे रही है, बुला रही है सानू, उपदेश दे रही है, पर असी बोले हैं माया ने कीते हुए, कन्ना विच शब्द पैंदा ही नहीं। ओ गुरमुख प्यारे, ओ जोवन धन प्रभता, जदों इज्जत हो जावे किसे दी, माण होण लग जावे वड्याई, ए भी पागल कर दी है बंदे नू। ਤੁਲਸੀ ਨੇ ਤਾਂ ਕਿਹਾ ਹੀ ਹੈ ਨਾ, ਐਸਾ ਕੋ ਜਨਮਿਓ ਜਗ ਮਾਹੀ, ਮਾਣ ਪਾਏ ਮਦ ਪਾਵਤ ਨਾਹੀ। ਉਹ ਸੰਸਾਰ ਦੇ ਲੋਕੋ ਕੋਈ ਐਸਾ ਦੱਸੋ ਦੁਨੀਆਂ ਵਿਚ ਜਿਹਦੀ ਇੱਜ਼ਤ ਹੋਣ ਲੱਗ ਜਾਵੇ ਤੇ ਹਉਮੈ ਨਾ ਕਰੇ। ਜਦੇ ਹਉਮੈ ਆ ਜਾਣੀ ਹੈ, ਜਦੇ ਹੰਕਾਰ ਆ ਜਾਣੇ, ਮਾਣ ਪਾਏ। ਇਹ ਤਿੰਨ ਭਾਈ ਨਸ਼ੇ ਲਿਖੇ ਨੇ, ਇੰਦਰ ਕੋ ਤਿੰਨੇ ਇਕੱਠੇ ਹੋ ਗਏ। ਇਹ ਤਾਂ ਇੱਕੋ ਮਾਰ ਦਿੰਦਾ, ਜਿੱਥੇ ਤਿੰਨ ਇਕੱਠੇ ਹੋ ਜਾਣ ਫਿਰ ਉਹਦਾ ਹਾਲ ਕੀ ਹੋਣਾ। ਇੰਦਰ ਵਰਗਾ ਸੁੰਦਰ, ਸਵਰਗ ਦਾ ਬੈਕੁੰਠ ਦਾ ਰਾਜਾ, ਉਹਦੇ ਵਰਗਾ ਧਨੀ, ਸਭ ਤੋਂ ਅਮੀਰ ਤਿੰਨਾਂ ਲੋਕਾਂ ਵਿਚੋਂ ਇੰਦਰ ਦੀ ਪੁਰੀ ਹੈ। ਗੁਰਸਿੱਖ ਪਿਆਰਿਓ, ਅਮੋਲਕ ਵਸਤੂਆਂ ਰੱਬ ਨੇ ਦੇ ਤੀਆਂ ਤੇ ਫੇਰ ਉਹਦੀ ਇੱਜ਼ਤ ਸਤਿਕਾਰ, 33 ਕਰੋੜ ਦੇਵਤਾ ਜਾ ਕੇ ਮੱਥਾ ਟੇਕਦਾ, ਸਲਾਮਾਂ ਕਰਦਾ। ਇੱਥੇ ਬੰਦਾ ਬੰਦੇ ਨੂੰ ਸਤਿ ਸ੍ਰੀ ਅਕਾਲ ਬੁਲਾ ਦੇਵੇ, ਉਹੀ ਮਾਣਨੀ ਸਹਾਰ ਹੁੰਦਾ। ਪੰਜਾਬ ਵਿਚ ਤਾਂ ਹੋ ਰਿਹਾ, ਜੇ ਕਿਤੇ ਫਿਲੌਰ ਜਲੰਧਰ ਕੋਈ MLA ਹੱਥ ਮਿਲਾ ਲਵੇ ਨਾ ਸਾਡੇ ਨਾਲ, ਘਰ ਵਾਲੀ ਨੂੰ ਜਾ ਕੇ ਕਹੂਗਾ ਚਾਹ ਚ ਮਿਠਾਈ ਨੀ, ਚਾਹ ਫਿੱਕੀ ਲੱਗਣ ਲੱਗ ਜਾਂਦੀ ਹੈ। ਕਿਉਂਕਿ ਉਹ ਹੱਥ ਮਿਲਾ ਰਿਹਾ ਨਾ ਵਜ਼ੀਰ ਨੇ, ਯਾਦ ਤਾਂ ਉਹੀ ਆ ਰਿਹਾ। ਕੋਠੀਆਂ ਬਣਾਉਣੇ ਆਪਾਂ ਅਸੀਂ ਬਣਾਈ ਹੈ, ਮਾਰਬਲ ਜਾਂ ਲਾ ਲੈਣੇ ਆਪਾਂ, ਚਿਪਸ ਚੁਪਸ ਜੀ ਮਕੜਾਣੇ ਤੇ ਬੁਲਾ ਮੰਗਾ ਕੇ, ਬਹੁਤ ਜਲ ਮਾਰਬਲ ਤੇ ਕੁਰਸੀ ਡਾਹ ਕੇ ਚਾਹ ਪੀਦੀ ਹੈ, ਰੋਟੀ ਖਾਈਦੀ ਹੈ, ਫਿਰ ਮਿੱਠਾ ਥੋੜਾ ਲੱਗਦਾ, ਦਿਖਦਾ ਤਾਂ ਮਾਰਬਲ ਹੈ। ਫਿਰ ਕਹੂਗਾ ਚਾਹ ਸਵਾਦ ਨੀ ਹੈ, ਸਵਾਦ ਤਾਂ ਲੱਗੇ ਜੇ ਤੇਰੀ ਨਿਗਾਹ ਚਾਹ ਚ ਹੋਵੇ। ਨਿਗਾਹ ਤਾਂ ਤੇਰੀ ਪੱਥਰ ਵਿਚ ਹੈ, ਅੱਜ ਖੇਸਾ ਤਾਂ ਨਾ ਪੱਥਰ ਕਿਤੇ ਸਵਾਦ ਹੁੰਦੇ, ਉਹ ਪੱਥਰ ਦਿਖਦਾ ਕੋਠੀ। ਤੇ ਇੰਦਰ ਨੂੰ ਤਾਂ ਤਿੰਨੇ ਚੀਜ਼ਾਂ ਮਿਲ ਗਈਆਂ, ਜੋ ਬਣ ਅੱਤ ਦਾ ਧਨ ਅੱਤ ਦਾ ਤੇ ਇੱਜ਼ਤ ਅੱਤ ਦੀ। ਮੈਂ ਫੇਰ ਗੁਰਮੁਖ ਪਿਆਰਿਓ ਭੁੱਲ ਗਿਆ, ਉਥੇ ਕਹਿੰਦੇ ਹੁਣ ਵਾਹਿਗੁਰੂ ਦਾ ਅੰਤ ਲੈ ਲਿਆ ਸੀ, ਬਸ ਇਹ ਤੋਂ ਰੱਬ ਕੋਲ ਵੱਧ ਹੈ ਕੀ? ਬਸ ਸਭ ਕੁਝ ਦੇਖ ਲਿਆ, ਰੱਬ ਇੱਥੇ ਹੀ ਹੈ ਬਸ। ਤੇ ਗੁਰਸਿੱਖ ਪਿਆਰਿਓ, ਸਭਾ ਲੱਗੀ ਹੋਈ, ਬਹੁਤ ਵਿਦਵਾਨ ਬੈਠੇ, ਏਡੇ ਏਡੇ ਵਿਦਵਾਨ ਕੇ ਵਸ਼ਿਸ਼ਟ ਮੁਨੀ ਜੀ ਬੈਠੇ। ਵਸ਼ਿਸ਼ਟ ਜੀ ਸਮਝਾਉਣਾ ਚਾਹਿਆ, ਬਾਣੀ ਸਾਨੂੰ ਗੁਰੂ ਪੀਰ ਸਮਝਾਉਂਦੀ ਹੈ, ਪਰ ਯਾਦ ਰੱਖਿਓ ਬੇਨਤੀ, ਚੰਗੀ ਗੱਲ ਵੀ ਉਹਨਾਂ ਨੂੰ ਚੰਗੀ ਲੱਗਦੀ ਹੈ ਜਿਨ੍ਹਾਂ ਦੇ ਕਰਮ ਚੰਗੇ ਹੁੰਦੇ। ਜਦ ਕਰਮ ਮਾੜੇ ਹੋਣ ਫਿਰ ਚੰਗੀ ਗੱਲ ਵੀ ਪੁੱਠੀ ਲੱਗਦੀ ਹੈ, ਕਿਸੇ ਦੀ ਸਿੱਖਿਆ ਦਿੱਤੀ ਵੀ ਪੁੱਠੀ ਲੱਗਦੀ ਹੈ, ਉਹ ਵੀ ਫਿਰ ਕਹਿਣੇ ਇਹ ਗਲਤ ਬੋਲਦਾ, ਇਹਨੂੰ ਇਹ ਗੱਲ ਕਹਿਣੀ ਨਹੀਂ ਸੀ ਚਾਹੀਦੀ, ਕਿਉਂਕਿ ਤੇਰੇ ਫਿੱਟ ਨਹੀਂ ਨਾ। ਉਹ ਕਰਮ ਮਾੜੇ ਨੇ, ਵਸਤੂ ਅੰਦਰ ਵਸ ਸਮਾਵੇ, ਸ਼ੁਭ ਗੁਣ ਸ਼ੁਭ ਚੰਗੀ ਗੱਲ ਵੀ ਤਾਂ ਅੰਦਰ ਵਸਦੀ ਹੈ ਜੇ ਸਾਡਾ ਭਾਂਡਾ ਚੰਗਾ ਹੋਵੇ। ਨਹੀਂ ਤਾਂ ਗੁਰਮੁਖ ਪਿਆਰਿਓ, ਜਿੰਨਾ ਬਾਣੀ ਦਾ ਉਪਦੇਸ਼, ਵੇਦ ਪੁਰਾਣ ਸ਼ਾਸਤਰਾਂ ਦਾ ਉਪਦੇਸ਼, ਜੇ ਕਿਤੇ ਸਾਡਾ ਅੰਦਰ ਇਹਨੂੰ ਵਸਾਉਣ ਜੋਗਾ ਭਾਂਡਾ ਹੁੰਦਾ, ਹੁਣ ਨੂੰ ਸੰਸਾਰ ਸੁਰਗ ਹੋ ਜਾਂਦਾ। ਇੰਨਾ ਗਿਆਨ, ਇੰਨੀ ਸ਼ਾਂਤੀ, ਇੰਨਾ ਪਿਆਰ ਬਾਣੀ ਵਿਚ ਗੁਰਸਿੱਖ ਪਿਆਰ, ਇੰਨੀ ਸੇਵਾ ਭਾਵਨਾ, ਫਿਰ ਵੀ ਅਸੀਂ ਕਿਉਂ ਨਹੀਂ ਹੋਏ? ਕਿਉਂਕਿ ਅਸੀਂ ਸਮਾਉਣ ਜੋਗੇ ਨਹੀਂ, ਸਾਡਾ ਭਾਂਡਾ ਨਹੀਂ ਗੁਰਸਿੱਖ ਪਿਆਰੇ। ਹੋ ਐਸੀ ਵਸਤਾ ਭਾਗ ਜਿਨ੍ਹਾਂ ਦੇ ਮੰਦੇ ਪੜਦੇ ਹੁੰਦੇ ਕੀਰਤਨ ਵਾਲੇ, ਉਹ ਦਿੱਤੀ ਬਾਂਗ ਤੋਂ ਨਾ ਜਾਗਦੇ। ਬਾਂਗਾਂ ਤਾਂ ਬਾਣੀ ਦੇ ਰਹੀ ਹੈ, ਵਾਜਾਂ ਤਾਂ ਦੇ ਰਹੀ ਹੈ, ਕੁੱਕੜ ਬਾਂਗ ਤਾਂ ਦੰਦੇ ਤੜਕੇ ਨੂੰ, ਪਰ ਜਾਗਣਗੇ ਤਾਂ ਕਰਮਾਂ ਵਾਲੇ। ਗਾਜੀ ਬਾਂਗ ਤਾਂ ਦੰਦੇ ਹੈ, ਪਰ ਜਾਗਣਗੇ ਕਰਮਾਂ ਵਾਲੇ ਗੁਰਸਿੱਖ ਪਿਆਰੇ। ਐਸੀ ਵਸਤਾ ਉਹ ਕਰਮਾਂ ਤੋਂ ਬਿਨਾਂ, ਵਸ਼ਿਸ਼ਠ ਜੀ ਸਮਝਾਉਣਾ ਚਾਹੁੰਦੇ ਸੀ, ਇਹਨੂੰ ਦੱਸ ਦਈਏ ਇੰਦਰ ਉਂਦਰ ਪੁਰੀਆਂ ਇੱਕ ਨਹੀਂ ਹੈਗੀਆਂ, ਕੋਟ ਇੰਦਰ ਉਪ ਇੰਦਰ ਬਣਾਏ, ਕੋਟ ਬ੍ਰਹਮੇ ਜਗ ਸਾਜਣ ਲਾਏ, ਤੇਰੇ ਵਰਗੇ ਉਹਦੇ ਦਰ ਤੇ ਕਰੋੜਾਂ ਹੀ ਫਿਰਦੇ ਨੇ, ਕਰੋੜਾਂ ਹੀ। ਸਿਕੰਦਰ ਜਦੋਂ ਮਰਿਆ, ਪੋਰਸ ਨੂੰ ਜਿੱਤ ਕੇ ਜਦੋਂ ਮੁੜਿਆ ਸੀ ਤਾਂ ਆਪਣੇ ਦੇਸ਼ ਨਹੀਂ ਜਾ ਸਕਿਆ, ਮਰ ਗਿਆ ਸੀ। ਸਭ ਕੁਝ ਜਿੱਤ ਲਿਆ ਸੀ, ਤੁਹਾਨੂੰ ਪਤਾ ਹੀ ਹੈ। ਤੇ ਉਹਦੀ ਮਾਂ ਜੇ ਜਿਉਂਦੀ ਸੀ, ਨਾਲੇ ਰਹਿੰਦੀ ਹੁੰਦੀ ਸੀ। ਹੁਣ ਮਾਂ ਨੂੰ ਸਿਕੰਦਰ ਵਰਗੇ ਪੁੱਤ ਦਾ ਵਿਛੋੜਾ ਕਿਤੇ ਛੋਟਾ ਸੀ ਗੁਰਸਿੱਖ ਪਿਆਰੇ, ਤਾਂ ਮਾਰੇ ਲੋਕਾਂ ਤੋਂ ਪੁੱਛੇ ਆਜੀ ਤੋਂ ਪੁੱਛੇ ਹੋਈ ਕਹਿ ਦੇਵੇ ਮਾਤਾ ਉਹਨੇ ਕਿੱਥੇ ਆਉਣਾ, ਹੁਣ ਤੂੰ ਸਬਰ ਕਰ। ਜਿੱਥੇ ਸਿਕੰਦਰ ਕੁਰਸੀ ਡਾਹ ਕੇ ਬੈਠਦਾ ਹੁੰਦਾ ਸੀ ਵਿਹੜੇ ਵਿੱਚ, ਮਾਂ ਦੀ ਮਮਤਾ, ਸਿਕੰਦਰ ਦੀ ਮਾਂ ਤਾਂ ਹੀ ਰੋਵੇ ਪੁੱਛੇ ਸਿਕੰਦਰ ਵਿਹੜੇ ਨੂੰ, ਉਹ ਤੂੰ ਹੀ ਦੱਸ ਦੇ ਕਿੱਥੇ ਗਿਆ ਮੇਰਾ ਸਿਕੰਦਰ ਦੁਨੀਆਂ ਦਾ ਜੇਤੂ, ਤੇਰੇ ਉੱਤੇ ਇੱਥੇ ਬੈਠਦਾ ਹੁੰਦਾ ਸੀ, ਫਿਰਦਾ ਹੁੰਦਾ ਸੀ ਕੁਰਸੀ ਡਾਹ ਕੇ। ਅੱਗੋਂ ਆਵਾਜ਼ ਆਈ ਸੀ ਸਬਰ ਕਰ, ਇੱਥੇ ਲੱਖਾਂ ਸਿਕੰਦਰ ਰੋਦੇ ਨੇ, ਤੂੰ ਪੁੱਛਦੀ ਕਿਹੜੇ ਕਿਹੜੇ ਨੂੰ, ਤੇਰੇ ਭਾ ਦਾ ਤੇਰੇ ਹੀ ਪੁੱਤ ਸਿਕੰਦਰ ਹੀ ਕੋਇਆ, ਇਸ ਧਰਤੀ ਵਿਚ ਤੇਰੇ ਪੁੱਤ ਵਰਗੇ ਲੱਖਾਂ ਹੀ ਸਿਕੰਦਰ ਮਿਲ ਗਏ ਅੱਜ ਤੱਕ, ਪਤਾ ਨੀ ਕਿੰਨੇ ਹੋਲੇ ਕੋਟ ਇੰਦਰ ਕਰੋੜਾਂ ਹੀ ਇੰਦਰ ਬਣਾਏ ਰੱਬ ਨੇ, ਕੋਲੇ ਹੀ ਫਿਰਦੇ ਉਹਦੀ ਦਰ ਤੇ। ਗੁਰਸਿੰਘ ਪਿਆਰੇ ਉੱਪਰ ਨਾ ਸਮਝਿਆ, ਕਹਿੰਦਾ ਬਸ ਇਹ ਤੋਂ ਗਾਹਾਂ ਰੱਬ ਹੈ ਹੀ ਨੀ, ਇੰਦਰਪੁਰੀ ਤੇ ਗਾਹਾਂ ਕਹਿੰਦਾ ਹੈ ਕੀ। ਸਭਾ ਲੱਗੀ ਹੋਈ ਬਹੁਤ ਵਿਦਵਾਨਾਂ ਦੀ, ਗੁਰਸਿੱਖ ਪਿਆਰਿਓ ਵਸ਼ਿਸ਼ਠ ਜੀ ਕਥਾ ਕਰਨ, ਮੁਨੀ ਐਡੇ ਵੱਡੇ ਵਿਦਵਾਨ, ਭਗਵਾਨ ਰਾਮ ਚੰਦਰ ਮਹਾਰਾਜ ਤ੍ਰੇਤੇ ਯੁਗ ਦੇ ਅਵਤਾਰ ਬੈਠੇ, ਦੇਵੀ ਦੇਵਤੇ ਬੈਠੇ, ਤੇ ਐਸਾ ਸਮਝਾਉਣ ਦਾ ਤਰੀਕਾ, ਰਾਮ ਚੰਦਰ ਮਰਜ਼ਾਦਾ ਪੁਰਸ਼ੋਤਮ ਤ੍ਰੇਤੇ ਦੇ ਅਵਤਾਰ, ਕਥਾ ਸੁਣਦੇ ਸੁਣਦੇ ਖਿੜ ਖਿੜ ਹੱਸ ਪਏ ਜਿਵੇਂ ਬੱਚਾ ਹੱਸਦਾ ਹੁੰਦਾ, ਉੱਚੀ ਉੱਚੀ। ਸਾਰੀ ਸਭਾ ਹੈਰਾਨ ਕਿ ਕੋਈ ਮੂਰਖ ਆਦਮੀ ਹੱਸੇ, ਉਹ ਤਾਂ ਗੱਲ ਹੈ, ਤਾਂ ਮਰਜ਼ਾਦਾ ਪੁਰਸ਼ੋਤਮ ਨੇ, ਬਹੁਤ ਮਰਜ਼ਾਦਾ ਨਿਭਾਈ ਹੈ ਰਾਮ ਜੀ ਨੇ, ਇਹ ਕਿਉਂ ਹੱਸੇ? ਹੁਣ ਹੋਰ ਤਾਂ ਕੋਈ ਪੁੱਛ ਨਾ ਸਕੇ, ਵਸ਼ਿਸ਼ਠ ਜੀ ਨੇ ਪੁੱਛਿਆ ਕਿ ਭਗਵਾਨ ਜੀ ਕੀ ਖੇਡ ਕਰ ਰਹੇ ਹੋ, ਇੱਧਰ ਕਥਾ ਹੋ ਰਹੀ ਹੈ ਦੇਵਤਿਆਂ ਦੀ, ਸਵਰਗਪੁਰੀ ਵਿਚ ਸਭਾ ਹੈ, ਤੇ ਤੁਸੀਂ ਹੱਸ ਕਿਉਂ ਰਹੇ ਹੋ ਬਹੁਤ ਉੱਚੀ ਉੱਚੀ? ਮਰਜ਼ਾਦਾ ਪੁਰਸ਼ੋਤਮ ਸੀ ਕਹਿੰਦੇ, ਗੁਰੂ ਜੀ ਖਿਮਾ ਬਖਸ਼ੋ, ਗਲਤੀ ਹੋ ਗਈ। ਥੋੜੀ ਦੇਰ ਬਾਅਦ ਫੇਰ ਹੱਸ ਪਏ। ਤਬਸੀਸ ਜੀ ਕਹਿੰਦੇ, ਰਾਮ ਜੀ ਇਹ ਕੋਈ ਕਾਰਨ ਹੈ ਤੁਹਾਡਾ ਹੱਸਣਾ? ਐਵੇਂ ਨਹੀਂ ਹੈ, ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਸੇ ਪਰਥਾਏ, ਉਹ ਅੰਮ੍ਰਿਤ ਭਰੇ ਭਰਪੂਰ ਹੈ, ਉਹਨਾਂ ਤਿਲ ਨਾ ਤਮਾਏ, ਉਹਨਾਂ ਦਾ ਬਚਨ ਐਵੇਂ ਨਹੀਂ ਹੁੰਦਾ, ਦੱਸੋ ਕਾਰਨ ਕੀ ਹੈ?
2: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਹੋਏ

ਆਖੇ ਕੰਮ ਤੇਰਾ।

छाड़ जो जग में आयो लागत पवन खसम बिसरायो।

Allah.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

रात आए रात बुंद

Michael.

राम नाम कृपा।

ಸಾಧು.

सत संधारे जम पर करा।

हरे हरे।

राम।

घर महल पावो

जेकर साहेब मनोलाविंद्रा।

गुड़ पर छाती जीवत मरे।

ಸಾಧಿ ಜೀವ ಸ್ವರ.

ശേഖർ

कर साहेब मनो ना बिसरा सहला मरना हो सहला मरना।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

एकी बाहरी हो दूजी नहीं जाए, सो करे जित सिर जाए।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦੀ ਹਰ ਸਿਮਰਤ ਅਨੰਦ ਆਨੰਤਾ ਹਰ ਸਿਮਰਤ ਅਨੰਦ ਆਨੰਤਾ ਹਰ ਸਿਮਰਤ ਅਨੰਦ ਆਨੰਦ

ಆಟ ಬೇನ ಎಂತ ಜಿಟೂತ ಮಾತಿ ತಿ ನಿಮಕ ನ ಬಿಸರೋ ತುಮಕೂ ಹರ ಹರ ಸದಾ ಪಜೋ ಜಗದೀ.

ਮਰਤੀਉ ਸਦਾ ਚਿਰ ਜੀਉ ਹਰ ਸਿਮਰਤਿ ਅਨੰਦੇ ਅਨੰਤਾ। ਰੰਗ ਤਮਾਸ਼ਾ ਪੂਰਨ ਆਖਦੇ ਨਾ ਵਿਆਪੀ।

ਜੀ ਪਵਨ ਤੁਮਾਰਾ ਇਹੋ ਮਨ ਹੋਵੋ, ਜੀ ਪਵਨ ਤੁਮਾਰਾ ਇਹੋ ਮਨ ਹੋਵੋ। ਨਾਨਕ ਦਾਸ ਉਹਨ

तेरा है जीवत जीवत जीवत रहा अजी

ਨਾਨਕ ਬੋਲੇ ਰਾਮ ਦੀ ਚਾ

我给你讲

Oh, my God.

ਸਹਿਜਨ ਸੱਚ ਸਦਾ ਸਦਾ ਜਿਨੀ ਹਾਰੀ ਰੱਖ ਪੀਤਾ ਸਹਿਜਨ ਸੱਚ ਸਦਾ ਸਦਾ ਜਿਨੀ ਹਾਰੀ ਰੱਖ ਪੀਤਾ ਜਿਨੀ ਹਾਰੀ ਰੱਖ ਪੀਤਾ ਜਿਨੀ ਹਾਰੀ ਰੱਖ ਪੀਤਾ ਜਿੰਨੀ ਹਾਰੀ ਰਾਤੀ ਪੀਤਾ ਜਿੰਨੀ ਹਾਰੀ ਰਾਤੀ ਪੀਤਾ ਜਿੰਨੀ ਹਾਰੀ ਰਾਤੀ ਵਹਿ ਵਹਿ ਵਹਿ ਵਹਿ ਵਹਿ ਵਹਿ ਵਹਿ ਵਹਿ ਵਹਿ ਵਹਿ ਵਹਿ।

人玩儿三三，我玩儿三十万三十，你玩儿三十万三，我玩儿三十万三十，人玩儿三十万三。哦，他们就是干的，妈呀，我的把劲力。

ਉਹ ਸਭ ਕਿਸ ਘਰ ਹੀ ਮਨ ਭਾਜੀ ਉਹ ਸਭ ਕਿਸ ਘਰ ਹੀ

God, this is God in me. Jab se pehle aaya, tab se dulte du.

ਤੇ ਹੋਏ ਸਗਲ ਕਹੀ ਤੰਤੇ ਹੋਏ ਸਗਲ ਕਹੀ ਜੀ ਸਤ ਸੰਤੋਖ ਦਇਆ ਕਰਮ ਸੁਖ

ਪਾਹਲ ਖੰਡੇ ਸਾਹਿਬ ਪ੍ਰਥਮ ਰਹਿਤ ਜਾ ਜਾਲ ਖੰਡੇ ਦੀ ਪਹੁੰਚ ਵਿਖੇ ਬਲ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀ ਪ੍ਰੇਮ ਰਸ ਪਾਇਆ ਰਸ ਪਾਇਆ ਰਸ ਪਾਇਆ ਰਸ ਪਾਇਆ

Spirit

ਸੁਰਜਣ ਮਾਰੇ ਮੈਰੀ ਸੰਘਾਰੇ ਦੁਰਜਣ ਮਾਰੇ ਮੈਰੀ ਸੰਘਾਰੇ ਸਤਿ ਗੁਰ ਬਾਤ।

Oh, my God.

यह बात कठैणी अनदिन हर हर नाम त्यावो गुर सतगुर की।

ਮੁਰਦੇ ਵਾਂਗ ਮਰੀਦ ਹੋਏ।

ಅದಕ್ಕಿಂತ

咱能得。

ਸੁਣਦਾ ਸੱਚ ਦੇਖਦਾ ਸੱਚ ਦੇਖਦਾ ਸੱਚ ਸੁਣਦਾ ਸੱਚ ਦੇਖਦਾ।

ਦੇਹ ਸੰਭੋਲਾ ਆਏ। ਗੁਰ ਕਾ ਸ਼ਬਦ ਕਰ ਦੀਪ ਕੋ ਇਹ ਸਤ ਕੀ ਸੇਜ ਵਸਾਏ ਰੇ, ਆਠ ਪਹਿਰ ਕਰ ਜੋਰ ਰਹੋ ਸੌ ਭੇਟੈ ਹਰ ਰਾਏ ਰੀ।

ਤੇਰੇ ਕੋਲ ਆ ਤੇ ਤੇਰੇ ਕੋਲ ਆ ਤੇ ਤੇਰੇ ਕੋਲ ਆ ਤੇ ਤੇਰੇ ਕੋਲ ਆ ਤੇ ਤੇਰੇ ਕੋਲ ਆ ਤੇ ਤੇਰੇ ਕੋਲ ਆ ਤੇ ਤੇਰੇ ਕੋਲ ਆ ਤੇ ਤੇਰੇ ਕੋਲ ਆ ਤੇ ਤੇਰੇ ਕੋਲ ਆ ਤੇ ਤੇਰੇ ਕੋਲ ਆ ਤੇ ਤੇਰੇ ਕੋਲ ਆ ਤੇ ਤੇਰੇ ਕੋਲ ਆ ਤੇ ਤੇਰੇ ਕੋਲ ਆ ਤੇ ਤੇਰੇ ਕ

मन समावे जी जन सब रखम के।

0: ਨਾਨਕ ਸੋਹਣਾ ਵਾ ਸਤਿਗੁਰ ਦੇ ਗੁਰੂ ਦੇ ਦਿਆ
1: Thank you for listening to CISK, Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਪੁਰਸਬ ਦੀ ਹਰ ਮਨ ਮਚਾ ਪੁਰਸਬ ਦੀ ਹਰ ਮਨ ਮਚਾ ਪੁਰਸਬ ਦੀ ਹਰ ਮਨ ਮਚਾ ਪੁਰਸਬ ਦੀ ਹਰ ਮਨ ਮਚਾ ਪੁਰਸਬ ਦੀ

ਕਲਮ ਕਰੂੰ ਬਿਨਰਾਏ, ਵਾਸਾ ਕਾ ਜੋ ਕਰੂੰ ਹਰ ਜਸ ਲਿਖ ਨਾ ਜਾਏ। ਕਬੀਰ ਜਾਤ ਜਲਹਾ ਕਿਆ ਕਰੇ ਹਿਰਦੇ ਵਸੇ ਗੋਪਾਲ, ਕਬੀਰ ਮਿਲਿਆ ਕੰਠ ਮਿਲ ਚੁੱਕੇ ਸਰਬ ਚੁੱਕੇ ਸਰਬ ਜੰਜਾਲ, ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ।

ਵੀਰ ਜਾਗੋ ਬਾਂਧੋ ਜੇ ਦੇਵਰੀ ਤੇ ਮਤਲਬ ਵੀਰਾਂ ਸੋਦੇ ਕਬੀਰ ਨੈਣ ਹਾਰੋ ਤੁਝਕੋ ਸਰਮ ਤੋਂ ਨਾਓ ਬੈਨ ਚਰੋ ਤੋਂ ਨਾਮ ਕੀ ਸਰਮ ਕਮਲ ਵਿੱਚ ਆਓ ਵੀਰ ਸਵਰਗ ਨਰਕ ਤੇ ਮਾਰਿਓ ਸਤਿਗੁਰ ਕੇ ਪ੍ਰਸਾਦ ਸਰਮ ਕਮਲ ਕੀ ਮੌਜੂਦ ਰਹੋ ਅੰਤਰ ਰਹਤ ਕਬੀਰ ਚਰਨ ਕਮਲ ਕੀ ਮੌਜੂਦ ਕਹਿ ਕੈਸੇ ਅਨੁਮਾਨ ਕਹਿ ਸਹਿਖੋ ਸੋਭਾ ਨਹੀਂ ਵੇਖੋ ਪ੍ਰਵਾਨ ਵੀਰ ਦੇਸ ਕਹਿ ਕੇ ਵੀਰ ਦੇਸ ਕਹਿ ਕੇ ਕਹੋ ਕਹੇ ਨਾ ਖੋਪਤੀ ਆਏ ਹਰ ਜੈਸਾ ਤੈਸਾ ਹੀ ਰਹੋ ਸਤ ਹਰ ਜੈਸਾ ਤੈਸਾ ਹੋਈ ਰਹੋ ਹਰ ਸੁਣ ਗਾਏ ਕਬੀਰ ਚੁਗੇ ਚੁਕਾ ਦੇ ਧੀ ਚੁਗੇ ਚੁਗ ਚੁਗ ਸਿਤਾਰੇ ਜੈਸੇ ਬਸਰੇ ਖੂੰਜ ਮਾਇਆ ਮਮਸਾਰੇ ਕਬੀਰ ਅੰਬਰ ਕਨ ਹਰ ਛਾਇਆ ਵਰਖ ਵਰੇ ਸਰਤਾਲ ਚਾਤਰਕ ਜਿਉਂ ਤਰਸਤ ਰਹੇ ਤਨਕੋ ਪਾਉਣ ਵਾਲਾ ਜੋ ਨਰ ਵਿਛੜੇ ਰਾਮ ਸਿੰਘ ਨਾਮ ਜੈ ਮੇਰੇ ਨਾਰਾਜ ਕਬੀਰ ਹੈ ਨਾਰ ਵਿਛੋਰਿਆ ਰਵਰੇ ਸੰਖ ਮਜ਼ੂਰ ਦੇਵ ਦੇਵ ਤਾੜੀ ਵੇਸੇ ਵਸੋਰ ਕਬੀਰ ਸੂਤਾ ਕਿਆ ਕਰੇ ਜਾਗ ਰੋਏ ਪਏ ਦੁੱਖ ਜਾਂ ਕਾ ਪਾਸਾ ਗੌਰ ਮੈਂ ਸੋਕਾਂ ਸੋਏ ਸਿਰ ਕਬੀਰ ਸੂਤਾ ਕਿਆ ਕਰੇ ਅੱਖੇ ਨਾ ਜਪੇ ਮਰਾਰ ਇੱਕ ਦਿਨ ਸੋਹਣ ਹੋਏ ਗੋਲ ਲਾਂਬੇ ਗੋਸਤਾਰ ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ ਜਾ ਕੇ ਸੰਤੇ ਬਿਛੜਾ ਤਾਂ ਹੀ ਕੇ ਸੰਗਲਾਗ ਕਬੀਰ ਸੰਤ ਕੀ ਗੱਲ ਨਾ ਛੋਡੀਏ ਮਾਰਗ ਲਾਗਾ ਜਾਓ ਫੇਕ ਸੀ ਸੁਨੀਤ ਹੋਏ ਭੇਟ ਚੱਪੀਏ ਨਾ ਹੋ ਕਬੀਰ ਸਾਹਿਬ ਸੰਗ ਨਾ ਕੀਜੀਏ ਦੂਰੇ ਜਾਈਏ ਭਾਗ ਵਾਸਨ ਤਾਰੋ ਪਰਸੀਏ ਸੋ ਕਛ ਲਾਗੇ ਰਾਗ ਕਬੀਰਾ ਰਾਮ ਨਾ ਚੇਤਿਓ ਜਰਾ ਪਹੁੰਚਿਓ ਆਏ ਲਾਗੀ ਮੰਦਰ ਦੁਆਰ ਤੇ ਅਬ ਕਿਆ ਕਾਢਿਆ ਜਾਏ ਕਬੀਰ ਕਾਰਨ ਸੋ ਪਇਓ ਜੋ ਕਿਨੋ ਕਰਤਾ ਸਿਰ ਬੰਦੂ ਸਰਪੋ ਨਹੀਂ ਏ ਸਰਜਨ ਹਾਰ ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਂਬ ਜਾਏ ਪਹੁੰਚੇ ਕਸਕੋ ਜੋ ਬੀਚ ਨਾ ਸਾਹੀ ਕਾਮ ਵੀਰ ਠਾਕਰ ਪੂਜੇ ਮੋਲੇ ਮਨ ਅੱਠ ਤੀਰਥ ਜਾਹੇ ਦੇਸਾ ਦੇਸੀ ਸਾਂਗ ਘਰ ਭੋਲੇ ਭੱਠਾ ਘਰ ਕਬੀਰ ਪਹਾਨ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ ਇਸ ਪ੍ਰਵਾਸੇ ਜੋ ਰਹੇ ਬੂਟੇ ਸਾਰੀ ਧਾਰ ਕਬੀਰ ਕਾਗਜ ਕੀ ਉਬਰੀ ਮਸ ਕੇ ਕਰਮ ਕਪਾਟ ਪਹਾਨ ਬੋਰੀ ਪਰਸੂਈ ਪੰਡ ਕਪਾੜੀ ਬਾਤ ਕਬੀਰ ਕਾਲ ਕਰੰਤ ਆਵੇ ਕਰ ਆਵ ਕਰਤਾ ਸੋਏ ਤਾਲ ਪਾਛੇ ਕੁਛ ਨਾ ਹੋਏਗਾ ਜੋ ਸਿਰ ਭਰਿਆ ਵੇ ਕਾਰ ਕਬੀਰ ਐਸਾ ਸੰਤ ਇੱਕ ਦੇਖਿਆ ਜੈਸੀ ਧੋਈ ਲਾਤ ਦੀਸੇ ਚੰਚਲ ਬਹੁ ਗੁਨਾ ਮਤ ਨਾਨਾ ਪਾਕ ਵੀਰ ਮੇਰੀ ਬੁੱਧ ਤੋਂ ਜਾਮ ਨਾ ਕਰੇ ਤਸਕਾਰ ਜਿਨਿਓ ਜਮਾ ਸਰਜਿਆ ਸੋ ਜਪਿਆ ਸੋ ਬੁਧਗਾਰ ਕਬੀਰ ਕਸਤੂਰੀ ਭਇਆ ਭਰ ਪਏ ਸਰਦਾਸ ਜਿਉਂ ਜਿਉਂ ਭਗਤ ਕਬੀਰ ਕੀ ਜਾਂ ਸੋ ਰਾਮ ਨਿਵਾਸ ਕਬੀਰ ਗਹਿ ਗਚ ਪਰਿਓ ਕੰਭ ਕੇ ਕਾਠੇ ਰਹਿ ਜੋ ਰਾਮ ਆਏ ਪਰੇ ਧਰਮ ਰਾਏ ਕੇ ਜੀਤੇ ਤੂੰ ਮਾਤਾ ਕਬੀਰ ਤਾਕਤ ਤੇ ਸ਼ੁਕਰ ਭਲਾ ਰੱਖੇ ਆਸ਼ਾ ਗਾਓ ਉਹ ਸਾਧਕ ਬੱਪਰਾ ਮਰ ਗਿਆ ਕੋਈ ਨਾ ਲਹਿ ਨਾਓ ਕਬੀਰ ਕੌਡੀ ਕੌਡੀ ਜੋੜ ਕੇ ਜੋਰੇ ਲਾ ਕਰੋਰ ਚਲਤੀ ਬਾਰ ਨਾ ਕੱਚ ਮਿਲਿਓ ਲਈ ਲੰਗੋਟੀ ਤੋਰ ਕਬੀਰ ਪੈਸਨ ਹੋਆ ਤਾਂ ਕਿਆ ਭਇਆ ਮਾਲਾਂ ਵੇਲੀ ਚਾਰ ਬਾਹਰ ਕੰਚਨ ਬਾਹਰਾ ਭੀਕਰ ਭਰੀ ਭੰਗਾਰ ਕਬੀਰ ਰੋੜਾ ਹੋਏ ਰਹੋ ਬਾਟ ਕਾਤਾ ਜਮਾਨ ਕਾ ਮਾਨ ਐਸਾ ਕੋਈ ਦਾਸ ਹੋਏ ਤਾਂ ਮੇਰੇ ਭਗਵਾਨ ਵੀਰ ਰੋੜਾ ਹੋਆ ਤਾਂ ਕਿਆ ਪਇਆ ਪੰਛੀ ਤੋਂ ਦੁਖਦੇ ਐਸਾ ਤੇਰਾ ਦਾਸ ਆਇਆ ਜਿਉਂ ਧਰਨੀ ਮੈਂ ਕਿ ਕਬੀਰ ਖੇ ਹੋਈ ਤੋਂ ਕਿਆ ਪਇਆ ਜੋ ਉਹਦੇ ਲਾਗੇ ਅੰਗ ਹਰਜਨ ਐਸਾ ਚਾਹੀਏ ਜਿਉਂ ਪਾਣੀ ਸਰਵੰਗ ਕਬੀਰ ਪਾਣੀ ਹੋਆ ਤਾਂ ਕਿਆ ਪਇਆ ਸੀਰਾ ਦਾਤਾ ਹੋਏ ਹਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਉਹ ਭਾਨ ਕਨ ਕਾਮੀ ਸਰੂ ਧਜਾ ਪੈਰਾਏ ਤਾਂ ਤੇ ਭਲੀ ਮਧੂਕਰੀ ਸੰਤੰਗ ਗੁਣ ਗਾਏ ਵੀਰ ਪਾਟਨ ਤੇ ਉਜਰ ਭਲਾ ਰਾਮ ਭਗਤ ਦੇ ਠਾਏ ਰਾਮ ਸੁਨੇਹੀ ਬਾਹਰਾ ਜਾਮ ਪਰ ਮੇਰੇ ਭਾਏ ਵੀਰ ਗੰਗ ਜਮਨ ਕੇ ਅੰਤਰੇ ਸਹਿ ਸੁਣ ਕੇ ਘਾਟ ਤਾਂ ਕਬੀਰੇ ਮੱਠ ਕੀਆ ਕੋਚ ਮਨ ਜਨ ਬਾਠ ਵੀਰ ਜੈਸੀ ਉਸਦੀ ਪੇੜ ਤੇ ਜੋ ਤੈਸੀ ਮੇਰੇ ਔੜ ਹੀਰਾ ਕਿਸਕਾ ਬਾਫਰਾ ਪੁੱਜੇ ਨਾ ਰਤਨ ਕਰੋੜ ਕਬੀਰਾ ਏਕ ਚੰਬੋ ਤੇ ਹੀਰਾ ਹਾਰ ਚੁਕਾਏ ਪੰਜਨ ਹਾਰੇ ਬਾਰਾ ਕੌਡੀ ਬਦਲੀ ਕਬੀਰ ਜਹਾਂ ਗਿਆਨ ਤੈ ਧਰਮ ਹੈ ਜਹਾਂ ਝੂਠ ਹੈ ਪਾਪ ਜਹਾਂ ਲੋਕ ਤੈ ਕਾਲ ਹੈ ਜਹਾਂ ਕਿਉਂ ਤੈ ਆਪ ਕਬੀਰ ਮਾਇਆ ਤਜੀ ਤਾਂ ਕਿਆ ਪਇਆ ਜੋ ਮਾਂ ਤਜਿਆ ਨਹੀਂ ਜਾਏ ਮਾਨ ਮੁਨੀ ਮਰ ਮਨ ਵਰ ਮਿਲੇ ਮਾਨ ਮੁਨੀ ਮਨ ਵਰ ਗਲੇ ਮਾਨ ਸਭੇ ਕਬੀਰ ਸਾਚਾ ਸਤਿਗੁਰ ਮੈਂ ਮਿਲਿਆ ਸਬਦ ਜੋ ਪਾਇਆ ਏਕ ਰਾਤੀ ਮਿਲ ਗਿਆ ਭਰਿਆ ਵੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਛੂ ਅੰਧੇ ਏਕ ਨਾ ਲੱਗੀ ਜੋ ਬਾਂਸ ਚਾਹੀਏ ਤੋ ਵੀਰ ਹੈਗੇ ਬਾਂਸ ਨਾ ਛਤਰਪਤੀ ਕੀ ਨਾਰ ਕਬੀਰ ਨਿਰਪਨਾਰੀ ਚੌਮਾਨ ਸਮਰੇ ਹਰ ਨਾਮ ਵੀਰ ਸੁਣੀ ਪਾਈ ਸਚ ਪਾਈ ਸਤਿਗੁਰ ਮੰਦੀ ਕਬੀਰ ਹੀਰਾ ਮੰਗਿਆ
ਸ਼ੀਰ ਕਬੀਰ ਹਾਰ ਹੀਰਾ ਜਨ ਜੋ ਹਰੀ ਰਾਖੇ ਮਨ ਦੇ ਹਾਥੇ ਸਭੀ ਅਲਕੀ ਸਾਥ ਵੀਰ ਕਾਮ ਪਰੇ ਹਰ ਚਮਰੀ ਐਸਾ ਚਮਰੋ ਨੇ ਅਮਰਾਪੁਰ ਵਸਾ ਕਰੋ ਹਰ ਘਰ ਬੁਹਾਰੇ ਜਿੱਤ ਵੀਰ ਸੇਵਾ ਕੋ ਦੇ ਇਹ ਸੰਤ ਪ੍ਰਾਣ ਰਾਮ ਜੀ ਦਾ ਕੰਮ ਕਰੋ ਸੰਤ ਜੀ ਪਾਵੇ ਨਾਮ ਵੀਰ ਜੇ ਮਾਰਗ ਪੰਡਤ ਲੈ ਸਾਸੇ ਸਰੀ ਬਹੀਰ ਇੱਕ ਅਵਕਟ ਸਾਖੀ ਰਾਮ ਜੀ ਤੇ ਸਹਿ ਰਹਿ ਕਬੀਰ ਵੀਰ ਦੁਨੀਆ ਕੇ ਦੁੱਖ ਮੂਆ ਚਾਰ ਸਫਲ ਕਿਸਾਨ ਸਭ ਲੋਕ ਸੁਖਾ ਲਾਸ਼ੀ ਜਾ ਮਕਾਨ ਵੀਰ ਦੁੱਬ ਹੋ ਗਏ ਬਾਪਰੇ ਬਹੁ ਲੋਗਨ ਕੀ ਥਾਨ ਪਰ ਉਸੀ ਕੇ ਜੋ ਹੋਆ ਤੂੰ ਆਪਣੇ ਕਬੀਰ ਭਲੀ ਨੂੰ ਦੁੱਖੀ ਨਾ ਦੁੱਖੋ ਨਾਜ ਦਾਵਾ ਕਾਹੂ ਕੋਲ ਨਹੀਂ ਬੜਾ ਦੇਸ਼ ਵਰਦਾ ਕਬੀਰ ਦਾਵੇ ਲੰਘ ਦਾਜਨ ਹੋਤ ਹੈ ਨਿਰਦਾਵੇ ਰਹੇ ਨਿਸ਼ੰਕ ਜੋ ਜਨ ਨਿਰਦਾਵੇ ਰਹੇ ਸੋ ਬਣੇ ਦਸੋ ਰੰਕ ਵੀਰ ਪਾਲ ਸਿੰਘ ਆਸਰ ਵਰਪਰਾ ਕੀ ਨਾ ਸਕੇ ਕੋਈ ਮੀਰ ਪਾਗ ਵੱਡੇ ਤੇ ਪਾਇਓ ਤੂੰ ਭਰ ਭਰ ਪੀਏ ਕਬੀਰ ਵਰਵਾਸੇ ਪਾਇਓ ਦੋਵੇਂ ਕਿਸੇ ਸਰੀਰ ਇਹ ਦੋਵੇਂ ਨੇ ਅੱਖਰ ਨਾ ਕਿਸੇ ਜੋ ਬਹਿ ਰਹੇ ਕਬੀਰ ਵੀਰ ਕੋਠੀ ਕਾਠੀ ਜਾਂ ਮਿਸਰਾਂ ਦੀ ਆਈ।

0: ਪੀਰ ਹੱਜ ਕਰਦੇ ਹੋ ਜਾਏ ਤਾਂ ਅੱਗੇ ਮੇਰਾ ਖੜਾਏ ਸਾਈਂ ਮੋਜੇ ਸਿਉਂ ਲੜ ਪਰਿਆ ਤੂੰ ਵੇਖੇ ਨੂੰ ਫਰਮਾਈ ਜਾਏ ਕਬੀਰ ਹੱਜ ਕਾਬੇ ਹੋਏ ਹੋਏ ਗਿਆ ਸਾਤੀ ਵਾਰ ਖੇਤੀ ਵਾਰ ਕਬੀਰ ਕਬੀਰ ਹੱਜ ਕਾਬੇ ਹੋਏ ਹੋਏ ਗਿਆ ਖੇਤੀ ਵਾਰ ਕਬੀਰ ਸਾਈਂ ਮੁਝ ਮੈਂ ਕਿਆ ਖਤਾ ਮੁੱਖੋਂ ਨਾ ਬੋਲੇ ਪੀਰ ਕਬੀਰ ਜੀ ਜੋ ਮਾਰੇ ਜੋਰ ਕਰ ਕਹਿਤੇ ਹੈ ਜੋ ਹਲਾਲ ਦਫ਼ਤਰ ਦਈ ਜਬ ਤਾਡ ਆਏ ਹੋਏਗਾ ਕੌਣ ਹਾਲ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੇ ਜਵਾਬ ਖਦਾਏ ਦਫ਼ਤਰ ਲੇਖਾ ਨੀਚੇ ਮਾਰ ਮੋਏ ਮੋਏ ਖਾਏ ਕਬੀਰ ਲੇਖਾ ਦੇਣਾ ਧੇਲਾ ਜੋ ਦਿਲ ਸੁੱਚੀ ਹੋਏ ਉਹ ਸਾਚੇ ਦੀਵਾਨ ਮੈਂ ਪਲਾ ਨਾ ਬਕਰੀ ਕੋਏ ਕਬੀਰ ਧਰਤੀ ਔਰ ਆਕਾਸ਼ਮੈ ਦੋਏ ਤੋਂ ਬਰੀ ਵੱਧ ਹਰ ਦਰਸ਼ਨ ਸੰਸੇ ਪਰੇ ਔਰ ਚਰਾਸੇ ਕਬੀਰ ਮੇਰਾ ਮੁਝ ਵੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਤੋਂ ਸੰਸੇ ਕਿਆ ਲਾਗੇ ਮੇਰਾ ਕਬੀਰ ਤੂੰ ਤੂੰ ਕਰਤਾ ਤੂੰ ਔਰ ਮੁਝ ਮੇ ਰਹਾ ਨਾ ਹੋਂ ਜਬ ਆਪਾ ਪਰਕਾ ਮਿਟ ਗਿਆ ਜਦ ਦੇ ਪੱਤਾ ਤੋਂ ਕਬੀਰ ਬੁਕਾਰੇ ਚਿੱਤਰੇ ਝੂਠੇ ਕਰਤੇ ਆਸ ਮਨੋਰਥ ਕੋਈ ਨਾ ਪੂਰਿਓ ਚਾਲੇ ਉਸ ਮਰਾਸ ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖਿਆ ਸੰਸਾਰ ਇੱਥੇ ਉੱਠ ਕਥਨ ਡੋਲੀ ਜਿਸ ਰਾਖੇ ਸਿਰਜਣਹਾਰ ਕਬੀਰ ਕਹਾਣੀ ਪੀੜ ਤੇ ਸਤਿਗੁਰ ਲਈ ਛਦਾਏ ਪਰਾ ਪੂਰਬ ਲਈ ਭਾਵਨੀ ਪ੍ਰਗਟ ਹੋਈ ਆਏ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਧੰਤੋ ਜਾਏ ਨਾ ਹਰ ਭਾਜਿਓ ਨਾ ਖਤ ਫਤਿਓ ਕਾਲ ਪਹੁੰਚੋ ਆਏ ਮਹਲਾ ਪੰਜਾਂ ਕਬੀਰ ਕੂਕਰ ਭੌਂਕਣਾ ਤਰੰਗ ਪਿੱਛੇ ਉੱਠਤਾਏ ਕਰਮੀ ਸਤਿਗੁਰ ਪਾਇਆ ਜਨ ਹੌਲੀ ਅਛਦਾਏ ਮਹਲਾ ਪੰਜਾਂ ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ ਧਰਤੀ ਭਾਰ ਨਾ ਵਿਆਪੀ ਉਨ ਕੋਲਾ ਹੁਲਾ ਹੈ ਮਹਲਾ ਪੰਜਵਾਂ ਕਬੀਰ ਚਾਵਲਕਾਰ ਨੇ ਤੁਹਕੋ ਮੋਹਲੀ ਲਾਏ ਸੰਕ ਸੰਗੀ ਵੈਸੇ ਤਾਂ ਪੁੱਛੇ ਧਰਮ ਰਾਏ ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ ਕਾਹੇ ਸੀ ਪੋ ਛਾਏ ਲੈ ਰਾਮ ਨਾ ਲਾਵੋ ਚੀਤ ਨਾਮਾ ਕਹੇ ਤਲੋਚਨਾ ਮੁਖਤੇ ਰਾਮ ਸਮਾਲ ਆਸ ਪਾ ਕਰ ਤਾਂ ਸਭ ਚੀਤ ਨਿਰੰਜਨ ਨਾਲ ਮਹਲਾ ਪੰਜਵਾਂ ਕਬੀਰ ਹਮਰਾ ਕੋ ਨਹੀਂ ਹਮ ਕਿਸੂ ਕੇ ਨਾਹੀਂ ਜਿਨਹਿ ਰਚਨ ਰਚਾਇਆ ਤੇ ਸੀ ਮਾਹੇ ਸਮਾਹੇ ਕਬੀਰ ਕੀਚੜ ਆਟਾ ਗਿਰ ਪਰਿਆ ਪਿਛੂ ਨਾ ਪਾਇਆ ਆਇਓ ਹਾਥ ਕਬੀਰ ਕੀਚੜ ਆਟਾ ਗਿਰ ਪਰਿਆ ਪਿਛੂ ਨਾ ਆਇਓ ਹਾਥ ਪੀਸ ਪੀਸ ਚਾਬਿਆ ਸੋਈ ਨਿਭਿਆ ਸਾਥ ਕਬੀਰ ਮਨ ਜਾਣੇ ਸਭ ਆ ਜਾਂਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀ ਪੂਏ ਪਰੇ ਕਬੀਰ ਲਾਗੀ ਪ੍ਰੀ ਸੁਜਾਨ ਸਿਉਂ ਵਰਜੇ ਲੋਕ ਅਜਾਨ ਤਾਂ ਸਿਉਂ ਟੁੱਟੀ ਕਿਉਂ ਬਣੇ ਜਾ ਕੇ ਜੀਜ ਪ੍ਰਾਣ ਕਬੀਰ ਕੋਠੇ ਮੰਡ ਭੇਤ ਕਰ ਕਾਹੇ ਮਰੋ ਸਵਾਰ ਕਾਰਜ ਸਾਢੇ ਤੀਨ ਹੱਥ ਧਨੀ ਦਾ ਪੌਣੇ ਚਾਰ ਕਬੀਰ ਜੋ ਮੈਂ ਚਿਤੋ ਨਾ ਕਰੇ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤ ਨਾ ਹੋਏ ਮਹਲਾ ਤੀਜਾ ਚਿੰਤਾ ਵੀ ਆਪ ਕਰਾਏ ਸੀ ਚਿੰਤ ਵੀ ਆਪੇ ਦੇ ਨਾਨਕ ਸੋ ਸਲਾਹੀਏ ਜੇ ਸਭਨਾ ਸਾਧ ਕਰੇ ਮਹਲਾ ਪੰਜਵਾਂ ਕਬੀਰ ਰਾਮ ਨਾ ਚੇਤਿਓ ਫਿਰਿਆ ਲਾਚ ਮਾਹੇ ਪਾਪ ਕਰੰਤਾ ਮਰ ਗਿਆ ਔਧ ਪੁਨੀ ਕਨ ਮਾਹੇ ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤ ਸਾਬਤ ਰੱਖੇ ਤਾਂ ਰਾਮ ਭੱਜ ਨਾ ਹੀ ਤਾਂ ਬਿਨਤੀ ਬਾਤ ਕਬੀਰ ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੇ ਪੁਕਾਰ ਕਬੀਰ ਕਾਇਆ ਕਜਲੀ ਬਨ ਭਇਆ ਮਨ ਮਨ ਕਬੀਰ ਕਾਇਆ ਕਜਲੀ ਬਨ ਭਇਆ ਮਨ ਕੁੰਚਰ ਮੈਂ ਮੰਤ ਅੰਕਸ ਗਿਆਨ ਰਤਨ ਹੈ ਕੇਵਟ ਫਿਰਲਾ ਜੰਤ ਕਬੀਰ ਰਾਮ ਰਤਨ ਮੋਕੋਸਰੀ ਪਾਰਸ ਅੱਗੇ ਕੋਲ ਕੋਈ ਆਏ ਮਿਲੋ ਗੋ ਗਾਤੀ ਹੋਲੇ ਗੋ ਮਹਿੰਗੇ ਮੋਲ ਕਬੀਰ ਰਾਮ ਨਾਮ ਜਾਣਿਓ ਨਹੀਂ ਪਾਲਿਓ ਕਟਕ ਕਟੰਬ ਧੰਦੇ ਹੀ ਮੈਂ ਮਰ ਗਿਓ ਬਾਹਰ ਭਈ ਨਾ ਬੰਬ ਕਬੀਰ ਆਖੀ ਕੀਰੇ ਮਾਟਕੇ ਪਲ ਪਲ ਗਈ ਵਹਾਏ ਮਨ ਚੰਜਾਲ ਨਾ ਛੁੱਡੀ ਜੰਮਦੀ ਅਜਮਾਮਾ ਆਏ ਕਬੀਰ ਸਰਵਰ ਰੂਪੀ ਰਾਮ ਹੈ ਫਲ ਰੂਪੀ ਬੈਰਾਗ ਛਾਇਆ ਰੂਪੀ ਸਾਧ ਹੈ ਜਿਉਂ ਤਜਿਆ ਬਾਦਲ ਬਾਦ ਕਬੀਰ ਐਸਾ ਬੀਜ ਬੋਏ ਬਾਰੇ ਮਾਸ ਪਲੰਤ ਸ਼ੀਤਲ ਛਾਇਆ ਗੈਰ ਪਲ ਪੰਖੀ ਕੇਲ ਕਰੰਤ ਕਬੀਰ ਦਾਤਾ ਤਰਵਰ ਦਇਆ ਪਲ ਉਪਕਾਰੀ ਜੀਵੰਤ ਪੰਖੀ ਚਲੇ ਦਸਾਵਰੀ ਬਿਰਖਾ ਸੁਭ ਪਲੰਤ ਪੰਖੀ ਚਲੇ ਦਸਾਵਰੀ ਬਿਰਖਾ ਸੁਭਲ ਪਲੰਤ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਵੇ ਲਾਟ ਮੁਕਤ ਪਦਾਰਥ ਪਾਈਏ ਠਾਠ ਨਾਵ ਘੱਟ ਘਾਟ ਕਬੀਰ ਇਹ ਘੜੀ ਆਧੀ ਘੜੀ ਆਧੀ ਹੋਂ ਤੇ ਯਾਦ ਭਗਤਨ ਸ਼ਕੀ ਗੋਸੇ ਜੋ ਕਿੰਨੇ ਸੋ ਲਾਭ ਕਬੀਰ ਭਾਂਗ ਮਾਛਲੀ ਸਰਾਪਾਨ ਜੋ ਜੋ ਪ੍ਰਾਣੀ ਕਾਹੇ ਤੀਸ ਬਰਤ ਨੇਮ ਕੀ ਅਤੇ ਸਭੇ ਰਸਾ ਕਰ ਗਿਆ ਨੀਚੇ ਲੋਇਨ ਕਰ ਰਹੋ ਲੇ ਸਾਜਨ ਘਟ ਮਾਹੇ ਸਭ ਰੱਖੇ ਲੋ ਪੀ ਸੋ ਕਿਸੀ ਵਸਾਵੋ ਨਾਹੇ ਹਾਰ ਜਾਣ ਚੌਰਸ ਕਰੀ ਚੋਰ ਨਿਰਸਤ ਰਹਿ ਜੀਓ ਨੀਚੇ ਲੋਇਨ ਕਿਉਂ ਕਰੋ ਸਭ ਘੱਟ ਦੇਖੋ ਪੀਓ ਸੁਣ ਸਕੀ ਪੀ ਮੈਂ ਜੀਓ ਬਸੇ ਜੀ ਮੈਂ ਬਸੇ ਕੇ ਪੀਓ ਜੀਓ ਪੀਓ ਬੂਝੋ ਨਹੀਂ ਘੱਟ ਮੈਂ ਜੀਓ ਕੇ ਪੀਓ ਕਬੀਰ ਬ੍ਰਾਹਮਣ ਗੁਰੂ ਹੈ ਜਗਤਾ ਭਗਤ ਕਬੀਰ ਬ੍ਰਾਹਮਣ ਗੁਰੂ ਹੈ ਜਗਤਾ ਭਗਤਨ ਕਾ ਗੁਰ ਨਾਹੇ ਅਰਜੁਰਜ ਕੇ ਪਚਮੂਆ ਚਾਰੋ ਗੇ ਗੋ ਨਾਹੇ ਹਰ ਹੈ ਥਾਂ ਰੇਤ ਮੈਂ ਬਿਖਰੀ ਹਾਥੀ ਚੁਣੀ ਨਾ ਜਾਏ ਕਹਿ ਕਬੀਰ ਗੁਰ ਭਲੀ ਬੁਝਾਈ ਕੀਤੀ ਹੋਈ ਤੇ ਸਾਏ ਕਬੀਰ ਜੋਤਾ ਸਾਹਿਬ ਭਰਮ ਕੀ ਸੀਸ ਕਾਟ ਕਰ ਗੋਏ ਖੇਲਤ ਖੇਲ ਢਾਲ ਕਰ ਜੋ ਕੁਛ ਹੋਏ ਤਾਂ ਹੋਏ ਕਬੀਰ ਜੋਤੋ ਜੋ ਕਹੇ ਸਾਧ ਭਰਮ ਕੀ ਪਾਕੇ ਸੱਚੀ ਖੇਲ ਕਾਚੀ ਸਰਸੋਂ ਖੇਲ ਕਹਿ ਨਾ ਕਲ ਭਈ ਨਾ ਖੇਲ ਝੂੰਡਤ ਡੋਲੇ ਅੰਧਕਤ ਅਰ ਚੀਨਤ ਨਾ ਹੀ ਸੰਤ ਕਹਿ ਨਾਮਾ ਕਿਉਂ ਪਾਈਏ ਬਿਨ ਭਗਤੋਂ ਭਗਵਾਨ ਹਰਸੋ ਹੀਰਾ ਚਾੜ ਕੇ ਕਰੇ ਆਨ ਕੀ ਆਸ ਫਿਰ ਨਿਰਦੋਸ਼ ਕੇ ਜਾਏਂਗੇ ਸਤ ਭਾਕੇ ਰਵਦਾਸ ਵੀਰ ਜਾਓ ਗ੍ਰਹੋ ਕਰੇ ਤਾਂ ਧਰਮ ਕਰ ਨਾ ਹੀ ਤਾਂ ਕਰ ਵੈਰਾਗ ਵੈਰਾਗੀ ਬੰਧਨ ਕਰੇ ਤਾਂ ਕੋ ਬੜੋ ਅਭਾਗ ਸਲੋਕ ਸੇਖ ਪ੍ਰੀਤ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿੱਤ ਦਿਹਾੜੇ ਧੰਨ ਵਾਲੀ ਸਾਹੇ ਲੈ ਲਿਖਾਏ ਮੁਲਕ ਜੇ ਕੰਨੀ ਸੁਣੀ ਦਾ ਮੁਲਕ ਥੱਲੇ ਆਏ ਜਿੰਦਨ ਬਾਣੀ ਕੱਢੀਏ ਅੱਡਾ ਕੋ ਕੁੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ ਜਿੰਦ ਹੋਤੀ ਮਰਨ ਵਾਲ ਲੈ ਜਾਸੀ ਪ੍ਰਣਾਏ ਆਪਣ ਹੱਥੀਂ ਜੋਲ ਕਹਿ ਕਹਿ ਗੱਲ ਲੱਗੇ ਤਾਏ ਵਾਲੋਂ ਨਿੱਕੀ ਪੁਸਲਾ ਕੰਨੀ ਨਾ ਸੁਣੀ ਆਏ ਫਰੀਦਾ ਕਿੜੀ ਪੁਆਂਦੀ ਖੜਾ ਨਾ ਮੁਹਾਏ ਫਰੀਦਾ ਦਰਦ ਰਵੇ ਸੀ ਗਾਤੜੀ ਚੱਲਾਂ ਦੁਨੀਆਂ ਭੱਤ ਬੰਨ ਅਠਾਈ ਪੋਟਲੀ ਕਿੱਥੇ ਵੰਜਾ ਘੱਤ ਕਿੰਜ ਨਾ ਬੁੱਝੇ ਕਿੰਜ ਨਾ ਸੁੱਝੇ ਦੁਨੀਆਂ ਗੁੱਝੀ ਪਾਹੇ ਸਾਈਂ ਮੇਰੇ ਚੰਗਾ ਕੀਤਾ ਨਾ ਹੀ ਤਾਂ ਹੰਮੀਅਤ ਦੱਜਾ ਆਹੇ ਫਰੀਦਾ ਜੇ ਜਾਣਾ ਤਿਲ ਥੋੜੇ ਸੰਭਲ ਬੁੱਕ ਭਰੀ ਜੇ ਜਾਣਾ ਸੋ ਲੰਡਣਾ ਤਾਂ ਥੋੜਾ ਮਾਣ ਕਰੀ ਜੇ ਜਾਣਾ ਲੜ ਛਿੱਜਣਾ ਤੀਜੀ ਪਾਈ ਕੰਡ ਤੈ ਜੇ ਉਡ ਮੈਂ ਨਾਏ ਕੋ ਸਭ ਜਗ ਡਿੱਠਾ ਹੰਡ ਫਰੀਦਾ ਜੇ ਤੂੰ ਅਗਲ ਲਤੀਫ ਕਾਲੇ ਲੇਖ ਨਾ ਲੇਖ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ ਆਪ ਨੜੇ ਕਰ ਜਾਈਏ ਪੈਰ ਤਨਾਂ ਦੇ ਚੁੰਮ ਫਰੀਦਾ ਜਾਂ ਤੋਂ ਕੱਟਣ ਵੇ ਤਾਂ ਤੂੰ ਰਤਾ ਦੁਨੀ ਸਿਉਂ ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਗਿਆ ਦੇਖ ਫਰੀਦਾ ਜੋਤੀਆ ਦਾੜੀ ਹੋਈ ਭੂਰ ਅੱਗੋ ਨੇੜਾ ਆਇਆ ਪਿਛਾ ਰਹਿਆ ਦੂਰ ਦੇਖ ਫਰੀਦਾ ਜੇ ਥੀਆ ਸੱਕਰ ਹੋਈ ਵਿਸ ਸਾਈ ਬਾਜੂ ਆਪਣੇ ਵੇਦਨ ਕਹੀਏ ਕਿਸ ਫਰੀਦਾ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਵੀਣੇ ਕੰਨ ਸਾਫ ਕੰਦੀ ਆਈਆਂ ਹੋਰ ਕਰਿੰਦੀ ਵੰਨ ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੇ ਕੋਏ ਕਰ ਸਾਈ ਚੋਂ ਘਰੜੀ ਰੰਗ ਨਵੇਲਾ ਹੋਏ ਮਹਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ ਆਪਣਾ ਲਾਇਆ ਫਿਰਮ ਨਾ ਲੱਗੀ ਜੇ ਲੋਚੇ ਸਭ ਕੋਈ ਇਹ ਫਿਰਮ ਪਿਆਲਾ ਸਖਾ ਜੈ ਭਾਵੇ ਪਹਿਲੇ ਫਰੀਦਾ ਜਿਨ ਲੋਣ ਜਗ ਮੋਇਆ ਸੇ ਲੋਣ ਮੈਂ ਡਿੱਠ ਕੱਜੋ ਰੇਖ ਮੈਂ ਸਹਿੰਦੀਆਂ ਸੇ ਪੰਖੀ ਸੋਏ ਬਹਿ ਫਰੀਦਾ ਕੋ ਗੈਂਦਿਆਂ ਚਾ ਗੈਂਦਿਆਂ ਮੱਤੀ ਦੇਂਦਿਆਂ ਨਿੱਤ ਜੋ ਸੈਤਾਨ ਮੰਜਾਇਆ ਸੇ ਚਿੱਤ ਫੇਰੇ ਚਿੱਤ ਫਰੀਦਾ ਤੀ ਉਪਵਾਹੀ ਲੱਭ ਜੇ ਸਾਈਂ ਲੋੜੇ ਸਭ ਇੱਕ ਸਿੱਧੇ ਵਿਆਹ ਲਤਾੜੀਏ ਤਾਂ ਸਾਈਂ ਦੇ ਦਰਵਾੜੀਏ ਫਰੀਦਾ ਖਾਕ ਨਾ ਨਿੰਦੀਏ ਕਾਕੂ ਜੇ ਨਾ ਕੋਏ ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ ਫਰੀਦਾ ਜਾਨ ਲੱਭ ਤਾਂ ਨਹੀਂ ਪਿਆ ਲੱਭ ਤਾਂ ਕੂੜਾ ਨਹੀਂ ਹੋ ਕਿੱਚਰ ਝੱਤ ਲੰਘਾਈਏ ਛੱਪੜ ਸੁੱਤੇ ਨੇ ਫਰੀਦਾ ਜੰਗਲ ਜੰਗਲ ਕਿਆ ਭਵੇ ਵਣ ਕੰਡਾ ਮੋੜੇ ਵਸੀ ਰੱਬ ਹਿਹਾਲੀਏ ਜੰਗਲ ਕਿਆ ਢੁੰਡੇ ਫਰੀਦਾ ਇੰਨੀ ਨਿੱਕੀ ਜੰਗੀਏ ਥਲ ਡੁੱਗਰ ਭਾਵੇ ਓਮ ਅੱਜ ਫਰੀਦੇ ਕੂਜੜਾ ਸਹਿ ਤੁਹਾਂ ਸੀ ਓਮ ਫਰੀਦਾ ਰਾਤੀਂ ਵੱਡੀਆਂ ਧੁੱਪ ਕੁੱਟਣ ਪਾਸ ਤ੍ਰਿਪਤ ਨਾ ਦਾ ਜੀਵਿਆ ਜਿਨ੍ਹਾਂ ਤੇ ਗਤਨਾ ਦਾ ਜੀਵਿਆ ਜਿਨ੍ਹਾਂ ਉਡਾਣੀ ਆਸ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ ਖੇੜਾਂ ਜਲੇ ਮਜੀਰ ਦੀਆਂ ਉੱਪਰ ਅੰਗਾਰਾ ਫਰੀਦਾ ਲੋੜੇ ਦਾ ਬਜੌਰੀਆਂ ਚੱਕਰ ਬੀਜੇ ਜੱਟ ਹੰਡੇ ਉਹਨੂੰ ਕਸਾਇਦਾ ਪੈਦਾ ਲੋੜੇ ਪੱਟ ਫਰੀਦਾ ਗਲੀਏ ਚੱਕਰ ਦੂਰ ਕਰ ਨਾਲ ਪਿਆਰੇ ਨੇ ਚਲਾਂ ਤਾਂ ਭੇਜੇ ਕੰਬਲੀ ਰਾਹਾਂ ਤਾਂ ਧੁੱਤੇ ਨੇ ਸਿੱਜੋ ਸਿੱਜੋ ਕੰਬਲੀ ਅਲੋ ਵਰਸੇ ਮੇ ਹੋ ਜਾਏ ਮਲਾ ਤਿੰਨ ਸੱਜਣਾ ਧੁੱਤੇ ਨਾ ਹੀ ਨੇ ਫਰੀਦਾ ਮੈਂ ਭੁਲਾਵਾ ਪੱਗਦਾ ਮਤ ਮੈਲੀ ਹੋਏ ਜਾਏ ਗਹਿਲਾ ਰੂਹ ਨਾ ਜਾਣੀ ਸਿਰਫੀ ਮਿੱਟੀ ਗਾਏ ਫਰੀਦਾ ਸੱਕਰ ਕੰਡ ਨਵਾਤ ਗੁਣ ਮਾਤੋ ਮਾਂਝਾ ਦੁੱਧ ਸਭੇ ਵਸੋਂ ਮਿੱਠੀਆਂ ਰੱਬ ਨਾ ਭੋਜਨ ਸੋਚ ਫਰੀਦਾ ਰੋਟੀ ਮੇਰੀ ਕਾਸੀ ਲਾਵਣ ਮੇਰੀ ਭੁੱਖ ਜਿੰਨਾ ਖਾਧੀ ਚੋਪੜੀ ਘੜੇ ਘਣੇ ਸਹਿਣਗੇ ਲੋਕ ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਪਰਸਾਏ ਜੀਓ ਅੱਜ ਨਾ ਸੁੱਤੀ ਕੰਮ ਸਿਓ ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਾਏ ਸਹੁਰੇ ਧੋਈ ਨਾ ਲਹੇ ਪਈਏ ਨਾ ਹੀ ਥਾਂ ਫਿਰ ਵਾਤੀ ਜੀ ਨਾ ਪੁੱਛੀ ਧੰਨ ਸੁਹਾਗਣ ਨਾ ਹੋ ਸਹੁਰੇ ਪਈਏ ਕੰਤ ਕੀ ਕੰਤ ਅਗਮ ਅਥਾਹ ਨਾਂਗ ਸੋ ਸੁਹਾਗਣੀ ਜੋ ਭਾਵੇ ਬੇਪਰਵਾਹ ਨਾਤੀ ਧੋਤੀ ਸੰਭੀ ਸੁੱਤੀ ਆਏ ਨਚਿੰਦ ਫਰੀਦਾ ਰਹੀ ਸੁਗੇੜੀ ਹਿੰਗਦੀ ਗਈ ਕਸੂਰੀ ਗੰਧ ਜੋਗਣ ਜਾਂਦੇ ਨਾ ਡਣਾ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋ ਪ੍ਰੀਤ ਬਿਨ ਸੁੱਕ ਗਏ ਕਮਲਾਏ ਫਰੀਦਾ ਚਿੰਤਕ ਸੋਲਾ ਵਾਣ ਬਸਰੇ ਵਸਾਵਣ ਲੇਖ ਇਹ ਮਹਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਫਰੀਦਾ ਜਿੱਤ ਤਨ ਬਿਰਹੋ ਨਾ ਉਪਜੇ ਸੋਤਨ ਜਾਣ ਮਸਾਨ ਫਰੀਦਾ ਇਹ ਵਿੱਚ ਗੰਦਲਾਂ ਧਰੀਆਂ ਖੰਡ ਲਵਾੜ ਇਹ ਕਰਾਹੇ ਦੇ ਰਹਿ ਗਏ ਕਰਾਹੀ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ ਫਰੀਦਾ ਦਰ ਦਰਵਾਜ਼ੇ ਜਾਏ ਕਿ ਕਿਉਂ ਡਿੱਠੋ ਘੜੀਆਲ ਇਹ ਨਦੋਸਾਂ ਮਾਰੀਏ ਹਮ ਦੋਸਤਾਂ ਦਾ ਕਿਆ ਹਾਲ ਘੜੀਏ ਘੜੀਏ ਮਾਰੀਏ ਪਹਿਰੀ ਲਹੇ ਸਜਾਏ ਸੋਹੇੜਾ ਘੜਿਆਲ ਜਿਉਂ ਦੁਖੀ ਰਹਿਣ ਮੁਹਾਏ ਬੁੱਢਾ ਹੋਵਾ ਸੇਖ ਫਰੀਦ ਕੰਬਣ ਲੱਗੀ ਦੇਹ ਜੇ ਸੋ ਵਰਿਆਂ ਜੀਵਣਾ ਪੀ ਤਨ ਹੋਸੀ ਕਿਹ ਫਰੀਦਾ ਬਾਰ ਪਰਾਏ ਬੈਸਣਾ ਸਾਈ ਮੁਝ ਨਾ ਦੇਹ ਜੇ ਤੂੰ ਐਵੇਂ ਰੱਖੀ ਜੀਓ ਸਰੀਰੋਂ ਲਹੇ ਕੰਧ ਕਹਾੜਾ ਸਿਰ ਘੜਾ ਬਣ ਕੇ ਸਰ ਲੁਹਾਰ ਫਰੀਦਾ ਹੋ ਲੋੜੀ ਸੋਇ ਆਪਣਾ ਤੂੰ ਲੋੜਿਆ ਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਹੀ ਲੋਣ ਅੱਗੇ ਗਏ ਸਿਆਪ ਸਨ ਝੋਟਾਂ ਖਾਸੀ ਕੌਣ ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ ਜੈ ਸਤੇ ਜੀ ਰਾਣਮੇ ਸੀ ਅਸੀਮਾ ਗੱਡ ਫਰੀਦਾ ਕੋਠੇ ਮੰਡੋ ਮਾੜੀਆਂ ਉਸਾਰੇ ਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਸਣ ਮੇਖਾਂ ਅਗਲੀਆਂ ਜਿੰਦ ਨਾ ਤਾਈ ਮੇਖ ਵਾਰੀ ਆਪੂ ਆਪਣੀ ਚੱਲੇ ਮੁਸਾਇਕ ਸੇਖ ਫਰੀਦਾ ਦੋ ਦੀ ਬੁਲੰਦਿਆਂ ਮਲਕ ਭੱਠਾ ਆਏ ਫਰੀਦਾ ਦੋ ਦੀ ਬੁਲੰਦਿਆਂ ਮਲਕ ਬਿਠਾ ਆਏ ਗੱਲ ਲੀਤਾ ਘੱਟ ਲੁੱਟਿਆ ਦੀਵੜੇ ਗਿਆ ਬੁਝਾਏ ਫਰੀਦਾ ਵੇਖ ਪਾਹੇ ਜੇ ਸੀਆ ਜੇ ਸਿਰ ਸੀਆ ਤਲਾ ਕਮ ਆਦੇ ਔਰ ਕਾਗਦੇ ਕੁੰਨੇ ਕੋਲ ਲਿਆ ਮੰਦੇ ਅਮਲ ਕਰਿੰਦਿਆਂ ਇਹ ਸਜਾਇਤਨਾ ਫਰੀਦਾ ਕੰਨ ਮਸੁੱਲਾ ਸੂਬ ਗੱਲ ਦਿਲ ਕਾਤੀ ਗੁੜਵਾਤ ਬਾਹਰ ਦਿੱਤੇ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰਤੀ ਰਤ ਨਾ ਨਿਕਲੇ ਜੇ ਤਨ ਚੀਰੇ ਕੋਏ ਜੋ ਤਨ ਰਤੇ ਰੱਬ ਸਿਓ ਸਿਤ ਤਨ ਰਤ ਨਾ ਹੋਏ ਮਹਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੇ ਜੋ ਸਹਿ ਰਤੇ ਆਪਣੇ ਤੇ ਤਨ ਲੋਭ ਰਤ ਨਾ ਹੋਏ ਪੈ ਪੈ ਤਨ ਕੀਣ ਹੋਏ ਲੋਭ ਰਤ ਵਿੱਚੋਂ ਜਾਏ ਜੋ ਬਿਸੰਤਰ ਤਾਰ ਸ਼ੁੱਧ ਹੋਏ ਤਿਉਂ ਹਰਕਾ ਪਾਓ ਦੁਰਮੁਖ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਰਵਰ ਢੂੰਡ ਲਓ ਜਿੱਥੋਂ ਲੱਭੀ ਵੱਥ ਛੱਪੜ ਢੂੰਡੇ ਕਿਆ ਹੋਵੇ ਚਿੱਕੜ ਡੁੱਬੇ ਹੱਥ ਫਰੀਦਾ ਨੱਡੀ ਸੰਤ ਨਾ ਰਾਵਿਓ ਵੱਡੀ ਸੀ ਮੋਈ ਆਸ ਧਨ ਕੁਵੇਂਦੀ ਗੌਰਮੇ ਤੈ ਸਹਿ ਨਾ ਮਿਲੀ ਆਸ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ ਰੇਮਨ ਗੈਲੇ ਬਾਵਲੇ ਮਾਣੇ ਕਿਆ ਰਲੀਆਂ ਫਰੀਦਾ ਕੋਠੇ ਧੁੱਖਣ ਕੇਤੜਾ ਫਿਰ ਨੀਂਦੜੀ ਨਵਾਰ ਜੋ ਦਿਲ ਅੱਗੇ ਗਾਣਵੇਂ ਗਏ ਬਲਾੜੋ ਲਾੜ ਫਰੀਦਾ ਕੋਠੇ ਮੰਡੋ ਮਾੜੀਆਂ ਇਤਨਾ ਲਾਏ ਚਿੱਤ ਮਿੱਟੀ ਪਈ ਤੋਲਵੀ ਕੋਈ ਨਾ ਹੋਸੀ ਮਿੱਤ ਫਰੀਦਾ ਮੰਡਵ ਮਾਲ ਨਾ ਲਾਏ ਮਰਦਸਤਾਨੀ ਚਿੱਤ ਧਰ ਸਾਈ ਜਾਏ ਸਮਾਲ ਜਿੱਥੇ ਹੀ ਤੋ ਵੰਜਣਾ ਫਰੀਦਾ ਜਿੰਨੀ ਕਮੀ ਨਾਏ ਗੁਣ ਤੇ ਕਮੜੇ ਵਸਾਰ ਮਤ ਸ਼ਰਮਿੰਦਾ ਪੀ ਵਈ ਸਾਈ ਦੇ ਦਰਬਾਰ ਫਰੀਦਾ ਸਾਹਿਬ ਦੀ ਕਰ ਚਾਤੀ ਦਿਲ ਦੀ ਲਾਏ ਭਰਾਂਦ ਦਰਵੇਸਨੋ ਲੋੜੀਏ ਰੁੱਖਾਂ ਦੀ ਜੀ ਰਾਂਦ ਫਰੀਦਾ ਕਾਲੇ ਮੰਡੇ ਕੱਪੜੇ ਕਾਲਾ ਮੰਡਾ ਵੇਸ ਗੁਨਹੀ ਭਰਿਆ ਮੈਂ ਫਿਰਾਂ ਲੋਕ ਪਏ ਦਰਵੇਸ ਤੱਤੀ ਤੋਏ ਨਾ ਪਲਵੀਏ ਜੇ ਜਲ ਚੁੱਪੀ ਦੇ ਫਰੀਦਾ ਜੋ ਦਹਾਗਾ ਰੱਬ ਦੀ ਝੂਰੇ ਦੀ ਝੂਰੇ ਜਾਂ ਕੁਆਰੀ ਤਾਂ ਚਾਹ ਵੀ ਵਾਹੀ ਤਾਂ ਮਾਮਲੇ ਫਰੀਦਾ ਇਹੋ ਪੁੱਛੋ ਤਾਂ ਵੱਤ ਕੁਆਰੀ ਨਾ ਪੀਏ ਕਲਰ ਕੇਰੀ ਚੱਪੜੀ ਆਏ ਲੱਤੇ ਹੰਝ ਸਿੰਜੂ ਮੋੜ ਨਾ ਪੀਵੇ ਉਂਡਣ ਸੰਧੀ ਡੰਜ ਹੰਸ ਉਡਲ ਕੋਧਰੇ ਪਿਆ ਲੋਕ ਉਡਾਣ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ ਚੱਲ ਚੱਲ ਗਈਆਂ ਪੰਕੀਆਂ ਜਿੰਨੀ ਮਿਸਾਏ ਤਲ ਫਰੀਦਾ ਸਰ ਭਰਿਆ ਪੀ ਚੱਲ ਸੀ ਥੱਕੇ ਕਬਲ ਤਲ ਫਰੀਦਾ ਇੱਟ ਸਰਾਣੇ ਭੋਏ ਸਵਣ ਕੀੜਾ ਲੜਿਓ ਮਾਸ ਕੇਤੜਿਆਂ ਜੋਗ ਵਾਪਰੇ ਇੱਕ ਤਪਿਆ ਪਾਸ ਫਰੀਦਾ ਭੰਨੀ ਘੜੀ ਸਵਾਨਵੀਂ ਟੁੱਟੀ ਨਾਗਰ ਲੜਜ ਅਜ਼ਰਾਈਲ ਫਰਿਸ਼ਤਾ ਕਹਿ ਕਰ ਨਾਠੀ ਅੱਜ ਫਰੀਦਾ ਭੰਨੀ ਘੜੀ ਸਵਾਨਵੀਂ ਟੁੱਟੀ ਨਾਗਰ ਲੱਜ ਜੋ ਸੱਜਣ ਪੋਏ ਭਾਰ ਤੇ ਸੇ ਕਿਉਂ ਜੋ ਸੱਜਣ ਪੋਏ ਭਾਰ ਤੇ ਸੇ ਕਿਉਂ ਆਵੇ ਅੱਜ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭੱਲੀ ਰੀਤ ਕਵੀ ਚੱਲ ਨਾ ਆਇਆ ਪੰਜੇ ਵਕਤ ਮੁਸੀਤ ਉੱਠ ਫਰੀਦਾ ਉਜੂ ਸਾਜ ਸੁਭਨ ਮਾਚ ਗੁਜਾਰ ਜੋ ਸਿਰ ਸਾਈ ਨਾ ਨਵੇ ਸੋ ਸਿਰ ਕਾਪੋ ਤਾਰ ਜੋ ਸਿਰ ਸਾਈ ਨਾ ਨਵੇ ਸੋ ਸਿਰ ਕੀ ਦੇਕਾਏ ਕੁੰਨੇ ਹੇਠ ਜਲਾਈਏ ਬਾਲਣ ਸੰਧੇ ਸਾਏ ਫਰੀਦਾ ਕਿੱਥੇ ਤੈਂਡੇ ਮਾਂਦਿਆਂ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਆ ਹੋਏ ਤੈ ਪਾਸੋਂ ਇਉਂ ਲੱਦ ਗਏ ਤੂੰ ਅਜੇ ਨਾ ਪਤੀਣ ਹੋਏ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਅੱਗੇ ਮੂਲਣਾ ਆਪਸੀ ਦੋਚ ਸੰਧੀ ਪਾਹੇ ਮਹਲਾ ਪੰਜਵਾਂ ਫਰੀਦਾ ਖਲ ਖਲਕਮੇ ਖਲਕ ਵਸੇ ਰੱਬ ਮਾਹੇ ਮੰਦਾ ਕਿਸ ਨੂੰ ਆਖੀਏ ਜਾਂ ਕਿਸ ਮਨ ਕੋਈ ਨਾਹੇ ਫਰੀਦਾ ਜੇ ਦੇ ਨਾਲਾ ਕੱਪਿਆ ਜੇ ਗਲ ਕੱਪੇ ਚੁੱਪ ਪਵਨ ਇੱਤੀ ਮਾਮਲੀ ਸਹਨ ਇੱਤੀ ਦੁੱਖ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ ਹੇੜੇ ਮੋਤੀ ਧਾ ਸੇ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ ਫਰੀਦਾ ਪੰਖ ਪਰਾਉਣੀ ਦੁਨੀ ਸਹਾਵਾ ਬਾਗ ਨਾਉਤ ਵੱਜੀ ਸੁਭੇਸੋਂ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਥੂਰੀ ਵੰਡੀਏ ਸੁੱਤਿਆਂ ਮੇਰੇ ਨਾ ਭਾਓ ਜਿਨ੍ਹਾਂ ਨੈਣ ਨੀ ਅਰਾਵਲੇ ਤਿੰਨਾਂ ਮਿਲਣ ਖਵਾਓ ਫਰੀਦਾ ਮੈਂ ਜਾਣਿਆ ਦੁੱਖ ਮੁਚਕੂ ਦੁੱਖ ਸੁਭਾਏ ਜੱਗ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰੇ ਹਾ ਅੱਗ ਮਹਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਪੰਜ ਵਸੂਲਾ ਬਾਗ ਜੋਜਨ ਪੀਰ ਨਵਾਜਿਆ ਤਿੰਨਾ ਅੰਚ ਨਾ ਲਾਗ ਮਹਲਾ ਪੰਜਾਂ ਫਰੀਦਾ ਅਮਰ ਸਹਾਵੜੀ ਸੰਗ ਸੁਣਨੀ ਦੇਹੇ ਵਿਰਲੇ ਕੇਈ ਪਾਈਅਨ ਜਿਨ੍ਹਾਂ ਪਿਆਰੇ ਨੇ ਕੰਧੀ ਵਹਿਣ ਟਾਏ ਤੋਂ ਪੀ ਲੇਖਾ ਦੇਵਣਾ ਜਿੱਦ ਰੱਬ ਰਜਾਏ ਵਹਿਣ ਤੁਦਾ ਉਗਾਉ ਕਰੇ ਫਰੀਦਾ ਦੁੱਖਾਂ ਸੇਤੀ ਦੋ ਗਿਆ ਸੂਲਾਂ ਸੇਤੀ ਰਾਤ ਖੜਾ ਪੁਕਾਰੇ ਪਾਤਣੀ ਬੇੜਾ ਕੱਪੜਵਾਤ ਲੰਮੀ ਲੰਮੀ ਨਦੀ ਵਹੇ ਕੰਧੀ ਘੇਰੇ ਹੇਤ ਬੇੜੇ ਨੂੰ ਕੱਪੜ ਕਿਆ ਕਰੇ ਜੇ ਪਾਠਣ ਰਹੇ ਸੁਚੇਤ ਫਰੀਦਾ ਗੱਲੀ ਸੋ ਸੱਜਣ ਵੀ ਇੱਕ ਢਿੰਦੀ ਨਾਲ ਹਾਂ ਧੋਖਾਂ ਜਿਉਂ ਮਾਲੀ ਕਾਰਨ ਤਿੰਨਾ ਮਾਂ ਪਰੀ ਫਰੀਦਾ ਇਹੋ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ ਕੰਨੀ ਬੁੱਝੇ ਦੇ ਰਿਹਾ ਕੀਤੀ ਵਗੇ ਪਾਉਣ ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਵਹਨ ਜੋ ਜੋ ਵੰਨੇ ਡੀਹੜਾ ਸੋ ਉਮਰ ਹੱਥ ਪਵਨ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੂੰਡੇ ਕਾਗ ਜਜੇ ਸਰਬ ਨਾ ਬੌੜਿਓ ਦੇਖ ਬੰਦੇ ਕੇ ਭਾਗ ਕਾਗਾ ਕਰਨ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਣਾ ਮਾਖ ਹੋ ਫਿਰ ਦੇਖਣ ਕੀ ਆਸ ਕਾਗਾ ਚੂੜਨਾ ਪਿੰਜਰਾ ਬਸੇ ਤਾਂ ਉਡਰ ਜਾਏ ਜਿਤ ਪਿੰਜਰੇ ਮੇਰਾ ਸੌ ਵਸੇ ਮਾਸ ਨੇ ਦੂ ਸਾਹੇ ਫਰੀਦਾ ਗੋਰਨ ਵਾਣੀ ਛੱਡ ਫਿਰੇ ਨੇ ਘਰਿਆਂ ਘਰ ਆਓ ਸਰਪਰ ਮੈਂ ਇੱਥੇ ਆਵਣਾ ਮਰਨੋ ਨਾ ਡਰਿਆ ਹੋ ਇੰਨੀ ਲੋਣੀ ਦੇਖਦਿਆਂ ਕੇਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੰਧੀ ਉੱਤੇ ਰੁੱਖੜਾ ਕਿਚੜਕ ਬੰਨੇ ਧੀਰ ਫਰੀਦਾ ਕੱਚੇ ਭਾਂਡੇ ਰੱਖੀਏ ਕਿਚੜ ਤਾਈ ਨੀਰ ਫਰੀਦਾ ਮਹਿਲ ਸੱਖਣ ਰਹਿ ਗਏ ਵਾਸਾ ਆਇਆ ਚੱਲ ਗੋਰਾਂ ਸੇ ਨਮਾਣੀਆਂ ਵੈਸਣ ਰੂਹਾਂ ਮਲ ਆਖੀ ਸੇਖਾ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੋਤੇ ਦਾ ਬੰਨਾ ਐਵੇਂ ਦਿਸੇ ਦੋ ਦਰਿਆ ਵੇ ਢਾਹਾ ਅੱਗੇ ਦੋ ਤਪਿਆ ਸੁਣੀਏ ਹੋਰ ਪਵੇ ਕਹਾਹਾ ਇਕਨਾਂ ਨੂੰ ਸਭ ਸੋਝੀ ਆਈ ਇੱਕ ਫਿਰ ਦੇਵੇ ਪਰਵਾਹ ਅਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰ ਗਏ ਉਗਾਹਾ ਫਰੀਦਾ ਦਰਿਆਵੇ ਕੰਨੇ ਬੰਗਲਾ ਬੈਠਾ ਕੇਲ ਕਰੇ ਦੇ ਹੰਜ ਨੂੰ ਅਚਿੰਤੇ ਬਾਜ ਪਏ ਤੇ ਫਿਰ ਰੱਬ ਦੇ ਕੇਲਾਂ ਵਿੱਚ ਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਸਾਡੇ ਤ੍ਰੈਮਣ ਦੇਹ ਹੋਰੀ ਚੱਲੇ ਪਾਣੀ ਹਨ ਆਇਓ ਬੰਦਾ ਦੁਨੀ ਵਿੱਚ ਵਸ ਆ ਸੋਣੀ ਬੰਨ ਮਲਕਲ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ ਕਿੰਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌਂ ਜਾਣਿਆਂ ਦਹਿ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰ ਗਏ ਆਏ ਕੰਮ ਫਰੀਦਾ ਹੋ ਬਲਹਾਰੀ ਤਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਨ ਥਲ ਵਸਣ ਰੱਬ ਨੇ ਛੁੱਟਣ ਪਾਸ ਫਰੀਦਾ ਰੁੱਤ ਫਿਰੀ ਵਣ ਕੰਬਿਆ ਪਤ ਝੜੇ ਚੜ ਪਾਹੇ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਥਾਊ ਨਾਹੇ ਫਰੀਦਾ ਪਾਟ ਪਟੋਲਾ ਧਾਜ ਕਰੀ ਕੰਬ ਲੜੀ ਪਹਿ ਰਹੇ ਹੋ ਜਿੰਨੀ ਵੇਸੀ ਸੌ ਮਿਲੇ ਸਹੀ ਵੇਸ ਕਰਿਓ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬ ਲੜੀ ਪਹਿ ਰਹੇ ਨਾਨਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰੇ ਮਹੱਲਾ ਪੰਜਾਂ ਫਰੀਦਾ ਗਰਭ ਜਿੰਨਾ ਵਡਿਆਈਆਂ ਧਨ ਜੋਬਨ ਆਗਾਹ ਖਾਲੀ ਚੱਲੇ ਧਣੀ ਸਿਉਂ ਟਿੱਬੇ ਜਿਉਂ ਮਿਆਹ ਫਰੀਦਾ ਖਾਲੀ ਚੱਲੇ ਧਣੀ ਸਿਉਂ ਟਿੱਬੇ ਜਿਉਂ ਮਿਆਹ ਫਰੀਦਾ ਤਿੰਨਾ ਮੁੱਕ ਡਰਾਵਣੇ ਜਿੰਨਾ ਉਸਾਰਿਓ ਨਾਓ ਇੱਥੇ ਦੋ ਭਣੇਰੇ ਅੱਗੇ ਠਾਉ ਨਾ ਠਾਉ ਫਰੀਦਾ ਪਿਛਲ ਰਾਤ ਨਾ ਜਾਗੇ ਹੋਏ ਦੀ ਵੰਦੜੋ ਮੋਏ ਹੋਏ ਜੇ ਤੈਂ ਰੱਬ ਉਸਾਰਿਆ ਤਾਂ ਰੱਬ ਨਾ ਵਿਸਰੇ ਹੋਏ ਮਹੱਲਾ ਪੰਜਵਾਂ ਫਰੀਦਾ ਕੰਤਨ ਗਾਵਲਾ ਵੱਡਾ ਮੇਹ ਮੁਹਤਾਜ ਅੱਲੇ ਸੇਤੀ ਰੱਥਿਆ ਇਹ ਸੰਜਾਵਾਂ ਸਾਜ ਮਹੱਲਾ ਪੰਜਾਂ ਫਰੀਦਾ ਦੁੱਖ ਸੁੱਖੇ ਕਰ ਦਿਲ ਤੇ ਲਾਏ ਵਕਾਰ ਅੱਲੇ ਭਾਵੇ ਸੋ ਭਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਾਂ ਫਰੀਦਾ ਦੁਨੀਆਂ ਮੁਜਾਈ ਵੱਜਦੀ ਤੂੰ ਵੀ ਵੱਜੇ ਨਾਲ ਸੋਈ ਜੀਓ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ ਮਹੱਲਾ ਪੰਜਵਾਂ ਫਰੀਦਾ ਦਿਲ ਦਾ ਪੈ ਇਸ ਦੁਨੀ ਸੋ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾਂ ਗਾਖਣੀ ਸੋ ਪਾਈਏ ਪੂਰ ਕਰਾਮ ਪਹਿਲੇ ਪੈਰੇ ਫੁੱਲੜਾ ਫਲਪੀ ਪੁਛਾ ਰਾਤ ਜੋ ਜਗਨ ਲਹਨ ਸੇ ਸਾਈਂ ਕੰਨੋਂ ਦਾਤ ਦਾਤੀ ਸਾਹਿਬ ਸੰਧੀਆਂ ਕਹਿ ਚੱਲੇ ਤਿਸ ਨਾਲ ਇੱਕ ਜਗਨ ਦੇ ਨਾਂ ਲੈਣ ਇੱਕ ਨਾ ਸੁੱਤਿਆਂ ਦੇ ਅਠਾਲ ਤੂੰ ਢੈਂਦੀਏ ਸਹਾਕੂ ਤਉ ਤਨ ਕਾਈ ਚੋਰ ਤੂੰ ਢੈਂਦੀਏ ਸਹਾਕੂ ਤਉ ਤਨ ਕਾਈ ਕੋਰ ਜਿਨ੍ਹਾਂ ਨਾਂ ਸੁਹਾਗਣੀ ਤਿੰਨਾਂ ਝਾਕ ਨਾ ਹੋਰ ਸਬਰ ਮੰਚ ਕਮਾਣੇ ਸਬਰ ਕਾਨੀ ਹਣੋ ਸਬਰ ਸੰਧਾ ਬਾਣ ਖਾਲ ਖਤਾ ਨਾ ਕਰੀ ਸਬਰ ਅੰਦਰ ਸਾਬਰੀ ਤਨ ਐਵੇਂ ਜਾ ਲੇਨ ਹੁਣ ਜੀ ਖੁਦਾਏ ਦੇ ਭੇਤ ਨਾ ਕਿਸੇ ਦੇਣ ਸਬਰ ਇਹ ਸੁਆਓ ਜੇ ਤੂੰ ਬੰਦਾ ਦਿੜ ਕਰੇ ਵੱਧ ਸੀਵੇ ਦਰਿਆਓ ਟੁੰਡ ਨਾ ਵੱਧ ਸੀਵੇ ਦਰਿਆਓ ਟੁੱਟ ਨਾ ਸੀਵੇ ਵਾੜਾ ਫਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ ਇੱਕ ਨਾ ਕਿੰਨੇ ਚਾਲੀਏ ਦਰਵੇਸਾਵੀ ਰੀਤ ਤਨ ਤਪੇ ਤਨੂਰ ਜਿਉਂ ਬਾਲਣ ਹੱਡ ਬੁਲਾਨ ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਫਰੀ ਮਲਾਨਾ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਪੇੜਿਆ ਅੰਦਰ ਫਰੀ ਨਿਹਾਲ ਹੋਰ ਢੈਂਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਲੱਖ ਨਾਲ ਲਿਖੀਏ ਗੁਰਮੁਖ ਦੇ ਦਸਾਲ ਹੰਸਾਂ ਦੇਖ ਤਰੰਦਿਆਂ ਬੱਗਾਂ ਆਇਆ ਚਾਓ ਡੁੱਬ ਹੋਏ ਬਗ ਬੱਪੜੇ ਸਿਰ ਤਲ ਉੱਪਰ ਪਾਓ ਮੈਂ ਜਾਣਿਆ ਵਡਹਾਂਸੇ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਮ ਨਾ ਭੇੜੀ ਅੰਗ ਕਿਆ ਹੰਸ ਕਿਆ ਬੰਗਲਾ ਜਾ ਕੋ ਨਦਰ ਧਰੇ ਜੇ ਤਿਸ ਭਾਵੇ ਨਾਨਕਾ ਕਾਗੋਂ ਹੰਸ ਕਰੇ ਸਰਵਰ ਪੰਖੀਏ ਕਰੋ ਪਾਈ ਵਾਰ ਪਚਾਸ, ਇਹ ਤਨ ਲਹਿਰੀ ਗੜ ਪਿਆ ਸੱਚੇ ਤੇਰੀ ਆਸ। ਕਵਣ ਜੋ ਅੱਖਰ ਕਵਣ ਗੁਣ, ਕਵਣ ਕਮਣੀਆਂ ਮੰਤ, ਕਵਣ ਸੋਵੇ ਸੁਭਾਅ ਕਰੀ ਜਿਤ ਵਸ ਆਵੇ ਕੰਤ। ਨਿਵਣ ਸੁਅਖਰ ਕਵਣ ਗੁਣ, ਜੇ ਬਾਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਿਆ ਵੀ ਕੰਤ। ਮਤ ਹੋਤੀ ਹੋਏ ਮਤ ਹੁੰਦੀ ਹੋਏ ਐਣਾ, ਤਾਣ ਹੁੰਦੇ ਹੋਏ ਨਤਾਣਾ, ਅਣਹੋਂਦੇ ਆ ਵੰਡਾਏ ਕੋ ਐਸਾ ਭਗਤ ਲਾਏ। ਇਹ ਫਿੱਕਾ ਨਾ ਗਲਾਏ ਸਭਨਾ ਮੈਂ ਸਾਈ ਧਣੀ, ਹਿਆਉ ਨਾ ਕਹੀ ਠਾਏ ਮਾਣਕ ਸਭ ਮੋਲ। ਸਭਨਾ ਮਨ ਮਾਣਕ ਠਾਣ ਮੋਲ ਮਚਾਂਗਵਾ, ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀ ਦਾ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਜੋਨੀ ਸਾਹਿਬ ਅੰਗਰ ਪ੍ਰਸਾਦ, ਸਹੀਏ ਸ੍ਰੀ ਮੁਖ ਵਾਕ ਮਹੱਲਾ ਪੰਜਵਾਂ। ਆਦਿ ਪੁਰਖ ਕਰਤਾਰ ਕਰਨ ਕਾਨ ਸਭ ਆਪੇ, ਸਰਬ ਰਿਓ ਭਰਪੂਰ ਸਲ ਘੱਟ ਰਿਓ ਵਿਆਪੇ। ਵਿਆਪ ਦੇਖੀਏ ਜਗਤ ਜਾਣੇ ਕੌਣ ਤੇਰੀ ਗਤ, ਸਰਬ ਕੀ ਰੱਖਿਆ ਕਰੇ ਆਪੇ ਹਰ ਪਤ। ਅਵਨਾਸੀ ਅਵਗਤ ਆਪੇ ਆਪ ਉਤ ਪਤ, ਏਕੇ ਤੂੰ ਹੀ ਏਕੇ ਅਨ ਨਾਹੀਂ ਤੂੰ ਭਤ, ਹਰ ਅੰਤ ਨਾਹੀਂ ਪਾਰਾਵਾਰ ਕੌਣ ਹੈ ਕਰੇ ਵਿਚਾਰ। ਜਗਤ ਪਿਤਾ ਹੈ ਸਰਬ ਪੁਰਾਣ ਕੋ ਆਧਾਰ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ। ਇੱਕ ਜਿਹੀ ਕਿਆ ਬਖਾਨੇ ਹਾਂ ਕੇ ਬਲ ਬਲ ਬਲ ਬਲ ਸਤ ਬਲਹਾਰ, ਅੰਮ੍ਰਿਤ ਪ੍ਰਵਾਸਰ ਅਤੁਲ ਭੰਡਾਰ ਭਰ, ਪਰੇ ਹੀ ਤੇ ਭਰੇ ਅਪਰੇ ਭਾਰ ਪਰ, ਆਪ ਨੂੰ ਭਾਵਨ ਕਰ ਮੰਤਰ ਨਾ ਦੂਸਰੋ ਧਾਰ। ਉਹ ਪੁੱਤ ਪਰਲੋਏ ਕੇ ਨਿਮਕ ਤੋ ਘਰ, ਆਨਾ ਹੀ ਸੰਸਰ ਉਜਿਆਰ ਨਿਰਮਰ, ਕੋਟ ਪ੍ਰਾਸ ਜਾਏ ਨਾਮ ਲੀਏ ਹਰ ਹਰ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ। ਏਕ ਜਿਹੀ ਕਿਆ ਬਖਾਨੇ ਹਾਂ ਕੇ ਬਲ ਬਲ ਬਲ ਬਲ ਸਦ ਬਲਹਾਰ, ਸਗਲ ਪਵਨ ਧਾਰੇ ਏਕ ਥੈ ਕੀਏ ਵਿਸਾਰੇ, ਪੂਰ ਰਹੋ ਸਰ ਮੈਂ ਆਪ ਹੈ ਨਰਾਰੇ, ਹਰ ਗੁਰ ਨਾਹੀ ਅੰਤ ਪਾਰੇ ਜੀ ਜਨ ਸਭ ਸਾਰੇ, ਸਗਲ ਕੋ ਦਾਤਾ ਏਕੇ ਅਲਖ ਮਰਾਰੇ, ਆਪ ਹੀ ਧਾਰਨ ਧਾਰੇ ਕੁਦਰਤ ਹੈ ਦਿਖਾਰੇ, ਵਰਨ ਚਿਨ ਨਾਹੀ ਮੁੱਖ ਨਾਮ ਸਾਰੇ, ਜਨ ਨਾਨਕ ਭਗਤ ਦਾਰੇ ਤੁਲ ਬ੍ਰਹਮ ਸੰਸਾਰ। ਏਕ ਜਿਹੀ ਕਿਆ ਬਖਾਨੇ ਹਾਂ ਕੇ ਬਲ ਬਲ ਬਲ ਬਲ ਸਦ ਬਲਹਾਰ, ਸਰਬ ਗੁਣ ਦਾਨ ਕੀਮਤ ਨਾ ਗਿਆਨ ਧਾਨ, ਉੱਚੇ ਤੇ ਉੱਚੋ ਜਾਨੀ ਦੇ ਪ੍ਰਭ ਤੇਰੋ ਥਾਨ, ਮਨ ਧਨ ਤੇਰੋ ਪ੍ਰਾਨ, ਏਕੇ ਸੂਤ ਹੈ ਜਹਾਨ, ਕਮਲ ਉਪਨਾ ਦਿਓ ਵੱਡੇ ਤੇ ਵਡਾਨ, ਜਾਣੇ ਕੌਣ ਤੇਰੋ ਭਇਓ ਲੱਕ ਪਾਰ ਦਿਓ, ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨ, ਜਾ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ। ਏਕ ਜਿਹੀ ਕਿਆ ਬਖਾਨੇ ਹਾਂ ਕੇ ਬਲ ਬਲ ਬਲ ਬਲ ਸਦ ਬਲਹਾਰ, ਨਿਰੰਕਾਰ ਕਾਰ ਚਾਲ ਪੂਰਨ ਅਵਨਾਸੀ, ਹਰਕਵੰਤ ਅਨੰਤ ਰੂਹ ਨਿਰਮਲ ਵਿਗਾਸੀ, ਗੁਣ ਗਾਵੇ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ, ਜਾਂ ਕੋ ਹੋਏ ਕਿਰਪਾ ਸੋ ਜਨ ਪ੍ਰਭ ਤੁਮੇ ਮਲਾਸੀ, ਤਨ ਤਨ ਤੇ ਧਨ ਜਨ ਜੇ ਕਿਰਪਾਲ ਹਰ ਹਰ ਭਇਓ, ਹਰ ਗੁਰੂ ਨਾਨਕ ਜਿਨ ਪਰਸਿਓ, ਸੇ ਜਨ ਮਨ ਦੋਥੇ ਰਹੋ, ਸਤ ਸਤ ਹਰ ਸਤ ਸਤ ਸਤੇ ਸਤ ਭਣੀਏ, ਦੂਸਰਿਆਂ ਨਵਰ ਪੁਰਖ ਪਹੁਰਾ ਤਨ ਸੁਣੀਏ, ਅੰਮ੍ਰਿਤਸਰ ਕੋ ਨਾਮ ਲੈ ਤਮਨ ਸਾਹਿਬ ਸੁਖ ਪਾਏ, ਜੇ ਰਸਨ ਚੱਕਿਓ ਤੇ ਜਨ ਤ੍ਰਿਪਤ ਗਾਏ, ਜੇ ਠਾਕਰ ਸੋ ਪ੍ਰਸੰਨ ਭਇਓ ਸਾਧ ਸੰਗ ਤੇ ਪਿਆਰ, ਹਰ ਗੁਰੂ ਨਾਨਕ ਜਨ ਪਰਸਿਓ ਤਿੰਨ ਸਭ ਕੁਲ ਕੀ ਉਧਾਰ, ਸਚ ਸਭਾ ਦਿਵਾਨ ਸਾਹ ਸੱਚੇ ਭੈ ਧਰਿਓ, ਸੱਚੇ ਤਖਤ ਨਿਵਾਸ ਸਚ ਸਪਾਵਸ ਕਰਿਓ, ਸਤ ਸਿਰਜਿਓ ਸੰਸਾਰ ਆਪ ਭੁੱਲ ਨਾ ਭੁੱਲੋ, ਰਤਨ ਨਾਮ ਅਪਾਰ ਕੀਮ ਨਾ ਭਵੇ ਅਮੁੱਲੋ, ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤੈਨੂੰ ਪਾਏ, ਹਰ ਗੁਰ ਨਾਨਕ ਜਿਨ ਪਰਸਿਓ ਤੇ ਬੋੜ ਫਿਰ ਜੋ ਨ ਆਏ, ਕਵਣ ਜੋ ਕੌਣ ਗਿਆਨ ਧਿਆਨ ਕਵਣ ਬੇਦਿਉਸਤ ਕਰੀਏ, ਸਿਧ ਸਾਧ ਤੇ ਤੀ ਸਿਖੋ ਤਿਰ ਕੀਮ ਨ ਭਰੀਏ, ਬ੍ਰਹਮਾਦਿਕ ਸੰਕਾਰ ਸੇ ਗੁਣੰਤ ਨ ਪਾਏ, ਅੱਗੋ ਗਇਓ ਨਹੀਂ ਜਾਏ ਪੂਰ ਸਰਬ ਰਿਓ ਸਮਾਏ, ਜੇ ਕਾਟੀ ਸਿਲਕ ਦਿਆਲ ਪ੍ਰਾਪ ਸੇ ਜਾਣ ਲੱਗੇ ਭਗਤੇ, ਹਰ ਗੁਰੂ ਨਾਨਕ ਜਿਨ ਪਰਸਿਓ ਤੇ ਏਤਿਉਤ ਸਦਾ ਮੁਕਤੇ, ਪ੍ਰਭ ਦਾ ਤੁਧ ਤਾਰ ਪਰਿਓ ਜਾਚ ਕੇ ਕਸਰਨਾ, ਮਿਲੇ ਦਾਨ ਸੰਤ ਰੇਨ ਜੇ ਲਗ ਪਉ ਜਲ ਤਰਨਾ, ਬੇਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੇ, ਦਿਓ ਦਰਸ ਮਨ ਚਾਓ ਭਗਤ ਹੋ ਮਨ ਠਹਿਰਾਵੇ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਾਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲਾਰ ਪਵਨ ਮੈਂ ਜਨ ਨਾਨਕ ਗੁਰਪਾਰ ਬ੍ਰਹਮ। ਸਵਈਏ ਸ੍ਰੀ ਮੁਖ ਵਾਕ ਮਹੱਲਾ ਪੰਜਵਾਂ। ਇੱਕ ਓਮਕਾਰ ਸਤਿਗੁਰ ਪ੍ਰਸਾਦ, ਕਾਚੀ ਦੇ ਮੋਹ ਫੋਨ ਬਾਂਦੀ, ਸੱਟ ਘਟੋ ਕੁਚੀ ਲੁਕੋ ਗਿਆਨੀ, ਧਾਵਤ ਭ੍ਰਮਤ ਰਹਿਤ ਨਹੀਂ ਪਾਵਤ, ਧਾਵਤ ਭ੍ਰਮਤ ਰਹਿ ਨਹੀਂ ਪਾਵਤ, ਪਾਰ ਭ੍ਰਮ ਕੀ ਗਤ ਨਹੀਂ ਜਾਣੀ, ਜੋ ਮੈਂ ਰੋ ਮਾਇਆ ਮਦ ਮਾਤਾ, ਵਿਚਰਤ ਬਿਕਲ ਵਡੋ ਮਾਨੀ, ਪਰ ਤਨ ਪਰ ਨਾਰਨਿੰਦਾ, ਜੇ ਮਿੱਠੀ ਜੀ ਮਾਇਆ ਧਾਨੀ,
1: ਬਲਵੰਤ ਛਾਪ ਕਰ ਤੇ ਪਾਵਾ ਫਿਰ ਸੁਣਤ ਪ੍ਰਭ ਅੰਤਰ ਜਾਮੀ ਸੀਲ ਧਰਮ ਦੇ ਸੁਚਨਾਥ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਕਰ ਰਾਖ ਲੈ ਨਾਨਕ ਕੇ ਸਵਾਮੀ ਕੀਰਤ ਕਰਨ ਸਰਨ ਮਨ ਮੋਹਨ ਜੋਨ ਪਾਪ ਧਾਰਨ ਕੋ ਹਰ ਤਾਰਨ ਕਰਨ ਸਮਰੱਥ ਸਭੇ ਬਿਲਕੁਲ ਸਮੂਹ ਉਧਾਰਨ ਸੋ ਚਿਤ ਚੇਤ ਚੇਤ ਜਾਨ ਸਤ ਸੰਗਤ ਪਰਮ ਅੰਧੇਰ ਮੋਯੋ ਕਰ ਧੋ ਮੂਰਤ ਕਰੀ ਚਸ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲੋ ਹੋਛੋ ਕਾਜ ਲਪ ਸੁਖ ਬੰਧਨ ਕੋਟ ਜਨਮ ਕਹਾਂ ਦੁਖ ਪਾਓ ਸਿੱਖਿਆ ਸੰਤ ਨਾ ਭਜ ਨਾਨਕ ਰਾਮ ਰਾਮ ਆਤਮ ਸਿਉ ਰਹੋ ਰੰਚ ਗਰੇਬ ਖੇ ਤਨ ਨਿਰਮਤ ਲਭ ਦੇ ਸਵਾਰ ਧਰੀ ਖਾਣ ਪਾਣ ਸੋ ਦੇ ਸੁਖ ਭੁੰਚਿਤ ਸੰਕਟ ਕਾਟ ਬਿਵਤਾਰੀ ਮਾਤ ਪਿਤਾ ਭਾਈ ਅਰਬੰਦਪ ਬੂਜਨ ਕੀ ਸਭ ਸੂਝ ਪਰੇ ਵਰਤਮਾਨ ਹੋਤ ਦਿਨ ਪ੍ਰਤ ਨਿਤ ਆਵਤ ਨਿਕਸ਼ਿਪ ਸਮ ਜਰੀ ਰੇ ਗੁਣ ਹੀ ਦੀਨ ਮਾਇਆ ਕਰਮ ਸਿਮਰ ਸਵਾਮੀ ਏ ਕਰੀ ਕਰ ਗਏ ਲੇ ਕਿਰਪਾਲ ਕਿਰਪਾ ਨਿਤ ਨਾਨਕ ਕਾਟ ਪੁਰਮ ਭਰੀ ਰੇ ਮਨ ਮੂਸ ਬੁਲਾ ਮੈਂ ਗਰਪਤ ਕਰਪਤ ਕਰਤਮਾ ਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭਰਮ ਸੁਖਨਾ ਸੁਧ ਬੰਤਾ ਸਾ ਜਿਨ ਸੁਖ ਬੰਧਪ ਤਾਂ ਸਿਉ ਮੋਹ ਬਡਿਓ ਸੋ ਘਨਾ ਬੋਇਓ ਬੀਜ ਅੰਗ ਮਾਮ ਅੰਕਰ ਬੀਤ ਸਿਉਧ ਕਰ ਤਿਗਨਾ ਮਿਰਤ ਮੰਝਾਰ ਪਸਾਰ ਮੁਖ ਨਿਰਖਤ ਭੁੰਚਿਤ ਭੁਗਤ ਭੂਤ ਭੁਗਨਾ ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਦੇ ਨਾ ਗੇ ਨਾ ਨੇ ਨਾ ਨੀਤਾ ਮਾਇਆ ਮਤ ਕਾ ਲਓ ਗਾਰੋ ਛਤਰ ਨਾ ਪਤਰ ਨਾ ਚੌਰ ਨਾ ਚਾਵਰ ਕਵੈਤੀ ਜਾਤਰ ਦੇ ਨਾ ਵਿਚਾਰੋ ਰਥ ਨਾ ਅਸੁਵ ਨਾ ਗਾ ਸੰਘਾਸਨ ਸ਼ਨਮੈ ਤਿਆਗ ਨਾਮ ਸੁਧਾਰੋ ਸੂਰ ਨਾ ਵੀਰ ਨਾ ਮੀਰ ਨਾ ਖਾਨੋ ਸੰਗ ਨਾ ਕਹੋ ਦ੍ਰਿਸ਼ਨ ਹਾਰੋ ਕੋਟ ਨਾ ਓਟ ਨਾ ਕੋਸ ਨਾ ਛੋਟਾ ਕਰਤਵਕਾਰ ਦੋ ਕਰ ਝਾਰੋ ਮਿੱਤਰ ਨਾ ਪੁੱਤਰ ਕਲਤਰ ਸਾਜਨ ਸਾਸ ਉਲਟਸ ਜਾਤ ਬਿਰ ਕੀ ਛਾਰੋ ਦੀਨ ਦਿਆਲ ਪੁਰਖ ਪ੍ਰਪੂਰਨ ਸ਼ਨ ਸ਼ਨ ਸਿਮਰੋ ਗਮ ਅਪਾਰੋ ਸ੍ਰੀ ਪਤਨਾ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰਤਾਰੋ ਪ੍ਰਾਨ ਮਾਨ ਦਾਨ ਮਗ ਜੋਹਨ ਹੀ ਤੀ ਦੇ ਲੇ ਲੇ ਪਾਰੀ ਸਾਜਨ ਸੈਨ ਵੀ ਸੁਧ ਭਾਈ ਤਾਹੋ ਤੇ ਲੇ ਰੱਖੀ ਨਰਾਰੀ ਤਾਵਨ ਪਾਵਨ ਘੂਰ ਕਮਾਵਨ ਇਹ ਬਿਦ ਕਰ ਤਿਓ ਤਨ ਜਾਰੀ ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਬਿਧਾਰੀ ਪਸ ਮੰਕੀ ਬਿਰ ਕੇ ਸਾਵਰ ਬਹੁ ਬੇਦ ਜੋਨ ਪ੍ਰਮਿਓ ਅਤ ਭਾਰੀ ਕਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਸ ਪ੍ਰਾਨ ਪਸਾਰੀ ਖਾਨ ਪਾਨ ਵੀਰ ਰਗ ਭੋਜਨ ਅੰਤ ਕੀ ਬਾਰ ਹੋਤ ਕਤਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚੱਲੇ ਸਭ ਡਾਰੀ ਬ੍ਰਹਮਾਦਿਕ ਸਿਵ ਸੰਤ ਮਨੀਸ਼ਰ ਰਸਕ ਰਸਕ ਠਾਕਰ ਗੁਣ ਗਾਵਤ ਇੰਦਰ ਮਨਿੰਦਰ ਖੋਜ ਤੇ ਗੋਰਖ ਧਰਨ ਗੰਗ ਆਵਤ ਫੁਨ ਧਾਵਤ ਸਿੱਧ ਮਨੁੱਖ ਦੇਵ ਅਰਦਾਨਮ ਇਕ ਤਿਲ ਤਲ ਕੋ ਮਰਮ ਨਾ ਪਾਵਤ ਪ੍ਰੇ ਪ੍ਰਾ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾ ਕੇ ਦਰਸ ਸਮਾਵਤ ਤੇਸੇ ਤਿਆ ਗਿਆਨ ਕੋ ਜਾਚੇ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂਰ ਸਿਮਰ ਸੁਖ ਦਾਤਾ ਨਾਨਕ ਦਾਸ ਤੁਝੇ ਸਮਝਾਵਤ ਮਾਇਆ ਰੰਗ ਬਰੰਗ ਕਰਤ ਭਰਾਮ ਹੋ ਕੇ ਖੂਬ ਗੁਬਾਰ ਭਰਿਓ ਹੈ ਏਤਾ ਗਬ ਆਕਾਸ ਨ ਮਾਵਤ ਵਿਸਤਾਸ ਕਿਰਮ ਉਧਰ ਭਰਿਓ ਹੈ ਬਹਿ ਦਿਸਾਏ ਮਾਂ ਵਿਖਿਆ ਕੋ ਪਰ ਤਨ ਸ਼ੀਨ ਅਗਿਆਨ ਹਰਿਓ ਹੈ ਜੋਬਨ ਬੀ ਜਰਾ ਰੋਗ ਰਸਿਓ ਜਮਦੂਤਨ ਡਨ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਭੁੰਚਤ ਸਾਸਨ ਦੋ ਗਰਤ ਗਰਿਓ ਹੈ ਪ੍ਰੇਮ ਭਗਤ ਉਦਰੇ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੋਹ ਫਲ ਸਗਲ ਮਨੋਰਥ ਪੂਰਨ ਹੋਈ ਆਹ ਸੰਹਾਰੀ ਔਖਦ ਮੰਤਰ ਤੰਤਰ ਪਕ ਪਰ ਦੁੱਖ ਹਾਰ ਸਰਬਰੋ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤਿਸਨਾ ਬਿੰਸ ਜੈ ਹਰ ਨਾਮ ਚਾਰੀ ਸਨਾਨ ਦਾ ਤਾਪਨ ਸਜ ਕਿਰਿਆ ਚਰਨ ਕਮਲ ਹਿਰਦੇ ਪ੍ਰਭ ਧਾਰੀ ਸਾਜਨ ਮੀਰ ਸਕਾ ਹਰ ਬੰਦਪ ਜੀ ਤਾਨ ਪਰਮ ਪੁਰਾਣ ਆਧਾਰੀ ਓੜ ਗਈ ਸਵਾਮੀ ਸਮਰਥੇ ਨਾਨਕ ਦਾ ਸਦਾ ਬਲਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਵਣ ਬੰਧਿਓ ਨਾ ਜਾਤ ਬਿਦੇ ਮਨ ਦਰਸ ਮਗ ਪਾਵਕ ਜਰਿਓ ਨਾ ਜਾਤ ਰਿਓ ਜਨ ਧੂਰ ਲਗ ਨੀਰ ਨਾ ਸਾਗ ਸਬੋਰ ਚਲੇ ਹਰ ਪੰਥ ਪਗ ਨਾਨਕ ਰੋਗ ਦੋਖ ਅਗ ਮੋਛਦੇ ਹਰ ਨਾਮ ਸਗ ਉਦਮ ਕਰ ਲਾਗੇ ਬਹੁ ਭਾਤੀ ਵਿਚਰੇ ਅੰਕ ਸਾਤਰ ਬਹੁ ਖਟੂਆ ਭਸਮ ਲਗਾਏ ਤੀਸ ਬਹੁ ਭ੍ਰਮਤੇ ਸੂਖਮ ਦੇ ਬੰਦੇ ਬਹੁ ਜਟੂਆ ਬਿਨ ਹਰ ਭਜਨ ਸਗਲ ਦੁੱਖ ਪਾਵਤ ਜੋ ਪ੍ਰੇਮ ਵਢਾਏ ਸੂਦ ਕੇ ਹਟੂਆ ਪੂਜਾ ਚਰਤ ਕਰ ਸੋਂ ਪਾਕਾ ਅੰਕ ਮਾਥਾਟੇ ਕਰ ਸਟੂਆ ਸਵਈਏ ਮਹੱਲੇ ਪਹਿਲੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਚਾਹੇ ਵਰਦਾਤਾ ਸੰਸਾਰ ਸਦਾ ਵਿਖਿਆਤਾ ਤਾ ਚਰਨ ਲੈ ਹਿਰਦੇ ਵਸਾਵੋ ਤਾਉ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸਭ ਸਾਗਰ ਦੁਰਤ ਨਿਵਾਰਨ ਸ਼ਬਦ ਸਰੈ गावे गंभीर तीर मसागर जोगी जंगम ध्यान करे गावे इंद्रांत भक्त प्रहलाद आत्मराज जन जाण्यो काब काल सो जस गावो गुरु नानक राजोग जन माण्यो गावे जनका जुग जोगे सिर हर रस पूर्ण सर्व कला गावे संकार साध सिधारक मन जन गावे चल चला गावे गुण तुम अटल मंडल वे भक्त पय रस जाण्यो काब काल सो जस गावो गुरु नानक राज जोग जन माण्यो गावे कपलाद आ जोगे सिर अपरंपर अवतार वरो गावे जम दगन पर समेसर कर कठा रग तेज हरियो उदो क्रूर पितर गुण गावे सरबा तुम जन जाण्यो काब काल सो जस गावो गुरु नानक राज जोग जन माण्यो गावे गुण वर्ण चार सर दर्शन ब्रह्मादिक समरंत गुना गावे गुण से सह से बारह सहाद अंत लिवलाग तना गावे गुणमा देव बैरागी जन त्या निरंतर जाण्यो काब काल सो जस गावो गुरु नानक राजयोग जन माण्यो राजयोग माण्यो बस्यो निर्वैर निरंतर।

ਦਿਆ ਜਨ ਕਾ ਜੁਗੇ ਲੱਗ ਧਨ ਧਨ ਗੁਰ ਧਨ ਜਨਮ ਸਖਿਆਤ ਭਲੋ ਜਗ ਪਤਾਲਪੁਰੀ ਜੈਕਾਰ ਤੁਨ ਕਾ ਜਨ ਕਾ ਲੋ ਕਾਣਿਓ ਹਰ ਨਾਮ ਰਸਕ ਨਾਨ ਗੁਰ ਰਾਜੋਗ ਤੈ ਮਾਣਿਓ ਸਤਯੁਗ ਤੇ ਮਾਣਿਓ ਛਲਿਓ ਬਲ ਬਾਵਨ ਸਤਯੁਗ ਤੇ ਮਾਣਿਓ ਛਲਿਓ ਬਲ ਬਾਵਨ ਭਾਇਓ ਕ੍ਰਿਤੇ ਤੇ ਮਾਣਿਓ ਰਾਮ ਰੰਗ ਵੰਸ ਕਹਾਇਓ ਦਵਾਪੁਰ ਕ੍ਰਿਸ਼ਨ ਮਹਾਰਾਜ ਕੰਸ ਕਰਤਾਰਥ ਕੀਓ ਉਗਰ ਸੈਨ ਕੋ ਰਾਜੋ ਭੈ ਭਗਤੇ ਜਨ ਦਿਓ ਕਲਯੁਗ ਪਰਮਾ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਟਲ ਆਦਿ ਪੁਰਖ ਫਰਮਾਇਓ ਗੁਣ ਗਾਵੇ ਰਵਿਦਾਸ ਭੁਰ ਜੈ ਦੇਵ ਸਰਲੋਚਨ ਨਾਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ ਭਗਤ ਬੇਣ ਗੁਣ ਰਵੇ ਸਹਿਜਿਆ ਤੁਮ ਰੰਗ ਮਾਣੇ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭਾ ਗੁਰ ਨ ਜਾਣੇ ਸੁਖ ਦਿਓ ਪ੍ਰੀਖਿਆਤ ਗੁਣ ਰਵੇ ਗੌਤਮ ਰੇਖ ਜਸ ਗਾਇਓ ਕਬ ਕਾਲ ਸੋ ਜਸ ਨਾਨ ਗੁਰ ਨਿਤ ਨਵ ਤਨ ਜਗ ਛਾਇਓ ਗੁਣ ਗਾਵੇ ਪਿਆਰ ਭਗਤ ਨਾ ਗਾਦ ਭਿੰਗਮ ਮਾਂ ਦਿਓ ਗੁਣ ਰਵੇ ਸਦਾ ਜੋਗੀ ਜਤ ਜੰਗਮ ਗੁਣ ਗਾਵੇ ਤੁਨ ਬਿਆਸ ਜਿਨ ਬੇਦ ਬੈ ਕਰਨ ਵਿਚਾਰੇ ਬ੍ਰਹਮਾ ਗੁਣ ਉਚਰੇ ਜਿਨ ਹੁਕਮ ਸਭ ਸਿੱਖ ਸਵਾਰੀ ਬ੍ਰਹਿਮੰਡ ਕੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ ਜਪ ਕਲ ਸੋ ਜਸ ਨਾਨ ਗੁਰ ਸਹਿ ਜੋਗ ਜਿਨ ਮਾਣਿਓ ਗੁਣ ਗਾਵੇ ਨਵਨਾਥ ਧਨ ਗੁਰੂ ਸਾਚ ਸਮਾਇਓ ਮਾ ਦੰਤਾ ਗੁਣ ਰਵੇ ਜਿਨ ਚੱਕਰ ਵਹਿ ਗਾਇਓ ਗੁਣ ਗਾਵੇ ਬਲ ਜਾਓ ਸਭ ਪਤਾਲ ਬਸੰਤੋ ਪਰਥਰ ਗੁਣ ਉਚਰੇ ਸਦਾ ਗੁਰ ਸੰਗ ਰਹੰਤੋ ਦੂਰਬਾ ਪੁਰੂਰ ਵੰਗਰੇ ਗੁਰੂ ਨਾਨਕ ਜਸ ਗਾਇਓ ਕਬ ਕਲ ਸੋ ਜਸ ਨਾਨ ਗੁਰ ਘਟ ਘਟ ਸਹਿਜ ਸਮਾਇਓ ਸਵਈਏ ਮਹੱਲੇ ਦੂਜੇ ਕੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰੱਥੋ ਸਤਿਗੁਰੂ ਧਨ ਨਾਨਕ ਮਸਤਕ ਧੁਨ ਧਰਿਓ ਜਨ ਹੱਥੋ ਤਾਂ ਧਰਿਓ ਮਸਤਕ ਹੱਥ ਸਹਿ ਜਮਿਓ ਉਠੋ ਸਜ ਸੁਰ ਨਰ ਗਣ ਮਨ ਬੋਏ ਅਦਾਜ ਮਾਰਿਓ ਕੰਟਲ ਕਾਲ ਗਰਜ ਧਾਵਤ ਲਿਓ ਗਰਜ ਪੰਚ ਭੂਤੇ ਘਰ ਰੱਖ ਲੇ ਸਮਾਜ ਜਗਜੀਤੋ ਗੁਰਦੁਆਰ ਖੇਲੇ ਸੰਤ ਸਾਰ ਰਸੁਨ ਮਨ ਲਿਓ ਰਾਸ ਨਿਰੰਕਾਰ ਕਉ ਕੀਰਤ ਕਲ ਸਾਰ ਸਪਤ ਦੀ ਮਝਾਰ ਲੈਣਾ ਜਗਤਰ ਗੁਰ ਪਰ ਸਮਰਾਰ ਜਾ ਕੀ ਦੇਟੇ ਮਰੁਧਾਰ ਕਾਲ ਕਨ ਤਾਰ ਸਿਮਰ ਅਗਿਆਨ ਜਾਹੇ ਦਰਸ ਦੁਆਰ ਓਏ ਜੋ ਸੇਵੇ ਸਬਦ ਸਾਰ ਗਾਖੜੀ ਬਿਖਮਕਾਰ ਤੇ ਨਰ ਭਵ ਤਾਰ ਕੀਏ ਨਿਰਭਾਰ ਸਤ ਸੰਗ ਸਹਿ ਤਾਰ ਜਾਗੀ ਲੇ ਗੁਰ ਵਿਚਾਰ ਨਿਮਰੀ ਭੂਤ ਸੁਧੀ ਪਰਮ ਪਿਆਰ ਕਉ ਕੀਰਤ ਕਲ ਸਾਰ ਸਪਤ ਦੀ ਮਝਾਰ ਲੈਣਾ ਜਗਤਰ ਗੁਰ ਪਰ ਸਮਰਾਰ ਤੈ ਤੋ ਦੜਿਓ ਨਾਮ ਅਪਾਰ ਬਿਮਲ ਜਾਸ ਬਥਾਰ ਸਾਧਕ ਸਿੱਧ ਸੋ ਜਨ ਜੀਆ ਕੋ ਆਧਾਰ ਤੂੰ ਤਾਂ ਜਨਕ ਰਾਜਾ ਅਵਤਾਰ ਸਭ ਸੰਸਾਰ ਸਾਰ ਜਗਤਰ ਜਲ ਪਦਮ ਵਿਚਾਰ ਕਲਪ ਦਾ ਰੋਗ ਵਧਾਰ ਸੰਸਾਰ ਦਾ ਪੁਨਵਾਰ ਆਤਮਾ ਤ੍ਰੇ ਬਿਰ ਤੇਰੇ ਕੇਲੇ ਉਲਤਾਰ ਕਉ ਕੀਰਤ ਕਲ ਸਾਰ ਸਪਤ ਦੀ ਮਝਾਰ ਲੈਣਾ ਜਗਤ ਗੁਰ ਪੁਰ ਸਮਰਾਰ ਤੈ ਤਾਂ ਅਦਰਥ ਪਾਇਓ ਮਨ ਸੇਵਿਆ ਗੁਰੂ ਪ੍ਰਵਾਨ ਸਾਧ ਅਜਗਰ ਜਨ ਕੀਆ ਅਨੁਮਾਨ ਹਰ ਹਰ ਦਰਸ ਸਮਾਨ ਆਤਮਾਵੰਤ ਗਿਆਨ ਜਾਣੀ ਅਕਲ ਗਤ ਗੁਰ ਪ੍ਰਵਾਨ ਜਾ ਕੀ ਦ੍ਰਿਸ਼ਟ ਅਚਲ ਠਾਣ ਬਿਮਲ ਬੁੱਧ ਸਥਾਨ ਪੈ ਸੀ ਸਨਾ ਸਖਤ ਬਦਾਰ ਕਉ ਕੀਰਤ ਕਰ ਸਾਰ ਸਪਤ ਦੀ ਮਝਾਰ ਲਹਿਣਾ ਜਗਤਰ ਗੁਰ ਪਰ ਸਮਰਾਰ ਦ੍ਰਿਸ਼ਟ ਕਰਤ ਦਾ ਮਰਨ ਲੈਨ ਅਗ ਪਾ ਪੁਰਨਾਸਨ ਸ਼ਬਦ ਸੂਰ ਬਲਵੰਤ ਕਾਮਰ ਕ੍ਰੋਧ ਬਨਾਸਨ ਲੋਭ ਮੋਹ ਵਸ ਕਾਰਣ ਸਰਣ ਜਾਤਿ ਪ੍ਰਤਪਾਲਣ ਆਤਮਰਾ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਚ ਲਾਗੇ ਸੋ ਪੈ ਤਰੇ ਗੁਰ ਜਗਤ ਪ੍ਰਣੀ ਸੇ ਅੰਗਰੋ ਰਾਜੋਗ ਲੈਣਾ ਕਰੇ ਸਦਾ ਕਲਿਓ ਰਹੇ ਕਰਨ ਸਿਉਂ ਇੱਛਾ ਚਾਰੇ ਬ੍ਰਹਮ ਸਪੂਰ ਜਿਉ ਨਵੇ ਖਵੇ ਕਸ ਬਿਮਲ ਵਿਚਾਰੇ ਇਹ ਤਤ ਜਾਣਿਓ ਸਰਬਗਤ ਲਖ ਬਣਾਣੀ ਸਹਿਜ ਪਾਏ ਸੰਚਿਓ ਕਰਨੇ ਮੁਸਕਲ ਬਾਣੀ ਗੁਰਦਾਂ ਪੁਰਮਾਨ ਤੇ ਪਾਇਓ ਸਤਸੰਗ ਤੋਂ ਗਰਾਜ ਲਇਓ ਹਰ ਪਰਸਿਓ ਕਲ ਸਮਲਵੇ ਜਨ ਦਰਸ਼ਨ ਲੈਣੇ ਭਇਓ ਮਨ ਵਿਰਾਜ ਪਾਇਓ ਗਹਿਰ ਗਹੋ ਹਦਰਥ ਦਿਓ ਗਰਨਾ ਤਨ ਨੱਠਿਓ ਅਮੇ ਅਮਰ ਗਤ ਪੀਓ ਗਰਨਾ ਤਨ ਨੱਠਿਓ ਅਮਿਓ ਅੰਤਰ ਗਤ ਪੀਓ ਰਿਦ ਬਗਾ ਜਾਗਿਓ ਲਖ ਕਲ ਧਰੀ ਜੁਗੰਤਰ ਸਤਿਗੁਰ ਸਹਿਜ ਸਮਾਧ ਰਵਿਓ ਸਮਾਨ ਨਿਰੰਤਰ ਅਧਾਰੋ ਚਿੱਤ ਦਾਰਦ ਹਰਨ ਅਪਸੰਤੇ ਕਲਮਲ ਕਰਸਨ ਸਾਧ ਰੰਗ ਸਹਿਜ ਕੋਲ ਉਚਰੇ ਜਸ ਚੰਪੂ ਲੈਣੇ ਰਸਨ
ਨਾਮ ਔਕਦ ਨਾਮ ਅਧਾਰਿਆ ਨਾਮ ਸਮਾਜ ਸੁਖ ਸਦਾ ਨਾਮ ਨਿਸ਼ਾਨ ਸੋਹੇ ਰੰਗ ਰਤੋ ਨਾਮ ਸਿਉ ਕਦ ਨਾਮ ਸੋਰ ਨਰੇ ਬੋਹੈ ਨਾਮ ਪਰਚੇ ਨ ਪਾਇਓ ਸਤ ਪ੍ਰਗਟਿਓ ਰਵ ਲੋਈ ਦਰਸ਼ਨ ਪਸੀਏ ਗੁਰੂ ਕੇ ਅੜਸਠ ਮਜਨ ਹੋਏ ਸਚ ਤੀਰ ਸਚ ਸੁਨਾਰ ਹਰ ਭੋਜਨ ਪਾਓ ਸਚ ਸਦਾ ਸਚ ਪਖੰਤ ਸੋਹੇ ਸਚ ਪਾਇਓ ਗੁਰੂ ਸ਼ਬਦ ਸਚ ਨਾਮ ਸੰਕੀ ਬੋਹੇ ਜੇ ਸਚ ਸੰਜਮ ਵਰਤ ਸਚ ਕਬਜਨ ਕਾਲ ਵਖਾਣ ਦਰਸ਼ਨ ਪਰਤੀਏ ਗੁਰੂ ਕਹੇ ਸਚ ਜਨਮ ਪ੍ਰਵਾਣ ਅਮੇਰ ਦਿਸ਼ਟ ਸੁਭ ਕਰੇ ਹਰੇ ਅਗ ਪਾਲ ਸਖਲ ਮਲ ਕਾਮ ਕ੍ਰੋਧਰ ਲੋਭ ਹੋ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੇ ਦੁਖ ਸੰਸਾਰੇ ਖੋਏ ਗੁਰ ਨਾਮ ਨੇ ਦਰਿਆਓ ਜਨਮ ਹਮ ਕਾਲ ਧੋਵੇ ਸੋ ਕਹੋ ਟਲ ਗੁਰ ਸੇਵੀਏ ਐਨਸ ਸਹਿ ਸੁਭਾਏ ਦਰਸ਼ਨ ਪਰਤੀਏ ਗੁਰੂ ਕਹੇ ਜਨਮ ਮਨ ਦੁਖ ਜਾਏ ਸੋਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਚਲ ਸੰਸਾਰੇ ਜਿਨ ਭਗਤ ਭਾਵ ਅਵਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਚਿਤ ਨਾਮ ਰਸ ਨਾਨਕ ਲੈਣਾ ਸਤਿਉ ਜੈਨ ਸਰਬ ਸਿੱਧੀ ਕਾਉ ਜਲ ਕਾਉ ਜਨ ਕਲਸ ਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰੇ ਸਾਸਤਰ ਬ੍ਰਹਮਸਰਾ ਉੱਤਰ ਦੱਖਣ ਭੋਬਰ ਪੁੱਛਮ ਜਾਦੇ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਬੁਰਦਾਇਓ ਉਲਟ ਗੰਗ ਪੁੱਛਮ ਧਰਿਆ ਸੋਈ ਨਾਮ ਉਛਾਲ ਭਗਤੇ ਪਾਉ ਕਾਰਨ ਅਮਰਦਾਸ ਗੁਰ ਕਉ ਫੁਰਿਆ ਸਿਮਰੇ ਸੋਈ ਨਾਮ ਜਾਕਾਰ ਕਿਨਰ ਸਿਮਰੇ ਸੋਈ ਨਾਮ ਜਾਕਾਰ ਕਿਨਰ ਸਾਧਕ ਸਿਰ ਸਮਾਧਰਾ ਸਿਮਰੇ ਨਖੇਤਰ ਅਵਰਤੂ ਮੰਡਲ ਨਾਰਦਾ ਪਹਿਲਾ ਦੁਆਰਾ ਸਤਿਆਰ ਸੂਰ ਨਾਮ ਲਾਸੇ ਸਹਿਲੋ ਜਨ ਉਦਰਿਆ ਸੋਈ ਨਾਮ ਚਲ ਭਗਤੇ ਪਾਉ ਤਾਰਨ ਅਮਰਦਾਸ ਗੁਰ ਕੋ ਫਰਿਆ ਸੋਈ ਨਾਮ ਚੁਰ ਨਵ ਨਾ ਨਿਰੰਜਨ ਸਿਵ ਸੰਗਾ ਸਮੁਦਰਿਆ ਚੁਰਾਸੀ ਸਿੱਧ ਬੋਧ ਜਿਤਰਾ ਤੇ ਅਮਰੀਕ ਭਵ ਜਲ ਤਰਿਆ ਉਦੋ ਕਰੂਰ ਤਲੋਚਨ ਨਾਮਾ ਕਲ ਕਬੀਰ ਕਿਲ ਵਿਖਰਿਆ ਸੋਈ ਨਾਮ ਚਲ ਭਗਤੇ ਪਾਉ ਤਾਰਨ ਅਮਰਦਾਸ ਗੁਰ ਕੋ ਫਰਿਆ ਚਿਤ ਨਾਮ ਲਾ ਤੇ ਤੀਸ ਧਿਆਵੇ ਜਿਤੀ ਤਪੀਸ਼ਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪੁਤਾਮੇ ਚਰਨ ਚਿਤ ਅੰਮ੍ਰਿਤ ਰਸਿਆ ਚਿਤ ਨਾਮ ਗੁਰੂ ਗੰਭੀਰ ਗੁਰੂ ਮਤ ਸਤਿਕਾਰ ਸੰਗਤ ਉਦਰਿਆ ਸੋਈ ਨਾਮ ਉਛਲ ਭਗਤੇ ਭਾਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਨਾਮ ਕੇ ਸੰਸਾਰ ਕਰਨ ਰਵ ਸੁਰ ਤਰ ਸਾਖੇ ਉੱਤਰ ਦੱਖਣ ਉਬ ਦੇਸ ਪੱਛਮ ਜਸ ਭਾਖੇ ਜਨਮ ਤਾਇਓ ਸਖਿਆਤ ਜਿਤ ਨਾਮ ਹਰ ਦੇ ਨਵਾਸੇ ਸੁਰ ਨਰ ਗਣ ਗੰਧਰਵ ਸੇ ਦਰਸ਼ਨ ਆਸਾਸੇ ਪਲੋ ਪਸੇ ਤੇ ਜੋਤਨਾ ਕਲ ਜੋੜ ਕਰ ਧਿਆਇਓ ਸੋਈ ਨਾ ਭਗਤ ਭਵ ਜਲ ਹਰਣ ਗੁਰ ਅਮਰਦਾਸ ਹੈ ਪਾਇਓ ਨਾਮ ਧਿਆਵੇ ਦੇਵ ਤੇ ਤੀਸ ਹਰ ਸਿਧਕ ਨਾਮ ਧਿਆਵੇ ਦੇਵ ਤੇਤੀਸ ਹਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਿਮੰਡ ਧਾਰੇ ਜੈ ਨਾਮ ਸਮਾਧਿ ਹੋਰ ਸੋ ਸਮ ਕਰ ਪਸਾਰੇ ਨਾਮ ਸ੍ਰਵਣ ਸਰ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾ ਸਿਮਰ ਗੁਰ ਤੋ ਦਿਓ ਕਰਤਾਰ ਸਤਿਗੁਰ ਸੀਲ ਬਲਵੰਤ ਸਤਿ ਭਾਏ ਸੰਗਤ ਸੰਗਣ ਗੁਰੂ ਮਤ ਨਿਰਵੈਰ ਲੀਣਾ ਜਿਸ ਧੀਰ ਜ ਤੁਰ ਤੁਰ ਤੁਜਾ ਸਿਰ ਬੈ ਕੁੰਟ ਮੀਣਾ ਪਰਸੇ ਸੰਤ ਪਿਆਰ ਜੇ ਕਰਤਾਰੇ ਸੰਜੋਗ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ ਨਾਮ ਨਾਵਣ ਨਾਮ ਰਸ ਖਾਣ ਹਰ ਭੋਜਨ ਨਾਮ ਰਸ ਸਦਾ ਚਾਹੇ ਮੁੱਖ ਮਿੱਠ ਬਾਣੀ ਧਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਧਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁਲ ਸਮੂਹ ਸਮੁਦਰੇ ਪਾਇਓ ਨਾਮ ਨਿਵਾਸ ਸਖਿਆਤ ਜਨਮ ਕਾਲ ਉਚਰੇ ਗੁਰ ਪਰਸਿਓ ਅਮਰ ਪ੍ਰਗਾਸ ਬਾਰਸ ਕਰ ਬਾਰਜ ਕਰ ਦੇਣੇ ਸਿੱਧ ਸਨਮੁਖ ਮੁਖ ਜੋਵੇ ਰਿਦ ਬਸੇ ਬਾਵਾਂ ਜੋ ਤੀਨ ਲੋਕਾਂ ਕਰ ਮੋਹੇ ਰਿਦੇ ਬਸਿਆ ਕੀਓ ਸੋਏ ਰਸ ਨਹੀਂ ਜਾਤੋ ਮੁਖੋਂ ਭਗਤਿਓ ਚਿਰੇ ਅਮਰ ਗੁਰ ਇਤ ਰੰਗ ਰਾਤੋ ਮਸਤਕ ਨਿਸ਼ਾਨ ਸਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬੇ ਸਿਤਿਨ ਪਾਇਓ ਚਰਨ ਤਾਂ ਪੁਰਸ ਕਿਆਤ ਚਰਨ ਗੁਰ ਅਮਰ ਪਵਲ ਰਹੇ ਅਮਰਤਾਂ ਪਰਸ ਕਿਆਤ ਹੱਥ ਲੱਗੇ ਗੁਰ ਅਮਰ ਪਏ ਜੀ ਤਾਂ ਪਰਸ ਖਿਆਤ ਜੀ ਗੁਰ ਅਮਰ ਭਣਜੇ ਨੈਣ ਤਾਂ ਪਰਸ ਖਿਆਤ ਨੈਣ ਗੁਰ ਅਮਰ ਪਿਜੇ ਸਰਵਣ ਤਾਂ ਪਰਸ ਖਿਆਤ ਸਰਵਣ ਗੁਰ ਅਮਰ ਸੁਣਜੇ ਸਖਿਆਤ ਸੋ ਜਿਤ ਹੀ ਬਸੇ ਗੁਰ ਅਮਰਦਾਸ ਨਿਜ ਜਗਤ ਪਿਤ ਸਖਿਆਤ ਸੋ ਸਿਰ ਜਾਲੂ ਭਣੇ ਜੋ ਸਿਰ ਨਵੇਂ ਗੁਰ ਅਮਰ ਨਿਤ ਤੇ ਨਰ ਦੁੱਖ ਨੇ ਭੁੱਖ ਤੇ ਨਰ ਨਿਧਾਨ ਨਾ ਕਹੀਏ ਤੇ ਨਰ ਸੋਖ ਨਾ ਹੋਏ ਤੇ ਨਰ ਸੇ ਅੰਤ ਨਾ ਲਈਏ ਤੇ ਨਰ ਸੇਵ ਨਾ ਕਰੇ ਤੇ ਨਰ ਸਹਿ ਸਹਿ ਸੰਪਏ
ते नर दली चे भय ते नर अथप वे थपे सुख लहे ते नर संसार में अभे पट रेपु मदे ते नर जल उपणे गुर अमदास प्रसन्न जे ते पढ़ियो एक मान धरियो एक कर एक पछाण्यो नैन बैन मोयक एक दई ठाई न जाण्यो सपना एक प्रताख एक लीणो तीस एक हर पंज सिद्ध पैती सना किणो इको जे लाख लखो अलाका एक एक कर वरण्यो गुरे मुरदा जल उपणे तू एक लोड़े एक मनियो जे मत गई जय देव जे मादना में समाणी जे मातर लो चंचित भक्त कंबीरे जानी रुक मांगद करतूत राम जंपो नित भाई अमरीक पर ला सरण गोविंद गत पाई तै लोभ करो तिसना तजी सो मत जल जानी जुगत गुरे अमरदास निज भक्त देख दर्श पावो मुक्त गुरे अमरदास परसिए पों पात बनासे गुरे अमरदास परसिए सिर सात गुआसासे गुरे अमरदास परसिए चां लिए पौ मुके गुर अमरदास परसिए पौ लबे गौ चुके एक बिन दो गिन जो तौ रहे जा समंतर मानवे नानक संग रहो तांत लैणा प्रगटता चरणे लिव रहो जाल पा पदार पिछड़े गुरे अमरदास जिठे मिले सच नाम करतार सो दृढ़ नाम संग रहो तांत अंगद लैणा प्रगटता चरणे लिव रहो कित गुण गुर अमरदास आसा नात आस गुण कमणो फाणो जो गुण लस दम तने गुण अंत न जाणो बुध बधाते निर्म सब संगत कुल उदरण गुरे अमरदास कीर्त कहे त्राए त्राए तो पा शरण आम रैन कला तार जग में परवरियो निरंकार अकार जो जग मंडल करियो जय कह तय प्रभु सब दीप दीपायो जे सिखे संग्रहो तत् हर चरण त्यायो नानक कुल निमर अवतरियो अंगद लैणे संग हो गुरे अमरदास तारण तरण जन्म जन्म पा शरण तो जब तब शासन तो दर्शन गो सिखे शरण परे ते उबरे छोड़ जा पुर की लिखे भगत पाए पुरपुर देव किरे करतारे गुर गौहर दरिया पलक डोबन ते तारे नानक कुल निमल उतरियो गुण करतारे उचरे गुरे अमरदास जन सेवियो तिन दुख दरिद्र पर हर परे चित चित वरदास कहो पर कह पी न सको सर्व दिन तुझ पा शासन कहो तको तेरे हुक्म पवे निशान तो करो सहब की सेवा जब गुरु देखे सब दुष्ट नाम करता मुख मेवा अगम अलाख कारण पुरख जो फुरमावे सो कहो गुरे अमरदास कारण करण जिम तू रखे तिम रहो सिखे के गुर ज्ञान हर ध्यान तथ्य तत् मिलावे सच सच जानी एक जिते लिव लावे काम क्रोध वस करे पौन अनंत न धावे निरंकार के वसे दे सुख बुझ विचार पावे कल माए रूप करता पुरख तो जाने जन किस कियो गुर मिलियो सोए भिख्या कहे गुर मिलियो सोए भिख्या कहे सहज रंग दर्शन दियो रेव संत टोल साध बो तेरे डिठे सन्यासी तपसीए मुखों ए पंडित मिठे सन्यासी तपसीए मुखों ए पंडित मिठे बरसे को फिरियो किने नो परचो लायो कहत्या कहती सुनी रह तू खुशी न आयो हर नाम छोड़ दूजे लगे तिनके गुण हो क्या कहो गुरदय मिलायो भिख्या जिम तू रखे तिम रहो पै समासना ज्ञान आसन चढ़ियो त्रम तनख कर गयो भगत सीले सर लड़ियो पै निरपो अटल मान सतगुर नेजा गड्यो काम करो लो मोह पात पंदूत बखंडियो भलो भूते ज्योतना निरपत नाथ नानक बार गुर अमरदास सच सल भाण तय दाल जितो ए वजुद कर कन हर बूंद बसुर मावल कुसुम बसंत ग्रंथ नयावे रस सच किरण उधर सागर को गंग तरंग अंत को पावे रुद्र ध्यान ज्ञान सतगुर के कब जन पल उन्हें जो गावे पले अमरदास गुण तेरे तेरी उपमा तोहे बन आवे सोइये महले चौथे के एक ओंकार सतगुर प्रसाद एक मन पुष्प निरंजन ध्यावो गुर प्रसाद गुण सतगावो गुण गावत मन हो बुगासा सतगुर गुर जने की आसा सतगुर से परम पद पायो अमनासी अवगत ध्यायो किस पेटे दरिद्र न चंपे कल सास गुण जंपे जंपो गुण में मुसो जान जान के रे अमे नाम जाको फरिया इन सतगुर सेव सब रस पाया नाम निरंजन धरिया
हर नाम रस गोविंद गुण गा क्या सत्सम सरे कब कल ठकर दास ने गुरु रामदास हर पर परे शुरत प्रवाह में अमरा पद अमृत सरोवर सद परिया ते पीवे संत करे मन मचन पुभ जन सेवा करिया तिन पौ निवारन है अनपहे पद चीना शब्द मात्र ते उदर पर तरे कब कल ठकर दास ने गुरु रामदास हर पर परे सतगुर मत गुर में बोलो सत संगत आत्म रंग चलूल भया जाग्या मन कमल सहज प्रगासिया पय निरंजन करे लहा सतगुर दयाल हर नाम दड़ाया जिस पर साधवा सपंच करे कब कल ठकर दास ने गुरु रामदास हर पर परे अनपोन मान कल लागी पार्थ पेटिया सहज करे।

ਪਲਕ ਨਾ ਸੋਵੇ ਜੀਉ, ਜਾਕੋ ਦੇ ਬਿਰ ਬਿਰ ਜਾਵੇ, ਨਾਮ ਸੋ ਨਿਧਾਨ ਪਾਵੇ, ਗੁਰਮੁਖ ਗਿਆਨ ਦੁਰਮਤ ਮਹਿਲ ਸੋਵੇ ਜੀਉ, ਸਤਿਗੁਰ ਨਾਮ ਇਕਲੇ ਮਨ ਜਪੇ, ਦ੍ਰਿੜ ਤਿੰਨ ਜਨ ਦੁੱਖ ਪਾਵ, ਕਹੋ ਕਸ ਹੋਵੇ ਜੀਉ, ਧਰਮ ਕਰਮ ਪੂਰੇ ਸਤਿਗੁਰ ਪਾਈ ਹੈ, ਜਾਕੀ ਸੇਵਾ ਸਿੱਧ ਸਾਧ ਮੁਨ ਜਾਨ, ਸੁਰ ਨਰ ਜਾਸੀ ਸ਼ਬਦ ਸਾਰ ਏਕਲੇ ਉਲਾਈ ਹੈ, ਪੁਨ ਜਾਣੇ ਕੋ ਤੇਰਾ ਪਾਰ, ਨਿਰਪਨ ਨਿਰੰਕਾਰ ਕਸ ਕਤਨਹਾਰ, ਤੁਝੇ ਬੁਝਾਈ ਹੈ, ਭਰਮ ਭੁੱਲੇ ਸੰਸਾਰ ਛੁੱਟ, ਜੁਨੀ ਸੰਘਾਰ ਜਮ ਕੋ ਨਾ ਡੰਡ ਕਾਲ, ਗੁਰਮਤਿ ਧਿਆਈ ਹੈ, ਮਨ ਪ੍ਰਾਣੀ ਮੁਗਧ ਵਿਚਾਰ ਹੈ ਨ ਸਜਾਪ, ਧਰਮ ਕਰਮ ਪੂਰੇ ਸਤਿਗੁਰ ਪਾਈ ਹੈ, ਹਉ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ, ਕਮਨ ਉਪਮਾ ਦਿਓ ਕਮ ਸੇਵਾ ਸ੍ਰਿਓ, ਏਕ ਮੁਖ ਰਸਨਾ ਰਸੋ ਜੋਗ ਜੋਰ ਕਰ, ਪੁਨ ਮਨ ਬਚ ਕਰਮ ਜਾਨ, ਅੰਤ ਦੂਜਾ ਨਾ ਮਾਨ, ਨਾਮ ਸਿਓ ਭਾਰ ਸਾਰ ਦੀਨੋ ਗੁਰ ਰਿਦ ਧਾਰ, ਨਾਵਲ ਕਾਵ ਭਾਰਤ ਪਰਸ, ਕੱਚ ਕੰਚਨਾ ਹੋਏ ਚੰਦਨਾ, ਸੁਭਾ ਜਾ ਸਿਮ ਸਨ ਕਰ, ਜਾ ਕੇ ਦੇਖ ਦਰ ਜਾਗ ਦੇਖ ਦੁਆਰੇ, ਕਾਮ ਕ੍ਰੋਧ ਹੀ ਨਵਾਰੇ, ਜੀ ਹੋ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ, ਰਾਜ ਯੋਗ ਤਖਤ ਦੀਆਂ ਗੁਰੂ ਰਾਮਦਾਸ, ਪ੍ਰਥਮੇ ਨਾਨਕ ਚੰਦ ਜਗਤ ਪਇਓ ਆਨੰਦ, ਧਾਰ ਮਨੁੱਖ ਜਨ ਕੀਓ ਪ੍ਰਗਾਸ, ਗੁਰ ਅੰਗਦ ਦਿਓ ਨਿਧਾਨ, ਕਥ ਕਥਾ ਗਿਆਨ ਪੰਜ ਭੂਸਾ, ਅਕਥ ਕਥਾ ਗਿਆਨ ਪੰਜ ਭੂਤ, ਬਸ ਕੀਨੇ ਜਮਤ ਨਾ ਤਰਾਸ, ਗੁਰ ਅਮਰ ਗੁਰੂ ਸ੍ਰੀ ਸਤ ਕਾਲ ਜੁਗ ਰਾਖੀ, ਪਤ ਗਾਨ ਦੇਖਤ ਦਤ ਚਰਨ ਕਮਲ ਜਾਸ, ਸਭਿਦ ਮਾਨਿਓ ਮਾਤਾ ਵੀ ਭਇਓ ਪ੍ਰਸੰਨ, ਰਾਜ ਯੋਗ ਤਖਤ ਦੀਆਂ ਗੁਰ ਰਾਮਦਾਸ, ਰਾਜ ਜਿਸੇ ਤਾਰਿਓ ਤਰ ਚਰ ਵਿਓਮ, ਅਰਪਣ ਤੇ ਨੀਰ ਸਰ ਅਵਲ ਅਨਲ ਅਨਾਦ ਕੀਓ, ਸਤਿ ਰੇਕ ਨਿਸ ਸੂਰ ਦਿਨ ਸਹਿਲ ਤਰੂ ਪਾਲ ਫੁੱਲ ਦੀਓ।

ਕੰਚਨ ਭਇਓ ਸਤਿਗੁਰ ਸਾਹਮਣੇ ਸੁਣਿਓ ਵਿਅਕਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹ ਹੋਇਓ ਲਾਲ ਨਗਰ ਸਤਿਗੁਰ ਜਾ ਤਾਰੇ ਪਾਣ ਮਾਣ ਕਰੇ ਗਿਆਨ ਗੁਰ ਕਹਿਓ ਵਿਚਾਰੇ ਕਾਟੋ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਰਦ ਰਤਨ ਕੇ ਗਏ ਸਤਿਗੁਰ ਚਰਨ ਜਨ ਪਰਸਿਆ ਸੇ ਪਾਸ ਭਰੇ ਸੁਰ ਨਰ ਭਏ ਜਾਮ ਗੁਰੂ ਹੋਏ ਵਾਲ ਤਨ ਕਿਆ ਗਰਬ ਦਿਜੇ ਜਾਮ ਗੁਰੂ ਹੋਏ ਵਾਲ ਲੱਖ ਬਾਹੇ ਕਿਆ ਕੀਜੇ ਜਾਮ ਗੁਰੂ ਹੋਏ ਵਾਲ ਗਿਆਨ ਅਰ ਧਿਆਨ ਪਰ ਜਾਮ ਗੁਰੂ ਹੋਏ ਵਾਲ ਸਭ ਸਾਖੀ ਸੋ ਸੱਚੇ ਘਰ ਜੋ ਗੁਰੂ ਗੁਰੂ ਐਨ ਜਪੇ ਸਾਸ ਪਾਠ ਬੈਂਤ ਕਹੇ ਜੋ ਗੁਰੂ ਨਾਮ ਰਿਦ ਮੈਂ ਤਰੇ ਸੋ ਜਨਮ ਮਰਨ ਦੋਥੇ ਰਹੇ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਗੁਰ ਕਰ ਮਨ ਮੇਰੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸਬਦ ਸੁਪਨ ਗਨ ਕਟੇ ਸਭ ਤੇਰੇ

ਬਰਾਂਚ ਬਿਰਚਾਰ ਰਹਿਓ ਹਰ ਜਾਪ ਨਾ ਛੱਡਿਓ ਇੱਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸਹਿਟ ਨਿਹਾਲ ਕਰੀ ਗੁਰ ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜਨ ਮਾਇ ਤਰੀ ਜਗ ਔਰ ਨ ਜਾਹੀ ਮਹਾਤਮ ਮੈਂ ਅਵਤਾਰੋ ਜਾਗ ਰਿਆਨ ਕੀਓ ਤਿਨ ਕੇ ਦੁੱਖ ਕੋਟਕ ਦੂਰ ਗਏ ਮਥੁਰਾ ਜਿਨ ਕਾ ਅੰਮ੍ਰਿਤ ਨਾਮ ਪੀਓ ਇਹ ਪਦ ਤੇ ਇੱਕ ਮਤ ਚੂਕੈ ਰੇ ਮਨ ਭੇਦ ਭੇਦ ਨਾ ਜਾਣ ਬੀਓ ਪ੍ਰਤਾ ਸ਼੍ਰੀ ਦੇ ਗੁਰ ਅਰਜਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲੀਓ ਜਬ ਲਓ ਨਹੀਂ ਭਾਗ ਲਲਾਰ ਉਦੈ ਤਾਬ ਲਓ ਤ੍ਰ ਭਰਮ ਤੇ ਫਿਰ ਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂੰ ਜੈਨ ਕਬਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਕਲ ਸਮੁੰਦਰ ਭਏ ਰੂਪ ਪ੍ਰਗਟ ਹਰ ਨਾਮ ਉਧਾਰਨ ਬਸੈ ਸੰਤ ਜੇ ਸਿਰਦੈ ਦੁੱਖ ਦੁੱਖ ਦਰਿਦਰ ਨਿਵਾਰਨ ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨ ਕੋਈ ਮਨ ਬਚ ਜਿਨ ਜਾਣਿਓ ਪਇਓ ਤਹਿ ਸੰਸਰ ਸੋਈ ਧਾਰਨ ਗਗਨ ਨਵ ਖੰਡ ਮਹਿ ਜੋਤ ਸਵ ਰੂਪੀ ਰਹਿਓ ਪਾਰ ਪਾਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤਖ ਹਾਰ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ ਨਿਤ ਪ੍ਰਾਣ ਬਾਜੀਐ ਭੇਦ ਵੇਦ ਬ੍ਰਹਮਾ ਮੁਖ ਗਾਵੈ ਅਜੈ ਚਬਰ ਸਿਰ ਤੁਲੈ ਨਾਮ ਸੰਗਤ ਸਭ ਨਾਵੈ ਨਿਤ ਪ੍ਰਾਣ ਰਾਜੀਐ ਵੇਦ ਬ੍ਰਹਮਾ ਮੁਖ ਗਾਵੈ ਅਜਰ ਜਰ ਅਜੈ ਚਬਰ ਸਿਰ ਟੁਲੈ ਨਾਮ ਅੰਮ੍ਰਿਤ ਮੁਖ ਲੀਓ ਗੁਰ ਅਰਜੁਨ ਛਤਰ ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦੀਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪਹਿ ਗਇਓ ਹਰ ਵੰਸ ਜਗਤ ਜਸ ਸੰਚਰਿਓ ਸੋ ਕਵਣ ਕਹੈ ਸ੍ਰੀ ਗੁਰਮੋਇਓ ਦੇਵਪੁਰੀ ਮਹਿ ਗਇਓ ਆਪ ਪਰਮੇਸ਼ਰ ਪਾਇਓ ਹਰ ਸਿੰਘਾਚਨ ਸਿੰਘਾਸਨ ਦੀਓ ਸ੍ਰੀ ਗੁਰ ਤਹਿ ਬਿਠਾਇਓ ਰਹਾਸ ਕੀਓ ਸੁਰਦੇਵ ਤੁਹੇ ਜਸ ਜੈ ਜੈ ਜੰਮ ਪਹਿ ਅਸੁਰ ਗਏ ਤੇ ਭਾਗ ਪਾਪ ਚਨ ਪੀਤਰ ਕੰਪੈ ਕਾਟੇ ਸੋ ਪਾਪ ਚਨ ਨਰਹ ਕੇ ਗੌਰ ਸਤਿਗੁਰ ਜਿਨ ਅੰਮ੍ਰਿਤ ਜਨ ਪਾਇਓ ਸਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕੋ ਦੇ ਆਇਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਸਲੋਕ ਵਾਰਾਂ ਤੇ ਵਧੀਕ ਸਲੋਕ ਮਹੱਲਾ ਪਹਿਲਾ ਉਹ ਤੰਗੀ ਪੈ ਉਹ ਹਰੀ ਗਹਿਰੀ ਗੰਭੀਰੀ ਸਸੁਰ ਸਈਆਂ ਕਵਿਸ ਕਰੀ ਨਿਵਣ ਨਾ ਜਾਏ ਥਣੀ ਗੱਚ ਜੇ ਲੱਗਾ ਗੜਬੜੀ ਦਸਕੀਏ ਧੌਲ ਹਰੀ ਸੇ ਪੀਟਣ ਦੇ ਜਿੱਠ ਮੈਂ ਮੁੰਦਨ ਨਾ ਗਰਭ ਥਣੀ ਸੁਣ ਮੁੰਦੇ ਹਰਣਾਕੀਏ ਗੂੜਾ ਬਹਿਣ ਪਾਰ ਪਹਿਲਾ ਵਸ ਨਿਆਣੀਆਂ ਤਾਂਗੀ ਚੈ ਵਪਾਰ ਦੇਹੀ ਦੇ ਚੈ ਰਜਨਾ ਮਿੱਤਰਾਂ ਕੂ ਜੈਕਾਰ ਗੁਰ ਜਿਤ ਦੋਹੀ ਸੱਜਣ ਮਿਲਣਾ ਲਾਹ ਮੁੰਦੇ ਵਿਚਾਰ ਤਨ ਮਨ ਦੀ ਜਸ ਸੱਜਣਾ ਐਸਾ ਸੰਸਾਰ ਤੈ ਸਿਉ ਨੇਹ ਨ ਕੀ ਚਈ ਜੇ ਦਿਸੈ ਚੱਲਣ ਹਾਰ ਨਾਨਕ ਜਿੰਨੀ ਅਵ ਕਰ ਬੁਝਿਆ ਤਿਨਾ ਬਿਟੋ ਕੁਰਬਾਨ ਜੇ ਤੂੰ ਤਾਰੂ ਪਾਣ ਤਾਹੂੰ ਪੁਛਤ ਨਨ ਕਲ ਤਾਹੂੰ ਖਰੇ ਸੁਜਾਣ ਵੰਜਾਇਨੀ ਕਪਰੀ ਝਾੜ ਝੱਖੜ ਉਹਾੜ ਲਹਿਰੀ ਵਹਿਣ ਲਖੇ ਸਰੀ ਸਤਿਗੁਰ ਸੇਵਾ ਲਾਏ ਬੇੜੇ ਡੁੱਬਣ ਨਾਹੀ ਪਾਉ ਨਾਨਕ ਦੁਨੀਆ ਕੈਸੀ ਹੋਈ ਸਾਲ ਕਮਿਤ ਨਾ ਕਹਿਓ ਕੋਈ ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਹੈ ਕਰਕੇ ਉਹ ਕਰੇਨ ਗੱਲਾਂ ਪਿੱਛਣ ਸਿਰ ਕੋਹੇਨ ਨਾਉ ਲੈਣ ਅਰ ਕਰਨ ਸਮਾਈ ਨਾਨਕ ਤਿੰਨ ਬਲਹਾ ਰਹਿ ਜਾਈ ਰੇ ਮਨ ਡੀਗ ਨ ਡੋਲੀਐ ਸਿੱਧੈ ਮਾਰਗ ਧਾਉ ਪਾਛੈ ਬਾਗ ਡਰਾਵਣੋ ਅੱਗੈ ਅਗਨ ਤਲਾਉ ਆਗੈ ਅਗਨ ਤਲਾਉ ਸਹਿ ਸਹਿ ਜੀਰਾ ਪਾਰ ਰਹਿਉ ਮਾਂ ਕਉ ਰਗ ਅਬਰ ਨ ਟੰਗ ਨਾਨਕ ਗੁਰਮੁਖ ਛੁਟੀਐ ਹਰ ਪ੍ਰੀਤਮ ਸਿਉ ਸੰਗ ਬਾਗ ਮਰੈ ਮਨ ਮਾਰੀਐ ਜਿਸ ਸਤਿਗੁਰ
ਦੀਖਿਆ ਹੋਏ ਆਪ ਪਛਾਣੇ ਹਰ ਮਿਲੇ ਬਹੁੜ ਨ ਮਰਨਾ ਹੋਏ ਕੀਚੜ ਹੱਥ ਨਾ ਬੁਢਾਈ ਏਕਾ ਨਦਰ ਨਿਹਾਲ ਨਾਨਕ ਗੁਰਮੁਖ ਉਭਰੇ ਗੁਰ ਸਰਬਰ ਸਾਚੀ ਪਾਲ ਅਗਨ ਮਰੈ ਜਲ ਲੋੜਦਾ ਹੋ ਵਿਣ ਗੁਰ ਨਿਧ ਜਲ ਨਾਹੀ ਜਨਮ ਮਰੈ ਪਰਮਾਈਐ ਜੇ ਲਖ ਕਰਮ ਕਮਾਹੀ ਜਮ ਜਗਾਤ ਨਾ ਲਗਾਈ ਜੇ ਚੱਲੇ ਸਤਿਗੁਰ ਪਾਏ ਨਾਨਕ ਨਿਰਮਲ ਅਮਰ ਪਾਦ ਗੁਰ ਹਾਰ ਮੇਲੇ ਮਹਿਲਾਏ ਕਲਰ ਖੇਤੀ ਕੇਰੀ ਛਪੜੀ ਕਊਆ ਮਲਮਲ ਨਹਾਏ ਮਾਨ ਤਾਨ ਮਹਿਲਾ ਅਵਗਣੀ ਚਿੰਜ ਭਰੀ ਗੰਦੀ ਆਏ ਸਰਵਰ ਹੰਸ ਨਾ ਜਾਣਿਆ ਕਾਗ ਕੋ ਪੰਖੀ ਸੰਗ ਸਾਕਤ ਸਿਉਂ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ ਸੰਤ ਸਭਾ ਜੈ ਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ ਜਨਮੇ ਕਾ ਫਲ ਕਿਆ ਗਣੀ ਜਾਂ ਹਰਿ ਭਗਤ ਨਾ ਪਾਓ ਪੈਂਦਾ ਖਾਂਦਾ ਬਾਦ ਹੈ ਜਾਮਣ ਦੂਜਾ ਨ ਪਾਓ ਵੇਖਣ ਸੁਣਨਾ ਝੂਠ ਹੈ ਮੁਖ ਝੂਠਾ ਆਲਾਓ ਨਾਨਕ ਨਾਮ ਸਲਾਹੇ ਤੂੰ ਹੋਰ ਹਉਮੈ ਆਪ ਹੋ ਜਾਓ ਹੈਣ ਵਿਰਲੇ ਨਾਹੀਂ ਕਣੇ ਫੈਲ ਫਕੜ ਸੰਸਾਰੂ ਨਿਤ ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀਂ ਤਾਣ ਛੋਟਾ ਸੇਤੀ ਜੋ ਮਰੈ ਲੱਗੀ ਸਾ ਪ੍ਰਵਾਣ ਜਿਸਨੂੰ ਲਾਏ ਕਿਸ ਲੱਗੇ ਚੱਲੇ ਲੱਗੇ ਲੱਗੀ ਤਾਂ ਪ੍ਰਵਾਣ ਪਰਮ ਪੈਕਾਮ ਨਾ ਨਿਕਲੇ ਲਾਇਆ ਤਿਨ ਸਜਾਣ ਭਾਂਡਾ ਧੋਵੇ ਕੌਣ ਜੇ ਕੱਚਾ ਸਾਜਿਆ ਧਾਤੂ ਪੰਚ ਰਲਾਏ ਕੂੜਾ ਪਾਜਿਆ ਭਾਂਡਾ ਆਣਗ ਰਾਸ ਰਾਸ ਜਾਂ ਤਿਸ ਭਾਵ ਸੀ ਪਰਮ ਜੋਤ ਜਗਾਏ ਵਾਜਾ ਵਾਪਸੀ ਮਨ ਹੋ ਜੇ ਅੰਧੇ ਘੂਪ ਕਹਿਆ ਬਿਰਦ ਨਾ ਜਾਣਨੀ ਮਨ ਅੰਧੇ ਊਂਧੇ ਕਵਲ ਜਿਸਨ ਖਰੇ ਕਰੂਪ ਇੱਕ ਕਹਿ ਜਾਣੇ ਜਾਣਨ ਕਹਿਆ ਬੁੱਝਣ ਤੇ ਨਰ ਸੁਗੜ ਸਰੂਪ ਇੱਕ ਨਾ ਨਾਦ ਨਾ ਬੇਦ ਨਾ ਕੀ ਰਾਸ ਰਸ ਕਸ ਨਾ ਜਾਣ ਅੰਤ ਇੱਕ ਨਾ ਸਿੱਧ ਨਾ ਬੁੱਧ ਨਾ ਅਖਲਸਾਰ ਅਖਰ ਕਾ ਪਿਓ ਨਾਲ ਹੰਤ ਨਾਨਕ ਤੇ ਨਾ ਰਸ ਲਖਾਰ ਜੇ ਬਿਨ ਗੁਣ ਗਰਭ ਕਰੰਤ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਜਪ ਤਪ ਸੰਜਮ ਕਮਾਵੈ ਕਰਮ ਸੀਲ ਸੰਤੋਖ ਕਾ ਰੱਖੈ ਧਰਮ ਬੰਧਨ ਹੋ ਤੋੜੈ ਹੋਵੈ ਮੁਕਤ ਸੋਈ ਬ੍ਰਾਹਮਣ ਪੂਜਨ ਜੋਗਤ ਖੱਤਰੀ ਸੋ ਜੋ ਕਰਮਾ ਕਸੂਰ ਪੁੰਨ ਦਾਨ ਕਾ ਕਰੇ ਸਰੀਰ ਖੇਤ ਪਛਾਣੇ ਬੀਜੈ ਦਾਨ ਸੋ ਖੱਤਰੀ ਦਰਗਾਹ ਪ੍ਰਵਾਨ ਲੱਭ ਲੋਭ ਜੇ ਕੂੜ ਕਮਾਵੈ ਆਪਣਾ ਕੀਤਾ ਆਪੇ ਪਾਵੈ ਤਨ ਨਾ ਤਪਾਏ ਤਨੂਰ ਜਾਂ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਾ ਫੇੜਿਆ ਅੰਦਰ ਪਿਰੀ ਸੰਭਾਲ ਸਭਨੀ ਕਟੀ ਸੌ ਵਸੈ ਸੌ ਬਿਨ ਕੱਟ ਨਾ ਕੋਏ ਨਾਨਕ ਤੇ ਸੁਹਾਗਣੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਜੈ ਸਿਰ ਦੀਜੈ ਕਾਣ ਨਾ ਕੀ ਜੈ ਨਾਲ ਕਿਰਾੜਾਂ ਦੋਸਤੀ ਕੂੜੈ ਕੂੜੀ ਪਾਈ ਮਰਨ ਨਾ ਜਾਪੈ ਮੂਲਿਆਂ ਆਵੇ ਕਿਤੈ ਥਾਈ ਗਿਆਨਹੀਣ ਅਗਿਆਨ ਪੂਜਾ ਨਿਬਰਤਾਵਾ ਪਾਓ ਦੂਜਾ ਗੁਰਬਿਨ ਗਿਆਨ ਧਰਮ ਬਿਨ ਧਿਆਨ ਸਚਬਿਨ ਸਾਖੀ ਮੂਲੋ ਨ ਬਾਕੀ ਮਾਣੂ ਘੱਲੈ ਉੱਠੀ ਚੱਲੈ ਸਾਧ ਨਾਹੀ ਅਬੇਹੀ ਗੱਲੈ ਰਾਮ ਝੁਰੈ ਦਰ ਮੇਲ ਵੈ ਅੰਤਰ ਬਲ ਅਧਿਕਾਰ ਮੰਤਰ ਕੀ ਸੈਨਾ ਸੇਵੀ ਹੈ ਮਨ ਤਨ ਸੁਝੈ ਪਾਰ ਸੀਤਾ ਲੈ ਗਿਆ ਦੈ ਸਰੋ ਲਛਮਣ ਮੂਹ ਸਰਾਪ ਨਾਨਕ ਕਰਤਾ ਕਰਨ ਹਾਰੂ ਕਰ ਵੇਖੈ ਥਾਪ ਥਾਪ ਮਨ ਮਹਿ ਚੂਰੈ ਰਾਮ ਚੰਦ ਸੀਤਾ ਲਛਮਣ ਦਯੋਗ ਹਣਵੰਤਰ ਆਰਾਧਿਆ ਆਇਆ ਕਰ ਸੰਯੋਗ ਭੂਲਾ ਦੈਂਤ ਨਾ ਸਮਝਈ ਤਿਨ ਪ੍ਰਭ ਕੀ ਰੋਕਾਮ ਨਾਨਕ ਨਾ ਬੇਪਰਵਾਹ ਸੋ ਕੀਰਤਨਾ ਮਿਟਈ ਰਾਮ ਲਾਹੌਰ ਸਹਿਰ ਜਹਿਰ ਕਹਿਰ ਸਭਾ ਪਹਿਰ ਮਹੱਲਾ ਤੀਜਾ ਲਾਹੌਰ ਸਹਿਰ ਅੰਮ੍ਰਿਤਸਰ ਸਿਫਤੀ ਦਾ ਕਰ ਮਹੱਲਾ ਪਹਿਲਾ ਉਦੋ ਸਾਹਿ ਕਿਆ ਨਿਸ਼ਾਨੀ ਨਿਸ਼ਾਨੀ ਤੋਟ ਨਾ ਆਵੇ ਅੰਨੀ ਉਦੋ ਸਹੀ ਘਰੇ ਹੀ ਬੁੱਠੀ ਕੁੜੀ ਰੰਨੀ ਤੰਮੀ ਸੱਤੀ ਰੰਨੀ ਘਰੇ ਸਿਆ ਪਾਰੋ ਬਿਨ ਕੂੜੀ ਕੰਮੀ ਜੋ ਦੇਵੈ ਸੋ ਲੇਵੈ ਨਾਹੀ ਖੱਟੇ ਦਮ ਸੁਆਮੀ ਪੱਬਰ ਤੂੰ ਹਰੀ ਆਵਲਾ ਕਵਲਾ ਕੰਚਨ ਬੰਨ।

ਜਾਏ। ਛੇਤੀ ਮੇਰਾ ਸੰਗ ਜਿਤ ਡਿੱਠੈ ਤਨ ਪਰਫੜੈ ਚੜੈ ਚ ਵਗਣ ਵਨ। ਰਾਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ, ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ। ਸਰਫੇ ਸਰਫੇ ਸਦਾ ਸਦਾ ਇਵੇ ਗਈ ਵਿਹਾਈ, ਗੱਲਾਂ ਕਰੇ ਕਨੇਰੀਆਂ ਤਾਂ ਅੰਨੇ ਪਵਣ ਖਾਤੀ ਟੋਵੈ। ਸਰਫੈ ਸਰਫੈ ਸਦਾ ਸਦਾ ਇਵੇ ਗਈ ਵਿਹਾਈ, ਨਾਨਕ ਕਿਸ ਨੂੰ ਆਖੀਐ ਬਿਨ ਪੁੱਛਿਆ ਹੀ ਲੈ ਜਾਈ। ਦੋਸ਼ ਨਾ ਦੇਹੋ ਰਾਏ ਨੂੰ ਮਤ ਜਨੈ ਜਾਂ ਵੱਡਾ ਹੋਏ, ਗੱਲਾਂ ਕਰੇ ਕਨੇਰੀਆਂ ਤਾਂ ਅੰਨੇ ਪਵਣਾ ਖਾਤੀ ਟੋਵੈ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀ, ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਹਿ ਸੁਨਾਹੀ।

ਤਨਕ ਦਿੱਤੇ ਨਾਨਕਾ ਤੇਹੋ ਜਿਹਾ ਧਰਮ ਅਭੈ ਨਿਰੰਜਨ ਪਰਮ ਪਦ ਤਾਂ ਕਾ ਭਿਖਕ ਹੋਏ ਤਾਂ ਤਿਸ ਕਾ ਭੋਜਨ ਨਾਨਕਾ ਬਿਰਲਾ ਪਾਏ ਕੋਏ ਹੋਵਾ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰੂ ਨਵਾਂ ਖੰਡਾ ਵਿੱਚ ਜਾਣੀ ਹੈ ਆਪਣੇ ਚੱਜ ਵਿਚਾਰੂ ਬ੍ਰਾਹਮਣ ਕਲੀ ਘਾਤ ਕਾ ਅਣਚਾਰੀ ਕਾ ਤਾਨ ਫਿਟਕ ਫਿਟਕਾ ਕੋਟ ਵਧੀਆ ਸਦਾ ਸਦਾ ਗਮਾਨ ਪਾਏ ਅਤੇ ਜਾਹੇ ਵਿਸਰ ਨਾਨਕਾ ਇੱਕ ਨਾਮ ਸਭ ਬੁੱਧੀ ਜਾਲੀ ਹੈ ਇੱਕ ਰਹਿ ਤਤ ਗਿਆਨ ਮਾਥੇ ਜੋ ਤੋ ਲਿਖਿਆ ਸੋ ਮੇਟ ਨਾ ਸਕੈ ਕੋਈ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੁੱਝੈ ਜਿਸ ਨੂੰ ਨਦਰ ਹੋਏ ਜਿਨੀ ਨਾਮ ਵਿਸਾਰਿਆ ਕੂੜੈ ਲਾਲਚ ਲੱਗ ਧੰਦਾ ਮਾਇਆ ਮੋਹਣੀ ਅੰਤਰ ਤਿਸਨਾ ਅੱਗ ਜਿੰਨਾ ਵੇਲ ਨਾ ਤੂੰ ਬੜੀ ਮਾਇਆ ਠੱਗੈ ਠੱਗ ਮਨਮੁਖ ਬੰਨ ਚਲਾਈਆ ਹੈ ਨਾ ਮਿਲੇ ਹੀ ਵਗ ਸਾਗ ਆਪ ਭੁਲਾਏ ਭੁੱਲੀਐ ਆਪੇ ਮਨ ਮੇਲ ਮਿਲਾਏ ਨਾਨਕ ਗੁਰਮੁਖ ਛੁਟੀਐ ਜੇ ਚੱਲੇ ਸਤਿਗੁਰ ਪਾਏ ਸਾਲਾ ਹੀ ਸਾਲਾ ਹੈ ਨਾ ਪੀ ਸੱਚਾ ਸਾਲਾ ਨਾਨਕ ਸੱਚਾ ਹੀ ਕਦਾਰ ਬੀਬਾ ਪਰ ਹਰਾਏ ਨਾਨਕ ਜਹਿ ਜੈ ਮੈਂ ਫਿਰੋਂ ਤਹਿ ਤਹਿ ਸਾਚਾ ਸੋਏ ਜੈ ਦੇਖਾਂ ਤਾਂ ਏਕ ਹੈ ਗੁਰਮੁਖ ਪ੍ਰਗਟ ਹੋਏ ਦੁੱਖ ਨਿਵਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ ਨਾਨਕ ਹਾਂ ਹਾਂ ਕਰਦੇ ਖਪ ਮੂਏ ਖੂਹਣ ਲੱਖ ਸੰਖ ਸਤਿਗੁਰ ਮਿਲੇ ਸੋ ਬਰੇ ਸਾਚੈ ਸ਼ਬਦ ਅਲੰਖ ਜਿੰਨਾ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਾਨ ਲਾਗੂ ਪਾਏ ਗੁਰ ਸ਼ਬਦੀ ਹਰ ਮਨ ਵਸੈ ਮਾਇਆ ਕੀ ਭੁੱਖ ਜਾਏ ਸੇ ਜਾਨ ਨਿਰਮਲ ਉਜਲੇ ਜੇ ਇਸ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜਿਉਂ ਪੁਰਖ ਹੈ ਘਰ ਭਗਤੀ ਨਾ ਰਹਿ ਅਤ ਲੋਚੈ ਭਗਤੀ ਪਾਏ ਬਹੁ ਰਸ ਸਾਲਣੇ ਸਵਾਰ ਦੀ ਖੱਟ ਰਸ ਮਿੱਠੇ ਪਾਏ ਤਿਉਂ ਬਾਣੀ ਭਗਤ ਸਲਾਹਾਂ ਦੇ ਹਰ ਨਾਮੈ ਚਿਤ ਲਾਏ ਮਨ ਤਨ ਧਨ ਆਗੈ ਤਰਾਖਿਆ ਸਿਰ ਵੇਚਿਆ ਗੁਰ ਆਗੈ ਜਾਏ ਭੈ ਭਗਤੀ ਭਗਤ ਹੋ ਬਹੁ ਲੋਚਦੇ ਪ੍ਰਭ ਲੈਨ ਲੋਚਾ ਪੂਰ ਮਿਲਾਏ ਹਰ ਪ੍ਰਭ ਵੀ ਪ੍ਰਵਾਹ ਹੈ ਕਿ ਤਖਾਦੈ ਤੇ ਬਤਾਏ ਸਤਿਗੁਰ ਕੈ ਪਾਣੈ ਜੋ ਚੱਲੈ ਤੇ ਬਦਾਸੇ ਹਰ ਗੁਣ ਗਾਏ ਧਨ ਧਨ ਕਲਯੁਗ ਨਾਨਕਾ ਜੇ ਚੱਲੈ ਸਤਿਗੁਰ ਪਾਏ ਸਤਿਗੁਰ ਨਾਲ ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਉਰਧਾਰ ਤੇ ਗੁਰਤ ਨਾਨਕਾ ਜੀਵਿਆ ਕਹਿ ਤਾਏ ਸੰਸਾਰ ਗੁਰਮਤੀ ਮਾਂ ਪਾਉ ਮਨ ਪਾਵੈ ਤਾਂ ਹਾਰ ਰਾਸ ਲੱਗੈ ਪਿਆਰ ਨਾਉ ਮਿਲੈ ਤੁਰ ਲਿਖਿਆ ਜਨ ਨਾਨਕ ਪਾਰ ਉਤਾਰੂ ਮਾਇਆ ਮੋਹ ਜਗ ਪਰਮਿਆ ਘਰ ਮੁਸਤੈ ਖਬਰ ਨਾ ਹੋਏ ਕਾਮ ਕ੍ਰੋਧ ਮਨ ਹਰ ਹਿਰ ਲਿਆ ਮਨਮੁਖ ਅੰਧਾ ਲੋਏ ਗਿਆਨ ਖੜਗ ਤਪੰਚ ਦੂਤ ਸੰਗਾਰੇ ਗੁਰਮਤ ਜਾਗੈ ਸੋਏ ਨਾਮ ਰਤਨ ਪ੍ਰਗਾਸਿਆ ਮਨ ਤਨ ਨਿਰਮਲ ਹੋਏ ਨਾਮ ਹੀਣ ਨਿਕਟੇ ਫਿਰਹਿ ਬਿਨ ਨਾਵੈ ਬਹੁ ਜਰੋਏ ਨਾਨਕ ਜੋ ਧੁਰ ਕਰਦੇ ਲਿਖਿਆ ਸੋ ਮੇਟ ਨਾ ਸਕੈ ਕੋਏ ਗੁਰਮੁਖ ਹਰ ਤਨ ਖਟਿਆ ਗੁਰ ਕੈ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਖੁੱਟ ਭਰੇ ਭੰਡਾਰ ਹਰ ਗੁਣ ਬਾਣੀ ਉਚਰਾ ਬੈ ਅੰਤ ਨ ਪਾਰਾ ਵਾਰੂ ਨਾਨਕ ਸਭ ਕਾਰਨ ਕਰਤਾ ਕਰੇ ਵੇਖੇ ਸਿਰਜਣਹਾਰ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ ਦਿੱਥੈ ਊਂਗ ਨਾ ਭੁੱਖ ਹੈ ਨਾ ਹਰ ਅੰਮ੍ਰਿਤ ਨਾਮ ਨੇ

ਜਿੱਥੇ ਆਤਮ ਰਾਮ ਪ੍ਰਗਾਸ਼ ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਈ ਹਿੱਕ ਉਪਜੈ ਇੱਕ ਜਵਨ ਸੁਜਾਈ ਹਉਂ ਹੁਕਮੇ ਆਵੇ ਜਾਈ ਜੰਮਣ ਮਰਨ ਨਾ ਚੁੱਕਈ ਰੰਗ ਲੱਗਾ ਦੂਜਾ ਪਾਈ ਬੰਧਨ ਬੰਧ ਭਵਾਈ ਅਨ ਕਰਨਾ ਕਿਸੂ ਨਾ ਜਾਈ ਜਿਨ ਕਉ ਕਿਰਪਾ ਤਾਰੀ ਅਨ ਤਿਨਾ ਪੇਹ ਸਤਿਗੁਰੂ ਮਿਲਿਆ ਆਈ ਸਤਿਗੁਰ ਸੇਵਨ ਸਤਿਗੁਰ ਮਿਲੇ ਉਲਟੀ ਭਈ ਮਰ ਜੀਵਿਆ ਸਹਿ ਸੁਪਾਈ ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਈ ਮਨ ਮੁਖ ਚੰਚਲ ਮਤ ਹੈ ਅੰਤਰ ਬਹੁਤ ਚਤਰਾਈ ਕੀਤਾ ਕਰਦਿਆਂ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ ਉਹ ਨਿਧਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ ਬਿਨ ਸਤਿਗੁਰੂ ਜਮਕਾਲ ਨਾ ਛੋਡਈ ਦੂਜੇ ਭਾਈ ਖੁਆਈ ਜੋ ਬਣ ਜਾਂਦਾ ਨਦਰ ਨਾ ਆਵਈ ਜਰ ਪਹੁੰਚੈ ਮਰ ਜਾਈ ਪੁੱਤ ਗਲਤ ਮੂੰਹ ਹੇਤ ਹੈ ਅੰਤ ਗਿਬੇਲੀ ਕੋ ਨਾ ਸਿਖਾਈ ਸਤਿਗੁਰ ਸੇਵੇ ਸੋ ਸੁਖ ਪਾਈ ਨਾਉ ਵਸੈ ਮਨ ਆਈ ਨਾਨਕ ਸੇ ਵੱਡੇ ਵੱਡ ਭਾਗੀ ਜੇ ਗੁਰਮੁਖ ਨਾਮ ਸਮਾਈ ਮਨ ਮੁਖ ਨਾਮ ਨ ਚੇਤਨੀ ਬਿਨ ਨਾ ਵੈ ਦੁਖ ਰੋਏ ਆਤਮਾ ਰਾਮ ਨ ਪੂਜਨੀ ਦੂਜੈ ਭਾ ਕਿਉਂ ਸੁਖ ਹੋਏ ਹਉ ਮੈਂ ਅੰਤਰ ਮੈਲ ਹੈ ਸ਼ਬਦ ਨਾ ਕੱਢੈ ਤੋਏ ਨਾਨਕ ਬਿਨ ਨਾ ਵੈ ਮੈਲਿਆ ਮੂਏ ਜਨਮ ਪਦਾਰਥ ਖੋਏ ਮਨ ਮੁਖ ਬੋਲੇ ਅੰਦਲੇ ਤਿਸ ਮੈਂ ਮਗਨੀ ਕਾ ਵਾਸ ਬਾਣੀ ਸੁਧ ਨ ਬੁਝਨੀ ਸ਼ਬਦ ਨਾ ਕਰੇ ਪ੍ਰਗਾਸ ਉਹਨਾਂ ਆਪਣੀ ਅੰਦਰ ਸ਼ੁੱਧ ਨਹੀਂ ਗੌਰ ਬਚਨ ਨਾ ਕਰਹਿਨ ਨਿਵਾ ਵਿਸਾਸ ਗਿਆਨੀਆਂ ਅੰਦਰ ਗੁਰ ਸੱਚ ਹੈ ਨੈ ਤਿਹਾਰ ਲਿਵ ਸਦਾ ਬਿਨਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਹਉ ਸਦ ਬਲਿਹਾਰੀ ਜਾਸ ਤਿਸ ਗੁਰਮੁਖ ਜੋਤ ਜੋ ਹਰ ਸੇਵਾ ਦੇ ਜਨ ਨਾਨਕ ਤਾਂ ਕਾ ਦਾਸ ਮਾਇਆ ਭਯੰਗਮ ਸਰਪ ਹੈ ਜਗ ਘੇਰਿਆ ਬਿਖ ਮਾਈ ਬਿਖਾ ਮਾਰਨ ਹਰ ਨਾਮ ਹੈ ਗੁਰ ਗਰੁੜ ਸ਼ਬਦ ਮੁਖ ਪਾਈ ਜਿਨ ਕਾ ਪੂਰਵ ਲਿਖਿਆ ਤਿਨ ਸਤਿਗੁਰ ਮਿਲਿਆ ਆਈ ਮਿਲ ਸਤਿਗੁਰ ਨਿਰਮਲ ਹੋਇਆ ਵਿੱਚ ਹਉਮੈ ਗਿਆ ਬੁਲਾਈ ਗੁਰਮੁਖਾਂ ਕੇ ਮਖੋ ਜਲੇ ਹਾਰ ਦਰਗਾਹ ਸੋਭਾ ਪਾਈ ਜਨ ਨਾਨਕ ਸਦਾ ਕੁਰਬਾਨ ਤਿਨ ਜੇ ਜੋ ਚਾਲੈ ਸਤਿਗੁਰ ਪਾਈ ਸਤਿਗੁਰ ਸੇ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਰ ਲਿਵਲਾਈ ਨਿਰਵੈਰ ਨਾਲ ਵੈਰ ਰਚਾਇੰਦਾ ਆਪਣੇ ਘਰ ਦੁਖੀ ਲਾਏ ਅੰਤਰ ਕਰਾ ਕ੍ਰੋਧ ਅਹੰਕਾਰ ਹੈ ਅਣ ਦਿਨ ਜਲੈ ਸਦਾ ਦੁੱਖ ਪਾਈ ਗੂੜ ਬੋਲ ਬੋਲ ਨਿਤ ਭੌਂਕਦੇ ਦੁੱਖ ਬਿਖ ਖਾਧੇ ਦੂਜੇ ਭਾਈ ਬਿਖ ਮਾਇਆ ਕਾਰਨ ਪਰਮ ਦੇ ਫਿਰ ਕਰ ਕਰੇ ਪਤ ਗਵਾਏ ਬੇਸੂ ਕੇਰੇ ਪੂਤ ਜਿਉ ਪਿਤਾ ਨਾਮ ਤਿਸ ਜਾਈ ਹਰ ਹਰ ਨਾਮ ਨਾ ਚੇਤਈ ਚੇਤਨੀ ਕਰਤਾ ਆਪ ਖੁਆਈ ਹਰ ਗੁਰਮੁਖ ਕਿਰਪਾ ਧਾਰੀ ਅਨੁ ਜਨ ਵਿਛੜੇ ਆਪ ਮਿਲਾਈ ਜਨ ਨਾਨਕ ਤਿਸ ਬਲਹਾਰ ਨੈ ਜੋ ਸਤਿਗੁਰੂ ਲਾਗੇ ਪਾਈ ਨਾਮ ਲੱਗੇ ਸੇ ਉਭਰੇ ਬਿਨ ਨਾਵੇ ਜਮਪੁਰ ਜਾਹੀ ਨਾਨਕ ਬਿਨ ਨਾਵੇ ਸੁਖ ਨਹੀਂ ਆਏ ਗਏ ਪਛਤਾਏ ਚਿੰਤਾ ਦਾਵਤ ਰਹਿ ਗਈ ਤਾਂ ਮਨ ਪਇਆ ਆਨੰਦ ਗੁਰਪ੍ਰਸਾਦੀ ਬੁਝਿਆ ਸਾ ਤਨ ਸੁਤੀ ਨ ਚਿੰਦ ਜਿਨ ਕਾ ਪੂਰਵ ਲਿਖਿਆ ਤਿਨਾਂ ਭੇਟਿਆ ਗੁਰੂ ਗੋਬਿੰਦ ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮਾਨੰਦ ਸਤਿਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰੁ ਸਤਿਗੁਰ ਕਾ ਭਾਣਾ ਮਨ ਲੈਣ ਹਰ ਨਾਮ ਰੱਖ ਹੈ ਉਰ ਤਾਰ ਅਥੈ ਉਥੇ ਮੰਨਿਆ ਨ ਹੈ ਹਰ ਨਾਮ ਲੱਗੇ ਪਿਆ ਵਪਾਰ ਸ਼ਬਦ ਗੁਰਮੁਖ ਸ਼ਬਦ ਸੁਨਿਆਪ ਦੇ ਤਰ ਸੱਚ ਦਰਬਾਰ ਸੱਚਾ ਸੌਦਾ ਸਾ ਖਰਚ ਸੱਚ ਅੰਤਰ ਪਿਰਮ ਪਿਆਰੁ ਜਮਕਾਲ ਨੇੜ ਨ ਆ ਗਈ ਆਪ ਬਖਸ਼ੇ ਕਰਤਾਰ ਨਾਨਕ ਨਾਮ ਰਤੇ ਸੇ ਧਨਵੰਤ ਹੈ ਨੂੰ ਨਿਰਤਨ ਹੂਰ ਸੰਸਾਰ ਜਨ ਕੀ ਟੇਕ ਹਾਰ ਨਾਮ ਧਾਰ ਬੈਨ ਨਾ ਬੈਠੋਰ ਨਾ ਠਾਉ ਗੁਰਮਤੀ ਨਾਉ ਮਨ ਵਸੈ ਸਹਿਜੇ ਸਹਿ ਸੁਮਾਉ ਬਡਭਾਗੀ ਨਾਮ ਤੇ ਆਇਆ ਐਨਸ ਲਾਗਾ ਪਾਉ ਜਨ ਨਾਨਕ ਮੰਗੈ ਧੂੜ ਤੈਨ ਹਾਂ ਸਤਿਗੁਰ ਬਾਣੈ ਜਾਉ ਲੱਖ ਚੁਰਾਸੀ ਮੇਦਨੀ ਤਿਸ਼ਨਾ ਜਲਦੀ ਕਰੇ ਪੁਕਾਰ ਇਹ ਮਾਇਆ ਮੋਹ ਮਾਇਆ ਸਭ ਬਸਰਿਆ ਨਾਲ ਚੱਲੇ ਨਾ ਅੰਤੀ ਵਾਰ ਬਿਨ ਹਰ ਸ਼ਾਂਤ ਨਾ ਆਵਈ ਕਿਸੇ ਆਗੇ ਕਰੀ ਪੁਕਾਰ ਵਡਭਾਗੀ ਸਤਿਗੁਰ ਪਾਇਆ ਬੂਝਿਆ ਬ੍ਰਹਮ ਵਿਚਾਰ ਤਿਸ਼ਨਾ ਅਗਨ ਸਭ ਬੁਝ ਗਈ ਜਨ ਨਾਨਕ ਹਰ ਉਰਤਾਰ ਅਸੀਂ ਸਤੇ ਬਹੁਤ ਕਮਾਉਂਦੇ ਅੰਤ ਨ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹਮ ਪਾਪੀ ਵੱਡ ਗੁਨਾਹਗਾਰ ਹਰ ਜੀਓ ਲੇਖੇ ਵਾਰ ਨ ਆਵਈ ਤੂੰ ਬਖਸ਼ ਮਿਲਾ ਬਣਹਾਰ ਗੁਰ ਤੁਠੈ ਹਰ ਪ੍ਰਭ ਮੇਲਿਆ ਸਭ ਕਿਲਵਿਖ ਘੱਟ ਬੇਕਾਰੂ ਜਿਨ ਹਾਰ ਹਰ ਨਾਮ ਧਿਆਇਆ
ਜਨ ਨਾਨਕ ਦਿਨ ਜੈਕਾਰ ਵਿਛੜ ਵਿਛੜ ਜੋ ਮਿਲੇ ਸਤਿਗੁਰ ਕਹਿ ਪੈ ਪਾਏ ਜਨਮ ਮਰਨ ਨੇ ਚਲ ਪਾਏ ਗੁਰਮੁਖ ਨਾਮ ਤੇ ਆਏ ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲਵਨ ਨਾਨਕ ਲਾਲ ਅਮੋਲਿਕਾ ਗੁਰਮੁਖ ਖੋਜ ਲਹਨ ਮਨੁੱਖ ਨਾਮ ਨ ਚੇਤਿਓ ਤਿਗ ਜੀਵਨ ਤਿਗ ਵਾਸ

ਸੁਖੀਆਂ ਦੁਹਾਗਣੀ ਆਵਣ ਜਾਣ ਮੁਹਿਆਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਤੁਰ ਰਾਖੇ ਧਾਰੇ ਔਰ ਧਾਰੇ ਆ ਹਰ ਹਿਰਦੈ ਕਮਲ ਪ੍ਰਗਾ ਸਤਿਗੁਰ ਸੇਵਨ ਆਪਣਾ ਹਉ ਸਾਦ ਬਲਿਹਾਰੀ ਦਾਸ ਨਾਨਕ ਤਿਨ ਮੁਖ ਉਜਲੇ ਜਿਨ ਅੰਤਰ ਪ੍ਰਣਾਮ ਪ੍ਰਗਾਸ ਸ਼ਬਦ ਮਰੈ ਸੋਈ ਜਨ ਸੇ ਜੈ ਬਿਨ ਸ਼ਬਦ ਸੁਰਮੁਕਤ ਨ ਹੋਈ ਭੇਖ ਕਰੈ ਵਹੁ ਕਰਮ ਕ ਬਿਗੋ ਤੈ ਦੂਜੇ ਪਾਏ ਪਰਜ ਬਿਗੋਈ ਜਾਂ ਨਾਨਕ ਬਿਨ ਸਤਿਗੁਰ ਨਾਉ ਨ ਪਾਈਐ ਜੇ ਸਹੁ ਲੋਚੈ ਕੋਈ ਹਰ ਕਾ ਨਾਉ ਅਤ ਵੱਡ ਉੱਚਾ ਉੱਚੀ ਉੱਚਾ ਹੋਈ ਅੱਪੜ ਕੋਏ ਨ ਸਕਈ ਜੇ ਸਹੁ ਲੋਚੈ ਕੋਈ ਮੁਖ ਸੰਜਮ ਹਛਾ ਨ ਹੋਵਈ ਕਾਰ ਭੇਖ ਪਵੈ ਸਭ ਲੋਕੋਈ ਗੁਰ ਕੀ ਪੌੜੀ ਜਾਇ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਇ ਵਸੈ ਗੁਰ ਸ਼ਬਦ ਵਿਚਾਰੈ ਕੋਈ ਨਾਨਕ ਸ਼ਬਦ ਮਰੈ ਮਨ ਮਾਰੀਐ ਮਾਨੀਐ ਸੱਚ ਸਾਚੀ ਸੋਏ ਮਾਇਆ ਮੋਹ ਦੁਖ ਸਾਗਰ ਹੈ ਬਿਖ ਦੁੱਤਰ ਤਰਿਆ ਨਾ ਜਾਈ ਮੀਰਾ ਮੀਰਾ ਕਰਦੇ ਪਛਮੂਏ ਹਉ ਮੈਂ ਕਰਦ ਵਿਹਾਈ ਮਨ ਮੁਖਾ ਉਰਵਾਰ ਨਾ ਪਾਰ ਹੈ ਅੱਧ ਵਿੱਚ ਰਹੇ ਲਪਟਾਈ ਜੋ ਤੁਰ ਲਿਖਿਆ ਸੋ ਕਮਾਵਣਾ ਕਰਨਾ ਕਛੂ ਨਾ ਜਾਈ ਗੁਰਮਤੀ ਗਿਆਨ ਰਤਨ ਮਨ ਵਸੈ ਜਾਂ ਸਭ ਦੇਖਿਆ ਬ੍ਰਹਮ ਸੁਭਾਈ ਨਾਨਕ ਗੁਰੂ ਸਤਿਗੁਰ ਬੋਹਿਤੈ ਵਡਭਾਗੀ ਚੜ੍ਹੈ ਤੈ ਭਉ ਜਲ ਪਾਰੂ ਰਤਨ ਨਾ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਈ ਨਾਨਕ ਸਤਿਗੁਰ ਬੋਹਿਤਾ ਵਡਭਾਗੀ ਚੜ੍ਹੈ ਤਾਂ ਭਉ ਜਲ ਪਾਰ ਲੰਘਾਏ ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਾਰ ਨਾਮ ਦੇ ਆਧਾਰੂ ਗੁਰ ਕਿਰਪਾ ਤੇ ਨਾਮ ਮਨ ਵਸੈ ਸਦਾ ਰਹੇ ਔਰ ਤਾਰ ਤ੍ਰਿਸ਼ਨਾ ਬੂਝੈ ਤਪਤ ਹੋਏ ਹਰ ਕੈ ਨਾਹੀ ਪਿਆਰ ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਤਾਰ ਬਿਨ ਸਬਦੈ ਜਗਤ ਬਰ ਲਿਆ ਕਹਿਣਾ ਕਛੂ ਨਾ ਜਾਏ ਗਾਹ ਕੋ ਹਾਰ ਰੱਖੈ ਸੇ ਉਬਰੇ ਸ਼ਬਦ ਰਹੇ ਨਿਬਲਾਈ ਨਾਨਕ ਕਰਤੇ ਹਾਂ ਸਭ ਕਿਛ ਜਾਣਦਾ ਜਿਨ ਰੱਖੀ ਬਣਤ ਬਣਾਏ ਓਮ ਜਗ ਸਭ ਤੀਰਥਾਂ ਪੜ ਪੰਡਿਤ ਥਕੇ ਪੁਰਾਣ ਬਿਖ ਮਾਇਆ ਮੋਹ ਨਾ ਮਿਟਾਈ ਵਿੱਚ ਹੋਮੈ ਆਵਣ ਜਾਣ ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਖ ਸਜਾਣ ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਨਾ ਜਨ ਨਾਨਕ ਸਤਿਗੁਰ ਬਾਣ ਮਾਇਆ ਮੋਹ ਬਹੁ ਚਿਤ ਵਧੇ ਬਹੁ ਆਸਾ ਲੋਭਕਾਰ ਮਨਮੁਖ ਸਿਰ ਨਾ ਮਨਮੁਖ ਆਸਿਰ ਨਾ ਰਹਿ ਨਾ ਥੀ ਮਰ ਬਿਨ ਸੁਝਾਏ ਖਿਨ ਬਾਰ ਵਡਭਾਗ ਹੋਵੈ ਸਤਿਗੁਰ ਮਿਲੈ ਹੋਮੈ ਤਜੈ ਵਿਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ ਹੋਵਈ ਨਾਮ ਨਾ ਲੱਗੇ ਪਿਆਰ ਜਨ ਨਾਨਕ ਨਾਮ ਅਰਾਧਿਆ ਗੁਰ ਕਹੇ ਤਾਂ ਪਿਆਰ ਲੋਭੀ ਕਾ ਵਿਸਾਉ ਨ ਕੀ ਜੈ ਜੇ ਕਾ ਪਾਰ ਵਿਸਾਇ ਅੰਤ ਕਾਲ ਤਿਥੈ ਤੂੰ ਹੈ ਜਿਥੈ ਹੱਥ ਨ ਪਾਈ ਮਨੁੱਖ ਸਿੱਧੀ ਸੰਗ ਕਰੇ ਮੂੰਹ ਕਾਲੇ ਅੱਖ ਦਾਗ ਲਗਾਏ ਮੂੰਹ ਕਾਲੇ ਤਿੰਨ ਲੋਭੀਆਂ ਜਸਨ ਜਨਮ ਗਵਾਈ ਸਤਸੰਗਤ ਹਰ ਮੇਲ ਕਾਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਈ ਮੈਂ ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਈ ਧੋਰ ਹਰ ਪ੍ਰਭ ਕਰਤੈ ਲਿਖਿਆ ਸੋ ਮਿਟਣਾ ਨਾ ਜਾਈ ਜੀਓ ਪਿੰਡ ਸਭ ਦਿਸਦਾ ਪ੍ਰਤਪਾਲ ਕਰੇ ਹਰ ਰਾਏ ਚੁਗਲ ਨਿੰਦਕ ਭੁੱਖੇ ਰਲ ਮੂਹੇ ਓਏ ਨਾ ਹੱਥ ਨਾ ਕਥਾਉਂ ਪਾਏ ਬਾਹਰ

ਪਾਏ। ਨਾਨਕ ਕੀ ਪ੍ਰਭ ਬੇਨਤੀ ਹਰ ਭਾਵੈ ਬਖਸ਼ ਮਲਾਹੀ, ਮਨ ਆਪਣ ਜਾਣ ਨਾ ਸੁਜਈ ਨਾ ਸੁਜੈ ਦਰਬਾਰ, ਮਾਇਆ ਮੋਹ ਪਲਟਿਆ ਅੰਤਰ ਅਗਿਆਨ ਗੁਬਾਰ, ਤਬ ਨਰ ਸੁਤਾ ਜਾਗਿਆ ਸਿਰ ਡੰਡ ਲੱਗਾ ਬਹੁ ਭਾਰ, ਗੁਰਮੁਖਾਂ ਕਰਾਂ ਉਪਰ ਹਰ ਚੇਤਿਆ ਸੇ ਪਾਇਨ ਮੋਖ ਦੁਆਰ, ਨਾਨਕ ਆਪ ਦਰੇ ਸਭ ਕੁਟੰਬ ਧਰੇ ਸਨ ਪਰਿਵਾਰ, ਸ਼ਬਦ ਮਰੈ ਸੋ ਮੂਆ ਜਾਪੈ, ਗੁਰ ਪ੍ਰਸਾਦੀ ਹਰ ਧਰਾਪੈ, ਹਰ ਦਰ ਗੈ ਗੁਰ ਸ਼ਬਦ ਸੰਜਾਪੈ, ਬਿਨ ਸ਼ਬਦ ਮੂਆ ਹੈ ਸਭ ਕੋਈ, ਮਨਮੁਖ ਮੂਆ ਆਪਣੀ ਪਤ ਖੋਏ, ਹਰ ਨਾਮ ਨ ਚੇਤੇ ਅੰਤ ਦੁਖ ਰੋਏ, ਨਾਨਕ ਕਰਤਾ ਕਰੇ ਸੋਏ। ਗੁਰਮੁਖ

ਨਾਨਕ ਗੁਰਮੁਖ ਸੋਹਣੇ ਤਿਤ ਸੱਚਾ ਦਰਬਾਰ, ਹਰ ਮੰਦਰ ਹਰ ਸਾਜਿਆ, ਹਰ ਵਸੈ ਜਿਸ ਨਾਲ, ਗੁਰਮਤਿ ਹਰ ਪਾਇਆ ਮਾਇਆ ਮੋਹ ਪਰਜਾਲ। ਹਰ ਮੰਦਰ ਵਾਸਤੋ ਨੇਕ ਹੈ, ਨਾਵ ਨਿਦ ਨਾਮ ਸੰਭਾਲ, ਧੰਨ ਵਡ ਭਗਵੰਤੀ ਨਾਨਕਾ, ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ। ਵਡ ਪਾਗੀ ਗੜ ਮੰਦਰ ਖੋਜਿਆ, ਹਰ ਹਿਰਦੈ ਪਾਇਆ ਨਾਲ, ਮਨ ਮੁਖ ਦੈ ਦਿਸ ਫਿਰ ਰਹੇ, ਆਤ ਦਿਸ਼ਨਾ ਲੋਭ ਵਿਕਾਰ, ਮਾਇਆ ਮੋਹ ਨ ਚੁਕਈ ਮਰ ਜੰਮੈ ਵਾਰੋ ਵਾਰ, ਸਤਿਗੁਰ ਸੇਵ ਸੁਖ ਪਾਇਆ ਆਤ ਦਿਸ਼ਨਾ ਤਾਜ ਵਿਕਾਰੂ, ਨਾ ਜਨਮ ਮਰਨ ਕਾ ਦੁੱਖ ਕੱਟ ਗਇਆ ਜਨ ਨਾਨਕ ਸ਼ਬਦ ਵਿਚਾਰੂ, ਹਰ ਹਰ ਨਾਮ ਧਿਆਈ ਮਾਨੂ, ਹਰ ਦਰਗਹਿ ਪਾਵੈ ਮਾਨੂ, ਕਿਨ ਵਿਖ ਪਾਪ ਸਭ ਕੱਟੀਐ ਹੈ ਹਉਮੈ ਚੁਕੈ ਗੁਮਾਨੂ, ਐਸਾ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਣ। ਹਰ ਹਰ ਕਿਰਪਾ ਧਾਰ ਪ੍ਰਭ, ਜਨ ਨਾਨਕ ਜਪ ਹਰ ਨਾਮ ਤਨਾਸਰੀ, ਤਨਵੰਤੀ ਜਾਣੀਆਂ ਪਾਈ, ਜਾਂ ਸਤਿਗੁਰ ਕੀ ਕਾਰ ਕਮਾਏ, ਤਨ ਮਨ ਹਰੋਂ ਪੈ ਜੀ ਸੋ ਪਾਈ, ਲਈ ਹੁਕਮ ਚ ਫਿਰਾਓ, ਜੈ ਬੈਸਾਵੂ ਬੈਸਾ ਪਾਈ, ਜੈ ਭੇਜਾ ਤੈ ਜਾਓ। ਏਵੜ ਧਨ ਹੋਰ ਕੋ ਨਹੀਂ ਪਾਈ, ਜੇਵੜ ਸੱਚਾ ਨਾਉ, ਮੇਰੇ ਹਰ ਸੱਚੇ ਕੇ ਗੁਣ ਗਾਵਾਂ ਪਾਈ, ਸਦਾ ਸੱਚੇ ਕੈ ਸੰਗ ਸਮਰਹਾਉ, ਪਹਿਨਣ ਗੁਣ ਚੰਗਿਆਈਆਂ ਪਾਈ, ਆਪਣੀ ਪੱਤ ਕੇ ਸਾਧ ਆਪੇ ਅਖਾਏ, ਤਿਸਦਾ ਕਿਆ ਸਲਾਹੀਐ ਭਾਈ, ਦਰਸ਼ਨ ਕਾ ਬਲ ਜਾਉ, ਦਰਸ਼ਨ ਕਬਲ ਜਾਈ, ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਪਾਈ, ਕਰਮ ਮਿਲੈ ਤਾਂ ਪਾਈ, ਇੱਕ ਹੁਕਮ ਮਨ ਨਾ ਜਾਣਨੀ ਪਾਈ, ਦੂਜੇ ਭਾਈ ਫਿਰਾਈ, ਸੰਗਤ ਢੋਈ ਨਾ ਮਿਲੈ ਪਾਈ, ਬੈਸਣ ਮਿਲੈ ਨਾ ਥਾਉ, ਨਾਨਕ ਹੁਕਮ ਤਿੰਨਾ ਮਨਾਏ ਸੀ ਪਾਈ, ਜਿਨ੍ਹਾਂ ਤੁਰੇ ਕਮਾਇਆ ਨਾਉ, ਤਿੰਨ ਵਿਟੋਂ ਹੋਂ ਵਾਰਿਆ ਪਾਈ, ਤਿੰਨ ਕੋ ਸਤਿਬਿਰਹਾਰੈ ਜਾਉ, ਸੇ ਦਾੜੀਆਂ ਸੱਚੀਆਂ ਜੇ ਗੁਰਚਰਣੀ ਲਗਨ, ਅਣ ਦਿਨ ਸੇਵਨ ਗੁਰ ਆਪਣਾ, ਅਣ ਦਿਨ ਆਨੰਦ ਰਹਨ, ਨਾਨਕ ਤੇ ਮੋਹ ਸੋਹਣੇ ਸੱਚੇ ਦਰ ਦੇ ਸਨ, ਮੁਖ ਸੱਚੇ ਸਤ ਦਿਹਾੜੀਆਂ, ਸੱਚ ਬੋਲੇ ਸੱਚ ਕਮਾਏ, ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੇ ਸਮਾਹੇ, ਸੱਚੀ ਰਾਸੀ ਸੱਚ ਦਾਨ ਉੱਤਮ ਪਦਵੀ।

ਬੋਲੇ ਬੁਲਾਈ ਬੋਲਿਆ ਤੇਰਾ ਥਾਈ ਪਵੇ ਗੁਰਮੁਖ ਹੋਈ ਅਲਾਈ ਸੱਚ ਸ਼ਬਦ ਚੀਨ ਦਿਖ ਉਤਰੇ ਮਨ ਲਹਿ ਰਜਾਈ ਚਾਰੇ ਕੁੰਡਾਂ ਵਰਸ ਝੋਕ ਵਰਸ ਦਾ ਬੂੰਦ

ਤੂੰ ਸਹਿਜ ਬਹੁਲ ਸੱਚੇ ਸ਼ਬਦ ਸਭਾਈ ਕਿ ਸਭ ਕਿਛ ਤੇਰੇ ਨਾਲ ਹੈ ਸਤਿਗੁਰ ਦੀਆ ਦਿਖਾਈ ਆ ਪਛਾਣ ਆਪ ਪਛਾਣੇ ਪ੍ਰੀਤਮ ਮਿਲੇ ਬੁੱਠਾ ਸ਼ੈਂਬਰ ਲਾਈ ਚਿਮ ਚਿਮ ਅੰਮ੍ਰਿਤ ਵਰਸਦਾ ਤਿਸ਼ਨ ਭੁੱਖ ਸਮਝਾਈ ਕੂਕ ਪੁਕਾਰ ਨਾ ਹੋ ਬਈ ਜੋਤੀ ਜੋਤ ਮਿਲਾਈ ਨਾਨਕ ਸੁਖ ਸਵਨ ਸੁਹਾਗਣੀ ਸੱਚੇ ਨਾਮ ਸਮਾਈ ਧੁਰੋਂ ਖਸਮ ਭੇਦੇ ਭੇਜਿਆ ਸੱਚੇ ਹੁਕਮ ਪਠਾਈ ਇੰਦ ਵਰਸ ਦਇਆ ਕਰ ਗੂੜੀ ਸ਼ੈਂਬਰ ਲਾਈ ਬਬੀਹਾ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਹ ਪਾਈ ਤਾਂ ਅੰਨ ਧਨ ਬਹੁਤਾ ਉਪਜੈ ਧਰਤੀ ਸੁਭਾ ਪਾਈ ਅਣਦਿਨ ਲੋਕ ਭਗਤ ਕਰੀ ਗੁਰ ਕੈ ਸ਼ਬਦ ਸਮਾਹੀ ਆਪੇ ਸੱਚਾ ਸ਼ਬਖਸ਼ ਲਏ ਕਰ ਕਿਰਪਾ ਕਰੇ ਰਜਾਈ ਹਰ ਗੁਣ ਗਾਵ ਕਾਮਣੀ ਸੱਚੇ ਸ਼ਬਦ ਸਮਾਹੀ ਭੈ ਕਾ ਸਹਿ ਸ਼ਿੰਗਾਰ ਕਰੇ ਹੋ ਸੱਚ ਰਹੋ ਲਿਵ ਲਾਈ ਨਾਨਕ ਨਾਵ ਮਨ ਵਸੈ ਹਰ ਦਰਗਾਹ ਲੈ ਛਡਾਈ ਬਾਬੀ ਹਾ ਸਗਲੀ ਧਰਤੀ ਜੇ ਫਿਰੈ ਉੜਜੜੇ ਆਕਾਸ ਸਤਿਗੁਰ ਮਿਲਿਆ ਜਲ ਪਾਈਐ ਚੂਕੈ ਭੂਖ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਤਿਸ ਕੈ ਸਭ ਕਿਸ ਤਿਸ ਕੈ ਪਾਸ ਬਿਣ ਬੋਲਿਆ ਸਭ ਕਿਸ ਜਾਣਦਾ ਕਿਸ ਅੱਗੇ ਕੀ ਕਹਿ ਅਰਦਾਸ ਨਾਨਕ ਘਟ ਘਟ ਏਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਦਿਸੈ ਬਸੰਤ ਹੈ ਜੇ ਸਤਿਗੁਰ ਸੇਵ ਸੁਣਵਾਈ ਮਾਂ ਹਰਿ ਬੁੱਠਾ ਮਾਨ ਤਨ ਸਭ ਪਰ ਪਾਰ ਫੜੇ ਸਭ ਜਗ ਹਰਿਆਵ ਹਰਿਆਵਲ ਹੋਏ ਸਭ ਦੇ ਸਾਧ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨ ਗੁਰਮੁਖ ਵਸਿਆ ਮਨ ਸੋਈ ਹਰਿ ਬੁੱਠੇ ਮਨ ਤਨ ਪਰ ਫੜੇ ਸਭ ਜਗ ਹਰਿਆ ਹੋਏ ਵੱਡੜੈ ਚਾਲ ਝੁਲਾਂ ਪਲੈ ਨਾਵੜਾ ਲਈਐ ਕੈਸ ਨਾਉ ਲਈਐ ਪਰਮੇਸ਼ਰ ਭੰਨਣ ਕਣ ਸਮਰਾ।

ਜਿਨ ਜਗ ਤੋਂ ਪਾਏ ਹਰ ਰੰਗ ਕੀਆ ਤੇ ਸਾਹਿਬ ਕੁਰਬਾਨੂ ਆਪ ਛੁੱਡ ਛੁੱਡੈ ਤਾਂ ਸੋ ਮਿਲੈ ਸੱਚਾਈ ਹੱਥ ਵਿਚਾਰ ਹਉ ਮੈਂ ਫਿੱਕਾ ਬੋਲਣਾ ਬੁੱਝ ਨਾ ਸਕਾਂ ਕਾਰ ਵਾਣ ਤ੍ਰੈਣ ਤ੍ਰਿਪਵਣ ਪੂਤ ਜੈ ਤੇ ਆਏਂਦਾ ਅਣਦਿਨ ਸਦਾ ਵਿਹਾਣੂ ਬਹਿਨੋ ਸਤਿਗੁਰ ਕਰੈ ਨਾ ਪਾਇਆ।

ਪਰਵਾਨ ਜੋਗ ਨਾ ਪਗਮੇ ਕੱਪੜੀ ਜੋਗ ਨਾ ਮਾਲੇ ਵੇਸ਼ ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰੂ ਕੈ ਉਪਦੇਸ਼ ਚਾਰੇ ਕੁੰਡਾਂ ਜੇ ਪਵੈ ਵੇਦ ਪੜੈ ਜੁਗ ਚਾਰ ਨਾਨਕ ਸੱਚਾ ਸਾਚਾ ਭੇਟੈ ਹਰ ਮਨ ਵਸੈ ਪਾਵੈ ਮੁਖ ਦੁਆਰ ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰੈ ਚਲ ਚਿਤ ਮਨਮੁਖ ਸਹੁ ਕਰ ਦੋਸਤੀ ਸੁਖ ਕੇ ਪੁੱਛੈ ਮਿਤ ਗੁਰਮੁਖ ਸਹੁ ਕਰ ਦੋਸਤੀ ਸਤਿਗੁਰ ਸਹੁ ਲਾਏ ਚਿਤ ਜੰਮਣ ਮਰਨ ਨਿਕਾ ਮੂਲ ਖਟਿਆ ਖਟੀਐ ਤਾਂ ਸੁਖ ਹੋਵੇ ਮਿਤ ਸੁਖ ਭੁੱਲ

ਸਲੋਕ ਮਹੱਲਾ ਚੌਥਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਵਡਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆਂ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ ਜਿਤ ਮਿਲੈ ਚਖ ਉਤਰੈ ਜਿਤ ਮਿਲਿਆ ਹੈ ਤਿਖ ਉਤਰੈ ਤਨ ਮਨ ਸੀਤਲ ਹੋਏ ਵਾਹ ਵਾਹ ਸਤਿਗੁਰ ਸਤਿਪੁਰਖ ਹੈ ਜਿਸਨੂੰ ਸਮਤ ਸਭ ਕੋਈ ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸ ਤੁਲ ਹੋਏ ਵਾਹ ਵਾਹ ਸਤਿਗੁਰ ਸੁਜਾਨ ਹੈ ਜਿਸ ਅੰਦਰ ਬ੍ਰਹਮ ਵਿਚਾਰ ਅੰਤਰ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨ ਪਾਰਾ ਵਾਰ ਵਾਹ ਵਾਹ ਸਤਿਗੁਰੂ ਹੈ ਜੇ ਸੱਚ ਦ੍ਰਿੜਾਏ ਸੋਏ ਨਾਨਕ ਸਤਿਗੁਰ ਵਾਹ ਵਾਹ ਜਿਸ ਦੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੁਹਿਲਾ ਗੁਰਮੁਖ ਨਾਮ ਗੋਬਿੰਦ ਅੰਦਰ ਨਾਮ ਸੁਲਾਹਿਣਾ ਹਰ

ਨਾਨਕ ਗੁਰਮੁਖ ਨਦਰੀ ਆਇਆ, ਮਾਇਆ ਮੋਹ ਮਾਇਆ ਵਿਛੜ ਸਭ ਜਾਏ। ਗੁਰਮੁਖ ਹੁਕਮ ਮੰਨੇ ਸਹਿ ਕੇਰਾ, ਹੁਕਮੇ ਹੀ ਸੁਖ ਪਾਏ। ਹੁਕਮੋ ਸੇਵੇ ਹੁਕਮ ਆਰਾਧੇ, ਹੁਕਮੇ ਸਮੈ ਸਮਾਏ। ਹੁਕਮ ਵਰਤ ਨੀਮ ਸੁਚ ਸੰਜਮ, ਮਨ ਚੰਦਿਆ ਫਲ ਪਾਏ ਸਦਾ। ਹੁਕਮ ਸੇਵੇ ਹੁਕਮ ਆਰਾਧੇ, ਹੁਕਮੇ ਸਮੈ ਸਮਾਏ। ਹੁਕਮ ਵਰਤ ਨੀਮ ਸੁਚ ਸੰਜਮ, ਮਨ ਚੰਦਿਆ ਫਲ ਪਾਏ ਸਦਾ। ਸੁਹਾਗਣ ਜੀ ਹੁਕਮੇ ਬੁਝੈ, ਸਤਿਗੁਰ ਸੇਵੈ ਲਿਵ ਲਾਈ। ਨਾਨਕ ਕਿਰਪਾ ਕਰੇ ਜਨ ਉਪਰ, ਜਿਨਾ ਹੁਕਮੇ ਲਏ ਮਿਲਾਈ। ਮਨਮੁਖ ਹੁਕਮ ਨ ਬੁਝੈ ਬਪੜੀ, ਨਿਤ ਹੋਮੈ ਕਰਮ ਕਮਾਏ। ਵਰਤ ਨੇਮ ਸੁ ਸੰਜਮ ਪੂਜਾ, ਪਖੰਡ ਪਰਮ ਨ ਜਾਈ। ਅੰਤਰ ਹੂੰ ਕਸੁਧ ਮਾਇਆ, ਮੋਹ ਬਿਧੇ ਜਿਉਂ ਹਸਤੀ ਸਾਰ ਉਡਾਏ। ਜਿਨ ਉਪਾਏ ਤਸੈ ਨ ਚੇਤੈ, ਬਿਨ ਚੇਤੈ ਕਿਉਂ ਸੁਖ ਪਾਏ। ਨਾਨਕ ਸੇਵਾ ਕਰਤ ਅਣਦਿਨ ਸੇਵਾ ਕਰਤ ਸਮਾਈ। ਨਾ ਅੰਤਰ ਸਤਿਗੁਰ ਗੁਰੂ ਸਭ ਪੂਜੇ, ਸਤਿਗੁਰ ਕਾ ਦਰਸ ਦੇਖੈ ਸਭ ਆਈ। ਮੰਨੀ ਐ ਸਤਿਗੁਰ ਪਰਮ ਵਿਚਾਰੀ, ਜਿਤ ਮਿਲਿਆ ਤਿਸ਼ਨਾ ਭੁੱਖ ਸਭ ਜਾਈ। ਹਉ ਸਦਾ ਸਦਾ ਬਲਹਾਰੀ, ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਲਾਈ। ਨਾਨਕ ਕਰਮ ਨ ਪਾਇਆ ਤਿਨ ਸੱਚਾ, ਜੋ ਗੁਰ ਚਰਣੀ ਲੱਗੇ ਆਈ। ਜਿਨ ਪਿਰੀਆ ਸਨੇਹ ਸੇ ਸੱਜਣ ਮੈਂ ਨਾਲ, ਅੰਤਰ ਬਾਹਰ ਹਉ ਫਿਰਾ ਪੀ ਹਿਰਦੇ ਰੱਖਾਂ ਸੰਭਾਲ। ਜਿਨ੍ਹਾਂ ਇੱਕ ਮਾਨ ਇੱਕ ਚਿਤ ਧਿਆਇਆ, ਸਤਿਗੁਰ ਸੋ ਚਿਤ ਲਾਈ। ਤਿਨਕੀ ਦੁੱਖ ਭੁੱਖ ਹੋਂ ਮੈਂ ਵੱਡਾ ਰੋਗ ਗਿਆ, ਨਿਰਦੋਖ ਭਏ ਲਿਵਲਾਈ। ਗੁਣ ਗਾਵੈ ਗੁਣ ਉਚਰੈ, ਗੁਣ ਮੈਂ ਸਮੈ ਸਮਾਈ। ਨਾਨਕ ਗੁਰ ਪੂਰੇ ਤੇ ਪਾਇਆ, ਸਹਿਜ ਮਿਲਿਆ ਪ੍ਰਭ ਆਈ। ਮਨਮੁਖ ਮਾਇਆ ਮੋਹ ਹੈ, ਨਾਮ ਨਾ ਲੱਗੇ ਪਿਆਰ। ਕੂੜ ਕਮਾਵੇ ਕੂੜ ਸੰਗਰਹਿ, ਕੂੜ ਕਰੇ ਆਹਾਰ। ਬਿਖ ਮਾਇਆ ਤਨ ਸੰਚ ਮਰਹਿ, ਅੰਤ ਗਏ ਹੋਏ ਸਭ ਸਾਰ। ਕਰਮ ਧਰਮ ਸੋਚ ਸੰਜਮ ਕਰਹਿ, ਅੰਤਰ ਲੋਭ ਵਿਕਾਰ। ਨਾਨਕ ਮਨਮੁਖ ਜੀ ਕਮਾਵੇ, ਸੋ ਥਾਈ ਨਾ ਪਵੇ ਦਰਗਾਹ ਹੋਏ ਖੁਆਰ। ਸਭਨਾ ਰਾਗਾਂ ਵਿੱਚ ਸੋ ਭਲਾ ਪਾਈ, ਜਿਤ ਵਸਿਆ ਮਨ ਆਈ। ਰਾਗ ਨਾਲ ਸੱਚ ਸਭ ਸੱਚ ਹੈ, ਕੀਮਤ ਕਹੀ ਨਾ ਜਾਈ। ਰਾਗ ਨਾਦ ਬਾਹਰਾ, ਹੁਕਮ ਨਾ ਬੂਝਿਆ ਜਾਈ। ਨਾਨਕ ਹੁਕਮੈ ਬੂਝੈ ਤਨਾ ਰਾਸ ਹੋਈ, ਕਿ ਸਤਿਗੁਰ ਤੇ ਸੋਝੀ ਪਾਈ। ਸਭ ਕਿਛ ਤਿਸ ਤੇ ਹੋਇਆ, ਜਿਉ ਤਿਸ ਦੀ ਰਜਾਈ। ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹਿ ਕਹਾਈ। ਗੁਰਮਤੀ ਨਾਮ ਨਿਰਮਲੋ, ਨਿਰਮਲ ਨਾਮ ਤੇ ਆਈ। ਨਾ ਅੰਮ੍ਰਿਤ ਬਾਣੀ ਤਤ ਹੈ, ਗੁਰਮੁਖ ਵਸੈ ਮਨ ਆਈ। ਹਿਰਦੈ ਕਮਲ ਪ੍ਰਗਾਸਿਆ, ਜੋਤੀ ਜੋਤ ਮਲਾਈ। ਨਾਨਕ ਸਤਿਗੁਰ ਤਿਨ ਕੋ ਮੇਲਿਓ, ਨ ਜਿਨ ਧੁਰ ਮਸਤਕ ਲੇਖ ਭਾਗ ਲਿਖਾਈ। ਅੰਤਰ ਤਿਸ਼ਨਾ ਅੱਗ ਹੈ, ਮਨਮੁਖ ਭੁੱਖ ਨ ਜਾਈ। ਮੋਹ ਕੁਟੰਬ ਸਭ ਕੂੜ ਹੈ, ਕੂੜ ਰਹਿਆ ਲਪਟਾਈ। ਆਨ ਦਿਨ ਚਿੰਤਾ ਚਿੰਤ ਬੈ, ਚਿੰਤਾ ਬੱਧਾ ਜਾਏ। ਜੰਮਣ ਮਰਨ ਨਾ ਚੁਕਈਏ, ਹਉਮੈ ਕਰਮ ਕਮਾਏ। ਗੁਰ ਸਰਣਾਈ ਉਭਰੇ, ਨਾਨਕ ਲਏ ਛੁਡਾਈ। ਸਤਿਗੁਰ ਪੁਰਖ ਹਰ ਧਿਆਇਂਦਾ, ਸਤਸੰਗਤ ਸਤਿਗੁਰ ਪਾਏ। ਸਤਸੰਗਤ ਸਤਿਗੁਰ ਸੇਵੰਦੀ, ਹਰ ਮੇਲੇ ਗੁਰ ਮੇਲਾਈ। ਇਹ ਭੌਜਲ ਜਗਤ ਸੰਸਾਰ ਹੈ, ਗੁਰ ਬੋਹਿਤ ਨਾਮ ਤਰਾਈ। ਗੁਰਸਿੱਖੀ ਪਾਉਣਾ ਮੰਨਿਆ, ਗੁਰ ਪੂਰਾ ਪਾਰ ਲੰਘਾਈ। ਗੁਰਸਿੱਖਾਂ ਕੀ ਹਰ ਤੂੜ ਦੇ, ਹਮ ਪਾਪੀ ਪੀਗਤ ਪਾਹੀ। ਤੋਰ ਮਸਤ ਕਰ ਪਉ ਲਿਖਿਆ, ਗੁਰ ਨਾਨਕ ਮਿਲਿਆ ਆਈ। ਜਮ ਕੰਕਰ ਮਾਰ ਬਿਧਾਰਿਆਂ, ਹਰ ਦਰਗਾਹ ਲਏ ਛਡਾਈ। ਗੁਰਸਿੱਖਾਂ ਨੂੰ ਸਵਾਸ ਹੈ, ਹਰ ਤੁੱਠਾ ਮੇਲ ਮਿਲਾਈ। ਗੁਰਪੂਰੈ ਹਰ ਨਾਮ ਦੜਾਇਆ, ਜਿਨ ਵਿੱਚੋਂ ਪਰਮ ਚੁਕਾਇਆ। ਰਾਮ ਨਾਮ ਹਰ ਕੀਰਤ ਗਾਈ, ਰਾਮ ਨਾਮ ਹਰ ਕੀਰਤ ਗਾਏ। ਕਾਰ ਚਾਨਣ ਮਗ ਦਿਖਾਇਆ, ਹਉਮੈ ਮਾਰ ਏਕ ਲਿਵ ਲਾਗੀ। ਅੰਤਰ ਨਾਮ ਵਸਿਆ, ਅੰਤਰ ਨਾਮ ਵਸਾਇਆ। ਗੁਰਮਤੀ ਜਮ ਜੋ ਨ ਸਕੈ, ਸੱਚੈ ਨਾਹੀ ਸਮਾਇਆ। ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾਹੀ ਲਾਇਆ। ਜਨ ਨਾਨਕ ਨਾਉ ਲਏ ਤਾਂ ਜੀਵੈ, ਬਿਨ ਨਾਵੈ ਕਿਨ ਮਰ ਜਾਇਆ। ਮਨ ਅੰਤਰ ਹਉਮੈ ਰੋਗ ਬ੍ਰਹਮ ਫੂਲੇ, ਹਉਮੈ ਸਾਗਰ ਦੁਰਜਨਾ। ਨਾਨਕ ਰੋਗ ਗਵਾਈ, ਮਿਲ ਸਤਿਗੁਰ ਸਾਧੂ ਸੱਜਣਾ। ਗੁਰਮਤੀ ਹਰ ਹਰ ਬੋਲੇ, ਹਰ ਪ੍ਰੇਮ ਕਸਾਈ ਦਿਨ ਸਰਾਤ। ਹਰ ਰਤੀ ਹਰ ਰੰਗ ਚੋਲੇ, ਹਰ ਜੈਸਾ ਪੁਰਖ ਨਾ ਲਭਈ। ਸਭ ਜੇ ਦੇਖਿਆ ਜਗਤ ਮੈਂ ਟੋਲੇ,

ਜੇ ਮੁਖਨਾ ਮੁੜਨ ਜਿੰਨੀ ਸੁਜਾਤਾ ਸਾਈ ਛਾੜ ਛਾੜ ਪਵਦੇ ਕੱਚੇ ਬਿਰਹੀ ਜਿੰਨਾ ਕਾਰਨ ਆਈ ਤਣੀ ਵਿਹੂਣਾ ਪਾਟ ਪਟੰਬਰ ਪਾਹੀ ਸੇਤੀ ਜਾਲੇ ਧੂੜੀ ਵਿੱਚ ਲੜੰਦੜੀ ਸੋਹਾ ਨਾਨਕ ਤੈ ਸਹਿ ਨਾਲੇ ਗੁਰ ਕੈ ਸ਼ਬਦ ਰਾਧੀਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆਂ ਨਾਨਕ ਸਫਲ ਮਾਰੂ ਇਹ ਰਾਗ ਜਾਮੂ ਇੱਕ ਤਾਂ ਲੱਖ ਤੋਂ ਜਿੱਤੀ ਪਿੰਨਣੇ ਦਰ ਕੇ ਤੜੇ ਬਾਹਮਣ ਬਿਰਸਾ ਗਇਓ ਜਨਮ।

ਗੁਰਮੁਖ ਹਰ ਗੁਣ ਗਾਏ ਸਹਿ ਸੁਖ ਸਾਰੇ, ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰਈ। ਕਰੇ ਸੁਚੰਗਾ ਮਾਣ ਦੂਈ ਗਣਤ ਲਾਹੀ, ਆਪਣੀ ਨਦਰ ਨਿਹਾਲ ਆਪੇ ਲਏ ਸਜਲਾਏ। ਜਨ ਦੇਹੁ ਮਤੀ ਉਪਦੇਸ਼, ਵਿੱਚੋਂ ਪਰਮ ਜਾਏ, ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ। ਸਭ ਕਿਸ ਦਿਸ

ਪ੍ਰਭ ਕੀ ਮਨ ਰਜਾਏ। ਗੁਰਪੂਰਾ ਜਿਨ ਸਿਮਰਿਆ ਸਹੀ ਪਏ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਸ। ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਈ, ਨਾਨਕ ਜੋ ਮਥਨ ਮਧਾਣੀਆਂ ਤਾਂ ਮੱਥੇ ਧਰਮ ਰਾਏ। ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਪਵਨ ਪੁਨੀਤ।

ਆਗਮਥਾਹੇ ਸੁਤੜੇ ਸਖ ਸੁਖੀ ਸਵਾਨ ਜੋ ਰਤੇ ਸ ਆਪਣੇ ਪ੍ਰੇਮ ਸੁਹਾ ਧਣੀ ਸੰ ਅਠੇ ਪਹਿਰ ਲਵਨ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਗਨ ਜੇ ਰਸਨਾ ਨਾ ਉਚਾਰਣੇ ਮਿਰਗ ਤ੍ਰਿਸ਼ਨਾ ਮਿਰਗ ਤ੍ਰਿਸ਼ਨਾ ਪੇਖ ਭੁੱਲਣੇ ਬੁੱਠੇ ਨਗਰ ਗੰਧਰਵ ਜਿੰਨੀ ਸੱਚ ਅਰਾਧਿਆ ਨਾਨਕ ਮਨ ਤਨ ਫਬ ਪਾਤ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੈ ਸਜਣਹਾਰ ਦੂਜੀ ਛੋੜ ਕਵਾ ਟੜੀ ਇੱਕ ਸਿਉਂ ਜਤ ਲਾਏ ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੇ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ ਸੱਚ ਵਖਰ ਜ ਨਹੀਂ ਲੱਦਿਆ ਸੇ ਸਟੜੇ ਪਾਸਾਰ ਪੰਥਾ ਪ੍ਰੇਮ ਨਾ ਜਾਣੀ ਭੂਲੀ ਫਿਰੇ ਗਵਾਰ ਨਾਨਕ ਹਰ ਵਿਸਰਾਏ ਕਹਿ ਪਾਉਂਦੇ ਨਰਕ ਨਿਹਾਰ ਮਾਇਆ ਮਨ ਨਾ ਵਿਸਰੈ ਮੰਗੈ ਦਮਾ ਦਮ ਸੁਪ੍ਰਭ ਚੇਤਨ ਆਵਈ ਨਾਨਕ ਨਹੀਂ ਕਰਮ ਚਿਚਰ ਮੂਲ ਨਾ ਥੋੜੀਂਦੋ ਚਿਚਰ ਆਪ ਕਿਰਪਾਲ ਸ਼ਬਦ ਖੁੱਟ ਬਾਬਾ ਨਾਨਕਾ ਖਾਹੀ ਖਰਚ ਤਨ ਮਾਲ

ਚੌਂਕ ਲਿਓ ਰਾਮਾ, ਕਮਲ ਕੁਸਮ ਚੰਪ ਕੇ ਨਾਮਾ, ਗੌਰਾ ਅਕੰਦਰਾ ਕਲਿਆਣਾ, ਅਸ਼ਟਪੁੱਤ ਦੀਪ ਕੇ ਜਾਨਾ, ਸਮਿਲ ਸ੍ਰੀ ਰਾਘਵ ਗਾਵੇ, ਪੰਚੋ ਸੰਗ ਬਰੰਗਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਮਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆ, ਸਭ ਦੋਤਾਂ ਗਾਓ ਹਰੀ ਕੇਰਾ। ਮਨ ਜਿੰਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਉਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹੇ, ਘਰ ਤਾਂ ਤੇਰੇ ਸਭ ਕਿਛ ਹੈ, ਜੇ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਉਸਾਵੇ। ਨਾਮ ਜਨ ਕੇ ਮਨ ਵਸਿਆ, ਵਾਜੇ ਸਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਰ ਸਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਠਾ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ, ਪੰਚ ਦੂਰ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕੋ, ਸੇ ਨਾਮ ਵਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ।

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਘਰ ਸਾਜਨ ਆਏ

एक ओंकार सतगुर प्रसाद वंदना हर वंदना गुण गावो गोपाल राय।

ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਪਾਤਸ਼ਾਹ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਮਹਾਨ ਕਿਰਪਾ ਸਦਕਾ ਇਸ ਹਫ਼ਤੇ ਮੀਰੀ ਪੀਰੀ ਦਿਵਸ ਅਤੇ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਨੇ ਮਨਾਇਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਪਰਸੋਂ ਤੋਂ ਲੈ ਕੇ ਤੁਰਕੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ। ਆਪ ਸਮੂਹ ਸੰਗਤਾਂ ਨੇ ਵਾਰੀ ਵਾਰੀ ਪ੍ਰੇਮ ਸਹਿਤ ਬਾਣੀ ਪੜ੍ਹਨ ਦੀ ਸੇਵਾ ਕੀਤੀ ਹੈ। ਸੰਪੂਰਨ ਹੋਣ 'ਤੇ ਭੋਗ ਪਾਏ ਗਏ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਗੁਰੂ ਜੀ ਦਾ ਪਾਵਨ ਪਵਿੱਤਰ ਬਚਨ ਹੁਕਮਨਾਮੇ ਦੇ ਰੂਪ ਵਿੱਚ ਆਪ ਜੀ ਨੇ ਸਰਵਣ ਕੀਤਾ। ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਪਿਛਲੇ ਦਿਨਾਂ ਤੋਂ ਲੈ ਕੇ ਗੁਰੂ ਕੇ ਲੰਗਰਾਂ ਵਿੱਚ ਸੇਵਾ ਕੀਤੀ ਹੈ, ਬਾਣੀ ਪੜ੍ਹਨ ਦੀ ਸੇਵਾ ਕੀਤੀ ਹੈ, ਪਹਿਰੇ ਦੀ ਸੇਵਾ ਕੀਤੀ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸੋ ਇਸ ਵੇਲੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਰੰਭ ਹੋਣ ਲੱਗਾ ਹੈ। ਬੇਨਤੀ ਹੈ ਗੁਰੂ ਕੀ ਸੰਗਤ ਨੂੰ ਕਿ ਕੀਰਤਨ ਕਰਨ ਵਾਸਤੇ ਸਟੇਜ 'ਤੇ ਪਹੁੰਚਣ ਦੀ ਕਿਰਪਾ ਕਰਨ ਜੀ। ਬੀਬੀਆਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ ਉਹ ਪਹਿਲਾਂ ਕੀਰਤਨ ਦੀ ਹਾਜ਼ਰੀ ਭਰ ਲੈਣ, ਫਿਰ ਉਸ ਤੋਂ ਬਾਅਦ ਕੀਰਤਨ ਦੀ ਲੜੀ ਚੱਲਦੀ ਰਹੇਗੀ ਅਤੇ ਗੁਰਬਾਣੀ ਦੀ ਵਿਚਾਰ ਸਾਂਝੀ ਕੀਤੀ ਜਾਏਗੀ। ਆਓ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਚਾ ਧਿਆਨ ਦੇਣਾ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੁਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਪੰਜ ਸਰਕਾਰਾਂ ਦੇ ਨਾਮ ਕੇ ਸੁੰਗਾ ਕੜਾ ਕਿਰਪਾਨ ਕਚਹਿਰਾ ਕਾਮ ਕ੍ਰੋਧ ਲੋਭ ਮੋਹ ਹੰਕਾਰ। ਅਜਿਹੀ ਕਾ ਖਾਲਸਾ ਅਜਿਹੀ ਕੀ ਫਤਿਹ।

अकाल मूरत अजूनी सैभं गुर प्रसाद।

ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ

ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਦੇ ਨਾਲ ਮਨਾ ਰਹੇ ਆ। ਦੁਨੀਆਂ ਦੇ ਕੋਨੇ ਕੋਨੇ ਵਿੱਚ ਇਹ ਗੁਰਪੁਰਬ ਮਨਾਏ ਜਾ ਰਹੇ ਆ। ਸਤਿਗੁਰੂ ਨੇ ਰਹਿਮਤ ਕੀਤੀ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਉਦਮ ਬਖਸ਼ਿਸ਼ ਕੀਤਾ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਸੰਗਤਾਂ ਦੇ ਨਾਲ ਮਿਲ ਕੇ ਪਰਸੋਂ ਤੋਂ ਲੈ ਕੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ। ਵਾਰੀ ਵਾਰੀ ਸੰਗਤਾਂ ਨੇ ਗੁਰਬਾਣੀ ਪੜ੍ਹਨ ਦੀ ਸੇਵਾ ਕੀਤੀ ਅਤੇ ਪਿਛਲੇ ਦਿਨਾਂ ਤੋਂ ਹੀ ਗੁਰੂ ਕੇ ਲੰਗਰ ਦੇ ਵਿੱਚ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਹੱਥੀਂ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਆਪਾਂ ਵੀ ਗੁਰੂ ਦਰਬਾਰ ਵਿੱਚ ਪਹੁੰਚੇ ਹਾਂ, ਤਨ ਕਰਕੇ ਹਾਜ਼ਰ ਹੋਏ ਹਾਂ ਅਤੇ ਮਨ ਨੂੰ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਕਰਨ ਵਾਸਤੇ। ਬਾਹਰ ਭਟਕਦੇ ਹੋਏ ਮਨ ਨੂੰ ਖਿਆਲਾਂ ਤੋਂ ਰੋਕਣ ਵਾਸਤੇ ਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਰਬੱਤ ਸੰਗਤਾਂ ਦੋਨੇ ਹੱਥ ਪੂਰੇ ਜੋੜ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਬੜੇ ਅਦਬ ਸਤਿਕਾਰ ਦੇ ਨਾਲ ਉੱਚੀ ਆਵਾਜ਼ ਵਿੱਚ ਗੱਜ ਕੇ ਬੋਲਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੀ ਸੰਪੂਰਨਤਾ ਤੋਂ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ, ਅਰਦਾਸ ਬੇਨਤੀ ਤੋਂ ਉਪਰੰਤ ਗੁਰੂ ਪਾਤਸ਼ਾਹ ਜੀ ਦਾ ਹੁਕਮ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਉਸ ਤੋਂ ਉਪਰੰਤ ਗੁਰੂ ਦੀਆਂ ਪਿਆਰੀਆਂ ਸੰਗਤਾਂ ਨੇ ਆਪਣੀ ਆਪਣੀ ਸ਼ਰਧਾ ਦੇ ਨਾਲ ਗੁਰਬਾਣੀ ਦਾ ਕੀਰਤਨ ਗਾਇਨ ਕੀਤਾ ਅਤੇ ਆਪਣੀ ਸੇਵਾ ਕੀਤੀ। ਬੜੇ ਪਿਆਰੇ ਪਿਆਰੇ ਸ਼ਬਦ ਸੰਗਤਾਂ ਨੇ ਪੜ੍ਹੇ। ਵਧਾਈਆਂ ਗੁਰਸਿੱਖਾਂ ਮਨ ਵਧਾਈਆਂ, ਜਿਹਨੇ ਮੇਰਾ ਸਤਿਗੁਰ ਜੇਠਾ ਰਾਮ ਰਾਜ ਨਿਤ ਜਪੀਏ ਸਾਸ ਗਰਾਸ ਨਾਉ ਪਰਵਦਗਾਰ ਦਾ, ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਾਰੀ ਨਿਮਰਤਾ ਭਾਵਨਾ ਵਾਲੇ ਸ਼ਬਦ। ਫਿਰ ਬੱਚਿਆਂ ਨੇ, ਜਿਹੜੇ ਬੱਚੇ ਪਿਛਲੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਹਫ਼ਤੇ ਵਿੱਚ ਦੋ ਦਿਨ ਸ਼ਨਿਚਰਵਾਰ ਅਤੇ ਐਤਵਾਰ ਨੂੰ ਸ਼ਾਮ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਬੱਚਿਆਂ ਦੀ ਗੁਰਮਤਿ ਕਲਾਸ ਲੱਗਦੀ ਹੈ, ਪੰਜਾਬੀ ਕਲਾਸ, ਜਿਹਦੇ ਵਿੱਚ ਬੱਚੇ ਪੰਜਾਬੀ ਸਿੱਖਦੇ ਆ। ਨਾਲ ਨਾਲ ਜਿੰਨਾ ਸਮਾਂ ਮਿਲਦਾ ਕੀਰਤਨ ਦੀ ਹਾਜ਼ਰੀ ਭਰਦੇ ਆ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਆਪ ਜੀ ਨੇ ਬੱਚਿਆਂ ਤੋਂ ਸਰਵਣ ਕੀਤਾ। ਕਲਾਸ ਨਵੀਂ ਸ਼ੁਰੂ ਹੋਈ ਹੈ, ਬੱਚੇ ਛੋਟੇ ਆ, ਆਪਣੀ ਸਮਰੱਥਾ ਮੁਤਾਬਕ ਹਾਜ਼ਰੀ ਭਰੀ ਹੈ। ਅਰਦਾਸ ਹੈ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਇਹਨਾਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰੇ। ਬੱਚਿਆਂ ਦੇ ਮਨ ਵਿੱਚ ਚਾਅ ਹੁੰਦਾ ਕਿ ਅਸੀਂ ਵੀ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਅੱਜ ਛੋਟੇ ਹੈ, ਆ ਜਿਹੜਾ ਮੈਕ ਆ ਨਾ, ਮੈਂ ਕਹਾ, ਇਹਦਾ ਡਰ ਬਹੁਤ ਵੱਡਾ। ਇੱਥੇ ਬੋਲਣਾ ਹਰੇਕ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਬੋਲਣ ਤੋਂ ਪਹਿਲਾਂ ਹੀ ਦਿਲ ਕੰਬਣ ਲੱਗ ਜਾਂਦਾ ਸੰਗਤ ਦੇ ਸਾਹਮਣੇ। ਪਰ ਬੱਚਿਆਂ ਦਾ ਹੌਂਸਲਾ, ਹੁਣ ਛੋਟਾ ਬੱਚਾ ਸਭ ਤੋਂ 4 ਸਾਹਿਬਜ਼ਾਦਿਆਂ ਦੇ ਨਾਮ ਬੋਲ ਕੇ ਗਿਆ, 5 ਕਕਾਰਾਂ ਦੇ, 5 ਵਿਕਾਰਾਂ ਦੇ ਨਾਮ ਬੋਲ ਕੇ ਗਿਆ ਅਤੇ ਨਾਲ ਬੱਚਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ, ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜੀਵਨ ਇਤਿਹਾਸ ਸੰਖੇਪ ਰੂਪ ਵਿੱਚ ਆਪ ਜੀ ਨੂੰ ਸਰਵਣ ਕਰਾਇਆ। ਇਹ ਬੱਚੇ ਗੁਰਮਤਿ ਕਲਾਸ ਦੇ ਵਿੱਚ ਹੀ ਹਾਜ਼ਰੀ ਭਰਦੇ ਆ, ਉੱਥੋਂ ਹੀ ਸਿੱਖ ਕੇ ਅੱਜ ਇਹਨਾਂ ਨੇ ਸਟੇਜ 'ਤੇ ਆ ਕੇ ਹਾਜ਼ਰੀ ਭਰੀ ਹੈ। ਇੱਥੋਂ ਹੀ ਇਹਨਾਂ ਦਾ ਹੌਂਸਲਾ ਵਧਣਾ, ਕਿਉਂਕਿ ਉਮਰ ਦਾ ਤਕਾਜ਼ਾ ਮੈਟਰ ਨਹੀਂ ਕਰਦਾ। ਛੋਟੀ ਉਮਰ ਦੇ ਵਿੱਚ ਵੀ ਬੱਚੇ ਵੱਡੀਆਂ ਪਲਾਂਘਾਂ ਪੁੱਟ ਜਾਂਦੇ ਨੇ ਅਤੇ ਕਈ ਵਾਰੀ ਉਮਰਾਂ ਬਹੁਤ ਹੋ ਜਾਂਦੀਆਂ, ਪਰ ਉਮਰ ਦੇ ਵਿੱਚੋਂ ਬਚਪਨ ਨਹੀਂ ਜਾਂਦਾ। ਮਤਲਬ ਜ਼ਰੂਰੀ ਨਹੀਂ ਕਿ ਜਿੰਨੀ ਉਮਰ ਵੱਡੀ ਉਨਾ ਬੰਦਾ ਸਿਆਣਾ ਹੋਏਗਾ, ਜਾਂ ਉਮਰ ਛੋਟੀ ਹੈ ਉਨਾ ਬੱਚਾ ਨਲਾਇਕ ਹੋਏਗਾ, ਨਹੀਂ। ਗੁਰੂ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਬਚਪਨ ਦੇ ਵਿੱਚ ਬਾਬੇ ਵੀ ਹੈਗੇ ਨੇ ਅਤੇ ਬਾਬਿਆਂ ਦੀ ਉਮਰ ਦੇ ਵਿੱਚ ਸਾਨੂੰ ਸੇਧ ਦੇਣ ਵਾਲੇ ਵੀ ਹੈਗੇ ਨੇ।

ਬੱਚਿਆਂ ਨੇ ਬੜਾ ਪਿਆਰਾ ਬਚਨ ਪੜ੍ਹਿਆ ਅਤੇ ਰੋਜ਼ ਆਪਾਂ ਅਰਦਾਸ ਵਿੱਚ ਪੜ੍ਹਦੇ ਹਾਂ, ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠਾ ਸਭ ਦੁੱਖ ਜਾਏ। ਹਾਜ਼ਰੀਆਂ ਲਵਾਏ ਸਾਰੇ ਜਾਣੇ, ਆਪਾਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਚਰਨਾਂ ਨੂੰ ਨਮਸਕਾਰ ਕਰੀਏ, ਉੱਚੀ ਬੋਲਿਓ ਅਤੇ ਤਾਂ ਕਿ ਆਪਾਂ ਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਸ਼ਰਧਾ ਨਾਲ ਮਨਾਈਏ।

ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਉਮਰ ਕਿੰਨੀ ਹੈ? 5-6 ਸਾਲ ਦੀ, ਜਿਹਨੂੰ ਦੇਖ ਕੇ ਸਾਰੇ ਦੁੱਖ ਕੱਟੇ ਜਾਂਦੇ ਆ। ਬਚਪਨ ਦੇ ਵਿੱਚ ਉਮਰ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਬੈਠ ਕੇ ਸਾਨੂੰ ਇੱਕ ਐਸੀ ਵਾਈਬਰੇਸ਼ਨ ਮਿਲਦੀ ਹੈ, ਐਸੀ ਸ਼ਕਤੀ ਮਿਲਦੀ ਹੈ ਕਿ ਸਿੱਖ ਨੂੰ ਭਰੋਸਾ ਹੋਣਾ ਚਾਹੀਦਾ, ਗੁਰੂ ਮੇਰੇ ਅੰਦਰ ਦੀ ਹਾਲਤ ਨੂੰ ਜਾਣਦੇ ਆ। ਪ੍ਰਭ ਮੇਰਾ ਅੰਤਰਜਾਮੀ ਜਾਣ। ਜੇ ਭਰੋਸਾ ਹੈ ਤਾਂ ਗੁਰੂ ਭਾਵੇਂ ਸਰੀਰਕ ਤੌਰ 'ਤੇ ਛੋਟੀ ਉਮਰ ਦਾ, ਭਾਵੇਂ ਵੱਡੀ ਉਮਰ ਦਾ, ਸਿੱਖ ਨੂੰ ਭਰੋਸਾ ਹੋਵੇ ਮੇਰਾ ਗੁਰੂ ਅੰਤਰਜਾਮੀ ਹੈ। ਇਹ ਕਹਿਣ ਦੀ ਗੱਲ ਨਹੀਂ, ਇਹਦੀ ਉਦਾਹਰਣ ਵੀ ਹੈ। ਆਪ ਜੀ ਨੇ ਬੱਚਿਆਂ ਤੋਂ ਸੁਣਿਆ ਕਿ ਦਿੱਲੀ ਦੇ ਰਾਜਾ ਜੈ ਸਿੰਘ ਨੇ ਸੱਦਾ ਭੇਜਿਆ ਆਪਣੇ ਪੁਰੋਹਿਤ ਰਾਹੀਂ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਜਾ ਕੇ ਬੇਨਤੀ ਕਰੋ ਕਿ ਸਾਨੂੰ ਦਿੱਲੀ ਆ ਕੇ ਦਰਸ਼ਨ ਦੇਵੇ। ਸੱਦਾ ਮਿਲਿਆ, ਮਹਾਰਾਜ ਜੀ ਨੇ ਬੇਨਤੀ ਪ੍ਰਵਾਨ ਕਰ ਲਈ, ਜਾਣ ਦੀ ਤਿਆਰੀ ਕੀਤੀ, ਨਾਲ ਸੰਗਤਾਂ ਵੀ ਤੁਰਦੀਆਂ। ਹੁਣ ਗੁਰੂ ਸਮਰੱਥ ਹੈ, ਗੁਰੂ ਜਾਣੀ ਜਾਣ ਹੈ। ਗੁਰੂ ਦਾ ਮਤਲਬ ਹੈ ਸਿੱਖ ਦੇ ਜੀਵਨ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲੇ ਨੂੰ ਗੁਰੂ ਕਿਹਾ ਜਾਂਦਾ। ਨਹੀਂ, ਗੁਰੂ ਤਾਂ ਦੁਨੀਆ 'ਤੇ ਬਹੁਤ ਬਣੇ ਬੈਠੇ ਆ, ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ ਬੜੇ ਨੇ। ਉਹ ਗੁਰੂ ਕਹਾਉਣ ਵਾਲੇ ਆਪ ਵੀ ਅਗਿਆਨਤਾ ਦੇ ਹਨੇਰੇ ਵਿੱਚ ਫਸੇ ਹੋਏ ਨੇ ਅਤੇ ਉਹਨਾਂ ਦੇ ਚੇਲੇ ਵੀ ਹਨੇਰੇ 'ਚ ਹੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਹੈ, ਕਹਿੰਦੇ ਕਾਚੇ ਗੁਰ 'ਤੇ ਮੁਕਤ ਨਾ ਹੋਏ। ਕੱਚੇ ਗੁਰੂ ਤੋਂ ਕਦੇ ਮੁਕਤੀ ਨਹੀਂ ਮਿਲਦੀ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੋਰ ਸਖਤ ਸ਼ਬਦ ਵਰਤੇ ਹੈ, ਮਾਏ ਮੁੰਡੋ ਤਹਿ ਗੁਰੂ ਕੀ। ਹੁਣ ਮਾਂ 'ਤੇ ਗੱਲ ਜਾ ਵੜੀ ਵੀ ਜਿਹੜਾ ਗੁਰੂ ਕੱਚਾ ਹੈ, ਅਗਿਆਨਤਾ ਦੇ ਵਿੱਚ ਫਸਿਆ ਹੋਇਆ ਹੈ, ਕੋਲੇ ਕੁਛ ਹੈ ਨਹੀਂ, ਗੁਰੂ ਬਣ ਕੇ ਬੈਠ ਗਿਆ, ਸਿੱਖਾਂ ਦਾ ਭਲਾ ਨਹੀਂ ਕਰ ਸਕਦਾ, ਚੇਲਿਆਂ ਨੂੰ ਗਿਆਨ ਨਹੀਂ ਦੇ ਸਕਦਾ, ਉਹਦਾ ਗੁਰੂ ਬਣਨ ਦਾ ਕੀ ਫਾਇਦਾ? ਉਹ ਤਾਂ ਮਾਇਆ ਦੇ ਵਿੱਚ ਹੀ ਫਸਿਆ ਹੋਇਆ। ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਆ, ਗੁਰ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ। ਉਹ ਨਿਹਾਲ ਹੋ ਜਾਂਦੇ ਜਿਨ੍ਹਾਂ ਨੇ ਪੂਰੇ ਗੁਰੂ ਦਾ ਸਿਮਰਨ ਸ਼ਰਧਾ ਦੇ ਨਾਲ ਕੀਤਾ। ਹੁਣ ਪੂਰੇ ਗੁਰੂ ਦਾ ਸਿਮਰਨ ਕਿਵੇਂ ਕਰਨਾ? ਚੌਂਕੜਾ ਮਾਰ ਕੇ, ਮਾਲਾ ਲੈ ਕੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਣਾ, ਇਹ ਰਟਨ ਹੈ, ਸਿਮਰਨ ਨਹੀਂ ਹੈ। ਰਟਨ ਹੈ ਇੱਕੋ ਚੀਜ਼ ਨੂੰ ਵਾਰੀ ਵਾਰੀ ਰਟੀ ਜਾਣਾ, ਰਟੀ ਜਾਣਾ। ਉਹ ਰਟਨ ਜਿਹੜਾ ਜੇ ਸਾਡੇ ਗਲੇ ਤੋਂ ਅੰਦਰ ਉਤਰ ਗਿਆ, ਸਿਮਰਨ ਬਣ ਗਿਆ ਅਤੇ ਜੀਵ 'ਤੇ ਹੀ ਘੁੰਮਦਾ ਰਿਹਾ, ਤਾਂ ਇਹ ਕਰਮ ਕਾਂਡ ਬਣ ਗਿਆ। ਮਹਾਰਾਜ ਜੀ ਕਹਿੰਦੇ ਆ, ਸਿਮਰਨ ਕਰਨਾ ਸਹਿਜੇ ਸਹਿਜੇ। ਜਿਹੜਾ ਸਿਮਰਨ ਸਾਡੇ ਜੀਵਨ ਦੇ ਵਿੱਚ ਉਤਰੇ, ਕੰਠ ਤੋਂ ਗਲੇ ਤੋਂ ਥੱਲੇ ਜਾਵੇ ਅਤੇ ਉਹਦਾ ਰਾਸ, ਉਹਦਾ ਆਨੰਦ ਸਾਡੇ ਜੀਵਨ ਨੂੰ ਆਵੇ। ਅਤੇ ਸਤਿਗੁਰੂ ਜੀ ਨੇ ਇਹ ਵੀ ਕਿਹਾ, ਕਹਿੰਦੇ ਸਿਮਰਨ ਕਿਸੇ ਗਿਣਤੀ ਮਿਣਤੀ ਵਿੱਚ ਨਹੀਂ ਕਰਨਾ। ਮਾਲਾ ਲੈ ਕੇ ਬੈਠਾ ਹੈ, ਮੈਂ ਸਿਮਰਨ ਕਰ ਰਿਹਾ, ਸੁਰਤ ਕਿਤੇ ਹੋਰ ਤੁਰੀ ਫਿਰਦੀ ਹੈ। ਸਤਿਗੁਰੂ ਜੀ ਕਹਿੰਦੇ ਆ, ਭਲਿਆ ਆਪਣੀ ਕਿਰਤ ਨੂੰ ਹੀ ਸਿਮਰਨ ਬਣਾ ਲਾ, ਸਵਾਸਾਂ ਦਾ ਸਿਮਰਨ ਬਣਾ, ਸਵਾਸਾਂ ਨੂੰ ਮਾਲਾ ਬਣਾ, ਹਰ ਸਵਾਸ ਦੇ ਨਾਲ ਵਾਹਿਗੁਰੂ ਵਾਹਿਗੁਰੂ ਚੇਤੇ ਰੱਖ, ਹਰ ਸਵਾਸ ਦੇ ਨਾਲ ਪਰਮੇਸ਼ਰ ਨੂੰ ਚੇਤੇ ਰੱਖ। ਇੱਕ ਵੀ ਸਵਾਸ ਤੇਰਾ ਬੇਅਰਥਾ ਨਹੀਂ ਜਾਣਾ ਚਾਹੀਦਾ। ਜਦੋਂ ਹਰ ਸਵਾਸ ਦੇ ਨਾਲ ਸਵਾਸ ਅੰਦਰ ਗਿਆ ਵਾਹੇ, ਸਵਾਸ ਬਾਹਰ ਨੂੰ ਆਇਆ ਗੁਰੂ, ਵਾਹਿਗੁਰੂ ਵਾਹਿਗੁਰੂ ਲਗਾਤਾਰ ਚੱਲੀ ਗਿਆ ਅਤੇ ਮਾਲਾ ਬਣ ਗਈ, ਸਿਮਰਨ ਬਣ ਗਿਆ। ਭਰੋਸਾ ਇਹ ਹੋਵੇ ਗੁਰੂ ਸਾਡਾ ਅੰਤਰਜਾਮੀ ਹੈ। ਹੁਣ ਜਦੋਂ ਸੁਨੇਹਾ ਮਿਲਿਆ ਨਾ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਸਮਝ ਗਏ ਇਹਦੇ ਮਨ ਦੇ ਖਿਆਲ ਕੀ ਹੈ ਅਤੇ ਆਉਣ ਵਾਲਾ ਸਮਾਂ ਕੀ ਕਹਿੰਦਾ। ਗੁਰੂ ਆਉਣ ਵਾਲੇ ਸਮੇਂ ਨੂੰ ਜਾਣਦੇ ਆ ਪਰ ਜਣਾਉਂਦੇ ਨਹੀਂ। ਸੰਗਤਾਂ ਸਮੇਤ ਚੱਲੇ, ਹੁਣ ਚੱਲਦੇ ਚੱਲਦੇ ਅੰਬਾਲੇ ਦੇ ਕੋਲੇ ਪਹੁੰਚੇ, ਇੱਥੋਂ ਤੱਕ ਆਉਂਦਿਆਂ ਆਉਂਦਿਆਂ ਸੰਗਤਾਂ ਦਾ ਇਕੱਠ ਹੋਰ ਬਹੁਤ ਹੋ ਗਿਆ। ਇਸ ਇਲਾਕੇ ਦੇ ਵਿੱਚ ਪਿੰਡ ਪੈਂਦਾ ਇੱਕ ਪੰਜੋਖਰਾ, ਅਤੇ ਪੰਜੋਖਰੇ ਦੇ ਵਿੱਚ ਇੱਕ ਵਿਦਵਾਨ ਰਹਿੰਦਾ, ਉਹਦਾ ਨਾਮ ਹੈ ਪੰਡਿਤ ਲਾਲ ਚੰਦ। ਉਹ ਵਿਦਵਾਨ ਹੈ, ਉਹਨੇ ਆਪਣੇ ਇਲਾਕੇ ਦੇ ਜਿੰਨੇ ਵੀ ਛੋਟੇ ਵਿਦਵਾਨ ਸੀਗੇ ਉਹਨਾਂ ਨਾਲ ਚਰਚਾ ਕੀਤੀ, ਚਰਚਾ ਕਰਕੇ ਉਹਨਾਂ ਨੂੰ ਹਰਾ ਲਿਆ।
ਉਹਨਾਂ ਦੇ ਗ੍ਰੰਥ ਖੋਲ੍ਹੇ। ਪਹਿਲਾਂ ਸ਼ਰਤ ਰੱਖਦਾ ਸੀ ਵੀ ਜੇ ਚਰਚਾ ਵਿੱਚ ਮੈਂ ਹਾਰ ਗਿਆ ਮੇਰੇ ਸਾਰੇ ਗ੍ਰੰਥ ਤੁਸੀਂ ਲੈ ਜਿਓ, ਅਤੇ ਜੇ ਚਰਚਾ 'ਚ ਤੁਸੀਂ ਹਾਰ ਗਏ ਤੁਹਾਡੇ ਸਾਰੇ ਗ੍ਰੰਥ ਮੈਨੂੰ ਦੇਣੇ ਪੈਣਗੇ। ਇੱਦਾਂ ਕਰਦਿਆਂ ਕਰਦਿਆਂ ਉਹਨੇ ਬਹੁਤ ਗ੍ਰੰਥ ਇਕੱਠੇ ਕਰ ਲਏ। ਉਹਨੂੰ ਮਾਣ ਹੋ ਗਿਆ ਵੀ ਮੈਂ ਸਭ ਤੋਂ ਵੱਡਾ ਵਿਦਵਾਨ ਹੈ। ਇਲਾਕੇ ਦੇ ਵਿੱਚ ਕੋਈ ਵਿਦਵਾਨ ਉਹਦੇ ਨਾਲ ਵਿਚਾਰ ਨਹੀਂ ਸੀ ਕਰਦਾ ਵੀ ਹਾਰ ਜਾਂਗੇ। ਇਹਨੂੰ ਪਤਾ ਲੱਗਿਆ ਵੀ ਹੁਣ ਹਰਿਕ੍ਰਿਸ਼ਨ ਸਾਹਿਬ ਜੀ ਸੰਗਤਾਂ ਸਮੇਤ ਪੰਜੋਖਰੇ ਆ ਗਏ, ਰਾਤ ਇੱਥੇ ਰੁਕਣਗੇ। ਮਨ 'ਚ ਈਰਖਾ ਪੈਦਾ ਹੋ ਗਈ। ਈਰਖਾ ਕੀ ਪੈਦਾ ਹੋਈ ਵੀ ਇਹ ਨਿੱਕਾ ਜਿਹਾ ਬੱਚਾ, 6-7 ਸਾਲ ਦਾ ਬੱਚਾ, ਇਹਦੇ ਮਗਰ ਇੰਨੀ ਦੁਨੀਆ ਮੱਥੇ ਟੇਕਦੀ ਹੈ, ਮਾਇਆ ਚੜ੍ਹਾਉਂਦੀ ਹੈ, ਇਹਨੂੰ ਬੱਚੇ ਨੂੰ ਭੂਰਾ ਭਾਰ ਬੱਚੇ ਨੂੰ ਕੀ ਪਤਾ ਹੈ। ਮੈਂ ਜਾ ਕੇ ਇਹਦੇ ਨਾਲ ਚਰਚਾ ਕਰਦਾ, ਇਹ ਤੋਂ ਚਰਚਾ ਹੋਣੀ ਨਹੀਂ, ਇਹਨੇ ਤਾਂ ਹਲੇ ਪੜ੍ਹਿਆ ਕੁਝ ਨਹੀਂ, ਮੇਰੀ ਜਿੱਤ ਹੋ ਜਾਣੀ ਹੈ, ਫਿਰ ਇਹ ਸਾਰੇ ਚੇਲੇ ਬਾਲ ਕੇ ਇਹਦੀ ਸੰਗਤ ਮੇਰੇ ਚਰਨਾਂ ਨਾਲ ਜੁੜ ਜੂ ਅਤੇ ਮੈਂ ਗੁਰੂ ਬਣ ਜੂ, ਇਹ ਭਾਵਨਾ ਲੈ ਲਈ। ਹੁਣ ਜਿਸ ਵੇਲੇ ਹੰਕਾਰ ਦਾ ਭਰਿਆ ਹੋਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਬਾਰ ਵਿੱਚ ਆਉਂਦਾ ਹੈ, ਕੀ ਦੇਖਦਾ? ਅੱਗੇ ਸੋਹਣਾ ਚੰਦੂਆ ਸਾਹਿਬ ਲੱਗਿਆ ਹੋਇਆ, ਸੋਹਣਾ ਆਸਣ ਸਜਾਇਆ ਹੋਇਆ, ਸੋਹਣੇ ਆਸਣ 'ਤੇ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਸੁਭਾਏਮਾਨ ਹੈ, ਅਤੇ ਸੰਗਤਾਂ ਕੋਲੇ ਬੈਠ ਕੇ ਗੁਰਬਾਣੀ ਪੜ੍ਹਦੀਆਂ, ਬਚਨ ਸੁਣਦੀਆਂ ਨੇ। ਦੀਵਾਨ ਲੱਗਿਆ, ਇਹ ਅੰਦਰ ਆਇਆ, ਆ ਕੇ ਸਤਿਗੁਰੂ ਪਾਤਸ਼ਾਹ ਦੇ ਸਾਹਮਣੇ ਖੜ੍ਹਾ ਹੋਇਆ। ਮਹਾਰਾਜ ਜੀ ਨੇ ਪੁੱਛਿਆ, ਆਓ ਭਾਈ। ਕਹਿਣ ਲੱਗਾ ਜੀ, ਇੱਕ ਵਿਚਾਰ ਤੁਹਾਡੇ ਨਾਲ ਕਰਨੀ। ਸਤਿਗੁਰੂ ਕਹਿੰਦੇ, ਬੋਲੋ। ਕਹਿੰਦੇ, ਤੁਸੀਂ ਆਪਣੇ ਆਪ ਨੂੰ ਹਰਿਕ੍ਰਿਸ਼ਨ ਅਖਵਾਉਂਦੇ ਹੋ। ਮਹਾਰਾਜ ਕਹਿੰਦੇ, ਹਾਂ, ਮਾਪਿਆਂ ਨੇ ਨਾਮ ਰੱਖਿਆ ਹਰਿਕ੍ਰਿਸ਼ਨ, ਨਾਂ ਹੈ ਮੇਰਾ ਹਰਿਕ੍ਰਿਸ਼ਨ, ਲੋਕ ਕਹਿੰਦੇ ਨੇ। ਕਹਿੰਦੇ, ਫਿਰ ਕ੍ਰਿਸ਼ਨ ਤੋਂ ਤੁਸੀਂ ਵੱਡੇ ਹੋ। ਸਤਿਗੁਰੂ ਪਾਤਸ਼ਾਹ ਕਹਿੰਦੇ, ਅਸੀਂ ਤਾਂ ਇਹ ਗੱਲ ਕਹੀ ਨਹੀਂ ਵੀ ਅਸੀਂ ਕ੍ਰਿਸ਼ਨ ਜੀ ਤੋਂ ਵੱਡੇ ਹਾਂ। ਕਹਿੰਦੇ, ਜੇ ਤੁਸੀਂ ਸੱਚਮੁੱਚ ਹੀ ਹਰਿਕ੍ਰਿਸ਼ਨ ਹੋ, ਕ੍ਰਿਸ਼ਨ ਨੇ ਗੀਤਾ ਦਾ ਉਚਾਰਨ ਕੀਤਾ ਅਤੇ ਤੁਸੀਂ ਗੀਤਾ ਦੇ ਅਰਥ ਕਰਕੇ ਦਿਖਾਓ, ਫਿਰ ਮੈਂ ਵੱਡੇ ਮੰਨ ਜੂ। ਜੇ ਤੁਸੀਂ ਅਰਥ ਕਰ ਗਏ ਫਿਰ ਮੈਂ ਤੁਹਾਡਾ ਸ਼ਿਸ਼ਟ ਬਣ ਜੂ, ਤੁਹਾਡਾ ਚੇਲਾ ਬਣ ਜੂ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਮੁਸਕਰਾਏ, ਕਹਿਣ ਲੱਗੇ, ਦੇਵਤਿਓ, ਪੰਡਿਤ ਜੀ, ਜਿਸ ਬੰਦੇ 'ਤੇ ਤੁਹਾਨੂੰ ਵਿਸ਼ਵਾਸ ਹੈ ਵੀ ਇਹਨੂੰ ਗੀਤਾ ਨਹੀਂ ਪੜ੍ਹਨੀ ਆਉਂਦੀ, ਅਰਥ ਨਹੀਂ ਕਰਨੇ ਆਉਂਦੇ, ਉਹਨੂੰ ਲੈ ਕੇ ਆਓ। ਪੰਡਿਤ ਕਹਿੰਦੇ, ਕੀ ਗੱਲ? ਕਹਿੰਦੇ, ਲੈ ਕੇ ਤਾਂ ਤੈਨੂੰ ਵਿਸ਼ਵਾਸ ਹੋਵੇ ਉਹਦੇ 'ਤੇ ਵੀ ਇਹਨੂੰ ਆਉਂਦੀ ਨਹੀਂ ਗੀਤਾ, ਇਹਨੂੰ ਅਰਥ ਨਹੀਂ ਆਉਂਦੇ। ਉਹ ਕਹਿੰਦਾ, ਬਣ ਗਈ ਗੱਲ। ਪਿੰਡ 'ਚ ਗਿਆ, ਉਸ ਪਿੰਡ ਦਾ ਇੱਕ ਛੱਜੂ ਹੈ, ਝੀਵਰ ਜਾਤ ਦਾ ਝਿਓਰ। ਹੁਣ ਪੰਡਿਤ ਇਹ ਸੋਚਦਾ ਵੀ ਇਹਨੂੰ ਕੁਛ ਨਹੀਂ ਆਉਂਦਾ, ਇਹ ਭੋਲਾ ਭਾਲਾ ਬੰਦਾ ਹੈ, ਨਾ ਇਹਨੇ ਗੀਤਾ ਸੁਣੀ ਹੈ ਨਾ ਇਹ ਗੀਤਾ ਬੋਲਦਾ। ਤੁਸੀਂ ਇਹ ਗੱਲ ਸੁਣੀ ਹੋਣੀ ਹੈ ਵੀ ਉਹ ਬੰਦਾ ਗੁੰਗਾ ਅਤੇ ਬੋਲਾ ਸੀ, ਪਰ ਗੁੰਗਾ ਅਤੇ ਬੋਲਾ ਨਹੀਂ ਸੀ। ਪੰਡਿਤ ਨੂੰ ਇਹ ਸੋਚ ਲੱਗੀ, ਉਹਨੂੰ ਐਂ ਲੱਗਿਆ ਵੀ ਨਾ ਤਾਂ ਇਹਨੇ ਗੀਤਾ ਬੋਲੀ, ਗੀਤਾ ਬੋਲੇ ਤਾਂ ਬੋਲਾ ਹੀ ਆ ਇਹ, ਨਾ ਇਹਨੇ ਗੀਤਾ ਸੁਣੀ, ਇਹ ਬੋਲਾ ਹੀ ਆ, ਇਹਨੇ ਸੁਣਿਆ ਨਹੀਂ ਕੁਛ, ਇਹਨੇ ਗੀਤਾ ਪੜ੍ਹੀ ਨਹੀਂ। ਜਿਹਨੇ ਕੁਝ ਬੋਲਿਆ ਨਹੀਂ, ਕੁਛ ਪੜ੍ਹਿਆ ਨਹੀਂ, ਉਹਦਾ ਜੀਵਨ ਗੁੰਗੇ ਅਤੇ ਬੋਲੇ ਵਰਗਾ ਹੁੰਦਾ। ਉਹਨੂੰ ਫੜ ਲਿਆ, ਫੜ ਕੇ ਲਿਆ ਕੇ ਮਹਾਰਾਜ ਦੇ ਪੇਸ਼ ਕੀਤਾ। ਉਹਨੇ ਆ ਕੇ ਨਮਸਕਾਰ ਕੀਤੀ, ਧਿਆਨ ਰੱਖਿਓ ਇਹ ਸੱਜੂ ਨਾ ਤੇ ਗੁੰਗਾ ਹੈ ਨਾ ਬੋਲਾ, ਇਹਨੂੰ ਗਿਆਨ ਵੀ ਹੈ, ਪੰਡਿਤ ਭੁਲੇਖੇ 'ਚ ਹੈ। ਮਹਾਰਾਜ ਨੂੰ ਆ ਕੇ ਨਮਸਕਾਰ ਕੀਤੀ, ਸੱਚੇ ਪਾਤਸ਼ਾਹ ਨੇ ਕੋਲੇ ਬਿਠਾ ਲਿਆ, ਚੌਂਕੜਾ ਮਾਰ ਕੇ ਬੈਠ ਗਿਆ, ਉਹਦੇ 'ਤੇ ਮਿਹਰ ਕੀਤੀ ਦਾਤੇ ਨੇ, ਉਹਨੂੰ ਗਿਆਨ ਦਿੱਤਾ। ਪੰਡਿਤ ਨੂੰ ਕਿਹਾ, ਬੋਲ, ਕਿਹੜਾ ਸ਼ਲੋਕ ਬੋਲਣਾ? ਉਹਨੇ ਗੀਤਾ ਦਾ ਸ਼ਲੋਕ ਬੋਲਿਆ, ਸੱਜੂ ਨੇ ਅਰਥ ਕਰਤੇ। ਪੰਡਿਤ ਨੇ ਸੋਚਿਆ, ਸੌਖਾ ਬੋਲਿਆ ਗਿਆ, ਸ਼ਾਇਦ ਇਹਨੂੰ ਪਤਾ ਹੋਵੇ, ਹੋਰ ਔਖਾ ਬੋਲਦਾ, ਉਹਨੇ ਹੋਰ ਅਰਥ ਕਰਤੇ, ਔਖੇ ਤੋਂ ਔਖੇ ਸ਼ਲੋਕ ਬੋਲਦਾ। ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੀ ਮਿਹਰ ਸਦਕਾ ਸੱਜੂ ਗੁਰੂ ਦਾ ਸੇਵਕ ਬਣ ਕੇ ਉਹ ਗੀਤਾ ਦੇ ਅਰਥ ਕਰ ਰਿਹਾ। ਮਹਾਰਾਜ ਦੀ ਬਾਣੀ ਦਾ ਵਚਨ, ਜਿਉਂ ਬੁਲਾਵੋ ਤਾਂ ਬੋਲਣਾ ਸੁਆਮੀ। ਅਸੀਂ ਕੀ ਬੋਲ ਸਕਦੇ ਹਾਂ? ਜਦੋਂ ਗੁਰੂ ਨੇ ਕਿਰਪਾ ਕੀਤੀ ਤਾਂ ਫਿਰ ਸਿੱਖ ਬਚਨ ਉਚਾਰਦਾ। ਬਚਨ ਗੁਰੂ ਦੇ ਹੁੰਦੇ ਨੇ, ਰਸਨਾ ਸਿੱਖ ਦੀ ਬਣ ਜਾਂਦੀ ਹੈ, ਕਿਰਪਾ ਗੁਰੂ ਕਰਦਾ। ਜਦੋਂ ਪੰਡਿਤ ਨੂੰ ਸੋਝੀ ਆਈ ਵੀ ਇਹ ਤਾਂ ਬਿਲਕੁਲ ਠੀਕ ਅਰਥ ਕਰ ਰਿਹਾ, ਫਿਰ ਉਹਨੂੰ ਪਤਾ ਲੱਗਿਆ ਵੀ ਇਹ ਕਿਰਪਾ ਹੈ, ਇਹਨਾਂ ਕੋਲ ਹਰਿਕ੍ਰਿਸ਼ਨ ਵਾਲੇ ਗੁਣ ਹੈਗੇ ਨੇ। ਤਾਂ ਉਹ ਪੰਡਿਤ ਨੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕੀ ਕਰਕੇ ਨਾ
ਤੇ ਬੇਨਤੀ ਕੀਤੀ ਮਹਾਰਾਜ ਜੀ ਮੇਰੇ ਤੇ ਵੀ ਕਿਰਪਾ ਕਰੋ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿਰਪਾ ਤਾਂ ਹੋਣੀ ਹੈ ਜੇ ਅੰਦਰੋਂ ਲਾਲ ਚੰਦ ਵਿਦਵਾਨ ਨੂੰ ਮਾਰੇਗਾ। ਕੱਲਾ ਲਾਲ ਚੰਦ ਬਣ ਕੇ ਰਹਿ, ਵਿਦਵਤਾ ਖਤਮ ਕਰ, ਆਪਣੀ ਹੰਕਾਰ ਨੂੰ ਖਤਮ ਕਰ। ਇਹ ਹਉਮੈ ਤੇ ਹੰਕਾਰ ਜਿਹੜਾ ਨਾ, ਇਹ ਬਹੁਤ ਨੁਕਸਾਨ ਕਰਦਾ ਹੈ। ਇਹਦਾ ਇਲਾਜ ਦੁਨੀਆਂ ਦੇ ਡਾਕਟਰਾਂ ਵੈਦਾਂ ਕੋਲ ਹੈ ਨਹੀਂ। ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਉਹਨੂੰ ਸਮਝਾਇਆ, ਸਿੱਖਿਆ ਦਿੱਤੀ, ਕੀਰਤਨ ਹੋਇਆ, ਸੰਗਤਾਂ ਨੂੰ ਉਪਦੇਸ਼ ਕੀਤਾ। ਅਗਲੀ ਸਵੇਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉੱਥੋਂ ਚਾਲਾ ਪਾ ਕੇ ਦਿੱਲੀ ਪਹੁੰਚਦੇ ਆ, ਬੰਗਲੇ ਵਿੱਚ ਗਏ ਨੇ। ਰਾਜੇ ਦੇ ਮਨ ਵਿੱਚ ਇਹ ਖਿਆਲ ਆਇਆ ਵੀ ਭਲਾ ਪਰਖਤਾ ਕਰਕੇ ਦੇਖੀਏ ਵੀ ਗੁਰੂ ਪੂਰਾ ਕਿ ਨਹੀਂ ਪੂਰਾ। ਉਹਨੇ ਆਪਣੀਆਂ ਗੋਲੀਆਂ ਇਕੱਠੀਆਂ ਕੀਤੀਆਂ, ਸਾਰੀਆਂ ਨੂੰ ਇੱਕੋ ਜਿਹੇ ਵਸਤਰ ਪਵਾ ਕੇ ਵਿੱਚ ਆਪਣੀ ਰਾਣੀ ਬਿਠਾ ਤੀ, ਉਹਨਾਂ ਵਸਤਰਾਂ ਦੇ ਵਿੱਚ ਉਹੋ ਜਿਹੇ ਵਸਤਰ ਪਵਾ ਕੇ ਗੋਲੀਆਂ ਵਾਲੇ, ਅਤੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਜੀ ਦਰਸ਼ਨ ਦਿਓ। ਹੁਣ ਜਦੋਂ ਰਾਣੀਆਂ ਬੈਠੀਆਂ, ਵਿੱਚ ਗੋਲੀਆਂ ਦੀ ਰਾਣੀ ਬੈਠੀ ਹੈ, ਮਹਾਰਾਜ ਜੀ ਤੁਰੇ ਗਏ ਉਹਦੀ ਰਾਣੀ ਕੋਲ ਜਾ ਕੇ ਕਹਿੰਦੇ, ਬੀਬਾ ਰਾਣੀਆਂ ਵਾਲੇ ਥਾਵਾਂ 'ਤੇ ਸੋਹਣੀਆਂ ਨੇ ਬੈਠੀਆਂ, ਰਾਣੀਆਂ ਗੋਲੀਆਂ ਨਹੀਂ ਬਣ ਸਕਦੀਆਂ। ਉੱਠ ਕੇ ਆਪਣੇ ਆਸਣ 'ਤੇ, ਆਪਣੇ ਰਾਣੀਆਂ ਵਾਲੇ ਥਾਂ 'ਤੇ ਬੈਠ। ਅਤੇ ਰਾਜੇ ਨੂੰ ਯਕੀਨ ਹੋ ਗਿਆ ਵੀ ਗੁਰੂ ਅੰਤਰ ਜਾਮੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉੱਥੇ ਦਰਸ਼ਨ ਦਿੱਤੇ, ਉਪਦੇਸ਼ ਕੀਤਾ, ਆਪਣੇ ਘਰ ਲੈ ਕੇ ਗਿਆ, ਸੇਵਾ ਕੀਤੀ। ਸੇਵਾ ਕਰਦਿਆਂ ਕਰਦਿਆਂ ਗੁਰੂ ਜੀ ਨੇ ਗਿਆਨ ਦਿੱਤਾ, ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਉਮਰਾਂ ਕਰਕੇ ਛੋਟੇ ਨੇ ਸਰੀਰ ਕਰਕੇ। ਉੱਥੇ ਰਹਿੰਦਿਆਂ ਦਿੱਲੀ ਦੇ ਵਿੱਚ ਇੱਕ ਬਿਮਾਰੀ ਫੈਲੀ, ਚੇਚਕ ਦੀ। ਉਹ ਚੇਚਕ ਦੀ ਬਿਮਾਰੀ ਇੰਨੀ ਫੈਲੀ ਕਿ ਲੋਕ ਬਹੁਤ ਜ਼ਿਆਦਾ ਬਿਮਾਰ ਹੋਏ ਅਤੇ ਲੋਕ ਬੜੇ ਦੁਖੀ ਹੋਏ। ਅਤੇ ਮਹਾਰਾਜ ਜੀ ਨੇ ਫਿਰ ਵੈਦ ਬੁਲਾ ਕੇ ਦਵਾਈਆਂ ਤਿਆਰ ਕਰਵਾ ਕੇ ਉਹਨਾਂ ਦਾ ਇਲਾਜ ਕੀਤਾ, ਆਪ ਨਾਲ ਲੱਗੇ, ਸੰਗਤਾਂ ਇਲਾਜ ਕਰਦੀਆਂ। ਇਲਾਜ ਕਰਦਿਆਂ ਕਰਦਿਆਂ ਇਹ ਬਿਮਾਰੀ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੀ ਜਕੜ 'ਚ ਲੈ ਲਿਆ, ਚੇਚਕ ਦੀ ਬਿਮਾਰੀ ਆ ਗਈ, ਸਰੀਰ 'ਤੇ ਨਿਸ਼ਾਨ ਪੈ ਗਏ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਇੱਕ ਬਚਨ ਬੋਲਿਆ ਸੰਗਤ ਨੂੰ ਇਕੱਠਿਆਂ ਕਰਕੇ, ਬਾਬਾ ਬਕਾਲੇ। ਇਹਦਾ ਮਤਲਬ ਵੀ ਅਸੀਂ ਹੁਣ ਸੱਚਖੰਡ ਨੂੰ ਜਾਣਾ ਹੈ, ਸਾਡੇ ਤੋਂ ਅਗਲਾ ਵਾਰਸ ਗੱਦੀ ਦਾ ਬਾਬਾ ਬਕਾਲੇ ਹੈ, ਅਤੇ ਬਕਾਲੇ ਬੈਠੇ ਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ। ਹੁਣ ਇੱਕ ਗੱਲ ਧਿਆਨ ਰੱਖਿਓ, ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਗੁਰੂ ਹਰ ਰਾਏ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦਿੱਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਉਦੋਂ ਵੀ ਹਾਜ਼ਰ ਹੈ, ਉਦੋਂ ਵੀ ਨਮਸਕਾਰ ਕੀਤੀ ਹੈ। ਰਿਸ਼ਤੇ ਵਿੱਚ ਦਾਦਾ ਅਤੇ ਪੋਤਾ, ਹੁਣ ਦਾਦੇ ਨੇ ਪੋਤੇ ਦੇ ਚਰਨਾਂ 'ਤੇ ਨਮਸਕਾਰ ਕੀਤੀ ਹੈ, ਬਿਨਾਂ ਕਿਸੇ ਸ਼ਿਕਵੇ ਦੇ, ਬਿਨਾਂ ਕਿਸੇ ਸ਼ੰਕਾ ਦੇ। ਗੁਰੂ ਤਾਂ ਗੁਰੂ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਬਚਨ ਹੈ ਕਿ ਐ ਮੇਰੇ ਮਨਾ ਗੁਰੂ ਨੂੰ ਹਰ ਵੇਲੇ ਚੇਤੇ ਕਰਿਆ ਕਰ, ਕਿਉਂਕਿ ਗੁਰੂ ਬਿਨਾਂ ਤੈਨੂੰ ਹੋਰ ਕੋਈ ਗਿਆਨ ਦੇ ਹੀ ਨਹੀਂ ਸਕਦਾ। ਬੜਾ ਪਿਆਰਾ ਬਚਨ ਮਹਾਰਾਜ ਨੇ ਬਾਣੀ 'ਚ ਲਿਖਿਆ, ਕਹਿੰਦੇ ਗੁਰੂ ਗੁਰੂ ਗੁਰ ਕਰ ਮਨ ਮੋਰ, ਐ ਮੇਰੇ ਮਨਾ ਗੁਰੂ ਗੁਰੂ ਕਰਿਆ ਕਰ, ਉੱਠਦਾ ਬਹਿੰਦਾ ਕੰਮ ਧੰਦਾ ਕਰਦਾ ਗੁਰੂ ਗੁਰੂ ਜਪਿਆ ਕਰ, ਖਾਣ ਤੋਂ ਪਹਿਲਾਂ ਵੀ ਗੁਰੂ ਨੂੰ ਚੇਤੇ ਰੱਖਿਆ ਕਰ, ਭੋਜਨ ਛੱਕ ਕੇ ਵੀ ਗੁਰੂ ਦਾ ਸ਼ੁਕਰਾਨਾ ਕਰਿਆ ਕਰ, ਤੁਰਦਾ ਫਿਰਦਾ ਵੀ ਗੁਰੂ ਗੁਰੂ ਜਪੀ ਜਾਇਆ ਕਰ, ਕਿਉਂਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨਾਂ ਸਮਝ ਨਾ ਆਵੇ। ਗੁਰੂ ਬਿਨਾਂ ਜੀਵਨ ਦੇ ਵਿੱਚ ਘੋਰ ਅੰਧਾਰ, ਅਗਿਆਨਤਾ ਦਾ ਹਨੇਰਾ ਛਾਇਆ ਹੋਇਆ। ਇਸੇ ਕਰਕੇ ਮਨੁੱਖ, ਗੁਰੂ ਦੇ ਗਿਆਨ ਤੋਂ ਟੁੱਟਿਆ ਹੋਇਆ ਮਨੁੱਖ ਕਰਮ ਕਾਂਡੀ ਹੋ ਜਾਂਦਾ ਹੈ। ਉਹਦਾ ਮਨ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਡਰਨ ਲੱਗ ਪੈਂਦਾ, ਉਹਦੇ ਮਨ ਵਿੱਚ ਅਗਿਆਨਤਾ ਦਾ ਹਨੇਰਾ ਛਾ ਜਾਂਦਾ, ਉਹਨੂੰ ਝੂਠ ਵੀ ਸੱਚ ਲੱਗਣ ਲੱਗ ਪੈਂਦਾ, ਫਿਰ ਉਹ ਵਹਿਮਾਂ ਭਰਮਾਂ ਵਿੱਚ ਪੈ ਜਾਂਦਾ, ਨਿੱਕੀ ਜਿਹੀ ਗੱਲ ਤੋਂ ਡਰ ਕੇ ਫਿਰ ਗੁਰੂ ਨੂੰ ਛੱਡ ਕੇ ਕਿਸੇ ਬੰਦੇ ਦਾ ਆਸਰਾ ਭਾਲਦਾ, ਇੰਨਾ ਡਰ ਜਾਂਦਾ ਮਨ ਕਿ ਪਸ਼ੂਆਂ ਦੀ ਪੂਜਾ ਵੀ ਕਰਨ ਲੱਗ ਪੈਂਦਾ, ਦਰੱਖਤਾਂ ਦੀ ਪੂਜਾ ਵੀ ਕਰਨ ਲੱਗ ਪੈਂਦਾ, ਵਹਿਮਾਂ ਵਿੱਚ ਵੀ ਪੈ ਜਾਂਦਾ, ਕੁਰਾਹੇ ਪੈ ਜਾਂਦਾ। ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦਾ, ਫਿਰ ਸਤਿਗੁਰੂ ਕਹਿੰਦੇ ਆ, ਭਾਈ ਆਹ ਜਿਹੜੇ ਰਸਤੇ ਤੂੰ ਅਪਣਾਏ ਆ ਨਾ, ਦਰੱਖਤਾਂ ਦੀ ਪੂਜਾ ਕਰਨ ਲੱਗ ਪਿਆ, ਪਸ਼ੂਆਂ ਦੀ ਪੂਜਾ ਕਰਨ ਲੱਗ ਪਿਆ, ਬੰਦੇ ਦੇ ਚਰਨਾਂ 'ਤੇ ਨਮਸਕਾਰ ਕਰਕੇ ਗੁਰੂ ਬਣਾ ਲਿਆ, ਇਹ ਸਾਰਾ ਕੁਝ ਛੱਡਣਾ ਪੈਣਾ ਹੈ, ਕਿਉਂਕਿ ਉਹ ਜਿਹੜਾ ਆਪ ਹੀ ਕੱਚਾ ਗੁਰੂ ਹੈ, ਉਹਨੇ ਤੈਨੂੰ ਮੁਕਤੀ ਕੀ ਦੇਣੀ ਹੈ। ਗੁਰੂ ਵਾਲਾ ਬਣਨਾ ਹੈ ਤਾਂ ਪਹਿਲਾਂ ਮਨੁੱਖ ਬਣ, ਗੁਰੂ ਦਾ ਗਿਆਨ ਲੈ,
ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਜੀ ਕਹਿੰਦੇ ਆ, ਜੇ ਸੌ ਚੰਦਾ ਉਗ ਵਹਿ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਸਾਡੇ ਜੀਵਨ 'ਚ ਘੋਰ ਅੰਧਾਰ ਹੈ। ਹੁਣ ਇੱਕ ਸਵਾਲ ਪੈਦਾ ਹੋਊ ਵੀ ਗੁਰੂ ਕੋਲ ਤਾਂ ਅਸੀਂ ਜਾਂਦੇ ਹਾਂ, ਰੋਜ਼ ਜਾਂਦੇ ਹਾਂ, ਪਰ ਗਿਆਨ ਤਾਂ ਮਿਲਦਾ ਨਹੀਂ, ਆਉਣ ਦਾ ਫਾਇਦਾ ਕੀ ਹੋਇਆ? ਅਸੀਂ ਗੁਰੂ ਕੋਲ ਪਤਾ ਹੀ ਨਹੀਂ ਕਿੰਨੇ ਸਾਲਾਂ ਤੋਂ ਜਾ ਰਹੇ ਹਾਂ, ਸਵੇਰੇ ਵੀ ਨਮਸਕਾਰ ਕਰਦੇ ਹਾਂ, ਦੁਪਹਿਰੇ ਵੀ ਨਮਸਕਾਰ ਕਰਦੇ ਹਾਂ, ਸ਼ਾਮ ਨੂੰ ਵੀ ਨਮਸਕਾਰ ਕਰਦੇ ਹਾਂ। ਅਸੀਂ ਅਰਦਾਸਾਂ ਵੀ ਬੜੀਆਂ ਕੀਤੀਆਂ ਗੁਰੂ ਕੋਲ, ਮਹਾਰਾਜ ਸਾਡਾ ਆਹ ਕੰਮ ਕਰੋ, ਆਹ ਕੰਮ ਕਰੋ, ਪਰ ਗੁਰੂ ਨਾਲ ਗੱਲਾਂ ਨਹੀਂ ਕੀਤੀਆਂ ਕਦੇ। ਗੁਰੂ ਦੀ ਸੇਵਾ ਬਹੁਤ ਕੀਤੀ, ਚੰਗੇ ਚੰਗੇ ਰੁਮਾਲੇ ਵੀ ਚੜ੍ਹਾ ਦਿੰਦੇ ਹਾਂ, ਮਾਇਆ ਵੀ ਚੜ੍ਹਾਉਂਦੇ ਹਾਂ, ਪ੍ਰਸ਼ਾਦ ਵੀ ਕਰਾਉਂਦੇ ਹਾਂ, ਗੁਰੂ ਕੇ ਲੰਗਰ ਦੀ ਸੇਵਾ ਵੀ ਕਰਦੇ ਹਾਂ, ਗੁਰੂ ਦੀ ਪ੍ਰਕਰਮਾ ਵੀ ਕਰਦੇ ਹਾਂ, ਪਰ ਗੁਰੂ ਨਾਲ ਕਦੇ ਗੱਲ ਨਹੀਂ ਕੀਤੀ। ਔਰ ਜਿੰਨੀ ਦੇਰ ਤੱਕ ਅਸੀਂ ਗੁਰੂ ਨਾਲ ਗੱਲ ਨਹੀਂ ਕਰਦੇ, ਸਾਨੂੰ ਗਿਆਨ ਕਿਵੇਂ ਹੋਊ? ਕੋਈ ਬੱਚਾ ਬੈਗ ਲਵੇ ਸਕੂਲ ਦੇ ਵਿੱਚ, ਸਕੂਲ ਵਾਲਾ ਘਰੋਂ ਵਰਦੀ ਪਾ ਕੇ ਚੱਲੇ, ਰੋਟੀ ਨਾਲ ਲੈ ਕੇ ਜਾਵੇ, ਸਕੂਲ ਜਾਵੇ, ਸਕੂਲ ਦੇ ਵਿੱਚ ਕਲਾਸ ਵਿੱਚ ਜਾ ਕੇ ਕਲਾਸ ਵਿੱਚ ਆਪਣੇ ਬੈਂਚ 'ਤੇ ਬਹਿੰਦਾ, ਫਿਰ ਉਹ ਮਾਸਟਰ ਜੀ ਦੇ ਟੇਬਲ 'ਤੇ ਕੁਰਸੀ ਦੀਆਂ ਪ੍ਰਕਰਮਾ ਕਰਕੇ ਪੰਜ ਸੱਤ ਗੇੜੇ ਕੱਢ ਕੇ ਮੁੜਿਆ ਵੀ ਕਿਤਾਬ ਖੋਲ੍ਹੇ ਹੀ ਨਾ, ਗਿਆਨ ਲਵੇ ਹੀ ਨਾ, ਬੋਰਡ 'ਤੇ ਧਿਆਨ ਹੀ ਨਾ ਦੇਵੇ, ਗਿਆਨ ਕਿਵੇਂ ਆਊ, ਪੜ੍ਹੂ ਕਿਵੇਂ? ਅਸੀਂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਪ੍ਰਕਰਮਾ ਕਰਨ 'ਤੇ ਸੀਮਤ ਰਹਿ ਗਏ, ਪ੍ਰਕਰਮਾ ਕਰਕੇ। ਹੁਣ ਗੁਰੂ ਜੀ ਕਹਿੰਦੇ ਕੀ ਹੈ ਇਹਦਾ ਪਤਾ ਤਾਂ ਭਾਈ ਉਦੋਂ ਲੱਗਣਾ ਜਦੋਂ ਅਸੀਂ ਰੁਮਾਲਾ ਸਾਹਿਬ ਨੂੰ ਚੁੱਕ ਕੇ ਬਾਣੀ ਦਾ ਸ਼ਬਦ ਆਪ ਪੜ੍ਹਾਂਗੇ ਜਾਂ ਸੁਣਾਂਗੇ, ਫਿਰ ਗੁਰੂ ਨੇ ਕਿਹਾ ਕੀ ਹੈ ਫਿਰ ਉਹਦਾ ਪਤਾ ਲੱਗੂ, ਫਿਰ ਉਹਨੂੰ ਮੰਨਣਾ ਪੈਣਾ। ਮੰਨਾਂਗੇ ਤਾਂ ਸਾਡੇ ਜੀਵਨ ਦੇ ਵਿੱਚ ਗਿਆਨ ਆਉਣਾ। ਇਸ ਕਰਕੇ ਜਦੋਂ ਵੀ ਕਿਤੇ ਅਰਦਾਸ ਕਰਦੇ ਹਾਂ ਤਾਂ ਹੁਕਮ ਮਹਾਰਾਜ ਦਾ ਸੁਣਨਾ ਬਹੁਤ ਜ਼ਰੂਰੀ ਹੈ, ਉਸ ਹੁਕਮ ਦੇ ਵਿੱਚ ਸਾਡੀ ਸਮੱਸਿਆ ਦਾ ਹੱਲ ਕੀਤਾ ਹੁੰਦਾ। ਅੱਜ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿੰਦੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਪੰਜਵੇਂ ਪਾਤਸ਼ਾਹ ਦਾ ਬਚਨ ਹੈ। ਬੜੇ ਲੋਕ ਨਮਸਕਾਰਾਂ ਕਰਦੇ ਆ, ਨਮਸਕਾਰ ਕਰਨ ਦੇ ਕਈ ਤਰੀਕੇ ਆ। ਕੋਈ ਨਿਉਂ ਕੇ ਨਮਸਕਾਰ ਕਰਦਾ, ਕੋਈ ਹੱਥ ਥੱਲੇ ਲਾ ਕੇ ਨਮਸਕਾਰ ਕਰਦਾ, ਮਹਾਰਾਜ ਨੂੰ ਮੱਥਾ ਟੇਕਦਾ ਕਹਿੰਦੇ ਦੇਖਿਓ, ਕੋਈ ਆਉਂਦਾ ਗੋਡੇ ਦੂ ਮੂਧੇ ਮਾਰ ਕੇ ਮੱਥਾ ਟੇਕਦਾ ਮਹਾਰਾਜ ਜੀ ਨੂੰ। ਕਈ ਭਾਵਨਾ ਵਾਲੇ ਐਸੇ ਵੀ ਆਉਂਦੇ ਨੇ ਧਰਤੀ 'ਤੇ ਲੰਮੇ ਪੈ ਕੇ ਨਮਸਕਾਰ ਕਰਦੇ ਆ, ਦੇਖਿਆ ਹੋਣਾ ਤੁਸੀਂ, ਉਹ ਲੰਮੇ ਪੈਣ ਵਾਲੇ ਡੰਡੌਤ ਕਰਦੇ ਆ, ਵੰਦਨਾ ਕਰਦੇ ਆ। ਮਹਾਰਾਜ ਕਹਿੰਦੇ ਇਕੱਲੀ ਲੰਮੇ ਲੇਟ ਕੇ ਵੰਦਨਾ ਕਰਕੇ ਮੁੜ ਜਾਏਗਾ, ਕੁਝ ਨਹੀਂ ਪੱਲੇ ਪੈਣਾ। ਵੰਦਨਾ ਹਰ ਵੰਦਨਾ, ਤੇਰੀ ਵੰਦਨਾ ਕੀਤੀ ਤਾਂ ਹੀ ਮੰਨੀ ਜਾਣੀ ਹੈ, ਤੇਰੀ ਡੰਡੌਤ ਕੀਤੀ ਤਾਂ ਹੀ ਪ੍ਰਵਾਨ ਹੋਣੀ ਹੈ ਜੇ ਅਗਲਾ ਕੰਮ ਕਰੇਗਾ। ਅਗਲਾ ਕੰਮ ਕੀ ਹੈ? ਗੁਣ ਗਾਵੋ ਗੋਪਾਲ ਰਾਏ, ਗੋਬਿੰਦ ਪਰਮਾਤਮਾ ਦੇ ਗੁਣ ਗਾਉਣੇ ਆ ਰਸਨਾ ਦੇ ਨਾਲ। ਉਹਦੇ ਗੁਣਾਂ ਨੂੰ ਤਾਂ ਗਾਵਾਂਗੇ ਜੇ ਸਾਨੂੰ ਗੁਣ ਸਮਝ ਲੱਗਣਗੇ ਵੀ ਰੱਬ ਕਰਦਾ ਕੀ ਹੈ। ਸਾਨੂੰ ਰੱਬ ਜੀ ਨੇ ਜੀਭ ਦਿੱਤੀ ਹੈ, ਹੁਣ ਸਾਨੂੰ ਪਤਾ ਲੱਗੇ ਜੀਭ ਨਾਲ ਅਸੀਂ ਕਰਨਾ ਕੀ ਹੈ, ਸਾਨੂੰ ਜੀਭ ਮਿਲੀ ਕਾਹਤੋਂ ਹੈ। ਅੱਖਾਂ ਦਿੱਤੀਆਂ ਨਾ ਮਹਾਰਾਜ ਨੇ ਅੱਖਾਂ, ਹੁਣ ਜੇ ਕੋਈ ਸਵਾਲ ਕਰੇ ਤੇਰੇ ਅੱਖਾਂ ਕਿਉਂ ਲੱਗੀਆਂ, ਸਪਸ਼ਟ ਜਵਾਬ ਵੀ ਦੇਖਣ ਵਾਸਤੇ ਮਹਾਰਾਜ ਨੇ ਅੱਖਾਂ ਦਿੱਤੀਆਂ ਨਹੀਂ। ਅਤੇ ਜੇ ਅੱਗੋਂ ਸਵਾਲ ਇਹ ਆ ਜੇ ਵੀ ਇਹਨਾਂ ਅੱਖਾਂ ਦੇ ਨਾਲ ਦੇਖਣਾ ਕੀ ਹੈ, ਕੀ ਦੇਖਣ ਵਾਸਤੇ ਆਇਆ, ਕਿਉਂ ਅੱਖਾਂ ਲੱਗੀਆਂ ਨੇ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੈ ਇਹਨਾਂ ਅੱਖਾਂ ਦੇ ਨਾਲ ਜੱਗ ਦੇ ਵਿੱਚੋਂ ਰੱਬ ਦੇਖਣਾ ਹੈ। ਬੇਨਤੀ ਫਿਰ ਸੁਣਿਓ, ਇਹਨਾਂ ਅੱਖਾਂ ਦੇ ਨਾਲ ਜੱਗ ਦੇ ਵਿੱਚੋਂ ਰੱਬ ਦੇਖਣਾ ਹੈ। ਅਤੇ ਰੱਬ ਰਹਿੰਦਾ ਕਿੱਥੇ ਹੈ ਜੇ ਜੱਗ 'ਚ ਰੱਬ ਰਹਿੰਦਾ ਹੈ? ਅਤੇ ਜੱਗ ਵਿੱਚ ਤਾਂ ਸਾਡੇ ਦੁਸ਼ਮਣ ਵੀ ਰਹਿੰਦੇ ਨੇ। ਕਿੰਨੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਈਰਖਾ ਕਰਦੇ ਹਾਂ, ਸਾਨੂੰ ਕੋਈ ਈਰਖਾ ਕਰਦਾ? ਕਿੰਨੇ ਲੋਕ ਨੇ ਆਪਸ ਵਿੱਚ ਲੜਦੇ ਨੇ? ਕਿੰਨੇ ਐਸੇ ਨੇ ਜਿਹੜੇ ਸਾਡੇ ਨਾਲ ਬੇਈਮਾਨੀ ਕਰ ਗਏ, ਅਤੇ ਜਾਂ ਫਿਰ ਮੈਂ ਵੀ ਕਿਸੇ ਨੇ ਬੇਈਮਾਨੀ ਕੀਤੀ ਹੋਣੀ ਆ, ਰੱਬ ਕਿੱਧਰ ਗਿਆ? ਕਦੇ ਰੱਬ ਨਾਲ ਧੋਖਾ ਕੀਤਾ ਜਾ ਸਕਦਾ? ਹੋ ਹੀ ਨਹੀਂ ਸਕਦਾ। ਰੱਬ ਨਾਲ ਕਦੇ ਬੇਈਮਾਨੀ ਕੀਤੀ ਨਹੀਂ ਜਾ ਸਕਦੀ। ਇਹਦਾ ਮਤਲਬ ਹਾਲੇ ਅਸੀਂ ਜੱਗ ਦੇ ਵਿੱਚੋਂ ਰੱਬ ਦੇਖਿਆ ਨਹੀਂ, ਅੱਖਾਂ ਜੱਗ ਤਮਾਸ਼ਾ ਦੇਖਦੀਆਂ ਨੇ। ਭਾਈ ਗੁਰਦਾਸ ਜੀ ਨੇ ਕਿਹਾ ਅੱਖੀ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਦੁਨੀਆਂ ਦੇ ਰੰਗ ਤਮਾਸ਼ੇ ਅੱਖਾਂ ਦੇਖਦੀਆਂ ਰੱਜਦੀਆਂ ਨਹੀਂ।
ਸਵੇਰ ਤੋਂ ਲੈ ਕੇ ਸ਼ਾਮ ਤੱਕ ਟੀਵੀ ਦੇਖ ਲਓ, ਮੋਬਾਈਲ ਦੇਖ ਲਓ, ਪਿਕਚਰਾਂ ਦੇਖ ਲਓ, ਫਿਲਮਾਂ ਦੇਖ ਲਓ, ਦੁਨੀਆਂ ਦੇ ਨਾਚ ਦੇਖ ਲਓ, ਇਹ ਅੱਖਾਂ ਰੱਜਦੀਆਂ ਨਹੀਂ। ਅਤੇ ਕਦੇ ਚੌਂਕੜਾ ਮਾਰ ਕੇ ਆਪਣੇ ਗੁਰੂ ਦਾ ਧਿਆਨ ਧਰ ਕੇ ਸਾਹਮਣੇ ਦੇਖੋ, ਨਿਗਾਹ ਟਿਕਾ ਕੇ, ਦੋ ਮਿੰਟਾਂ ਤੋਂ ਬਾਅਦ ਇਹਨਾਂ ਅੱਖਾਂ ਨੇ ਥੱਕ ਜਾਣਾ। ਕੀਰਤਨ ਸੁਣੋਗੇ, ਕੰਨਾਂ ਨੇ ਅੱਕ ਜਾਣਾ। ਚੌਂਕੜਾ ਮਾਰ ਕੇ ਬੈਠੋਗੇ, ਸਰੀਰ ਨੇ ਵੀ ਥੱਕ ਜਾਣਾ। ਕਿਉਂ? ਹੁਣ ਇਕਾਗਰਤਾ ਚਾਹੀਦੀ ਹੈ, ਹੁਣ ਦੁਨੀਆਂ ਦਾ ਰਸ ਨਹੀਂ ਕੋਲ ਆ ਰਿਹਾ। ਸਾਹਿਬ ਜੀ ਕਹਿੰਦੇ, ਗੁਣ ਗਾਵੋ ਗੋਪਾਲ ਰਾਏ। ਭਾਈ, ਪਰਮੇਸ਼ਰ ਦੇ ਗੁਣ ਗਾਓ, ਅਤੇ ਗੁਣ ਗਾਉਂਦਾ ਕੌਣ ਹੈ? ਹੁਣ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਗੁਣ ਉਹੀ ਗਾਉਂਦਾ ਜਿਹਦੇ 'ਤੇ ਪਰਮੇਸ਼ਰ ਜੀ ਕਿਰਪਾ ਕਰਦੇ ਆ। ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਹੀ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਉਹਦੇ ਫਿਰ ਕਰੋੜਾਂ ਪਾਪ ਖਤਮ ਹੋ ਜਾਂਦੇ ਹੈ। ਸੋਦਰ ਦੀ ਬਾਣੀ 'ਚ ਰੋਜ਼ ਪੜ੍ਹਦੇ ਹਾਂ ਆਪਾਂ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਿਖਾਣੇ। ਹੁਣ ਬੈਠੇ ਤਾਂ ਆਪਾਂ ਸਾਰੇ ਹਾਂ, ਇੱਕ ਪੰਕਤੀ ਬੋਲੀਏ ਤਾਂ ਕਿਸੇ ਦੀ ਆਵਾਜ਼ ਨਹੀਂ ਆਉਣੀ, ਕਿਉਂਕਿ ਜਿਹਦੇ 'ਤੇ ਕਿਰਪਾ ਹੋਣੀ ਹੈ ਮਹਾਰਾਜ ਨੇ ਉਹਦੀ ਜ਼ੁਬਾਨ ਨੂੰ ਬਲ ਦੇਣਾ, ਉਹਦੀ ਜ਼ੁਬਾਨ ਨੇ ਉੱਚੀ ਬੋਲ ਕੇ ਗੁਣ ਗਾਉਣੇ ਆ, ਨਹੀਂ ਤਾਂ ਅਸੀਂ ਇੱਕ ਦੂਜੇ ਸੰਗੀ ਜਾਵਾਂਗੇ, ਆਵਾਜ਼ ਨਹੀਂ ਨਿਕਲਣੀ। ਜੇ ਅਸੀਂ ਇੱਕ ਤਰੀਕਾ ਹੈ, ਤਜਰਬਾ ਕਰਕੇ ਦੇਖਿਓ, ਜੇ ਅਸੀਂ ਗੁਰਦੁਆਰਾ ਸਾਹਿਬ ਤੋਂ ਬਾਹਰ ਗੱਲਾਂ ਕਰਦੇ ਹਾਂ ਸਾਡੀ ਆਵਾਜ਼ ਜਿਹੜੀ ਬਹੁਤ ਉੱਚੀ ਹੁੰਦੀ ਹੈ, ਵਿਆਹ ਸ਼ਾਦੀ ਜਾਂਦੇ ਹਾਂ ਤਾਂ ਉੱਚੀ ਉੱਚੀ ਲਲਕਣੇ ਮਾਰਦੇ ਹਾਂ, ਕਿੰਨਾ ਰੌਲਾ ਪਾਉਂਦੇ ਹਾਂ, ਕੋਲੇ ਖੜ੍ਹੇ ਸੁਣਿਆ ਵੀ ਨਹੀਂ ਜਾਂਦਾ। ਪਰ ਜਦੋਂ ਗੁਰੂ ਦੇ ਦੁਆਰੇ 'ਤੇ ਆਉਂਦੇ ਹਾਂ, ਜੇ ਆਪਸੀ ਗੱਲਾਂ ਕਰਨੀਆਂ ਹੋਣ ਤਾਂ ਦਰਬਾਰ ਦੇ ਵਿੱਚ ਗੱਲ ਸੁਣਦੀ ਕੋਈ ਨਹੀਂ, ਇੰਨਾ ਰੌਲਾ ਪੈਣ ਲੱਗ ਜਾਂਦਾ, ਬਹੁਤ ਵਾਰੀ ਦੇਖਿਆ। ਪਰ ਜਦੋਂ ਗੁਰੂ ਦੀ ਗੱਲ ਆਉਂਦੀ ਹੈ ਉਦੋਂ ਸਾਡੇ ਕੰਨ ਵੀ ਚੁੱਪ ਹੋ ਜਾਂਦੇ ਨੇ, ਉਦੋਂ ਸਾਡੀ ਜ਼ੁਬਾਨ ਵੀ ਚੁੱਪ ਹੋ ਜਾਂਦੀ ਹੈ, ਅੰਦਰੋਂ ਬਲ ਸਾਡਾ ਜਿਹੜਾ ਨਾ ਬਲ ਸ਼ਕਤੀ ਹੈ ਉਹ ਘੱਟ ਜਾਂਦੀ ਹੈ, ਕਮਜ਼ੋਰ ਹੋ ਜਾਂਦੀ ਹੈ। ਜਿਵੇਂ ਉਦਾਹਰਨ ਹੈ ਕਿ ਬਿੱਲੀ ਨੂੰ ਦੇਖ ਕੇ ਚੂਹਾ ਲੁਕ ਜਾਂਦਾ, ਚੁੱਪ ਹੋ ਜਾਂਦਾ, ਸ਼ੇਰ ਨੂੰ ਦੇਖ ਕੇ ਜਾਨਵਰ ਲੁਕਣ ਦੀ ਕੋਸ਼ਿਸ਼ ਕਰਦੇ, ਉੱਚੀ ਨਹੀਂ ਬੋਲਦੇ। ਜਦੋਂ ਗੁਰੂ ਕੋਲ ਆਉਂਦੇ ਹਾਂ, ਗੁਰੂ ਦਾ ਗਿਆਨ ਪ੍ਰਤਾਪ ਦੇਖ ਕੇ ਸਾਡੇ ਜਿਹੜੇ ਔਗਣ ਹੈ ਨਾ, ਔਗਣ ਸਾਡੇ ਅੰਦਰ ਭਰੇ ਹੋਏ ਆ, ਸਾਡੀਆਂ ਮਾੜੀਆਂ ਆਦਤਾਂ ਭਰੀਆਂ ਹੋਈਆਂ ਨੇ, ਉਹ ਸਾਡੀ ਜ਼ੁਬਾਨ ਦੇ ਪ੍ਰਭਾਵ ਨੂੰ ਦਬਾ ਕੇ ਰੱਖਦੀਆਂ। ਦੇਖੀ ਕਿਤੇ ਬੋਲ ਪਵੇ ਸਾਨੂੰ ਵੀ ਨਾਲ ਬੋਲਣਾ ਪਊਗਾ, ਜੇ ਜ਼ੁਬਾਨ ਬੋਲੂਗੀ ਤਾਂ ਵਿਸ਼ੇ ਵਿਕਾਰ ਦੂਰ ਹੋਣਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਬੋਲ ਸੋ ਧਰਮੀ ਅੜਿਆ, ਮੋਨ ਕੱਟ ਧਾਰੀ ਰਾਮ। ਓਏ ਬੋਲਿਆ ਕਰ, ਗੁਰੂ ਦੇ ਗੁਣ ਗਾਇਆ ਕਰ, ਕਾਹਤੋਂ ਮੋਨ ਧਾਰ ਕੇ ਬਹਿ ਗਿਆ। ਜੀਭ ਦੇ ਨਾਲ ਬੋਲਣਾ ਹੈ, ਬੋਲਣ ਵਾਸਤੇ ਜੀਭ ਦਿੱਤੀ ਹੈ, ਬੋਲਣਾ ਕੀ ਹੈ? ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਰਸਨਾ ਜਪਤੀ ਤੂੰ ਹੀ ਤੂੰ ਹੀ। ਰਸਨਾ ਦੇ ਨਾਲ ਪਰਮੇਸ਼ਰ ਦੇ ਗੁਣ ਗਾਉਣੇ ਆ, ਨਾਮ ਦਾ ਰਸ ਲੈਣਾ, ਦੁਨੀਆਂ ਦੇ ਰਸ ਫਿੱਕੇ ਲੱਗਣ ਲੱਗ ਪੈਣਗੇ। ਆਓ ਇੱਕ ਪੰਕਤੀ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰੀਏ। ਸਾਰੀ ਸੰਗਤ ਹਾਜ਼ਰੀ ਲਵਾਇਓ, ਗੁਰ ਪੂਰਾ ਜਿਨ ਸਿਮਰਿਆ, ਸੇਈ ਭਏ ਨਿਹਾਲ, ਨਾਨਕ ਨਾਮ ਅਰਾਧਨਾ, ਕਾਰਜ ਆਵੇ ਰਾਸ। ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸੁਖਮਨੀ ਸਾਹਿਬ ਦਾ ਬਚਨ ਹੈ, ਸਾਰਿਆਂ ਨੇ ਪੜ੍ਹਿਆ ਸੁਣਿਆ ਹੋਣਾ, ਸੌਖਾ ਤਾਂ ਬੋਲ ਰਹੇ ਆਪਾਂ ਵੀ ਸਾਰੇ ਬੋਲ ਪੈਣ ਨਾਲ। ਕਰਿਓ ਕਿਰਪਾ, ਪੂਰਾ ਪ੍ਰਭ ਆਰਾਧਿਆ, ਪੂਰਾ ਪ੍ਰਭ ਆਰਾਧਿਆ।

ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਦੋ ਗੱਲਾਂ ਸਪਸ਼ਟ ਕਰਤੀਆਂ ਵੀ ਇੱਕ ਤਾਂ ਗੁਰੂ ਪੂਰਾ ਹੈ, ਜਿਹਨੂੰ ਤੁਸੀਂ ਆਰਾਧ ਰਹੇ ਹੋ, ਚੇਤੇ ਕਰਦੇ ਹੋ ਨਾ, ਪੂਰਾ ਗੁਰੂ ਹੈ, ਉਹਦੇ ਵਿੱਚ ਕੋਈ ਘਾਟ ਨਹੀਂ ਹੈ। ਅਤੇ ਪੂਰੇ ਗੁਰੂ ਦੇ ਗੁਣ ਗਾਉਣੇ ਆ, ਕੱਚੇ ਗੁਰੂ ਦੇ ਗੁਣ ਨਹੀਂ ਗਾਉਣੇ। ਮਹਾਰਾਜ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੋਈ, ਕੱਚਿਆਂ ਨੂੰ ਛੱਡ ਕੇ ਪੱਕੇ ਪੂਰੇ ਗੁਰੂ ਦੇ ਨਾਲ ਜੁੜਨਾ। ਅਤੇ ਪੂਰਾ ਗੁਰੂ ਕੌਣ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜਿਹੜਾ ਪੜ੍ਹ ਲੈਂਦਾ, ਸਮਝ ਲੈਂਦਾ, ਪਰ ਉਹਦੇ ਜੀਵਨ ਦੇ ਵਿੱਚ ਆਨੰਦ ਹੀ ਆਨੰਦ ਹੋ ਜਾਂਦਾ। ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵ ਹੈ, ਉਹੀ ਕੁਝ ਮਿਲ ਜਾਂਦਾ। ਸਾਨੂੰ ਕਿਉਂ ਨਹੀਂ ਮਿਲਦਾ? ਕਿਉਂਕਿ ਸਾਡੇ ਮੰਗਣ ਦੇ ਤਰੀਕੇ ਦੇ ਵਿੱਚ ਫਰਕ ਹੈ, ਸਾਡੀ ਭਾਵਨਾ ਵਿੱਚ ਫਰਕ ਹੈ। ਅਸੀਂ ਗੁਰੂ ਤੋਂ ਉਹ ਕੁਝ ਮੰਗਦੇ ਹਾਂ ਜਿਹੜਾ ਸਾਡੇ ਜੀਵਨ ਨੂੰ ਨੁਕਸਾਨ ਦੇਣ ਵਾਲਾ ਹੈ। ਹੁਣ ਬਾਪ ਆਪਣੇ ਪੁੱਤ ਨੂੰ ਉਹ ਚੀਜ਼ ਕਿਉਂ ਦੇਵੇ ਜਿਹੜੀ ਨੁਕਸਾਨ ਦਿੰਦੀ ਹੋਵੇ? ਬਾਪ, ਕੋਈ ਮਾਂ ਬਾਪ ਨਹੀਂ ਚਾਹੁੰਦਾ ਮੇਰਾ ਪੁੱਤ ਨਸ਼ੇੜੀ ਹੋ ਜੇ। ਕੋਈ ਮਾਂ ਬਾਪ ਨਹੀਂ ਚਾਹੁੰਦਾ ਕੋਈ ਛੋਟਾ ਬੱਚਾ ਮੇਰਾ ਅੱਗ ਦੇ ਅਗਿਆਰ ਨੂੰ ਹੱਥ ਪਾਵੇ। ਉਹੀ ਚੀਜ਼ ਮਾਂ ਬਾਪ ਆਪਣੇ ਬੱਚੇ ਨੂੰ ਦਿੰਦੇ ਆ ਜਿਹੜੀ ਉਹਦੀ ਭਲਾ ਕਰੇ। ਅਤੇ ਗੁਰੂ ਵੀ ਉਹੀ ਦਾਤਾਂ ਦਿੰਦੇ ਨੇ ਜਿਹੜੀਆਂ ਸਾਡਾ ਭਲਾ ਕਰਦੀਆਂ, ਅਤੇ ਜੋ ਅਸੀਂ ਮੰਗ ਰਹੇ ਹਾਂ ਉਹ ਸਾਡਾ ਨੁਕਸਾਨ ਕਰਦੀਆਂ ਨੇ। ਕੀ ਮੰਗਦੇ ਹਾਂ ਅਸੀਂ? ਪੈਸਾ। ਪੈਸਾ ਕੁਝ ਹੱਦ ਤੱਕ ਸਾਡਾ ਜੀਵਨ ਨਿਰਵਾਹ ਕਰਦਾ, ਸੁੱਖ ਦਿੰਦਾ, ਪਰ ਸਦੀਵੀ ਸੁੱਖ ਨਹੀਂ ਦਿੰਦਾ। ਇਹੀ ਪੈਸਾ ਬਾਪੂ ਸਾਰੀ ਉਮਰ ਕਮਾਉਂਦਾ ਰਹਿੰਦਾ, ਤਿਜੋਰੀਆਂ ਭਰਦਾ ਰਹਿੰਦਾ, ਜੋ ਬੁੱਢਾ ਹੋ ਜਾਂਦਾ, ਬੱਚੇ ਜਵਾਨ ਹੋ ਜਾਂਦੇ ਹੈ, ਬਾਪੂ ਦੇ ਮਗਰੋਂ ਫਿਰ ਉਹ ਕਲੇਸ਼ ਪਾ ਦਿੰਦਾ। ਜਿਸ ਬਾਪੂ ਨੇ ਲੱਖਾਂ ਰੁਪਈਆ ਜੋੜਿਆ, ਪੁੱਤਰਾਂ ਦੇ ਹੱਥਾਂ ਵਿੱਚ ਪੈਸਾ ਚਲਿਆ ਗਿਆ, ਅੱਜ ਬਾਪੂ ਦਵਾਈ ਲੈਣ ਵਾਸਤੇ ਪੈਸੇ ਨੂੰ ਤਰਸਦਾ ਫਿਰਦਾ, ਕੀ ਸੁੱਖ ਦਿੱਤਾ ਇਹਨੇ? ਅਸੀਂ ਚਾਹੁੰਦੇ ਹਾਂ ਧੀਆਂ ਪੁੱਤਰ ਸੁੱਖ ਦਿੰਦੇ ਹੈ। ਮਹਾਰਾਜ ਕਹਿੰਦੇ ਇਹ ਤਾਂ ਦੁਨੀਆਂ ਦੇ ਸੁੱਖ ਮੰਨੇ ਜਾਂਦੇ ਹੈ, ਇਹ ਤਾਂ ਬਾਹਲੀ ਛੇਤੀ ਸਾਥ ਛੱਡਦੇ ਆ। ਬੜੇ ਮਾਂ ਬਾਪ ਐਸੇ ਨੇ ਜਿਨ੍ਹਾਂ ਨੇ ਚਾਵਾਂ ਨਾਲ ਬੱਚਿਆਂ ਨੂੰ ਪਾਲਿਆ, ਵਿਆਹਿਆ, ਪੜ੍ਹਾਇਆ, ਥੋੜ੍ਹੇ ਸਮੇਂ ਬਾਅਦ ਉਹੀ ਬੱਚੇ ਆਪਣੇ ਪਰਿਵਾਰ ਨੂੰ ਲੈ ਕੇ ਅੱਡ ਹੋ ਜਾਂਦੇ ਨੇ। ਹੁਣ ਬੇਬੇ ਬਾਪੂ ਅੱਡ ਰਹਿੰਦੇ ਨੇ, ਚਾਰ ਚਾਰ ਪੁੱਤ ਅੱਡ ਰਹਿੰਦੇ ਨੇ, ਰੋਟੀਆਂ ਸਾਰਿਆਂ ਦੀਆਂ ਵੱਖਰੋ ਵੱਖਰੀਆਂ। ਜਾਂ ਇੱਕ ਹੋਰ ਤਰੀਕਾ ਚੱਲਿਆ ਹੋਇਆ ਵੀ ਲਓ ਜੀ ਹੁਣ ਬਾਪੂ ਰਹਿ ਗਿਆ ਇਕੱਲਾ, ਜਾਂ ਬੇਬੇ ਰਹਿ ਗਈ, ਬੇਬੇ ਨੂੰ ਹੁਣ ਮਹੀਨਾ ਮਹੀਨਾ ਰੱਖੋ ਸਾਰੇ ਜਣੇ। ਕਮਾਲ ਹੈ, ਮਹੀਨਾ ਤੂੰ ਵੱਡਿਆ ਰੋਟੀ ਦੇ ਦੀ, ਛੋਟਿਆ ਮਹੀਨਾ ਤੂੰ ਦੇਈ, ਤੀਜੇ ਮਹੀਨੇ ਬੇਬੇ ਤੀਜੇ ਕਰੇ, ਬੇਬੇ ਚੌਥੇ ਕਰੇ, ਗੜਬਾ ਫੜਾ ਕੇ ਮੰਗ ਤੇ ਬਣਾ ਕੇ ਰੱਖਦੇ। ਕਾਰਨ ਕੀ? ਸਾਡੇ ਕੋਲ ਅਗਿਆਨਤਾ ਹੈ। ਮਹਾਰਾਜ ਕਹਿੰਦੇ ਧੀਆਂ ਪੁੱਤ ਸੁੱਖ ਨਹੀਂ ਦਿੰਦੇ। ਠੀਕ ਆ, ਲੋਕਾਂ ਨੇ ਕਹਿਤਾ ਕਿ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ, ਪਰ ਮਿੱਠੜੇ ਉਨੀ ਦੇਰ ਤੱਕ ਹੀ ਆ ਜਿੰਨੀ ਦੇਰ ਤੱਕ ਬਚਪਨ ਦੇ ਵਿੱਚ ਲੋਰੀਆਂ ਦਿੰਦੇ ਹਾਂ ਅਸੀਂ। ਜਦੋਂ ਨਲਾਇਕ ਪੁੱਤ ਸਾਹਮਣੇ ਆ ਕੇ ਖੜ ਜਾਂਦਾ ਤੇ ਬਾਪੂ ਦੇ ਬਾਲੇ ਕੱਢਦਾ, ਫਿਰ ਇਹੀ ਜ਼ਹਿਰ ਬਣ ਜਾਂਦੇ ਆ। ਫਿਰ ਉਹੀ ਮਾਂ ਕਹਿੰਦੀ ਹੈ ਜੇ ਮਾਂ ਨੂੰ ਧੱਕਾ ਮਾਰਦਾ ਨਾ, ਦੇ ਵਾਲੀਆਂ ਦੇ ਪੈਸੇ ਨਸ਼ਾ ਲੈ ਕੇ ਆਉਣਾ, ਧੱਕਾ ਮਾਰ ਕੇ ਮਾਂ ਨੂੰ ਲਟਾੜ ਕੇ ਸਿੱਟ ਦਿੰਦਾ। ਫਿਰ ਰੋਂਦੀ ਹੋਈ ਮਾਂ ਕਹਿ ਦਿੰਦੀ ਆ ਵੀ ਜੰਮਦੇ ਹੀ ਮਰ ਜਾਂਦਾ ਤੇ ਇੱਥੋਂ ਲੈਣਾ ਕੀ ਸੀ? ਦੁਨੀਆ ਕੀ ਕਹਿੰਦੀ ਆ? ਮਿੱਠੜੇ ਮੇਵੇ। ਅਤੇ ਮਾਂ ਕੀ ਕਹਿੰਦੀ ਹੈ? ਖੜਾ ਛੱਡ। ਹੁਣ ਇਹ ਮਿੱਠੜਾ ਮੇਵਾ ਬਣੂ ਕਿਵੇਂ? ਤਰੀਕਾ ਇੱਕੋ ਹੀ ਆ, ਆਪਣੇ ਬੱਚਿਆਂ ਨੂੰ ਬਚਪਨ ਦੇ ਵਿੱਚ ਗੁਰੂ ਦੇ ਲੜ ਲਾ ਦਿਓ, ਬਚਪਨ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਦਿਓ, ਬਚਪਨ ਦੇ ਵਿੱਚ ਬੱਚੇ ਦੇ ਵਿੱਚ ਚੰਗੇ ਸੰਸਕਾਰ ਪੈਦਾ ਕਰੋ। ਸੰਸਕਾਰਾਂ ਦੇ ਰੂਪ ਵਿੱਚ ਜਿਹੜਾ ਬੀਜ ਆਪਾਂ ਬੀਜਾਂਗੇ ਤੇ ਬੁਢੇਪੇ ਵੇਲੇ ਸਾਨੂੰ ਫਲ ਉਹੀ ਮਿਲਣਾ ਹੈ। ਮਾੜੇ ਬੀਜ ਬੀਜਾਂਗੇ ਤੇ ਮਾੜੇ, ਚੰਗੇ ਬੀਜ ਬੀਜਾਂਗੇ, ਸੰਸਕਾਰ ਬੱਚਿਆਂ ਚੰਗੇ ਪੈ ਗਏ ਤਾਂ ਉਹੀ ਬੱਚੇ ਫਿਰ ਚੰਗੇ ਗੁਣ ਲੈਣਗੇ, ਫਿਰ ਬਜ਼ੁਰਗ ਮਾਪਿਆਂ ਦੀ ਸੇਵਾ ਕਰਨਗੇ। ਸਤਿਗੁਰੂ ਕਿਰਪਾ ਕਰਨ ਸਾਰਿਆਂ ਨੂੰ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਤੇ ਮੀਰੀ ਪੀਰੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਸਤਿਗੁਰੂ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਆਓ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਵਿੱਚ ਸ਼ਾਮਲ ਹੋਈਏ। ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।

Thank you.

ਸੋਦਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣ। ਵਾਹਿਗੁਰੂ ਜੀ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਜੇਠਾਂ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਮ ਦਾਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਦਾਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਤਾ ਆਵੇ ਜਿਤਾ ਉਨਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਅਰਚਾ ਰਿਹਾ ਦੇਖ ਦੇਖ ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਅਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਾਲੋ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਕਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਦਾਣਾ ਦੇ ਦਾਨ ਸਤਿਗੁਰੂ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਸੋਹਣੇ ਪਾਵਨ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਆਪ ਜੀ ਦੀ ਬੜੀ ਮਹਾਨ ਕਿਰਪਾ ਸਦਕਾ ਸੰਗਤਾਂ ਵੱਲੋਂ ਹਫ਼ਤਾਵਾਰੀ ਸਮਾਗਮਾਂ ਦੇ ਮਨਾਏ ਗਏ ਪਾਤਸ਼ਾਹ ਜੀ ਅੱਜ ਦੇ ਹਫ਼ਤਾਵਾਰੀ ਸਮਾਗਮਾਂ ਦੇ ਅੰਦਰ ਆਪ ਜੀ ਦੀ ਅਪਾਰ ਕਿਰਪਾ ਸਦਕਾ ਮੀਰੀ ਪੀਰੀ ਦਿਵਸ ਨੂੰ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਪ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਪਰਸੋਂ ਰੋਜ਼ ਤੋਂ ਲੈ ਕੇ ਧੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ। ਸੰਗਤਾਂ ਨੇ ਪ੍ਰੇਮ ਭਾਵਨਾ ਦੇ ਨਾਲ ਸੇਵਾ ਕੀਤੀ ਬਾਣੀ ਪੜ੍ਹੀ ਗੁਰੂ ਕੇ ਲੰਗਰਾਂ ਵਿੱਚ ਸੇਵਾ ਕੀਤੀ ਹੈ। ਪਾਤਸ਼ਾਹ ਜੀ ਉਹ ਸੰਪੂਰਨ ਹੋਣ ਦੇ ਭੋਗ ਪਾਏ ਗਏ ਉਪਰੰਤ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਹੋਈਆਂ। ਸੱਚੇ ਪਾਤਸ਼ਾਹ ਜੀ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਦੀ ਅਰਦਾਸ ਕਿਰਪਾ ਦਾ ਘਾਟਾ ਭਗਤ ਨੂੰ ਮਾਫ਼ ਕਰਨਾ। ਬਾਣੀ ਪੜ੍ਹੀ ਸੁਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਤੇ ਵਸਾਉਣ ਦੀ ਕਿਰਪਾ ਕਰਨੀ ਦਰ ਕਰ ਤੋਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਜੀ। ਇਸੇ ਤਰ੍ਹਾਂ ਹੀ ਪ੍ਰੇਮ ਭਾਵਨਾ ਦੇ ਨਾਲ ਆਪ ਜੀ ਦੇ ਗੁਰਪੁਰਬ ਦਿਹਾੜੇ ਮਨਾਉਣ ਦੀ ਬਲਬੁੱਧੀ ਸਮੱਤ ਬਖਸ਼ਿਸ਼ ਕਰਨੀ ਜੀ। ਸੰਗਤਾਂ ਦਾ ਸਤਿਕਾਰ ਸੰਗਤਾਂ ਦਾ ਪਿਆਰ ਆਪ ਜੀ ਦੇ ਚਰਨਾਂ ਦੇ ਨਾਲ ਜੁੜਿਆ ਰਹੇ ਸੱਚੇ ਪਾਤਸ਼ਾਹ ਜੀ ਉਹ ਸੰਗਤਾਂ ਦੀ ਭੇਟਾ ਪ੍ਰਵਾਨ ਕਰਕੇ ਲੇਖੇ ਵਿੱਚ ਹਾਜ਼ਰੀ ਲਾਉਣੀ ਦਾਤਾ ਜੀ। ਉਹ ਸੰਗਤਾਂ ਵੱਲੋਂ ਪ੍ਰੇਮ ਦੀ ਭੇਟਾ ਹਾਜ਼ਰ ਕਰਕੇ ਆਪ ਜੀ ਦੀ ਸੇਵਾ ਕੀਤੀ ਗਈ ਹੈ। ਕਿਰਪਾ ਕਰਿਓ ਸੇਵਾਵਾਂ ਪ੍ਰਵਾਨ ਕਰਨੀਆਂ ਜੀ। ਉਹ ਸਮੂਹ ਪਰਿਵਾਰਾਂ ਵੱਲੋਂ ਸੇਵਾ ਕੀਤੀ ਗਈ ਭਾਈ ਜਸਵਿੰਦਰ ਸਿੰਘ ਜੀ ਰਾਏ ਪਰਿਵਾਰ ਵੱਲੋਂ ਸੇਵਾ ਕੀਤੀ ਗਈ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਮੋਸ਼ਿਸ਼ ਕਰਨੀਆਂ ਜੀ। ਉਹ ਭਾਈ ਇੰਦਰਪਾਲ ਸਿੰਘ ਜੀ ਵਿਰਕ ਪਰਿਵਾਰ ਵੱਲੋਂ ਸੇਵਾ ਕੀਤੀ ਗਈ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਪਰਿਵਾਰ ਵਿੱਚ ਪਿਆਰ ਸਵਾ ਕੇ ਏਕਤਾ ਦੀ ਦਾਤ ਬਖਸ਼ਿਸ਼ ਕਰਨੀ। ਭਾਈ ਦਲਜੀਤ ਸਿੰਘ ਜੀ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ। ਰਵੀ ਜੀ ਅਤੇ ਰੌਚਕਾ ਸਚਦੇਵਾ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ ਜੀ। ਉਹ ਭਾਈ ਸਰਬਜੀਤ ਸਿੰਘ ਜੀ ਬੋਪਾ ਰਾਏ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਜੀ। ਉਹ ਸਮੂਹ ਪਰਿਵਾਰਾਂ ਨੂੰ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨ ਦਾ ਨਾਮ ਜਪਣ ਦਾ ਵੰਡ ਕੇ ਛਕਣ ਦਾ ਬਲ ਬਖਸ਼ਿਸ਼ ਕਰਨਾ ਜੀ। ਇਸ ਵੇਲੇ ਸੰਪੂਰਨਤਾ ਹੋਈ ਹੈ, ਕਿਰਪਾ ਕਰੋ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ। ਸਹੀ ਪਿਆਰੇ ਮੇਲ ਕਰਾਉਣੇ ਜਿਹਨਾਂ ਮਿਲਿਆ ਪਵਿੱਤਰ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋਮਲ ਵੋਚ ਹੈ ਰਾਜ ਕਰੇਗਾ ਖਾਲਸਾ ਸਵਾਰ ਹੋਏ
ਸਭ ਮਿਲਾਂਗੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦਸ਼ਾ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਦੀ ਕਿਰਪਾ ਸਦਕਾ ਅੱਜ ਆਪਾਂ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਹਨ ਜੀ। ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਦਾ ਅਤੇ ਲੋਕਲ ਕੀਰਤਨੀ ਜਥੇ ਦਾ, ਜਿਨ੍ਹਾਂ ਨੇ ਸਾਡੇ ਨਾਲ ਗੁਰ ਇਤਿਹਾਸ ਦੀ ਕਥਾ ਕੀਰਤਨ ਦੀ ਸਾਂਝ ਪਾਈ ਹੈ। ਬਹੁਤ ਬਹੁਤ ਧੰਨਵਾਦ ਪਿਆਰੇ ਬੱਚਿਆਂ ਦਾ, ਉਹਨਾਂ ਦੇ ਮਾਪਿਆਂ ਦਾ ਅਤੇ ਗਿਆਨੀ ਜੀ ਦਾ, ਜਿਹੜੇ ਬੱਚਿਆਂ ਨੂੰ ਤਿਆਰ ਕਰਾਉਂਦੇ ਹਨ, ਅਤੇ ਬੱਚਿਆਂ ਨੇ ਅੱਜ ਸਾਡੇ ਨਾਲ ਗੁਰ ਇਤਿਹਾਸ ਦੀ ਸਾਂਝ ਪਾਈ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਵੇਂ ਕਿ ਗੁਰੂ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਜਾਪ ਚੱਲ ਰਹੇ ਨੇ ਆਪਣੇ ਸ਼ੁੱਕਰਵਾਰ ਤੋਂ ਲੈ ਕੇ, ਅਤੇ ਉਸ ਦੇ ਵਿੱਚ ਸਾਰੇ ਪਾਠੀ ਸਿੰਘਾਂ ਸਿੰਘਣੀਆਂ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਉਤਸ਼ਾਹ ਦੇ ਨਾਲ ਸੇਵਾ ਕੀਤੀ ਹੈ। ਸਤਿਕਾਰਯੋਗ ਬੀਬੀਆਂ ਮਾਤਾਵਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਵੀਰਵਾਰ ਵਾਲੇ ਦਿਨ ਤੋਂ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਸੇਵਾਵਾਂ ਕੀਤੀਆਂ ਜੀ। ਇਸ ਤੋਂ ਬਿਨਾਂ ਸਾਡੇ ਵੀਰ ਸਰਦਾਰ ਨਵਦੀਪ ਸਿੰਘ ਜੀ, ਜਿਹੜੇ ਨਵੇਂ ਪਾਠੀ ਹਨ, ਉਹਨਾਂ ਨੇ ਬੜੇ ਹੀ ਉਤਸ਼ਾਹ ਦੇ ਨਾਲ ਗੁਰੂ ਘਰ ਵਿਖੇ ਸੇਵਾ ਕੀਤੀ ਹੈ। ਵੀਰ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਅਗਲੇ ਹਫ਼ਤੇ ਆਪਣੇ ਕੋਲ ਚੱਲ ਰਹੇ ਗੁਰੂ ਸਹਿਜ ਪਾਠ ਦੀ ਸੇਵਾ ਚੱਲ ਰਹੀ ਹੈ ਪਰਿਵਾਰ ਸਰਦਾਰ ਸੁਰਿੰਦਰ ਸਿੰਘ ਧੂ ਜੀ ਯਾਦ ਹੋਣਾ ਯਾਦ ਦੇ ਵਿੱਚ। ਉਹਨਾਂ ਦੀ ਪਤਨੀ ਜਸਵਿੰਦਰ ਕੌਰ ਧੂਤ ਵੱਲੋਂ ਅਗਲੇ ਹਫ਼ਤੇ ਸਹਿਜ ਪਾਠ ਦਾ ਭੋਗ ਪਾਇਆ ਜਾਵੇਗਾ ਅਤੇ ਗੁਰੂ ਘਰ ਵਿਖੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ। ਪਰਿਵਾਰ ਵੱਲੋਂ ਸਾਰੀ ਸੰਗਤ ਨੂੰ ਗੁਰੂ ਘਰ ਵਿਖੇ ਪਹੁੰਚਣ ਦਾ ਸੱਦਾ ਹੈ ਜੀ। ਇਸ ਤੋਂ ਬਿਨਾਂ ਹੋਰ ਆਈ ਹੋਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ।
1: ਵਾਹਿਗੁਰੂ।

Thank you.

Jesus.

ਤਨ ਇਹੋ ਥਾਨ ਗੋਬਿੰਦ ਗੁਣ ਗਾ।

वो तन ए हो थान गोविंद गुण गाए वो तन ए हो थान गोविंद गुण गाए।

ਭਗਤ ਵਛਲ ਤੇਰਾ ਪਿਰਦ ਹੈ, ਭਗਤ ਵਛਲ ਤੇਰਾ

ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ ਤਾਨੇ ਉਹ ਥਾਨ ਗੋਬਿੰਦ ਗੁਣ ਗਾਏ ਤਨ ਇਹੋ ਥਾਨ ਗੋਬਿੰਦ ਗੁਣ।

मन रता गोविंद संग मन रता गोविंद संग सच भोजन जोड़े सच

ਮੋੜੇ ਮੋੜੇ।

मान के ये गुरमुख वास परापत होवे गुरमुख वास

cara, é só o rancata, cara, só o rancata, cara, é só o rancata.

ਤੇਰਾ ਪਿਆਰਾ।

അമൃതരസ് ഹരിപൂര അമൃതരസ് ഹരിപൂര അമൃതരസ്.

एक पूरी काम की ले ले आ, पूरी काम की ले ले आ, पूरी काम की ले ले आ।

ਵਿਚਾਰ ਕੇ ਬਿਰਲੇ ਮਜਲਸ ਵੇਖਦਾ ਏ ਜੀ ਬਿਰਲੇ ਮਜਲਸ ਵੇਖਦਾ ਏ ਪਾਤਸ਼ਾਹ ਦੀ ਚੌਕੀ ਆਏ ਪਾਤਸ਼ਾਹ ਹੁਸ਼ਿਆਰ ਮਸਤ ਪਾਤਸ਼ਾਹ ਹੁਸ਼ਿਆਰ ਮਸਤ ਹੁਸ਼ਿਆਰ ਮਸਤ ਬਸ ਬਸ ਬਸ

ਪੰਡਿਆਲ ਮਾਸਟਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਪਾਤਸ਼ਾਹ ਹੁਸ਼ਿਆਰ ਮਾਸਟਰ ਮਾਸਟਰ ਬਸ ਬਸ।

的山地沟，耶拉扎的山地沟，拉扎的

Come on, let's get out of town.

Con lo que sabes de la vida natura, con lo que sabes.

ਸਤਿਗੁਰ ਕੈ ਵੱਲ ਜਾ, ਸਤਿਗੁਰ ਹਰ ਨਾਮ ਨਾਲ ਕੋਈ।

ਭਗਤ ਬਣ ਆਈ ਮੇਰੇ ਮਨ।

0: सब लग
1: राम गुण गावे
0: सब लग
1: राम गुण गावे।

0: ਲੱਗ
1: ਮੇਰਾ ਮਨ ਰਾਮ
0: ਰਾਮ।

在羊不杀肉，他在吃羊不杀肉，我在吃羊不杀肉，他在吃羊不杀肉，我想着哪能更好的。

战呐、啊！

ਮੂਰਖ ਹਰ ਹਾਰ।

Like,

हर पाज मन मेरे सर को सुतारी।

हर पल मन में

Raam Hamari, Kya Dat Raam Hamari.